0: ਪ੍ਰੋਗਰਾਮ ਸੁਨਹਿਰੀ ਸ਼ਾਮ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ ਰੁਪਿੰਦਰ ਕੌਰ ਅਤੇ ਸੁਨਹਿਰੀ ਸ਼ਾਮ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਅਦਬ ਸਤਿਕਾਰ ਭਰੀ ਸਲਾਮ ਨਮਸਤੇ ਸਤਿ ਸ੍ਰੀ ਅਕਾਲ ਤੇ ਪਿਆਰੀ ਜੀ ਗੁੱਡ ਈਵਨਿੰਗ ਤੇ 6 ਮਾਰਚ ਦੀ ਖੂਬਸੂਰਤ ਜੀ ਇਹ ਸ਼ਾਮ ਹੈ, ਸ਼ਨੀਵਾਰ ਦੀ ਸ਼ਾਮ ਹੈ, ਵੀਕਐਂਡ ਦਾ ਮੌਕਾ ਹੈ ਜਦੋਂ ਅਸੀਂ ਆਪਣੇ ਪਰਿਵਾਰ ਦੇ ਨਾਲ ਬੈਠੇ ਇਕੱਠੇ ਬੈਠੇ ਜੋ ਟਾਈਮ ਜੋ ਹੈ ਬਤੀਤ ਕਰ ਰਹੇ ਹਾਂ ਤੇ ਇਹੀ ਅਰਦਾਸ ਕਰਾਂਗੇ, ਇਹੀ ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਵੀਕਐਂਡ ਤੇ ਤੁਹਾਡਾ ਆਉਣ ਵਾਲਾ ਨਵਾਂ ਹਫ਼ਤਾ ਤੇ ਆਉਣ ਵਾਲਾ ਇਹ ਸਾਲ ਵੀ ਸਾਰਿਆਂ ਲਈ ਖੁਸ਼ਨੁਮਾ ਹੋਵੇ, ਵਧੀਆ ਹੋਵੇ ਤੇ ਉਮੀਦ ਕਰਾਂਗੇ ਕਿ ਜੋ ਵੀ 2020 ਦੇ ਵਿੱਚ ਅਸੀਂ ਖੋਇਆ, ਅਸੀਂ ਜੋ ਔਖਾ ਟਾਈਮ ਹੰਡਾਇਆ, ਉਹ ਟਾਈਮ ਜੋ ਹੈ ਉਹ ਮੁੜ ਕੇ 2021 ਦੇ ਵਿੱਚ ਨਾ ਆਵੇ ਤੇ ਇਹੀ ਅਰਦਾਸ ਕਰਾਂਗੇ। ਤੁਸੀਂ ਖੁਸ਼ ਹੋ, ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋ ਤੇ ਸਾਰੇ ਪਾਸੇ ਖੁਸ਼ਹਾਲੀ ਹੈ, ਸਾਰੇ ਪਾਸੇ ਪੋਜ਼ਿਟਿਵਿਟੀ ਹੈ, ਕਿਉਂਕਿ ਸਾਡੇ ਪ੍ਰੋਗਰਾਮ ਦਾ ਮੇਨ ਏਮ ਵੀ ਇਹੀ ਹੈ ਕਿ ਅਸੀਂ ਪੋਜ਼ਿਟਿਵਿਟੀ ਨੂੰ ਹੀ ਜਿੰਨਾ ਹੋ ਸਕੇ ਉਨਾ ਜੋ ਹੈ ਉਹ ਆਲੇ ਦੁਆਲੇ ਜੋ ਹੈ ਬਖੇਰ ਸਕੀਏ, ਸਪਰੈਡ ਕਰ ਸਕੀਏ ਤੇ ਆਓ ਤੁਸੀਂ ਵੀ ਇਸ ਦੇ ਵਿੱਚ ਜ਼ਰੂਰ ਯੋਗਦਾਨ ਪਾਉਣਾ ਤੇ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਇੱਕ ਘੰਟੇ ਜੋ ਆਪਣਾ ਸਾਥ ਜੋ ਹੈ 8 to 9 ਵਜੇ ਪੂਰਾ ਬਣਿਆ ਰਹੇਗਾ ਪ੍ਰੋਗਰਾਮ ਸੁਨਹਿਰੀ ਸ਼ਾਮ ਦੇ ਵਿੱਚ ਤੇ ਤੁਸੀਂ AM 530 ਨੂੰ ਹੀ ਟਿਊਨ ਜੋ ਹੈ ਉਹ ਕਰਦੇ ਰਹਿਣਾ ਤੇ ਅੱਜ ਦੀ ਕਹਾਣੀ ਵੀ ਤਿਆਰ ਬਰ ਤਿਆਰ ਹੈ, ਤੁਹਾਡੇ ਰੂਬਰੂ ਥੋੜੇ ਹੀ ਚਿਰ ਦੇ ਵਿੱਚ ਕਰਾਂਗੇ ਤੇ ਅੱਜ ਦੀ ਕਹਾਣੀ ਦਾ ਵਿਸ਼ਾ ਜੋ ਹੈ ਉਹ ਆਪਣੇ ਵਿਸ਼ਾ ਜੋ ਹੈ ਉਹ ਆਪਣੇ ਆਪ ਦੇ ਵਿੱਚ ਹੀ ਉਹ ਬਹੁਤ ਵੱਡਾ ਮੈਂ ਸਮਝਦੀ ਹਾਂ ਤੇ ਬਹੁਤ ਹੀ ਅਨਮੋਲ ਹੈ ਤੇ ਉਮੀਦ ਕਰਾਂਗੀ ਇਹੀ ਕਿ ਹਰ ਇੱਕ ਨੂੰ ਜੋ ਅੱਜ ਦੀ ਕਹਾਣੀ ਜੋ ਹੈ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਜੋ ਹੈ ਉਹ ਜ਼ਰੂਰ ਕਰੇਗੀ ਤੇ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਬਿਲਕੁਲ ਜੁੜੇ ਰਹਿਣਾ ਜੀ ਤੇ ਇਸ ਦੇ ਨਾਲ ਹੀ ਸਾਡੇ ਫੇਸਬੁੱਕ ਪੇਜ ਨੂੰ ਵੀ ਤੁਸੀਂ ਲਾਈਕ ਤੇ ਫੋਲੋ ਜ਼ਰੂਰ ਕਰ ਲੈਣਾ ਕਿਉਂਕਿ ਹਰ ਵਾਰ ਦੀ ਕਹਾਣੀ, ਹਰ ਹਫ਼ਤੇ ਦੀ ਕਹਾਣੀ ਜੋ ਹੈ ਉਹ ਤੁਸੀਂ ਦੁਬਾਰਾ ਜੇਕਰ ਸੁਣਨੀ ਹੋਵੇ, ਦੁਬਾਰਾ ਜੇਕਰ ਤੁਹਾਡਾ ਮਨ ਹੈ ਕਹਾਣੀ ਸੁਣਨ ਦਾ ਤੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਤੇ ਤੁਸੀਂ ਜ਼ਰੂਰ ਜਾ ਸਕਦੇ ਹੋ। ਇਸ ਦੇ ਨਾਲ ਹੀ ਜੇਕਰ ਤੁਸੀਂ ਪ੍ਰੋਗਰਾਮ ਸੰਬੰਧੀ ਸਾਨੂੰ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਆਪਣੇ ਵਿਚਾਰ ਰੱਖਣੇ ਚਾਹੁੰਦੇ ਹੋ ਤਾਂ ਨੰਬਰ 437-230-6569 ਤੇ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਬਿਜ਼ਨਸ ਜੇਕਰ ਆਪਣਾ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ, ਇਸ ਪ੍ਰੋਗਰਾਮ ਦੇ ਨਾਲ ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਚੰਗਾ ਲੱਗਦਾ ਤੇ ਨੰਬਰ 437-230-6569 ਤੇ ਸਾਡੇ ਨਾਲ ਜ਼ਰੂਰ ਤੁਸੀਂ ਸੰਪਰਕ ਬਣਾ ਸਕਦੇ ਹੋ। ਇਸ ਦੇ ਨਾਲ ਨਾਲ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਵੀ ਤੁਸੀਂ ਜ਼ਰੂਰ ਨੋਟ ਕਰ ਲੈਣੇ ਕਿਉਂਕਿ ਜੇਕਰ ਤੁਸੀਂ ਕਿਸੇ ਵੀ ਲੀਗਲ ਮਸਲੇ ਦੇ ਵਿੱਚ ਫਸੇ ਹੋਏ ਹੋ, ਪਰੇਸ਼ਾਨੀ ਹੈ ਤੇ ਉਸ ਪਰੇਸ਼ਾਨੀ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ ਕਿਉਂਕਿ 5 ਲੀਗਲ ਪ੍ਰੋਫੈਸ਼ਨਲਸ ਦੀ ਟੀਮ ਹੈ। ਗੱਲ ਭਾਵੇਂ ਲੈਂਡਲੋਰਡ ਟੇਨੈਂਟ ਡਿਸਪਿਊਟ ਦੀ ਹੋਵੇ, ਟ੍ਰੈਫਿਕ ਟਿਕਟਾਂ ਦਾ ਕੋਈ ਮਸਲਾ ਹੈ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਸਿਟੀ ਬਾਏ ਲਾਅ ਦਾ ਕੋਈ ਵੀ ਇਸ਼ੂ ਹੈ, ਤੁਸੀਂ 3 Lion ਲੀਗਲ ਸਰਵਿਸਿਜ਼ ਨੂੰ ਇੱਕ ਵਾਰੀ ਕਾਲ ਕਰ ਲੈਣੀ ਨੰਬਰ 905-451-9977 ਤੇ, 905-451-9777 ਤੇ ਕਾਲ ਜ਼ਰੂਰ ਕਰ ਲੈਣੀ ਤੇ ਤੁਹਾਡੇ ਮਸਲੇ ਦਾ ਹੱਲ ਇਹਨਾਂ ਕੋਲ ਜ਼ਰੂਰ ਹੈ। ਸੈਮ ਬਸਰਾ ਜੀ ਨੂੰ ਤੁਸੀਂ ਪਹਿਲਾਂ ਫੋਨ ਰਾਹੀਂ ਤੁਸੀਂ ਸੰਪਰਕ ਕਰਕੇ ਅਪੁਆਇੰਟਮੈਂਟ ਬੁੱਕ ਕਰਵਾ ਸਕਦੇ ਹੋ ਨੰਬਰ 905-451-9977 ਤੇ। 251 ਪਾਰਕਸ ਸਕੁਆਇਰ ਯੂਨਿਟ 1 ਏਅਰਪੋਰਟ ਸਟੀਲਸ ਦੇ ਲਾਗੇ ਬ੍ਰੈਂਪਟਨ ਦੇ ਵਿੱਚ ਇਹ ਲੋਕੇਟਡ ਨੇ। ਹਾਲ ਵਿੱਚ ਹੀ ਲੋਹੜੀ ਦਾ ਦਿਨ ਲੰਘਿਆ ਤੇ ਵੈਸੇ ਤਾਂ ਇਸ ਵਾਰੀ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਕਾਲੀ ਲੋਹੜੀ ਹੀ ਮਨਾਈ ਗਈ ਸੀ, ਪਰ ਮੈਂ ਤੁਹਾਡਾ ਧਿਆਨ ਕੇਂਦਰਿਤ ਕਰਨਾ ਚਾਹੁੰਦੀ ਹਾਂ ਸੁਸਾਇਟੀ ਦੇ ਇੱਕ ਅਜਿਹੇ ਪੱਖ ਤੇ ਜਿੱਥੇ ਛੋਟੇ ਬੱਚਿਆਂ 'ਚ ਵੀ ਧੀ ਅਤੇ ਪੁੱਤ ਦਾ ਫਰਕ ਕੀਤਾ ਜਾਂਦਾ ਸੀ। ਤੇ ਲੋਹੜੀ ਦੀ ਗੱਲ ਕਿਉਂ ਕੀਤੀ? ਕਿਉਂਕਿ ਬਹੁਤ ਚੰਗੀ ਗੱਲ ਹੈ ਕਿ ਹੁਣ ਬੱਚਿਆਂ ਦੀਆਂ ਲੋਹੜੀਆਂ ਵੀ ਮਨਾਈਆਂ ਜਾਂਦੀਆਂ ਨੇ। ਆਪਣੀ ਸੁਸਾਇਟੀ ਇਸ ਚੰਗੇ ਪਾਸੇ ਵੱਲ ਜਾ ਰਹੀ ਹੈ ਕਿ ਕੁੜੀਆਂ ਨੂੰ ਸਿਰਫ ਚਿੜੀਆਂ ਨਹੀਂ ਕਿਹਾ ਜਾਂਦਾ, ਸਗੋਂ ਧੀਆਂ ਨੂੰ ਪੁੱਤਾਂ ਬਰਾਬਰ ਲਾਡ ਪਿਆਰ ਦੇ ਨਾਲ ਨਾਲ ਆਪਣੇ ਆਪ ਨੂੰ ਉਭਾਰਨ ਦੇ ਮੌਕੇ ਵੀ ਦਿੱਤੇ ਜਾਂਦੇ ਨੇ। ਪਰ ਕਿਤੇ ਕਿਤੇ ਪਰਿਵਾਰਾਂ 'ਚ ਹਾਲੇ ਵੀ ਪੁਰਾਣੀ ਸੋਚ ਦੇ ਮਾਲਕ ਕੁੜੀਆਂ ਜੰਮਣ ਤੇ ਇੱਕ ਹੌਕਾ ਲੈਂਦੇ ਨੇ, ਪਰ ਇੱਕ ਧੀ ਪਾਸੋਂ ਜਿੰਨਾ ਪਿਆਰ ਮਿਲਦਾ ਉਸ ਪਿਆਰ ਦੇ ਨਿੱਘ ਨਾਲ ਉਹਨਾਂ ਦੀ ਸੋਚ ਵੀ ਬਦਲ ਜਾਂਦੀ ਹੈ, ਉਹਨਾਂ ਦੀ ਸੋਚ ਨੂੰ ਬਦਲਣ ਦੇ ਵਿੱਚ ਵੀ ਦੇਰੀ ਨਹੀਂ ਲੱਗਦੀ। ਅਜਿਹੀ ਇੱਕ ਕਹਾਣੀ ਜੋ ਹੈ ਉਹ ਤੁਹਾਡੇ ਨਾਲ ਇਸ ਮੰਚ ਰਾਹੀਂ ਸਾਂਝ ਪਾਵਾਂਗੇ ਉਸ ਕਹਾਣੀ ਦੀ ਤੇ ਤੁਸੀਂ ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਬਿਲਕੁਲ ਜੁੜੇ ਰਹਿਣਾ।
1: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karja to chutkara paya hai. Chahe business de karje hon ya personal ya CRA de taxes, sare karjiyan di ik choti jahi monthly kisht banao. Call Ajay ya Nadeem nu 416-650-5800, 416-650-5800 or gtacredit.com.
0: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪਰੋਥੀ ਜੀ ਹੋਣਾ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009, 416-819-0009, 4168190009 ਤੇ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਤੁਸੀਂ ਆਪਣੇ ਨਵੇਂ ਘਰ ਲਈ ਜਾਂ ਫਿਰ ਪੁਰਾਣੇ ਘਰ ਨੂੰ ਨਵਾਂ ਕਰਨ ਲਈ ਫਰਨੀਚਰ ਨਵਾਂ ਲੈਣਾ, ਬੇਸ਼ੱਕ ਸੋਫੇ ਹੋਣ ਜਾਂ ਫਿਰ ਕੈਨੇਡੀਅਨ ਮੇਡ ਬੈਡਰੂਮ ਸੈੱਟ, ਕੌਫੀ ਟੇਬਲ ਸੈੱਟ, ਡਾਇਨਿੰਗ ਟੇਬਲ ਸੈੱਟ ਹੋਵੇ ਤੇ ਇੱਕੋ ਇੱਕ ਸਟਾਪ ਹੈ ਸੋਫਾ ਮਾਰਟ, ਕਿਉਂਕਿ ਇਹ ਆਪ ਤੁਹਾਡੇ ਲਈ ਤਿਆਰ ਕਰਦੇ ਨੇ ਤੁਹਾਡੇ ਘਰ ਦੇ ਲਈ, ਤੁਹਾਡੇ ਸਿਟਿੰਗ ਰੂਮ ਦੇ ਲਈ ਮਜ਼ਬੂਤ, ਟਿਕਾਊ ਤੇ ਸੋਹਣੇ ਸੋਫੇ ਜੋ ਕਿ ਤੁਹਾਡੀ ਪਸੰਦ ਦੇ ਹੋਣਗੇ। ਕਲਰ, ਮਟੀਰੀਅਲ, ਮੈਜ਼ਰਮੈਂਟਸ ਸਭ ਕਸਟਮਾਈਜ਼ ਹੋਵੇਗਾ ਤੁਹਾਡੇ ਰੂਮ ਦੀ ਮੈਜ਼ਰਮੈਂਟਸ ਦੇ ਅਕੋਰਡਿੰਗ। ਤੇ ਸੋਫਾ ਮਾਰਟ ਇੱਕ ਵਾਰੀ ਜ਼ਰੂਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਤੇ 2 ਲੋਕੇਸ਼ਨਸ ਬ੍ਰੈਂਪਟਨ ਦੇ ਵਿੱਚ, 24 ਰੀਗਨ ਰੋਡ ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਦੂਜੀ 120 ਡੈਲਟਾ ਪਾਰਕ ਬੁਲੇਵਰਡ ਏਅਰਪੋਰਟ ਕੁਈਨਸ ਦੇ ਲਾਗੇ ਲੋਕੇਟਡ ਹੈ। ਤੇ ਕੋਵਿਡ ਦੇ ਦੌਰਾਨ ਤੁਸੀਂ ਫੋਨ ਰਾਹੀਂ ਅਪੁਆਇੰਟਮੈਂਟ ਬਣਾ ਸਕਦੇ ਹੋ ਪਰਮਜੀਤ ਕੌਰ ਜੀ ਦੇ ਨਾਲ, ਨੰਬਰ 905-803-8056 ਤੇ, 905-803-8056 ਤੇ। ਜਦੋਂ ਵੀ ਆਪਾਂ ਕੋਈ ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਸ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ। ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਸ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ, 6476807335 ਤੇ। ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਤੇ ਅੱਜ ਦਾ ਸਿਰਲੇਖ ਹੈ ਧੀਆਂ ਦਾ ਮਾਣ। ਸਿਰਲੇਖ ਤੋਂ ਹੀ ਤੁਸੀਂ ਅੰਦਾਜ਼ਾ ਜ਼ਰੂਰ ਲਾਇਆ ਹੋਵੇਗਾ ਤੇ ਕਹਾਣੀ ਕਿਸ ਵਿਸ਼ੇ ਵੱਲ ਹੋਵੇਗੀ। ਤਾਂ ਕਹਾਣੀ ਇਸ ਤਰ੍ਹਾਂ ਆ, ਦਿਨ ਢਲ ਚੁੱਕਾ ਸੀ, 3.5 ਸਾਲਾਂ ਦੀ ਗਿੰਨੀ ਨੀਂਦ ਤੋਂ ਉੱਠੀ ਤਾਂ ਹਮੇਸ਼ਾ ਵਾਂਗ ਬੈੱਡ ਨੂੰ ਢੋ ਲਾ ਕੇ ਅਸਹਿਜਤਾ ਦੇ ਆਲਮ ਵਿੱਚ ਬੈਠੀ ਦਾਦੀ ਦੇ ਗੱਲ ਨੂੰ ਜਾ ਚਿੰਬੜੀ। ਦਾਦੀ ਨੇ ਪੋਤੀ ਨੂੰ ਕਲਾਵੇ ਵਿੱਚ ਲੈਂਦਿਆਂ ਘੁੱਟ ਕੇ ਲਾੜ ਲਡਾਇਆ। ਦਾਦੀ ਦੀ ਗੋਦ ਦਾ ਨਿੱਘ ਮਾਣਦਿਆਂ ਗਿੰਨੀ ਬੋਲੀ, ਦਾਦੀ ਮਾਂ, ਮੰਮੀ ਪਾਪਾ ਕਿੱਥੇ ਆ? ਦਾਦੀ ਦੀ ਸੋਚਾਂ ਦੀ ਲੜੀ ਟੁੱਟੀ ਤਾਂ ਕਹਿਣ ਲੱਗੀ, ਪੁੱਤ ਤੇਰੇ ਮੰਮੀ ਪਾਪਾ ਹਸਪਤਾਲ ਗਏ ਆ ਤੇਰੇ ਲਈ ਨਿੱਕਾ ਵੀਰ ਲੈਣ। ਨਾਲੇ ਦਾਦੀ ਦੀ ਪੋਤੀ ਦੇ ਨੰਨੇ ਹੱਥਾਂ ਨੂੰ ਜੋੜਦਿਆਂ ਕਿਹਾ, ਪੁੱਤ ਵਾਹਿਗੁਰੂ ਜੀ ਨੂੰ ਅਰਦਾਸ ਕਰ, ਤੈਨੂੰ ਵੀਰ ਦੇਣਗੇ। ਮਾਸੂਮ ਗਿੰਨੀ ਲਈ ਸਵਾਲ ਕੁਝ ਅਜੀਬ ਸੀ, ਪਰ ਇਹ ਨੰਨੀ ਪਰੀ ਤਾਂ ਆਪ ਸਵਾਲਾਂ ਦਾ ਖਜ਼ਾਨਾ ਸੀ। ਝੱਟ ਦਾਦੀ ਦੇ ਹੀ ਸਵਾਲ ਕਰ ਦਿੱਤੇ, ਦਾਦੀ ਮੰਮਾ ਵੀਰ ਕਾਕੇ ਨੂੰ ਕਹਿੰਦੇ ਆ ਨਾ, ਜੇ ਵਾਹਿਗੁਰੂ ਜੀ ਨੇ ਵੀਰ ਨਾ ਦਿੱਤਾ ਤਾਂ ਕੀ ਦੇਣਗੇ? ਦਾਦੀ ਨੇ ਕਾਹਲੀ ਨਾਲ ਪੋਤੀ ਦੇ ਮੂੰਹ ਤੇ ਹੱਥ ਰੱਖਦਿਆਂ ਕਿਹਾ, ਨਾ ਮੇਰੇ ਸੋਹਣੇ ਪੁੱਤ, ਇੰਜ ਨਹੀਂ ਕਹੀਦਾ, ਬਸ ਵਾਹਿਗੁਰੂ ਵਾਹਿਗੁਰੂ ਕਰ। ਦਾਦੀ ਪੋਤੀ ਦੇ ਇਸ ਵਾਰਤਾਲਾਪ ਤੋਂ ਜ਼ਾਹਿਰ ਹੈ ਆਪਣੇ ਪੁੱਤਰ ਦੇ ਘਰ
ਪਹਿਲਾਂ ਹੀ ਇੱਕ ਬੇਟੀ ਹੋਣ ਕਰਕੇ ਦਾਦੀ ਦੀ ਖਾਹਿਸ਼ ਇੱਕ ਪੁੱਤਰ ਦੀ ਸੀ। ਅਸਲ ਵਿੱਚ ਤਿੰਨ ਭੈਣਾਂ ਦੇ ਇੱਕ ਭਰਾ ਆਪਣੇ ਭੋਲੇ ਭਾਲੇ ਪੁੱਤਰ ਕਰਮਜੀਤ ਦੇ ਘਰ ਪੁੱਤਰ ਦੇਖਣਾ ਚਾਹੁੰਦੀ ਸੀ।

ਹਸਪਤਾਲ ਤੋਂ ਪੁੱਤਰ ਦਾ ਕੋਈ ਫੋਨ ਵੀ ਨਾ ਆਇਆ। ਪਿੱਛੇ ਦਾਦੀ ਪੋਤੀ ਇਕੱਲੀਆਂ ਸਨ। ਦਾਦੀ ਦੀ ਸਾਰੀ ਰਾਤ ਸਿਮਰਨ ਕਰਦਿਆਂ ਬਤੀਤ ਹੋਈ। ਸਵੇਰ ਸਾਰ ਪੁੱਤਰ ਦੀ ਗੇਟ ਮੁਰੇ ਕਾਰ ਆ ਕੇ ਰੁਕਣ ਦੀ ਆਵਾਜ਼ ਨੇ ਮਾਂ ਦੇ ਦਿਲ ਦੀ ਧੜਕਣ ਤੇਜ਼ ਕਰ ਦਿੱਤੀ। ਭੱਜ ਕੇ ਗੇਟ ਖੋਲਿਆ। ਪੁੱਤਰ ਨੇ ਖੁਸ਼ੀ ਖੁਸ਼ੀ ਗੇਟ ਤੋਂ ਦਾਖਲ ਹੁੰਦਿਆਂ ਕਿਹਾ, ਮਾਂ ਤੇਰੇ ਵਿਹੜੇ ਦੀ ਰੌਣਕ ਦੁੱਗਣੀ ਹੋ ਗਈ ਆ, ਵਾਹਿਗੁਰੂ ਨੇ ਇੱਕ ਹੋਰ ਨੰਨੀ ਪਰੀ ਭੇਜ ਦਿੱਤੀ ਆ। ਸੁਣ ਕੇ ਮਾਂ ਦਾ ਤਾਂ ਦਿਵੇਂ ਜਲ ਹੀ ਬੈਠ ਗਿਆ। ਮੂੰਹੋਂ ਸਿਰਫ ਇੰਨਾ ਹੀ ਨਿਕਲਿਆ, ਹੇ ਵਾਹਿਗੁਰੂ ਜਿਵੇਂ ਤੁਹਾਡਾ ਭਾਣਾ। ਪੁੱਤਰ ਮਾਂ ਦੀ ਮਨੋਦਸ਼ਾ ਸਮਝਦਾ ਸੀ, ਸਹਾਰਾ ਦੇ ਕੇ ਮਾਂ ਨੂੰ ਅੰਦਰ ਲੈ ਆਇਆ। ਚਾਰ ਕੁ ਦਿਨ ਹਸਪਤਾਲ ਰਹਿਣ ਤੋਂ ਬਾਅਦ ਕਰਮਜੀਤ ਜੀ ਦੀ ਪਤਨੀ ਪਰਮਿੰਦਰ ਨੂੰ ਛੁੱਟੀ ਹੋ ਗਈ ਸੀ। ਨਵੇਂ ਮਹਿਮਾਨ ਦਾ ਘਰ ਵਿੱਚ ਪ੍ਰਵੇਸ਼ ਹੋਇਆ। ਪਤੀ ਪਤਨੀ ਖੁਸ਼ ਸਨ, ਪਰ ਮਾਂ ਦੀ ਉਦਾਸੀ ਕਰਮਜੀਤ ਤੋਂ ਵੇਖੀ ਨਾ ਜਾਂਦੀ। ਫਿਰ ਵੀ ਮਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰਦਾ ਰਹਿੰਦਾ। ਮਾਂ ਹੁਣ ਜ਼ਮਾਨਾ ਬਦਲ ਚੁੱਕਾ, ਧੀਆਂ ਨੂੰ ਹਰ ਖੇਤਰ ਵਿੱਚ ਬਰਾਬਰ ਦੇ ਮੌਕੇ ਨੇ। ਆਪਾਂ ਤੇਰੀਆਂ ਪੋਤੀਆਂ ਨੂੰ ਰੱਜ ਕੇ ਪੜਾਵਾਂਗੇ, ਖੁੱਲਾ ਲਾਡ ਪਿਆਰ ਦੇਵਾਂਗੇ, ਫਿਰ ਦੇਖੀ ਅਫਸਰ ਪੋਤੀਆਂ ਦੀ ਦਾਦੀ ਦਾ ਸਿਰ ਸ਼ਾਨ ਨਾਲ ਕਿੱਦਾਂ ਉੱਚਾ ਹੋਣਾ। ਪਰ ਮਾਂ ਦਾ ਢਾਰਸ ਨਾ ਬੱਜਦਾ। ਲੈ ਪੁੱਤ ਮੈਂ ਕਿਤੇ ਬੈਠੀ ਰਹਿਣਾ ਇੱਥੇ? ਰੱਬ ਚੰਗੀ ਚੀਜ਼ ਦੇ ਦਿੰਦਾ, ਮੇਰਾ ਮਰਨਾ ਸੌਖਾ ਹੋ ਜਾਂਦਾ। ਪੁੱਤਰ ਨੇ ਮਾਂ ਨੂੰ ਗੱਲ ਵਕੜੀ ਵਿੱਚ ਲੈਂਦਿਆਂ ਡਾਢੇ ਮੂੰਹ ਨਾਲ ਕਿਹਾ, ਮੇਰੀ ਮਾਂ ਇੰਨੀ ਛੇਤੀ ਨਹੀਂ ਪਰਿਵਾਰ ਦੀ ਫੁਲਵਾੜੀ ਛੱਡ ਕੇ ਜਾ ਸਕਦੀ। ਫਿਰ ਗੱਲ ਦਾ ਰੁੱਖ ਮੋੜਦਿਆਂ ਕਿਹਾ, ਪਰ ਮਾਂ ਤੂੰ ਪੰਜ ਭਰਾਵਾਂ ਦੀ ਇਕੱਲੀ ਭੈਣ ਸੀ, ਤੂੰ ਪਾਲੇ ਮਾਮੇ ਨੂੰ ਵਿੱਤੋਂ ਕਮਜ਼ੋਰ ਜਾਣ ਕੇ ਆਪਣੇ ਹਿੱਸੇ ਦੀ ਜ਼ਮੀਨ ਦੇ ਦਿੱਤੀ, ਤਾਂ ਬਾਕੀ ਦੇ ਸਰਦੇ ਪੁੱਜਦੇ ਚਾਰ ਮਾਮੇ ਮੁੜ ਤੇਰੇ ਘਰ ਦੇ ਮੁਰਿਓਂ ਦੀ ਨਾ ਲੰਘੇ। ਕੋਈ ਨਾ ਪੁੱਤ, ਇਹ ਉਹਨਾਂ ਦੀ ਖੁਸ਼ੀ ਆ, ਮੈਂ ਤਾਂ ਫੇਰ ਵੀ ਸਾਰਿਆਂ ਦੀ ਸੁੱਖ ਮੰਗਦੀ ਆ। ਪੁੱਤਰ ਨੇ ਗੱਲ ਅੱਗੇ ਤੋਰੀ, ਤੇ ਹੁਣ ਤੂੰ ਆਪਣੀਆਂ ਧੀਆਂ ਨੂੰ ਦੇਖ ਲੈ, ਜੇ ਫੋਨ ਤੇ ਤੂੰ ਖੰਘਦੀ ਨੂੰ ਵੀ ਸੁਣ ਲੈਣ ਤਾਂ ਸ਼ਾਮੀ ਤੇਰੀ ਖਬਰ ਨੂੰ ਪਹੁੰਚ ਜਾਂਦੀਆਂ ਨੇ। ਹੁਣ ਮਾਂ ਦੇ ਤਰਕ ਕਮਜ਼ੋਰ ਪੈ ਚੁੱਕੇ ਸਨ ਤੇ ਕੋਲ ਪਈ ਛੋਟੀ ਬੱਚੀ ਨੂੰ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਅੱਖਾਂ ਭਰ ਕੇ ਬੋਲੀ, ਤੂੰ ਸੱਚ ਕਹਿਣਾ ਪੁੱਤ, ਜ਼ਮਾਨੇ ਤੋਂ ਡਰ ਲੱਗਦਾ, ਨਹੀਂ ਤਾਂ ਧੀਆਂ ਵੀ ਤਾਂ ਵਾਹਿਗੁਰੂ ਦੀਆਂ ਦਾਤ ਨੇ। ਛੋਟੀ ਬੱਚੀ ਦਾ ਨਾਂ ਵਿੰਨੀ ਰੱਖਿਆ ਗਿਆ। ਸਮਾਂ ਬੀਤਣ ਲੱਗਾ। ਦੋਵੇਂ ਬੱਚਿਆਂ ਦੀ ਰੌਣਕ ਨੇ ਘਰ ਦਾ ਵਿਹੜਾ ਚਹਿਕਣ ਲਾ ਦਿੱਤਾ ਸੀ। ਪੂਰਾ ਘਰ ਸਵਰਗ ਤੋਂ ਘੱਟ ਨਹੀਂ ਸੀ ਜਾਪਦਾ। ਪਰਿਵਾਰ ਨੇ ਬੱਚਿਆਂ ਨੂੰ ਬੜੇ ਚੰਗੇ ਸੰਸਕਾਰ ਦਿੱਤੇ, ਆਪਣੇ ਵਿੱਤ ਅਨੁਸਾਰ ਚੰਗੇ ਸਕੂਲਾਂ ਵਿੱਚ ਵੀ ਪੜ੍ਹਾਇਆ। ਦੋਵੇਂ ਬੇਟੀਆਂ ਬਹੁਤ ਹੋਣਹਾਰ ਨਿਕਲੀਆਂ। ਪੜ੍ਹਾਈ ਹੋਵੇ, ਖੇਡ ਦਾ ਮੈਦਾਨ ਹੋਵੇ, ਸਟੇਜ ਪਰਫਾਰਮੈਂਸ ਹੋਵੇ, ਹਰ ਖੇਤਰ ਵਿੱਚ ਸਭ ਤੋਂ ਅੱਗੇ ਰਹਿੰਦੀਆਂ। ਦੇਖਦਿਆਂ ਦੇਖਦਿਆਂ ਘਰ ਦਾ ਡਰਾਇੰਗ ਰੂਮ ਉਹਨਾਂ ਦੇ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਕੀਤੇ ਇਨਾਮਾਂ, ਯਾਦਗਾਰੀ ਚਿੰਨ੍ਹਾਂ ਤੇ ਮੈਡਲਾਂ ਨਾਲ ਭਰ ਗਿਆ। ਕਰਮਜੀਤ ਦੇ ਦੋਸਤ, ਖਾਸ ਕਰਕੇ ਪੁੱਤਰਾਂ ਦੇ ਮਾਪੇ ਇਹ ਸਭ ਕੁਛ ਦੇਖ ਕੇ ਬੱਚਿਆਂ ਦੀ ਤਾਰੀਫ ਕਰਦੇ ਨਾ ਥੱਕਦੇ। ਉਂਜ ਆਪਣੇ ਪੁੱਤਰਾਂ ਦੀਆਂ ਆਪ ਹੁਦਰੀਆਂ ਨੂੰ ਯਾਦ ਕਰਕੇ ਅੰਦਰੋਂ ਅੰਦਰੀ ਸ਼ਰਮਿੰਦਾ ਵੀ ਹੁੰਦੇ। ਇੱਕ ਦਿਨ ਘਰ ਆਏ ਕਰਮਜੀਤ ਦੇ ਬੌਸ ਨੇ ਤਾਂ ਡਰਾਇੰਗ ਰੂਮ ਦੀ ਸ਼ਾਨ ਵੇਖ ਕੇ ਦਿਲ ਦੀ ਗੱਲ ਹੀ ਕਹਿ ਦਿੱਤੀ, ਬਾਈ ਕਰਮਜੀਤ ਸਿਹਾ, ਧੰਨ ਨੇ ਤੇਰੀਆਂ ਬੇਟੀਆਂ ਜਿਨ੍ਹਾਂ ਨੇ ਪਰਿਵਾਰ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ। ਤੂੰ ਸਾਡੇ ਇੱਕ ਪੁੱਤਰ ਦਾ ਹਾਲ ਹੀ ਦੇਖ ਲਾ, ਪੜ੍ਹਾਈ ਲਿਖਾਈ ਤਾਂ ਕਰਮਜੀਤ ਤੇਥੋਂ ਲੁਕੀ ਦੀ, ਪਹਿਲਾਂ ਲੈ ਕੇ ਦਿੱਤੀ ਗੱਡੀ ਹੁਣ ਉਹਨੂੰ ਛੋਟੀ ਲੱਗਦੀ ਆ, ਹੋਰ ਵੱਡੀ ਗੱਡੀ ਲੈਣ ਨੂੰ ਅੜਿਆ ਬੈਠਾ। ਮੈਂ ਵੱਡੇ ਮਕਾਨ ਬਾਰੇ ਸੋਚਦਾ ਸੀ ਪਰ ਉਹਨੇ ਆਪਣੀ ਜ਼ਿੱਦ ਪੁਗਾ ਕੇ ਹਟਣੀ ਆ। ਵੱਡੀ ਬੇਟੀ ਗਿੰਨੀ ਨੇ ਮੈਡੀਕਲ ਲਾਈਨ ਲਈ, ਬੜੀ ਆਸਾਨੀ ਨਾਲ ਆਪਣੇ ਸ਼ਹਿਰ ਦੇ ਮੈਡੀਕਲ ਕਾਲਜ ਵਿੱਚ ਦਾਖਲਾ ਹੋ ਗਿਆ। MBBS ਮੁਕੰਮਲ ਹੋਣ ਤੋਂ ਬਾਅਦ ਸਪੈਸ਼ਲਾਈਜੇਸ਼ਨ ਲਈ US ਦੀ ਟੌਪ ਯੂਨੀਵਰਸਿਟੀ ਵਿੱਚ ਦਾਖਲਾ ਮਿਲ ਗਿਆ। ਹੁਣ ਦਾਦੀ ਮਾਂ ਖੁਸ਼ ਸੀ ਤੇ ਸੋਚ ਵੀ ਕਾਫੀ ਹੱਦ ਤੱਕ ਬਦਲ ਚੁੱਕੀ ਸੀ। ਲਾਡਲੀ ਪੋਤੀ ਬਿਨਾਂ ਬਜ਼ੁਰਗ ਦਾਦੀ ਦਾ ਦਿਲ ਵੀ ਔਖਾ ਲੱਗਦਾ। ਉਂਝ ਹਰ ਸ਼ਾਮ ਗਿੰਨੀ ਦਾ ਫੋਨ ਆ ਜਾਂਦਾ ਤਾਂ ਗੱਲ ਕਰਕੇ ਜਿਵੇਂ ਸਾਰੇ ਦਿਨ ਦਾ ਥਕੇਵਾਂ ਲੈ ਜਾਂਦਾ। ਛੋਟੀ ਬੇਟੀ ਵਿੰਨੀ ਨੇ ਸਿਵਲ ਸਰਵਿਸਿਜ਼ ਵਿੱਚ ਜਾਣ ਦਾ ਮਨ ਬਣਾ ਲਿਆ ਤੇ ਸ਼ਹਿਰ ਦੀ ਯੂਨੀਵਰਸਿਟੀ ਵਿੱਚ ਲਾਅ ਵਿੱਚ ਦਾਖਲਾ ਲੈ ਲਿਆ। ਬੇਟੀਆਂ ਦੀ ਮਿਹਨਤ, ਮਾਪਿਆਂ ਦੇ ਸੰਸਕਾਰਾਂ ਤੇ ਦਾਦੀ ਮਾਂ ਦੇ ਲਾਡ ਪਿਆਰ ਦੇ ਅਸਰ ਦਿਖਾਇਆ ਤੇ ਦੋਵੇਂ ਬੇਟੀਆਂ ਮਿੱਥੇ ਨਿਸ਼ਾਨੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਈਆਂ। ਹੁਣ ਦਾਦੀ ਪੋਤੀਆਂ ਦੀਆਂ ਸਿਫਤਾਂ ਕਰਦੀ ਤੇ ਨਾਲ ਵਾਹਿਗੁਰੂ ਦਾ ਸ਼ੁਕਰਾਨਾ ਵੀ ਕਰਦੀ। ਮੈਂ ਤੇ ਅਣਜਾਣ ਪੁਣੇ ਵਿੱਚ ਭੁੱਲੀ ਬੈਠੀ ਸਾਂ, ਤੁਸਾਂ ਤਾਂ ਇਹਨਾਂ ਬੱਚਿਆਂ ਰਾਹੀਂ ਉਹ ਮਾਣ ਬਖਸ਼ ਦਿੱਤਾ ਜਿਸ ਦਾ ਮੈਂ ਕਦੇ ਸੁਪਨਾ ਵੀ ਨਹੀਂ ਸੀ ਲਿਆ। ਮਾਪੇ ਵੀ ਧੀਆਂ ਦੀ ਕਾਮਯਾਬੀ ਲਈ ਵਾਹਿਗੁਰੂ ਦਾ ਸ਼ੁਕਰਾਨਾ ਕਦੇ ਨਾ ਭੁੱਲਦੇ। ਹੁਣ ਸ਼ਾਮ ਦੇ

ਸਮੇ ਪਾਰਕ ਵਿੱਚ ਬੈਠਿਆਂ ਬਜ਼ੁਰਗ ਸਾਥਣਾ ਨਾਲ ਦਾਦੀ ਮਾਂ ਪੁੱਤ ਪੋਤੀਆਂ ਦੀ ਕਾਮਯਾਬੀ ਦੇ ਕਿੱਸੇ ਸਾਂਝੇ ਕਰਦੀ। ਦਾਦੀ ਦੀ ਖੁਸ਼ੀ ਦੇਖ ਕੇ ਕਈ ਪੋਤਿਆਂ ਵਾਲੀਆਂ ਦਾਦੀਆਂ ਰਸ਼ਕ ਵੀ ਕਰਦੀਆਂ ਨੇ, ਪਰ ਇੰਨਾ ਜ਼ਰੂਰ ਆ ਕਿ ਉਹਨਾਂ ਸਾਰਿਆਂ ਨੇ ਇਹ ਭੇਦ ਜ਼ਰੂਰ ਜਾਣ ਲਿਆ ਕਿ ਜੇਕਰ ਧੀਆਂ ਨੂੰ ਤਰੱਕੀ ਲਈ ਬਰਾਬਰ ਦੇ ਮੌਕੇ ਦਿੱਤੇ ਜਾਣ ਤਾਂ ਇਹ ਵੀ ਬਰਾਬਰ ਦੀ ਪਰਵਾਜ਼ ਭਰਨ ਦੀ ਯੋਗਤਾ ਰੱਖਦੀਆਂ ਨੇ। ਜਦੋਂ ਸਮਾਜ ਵਿੱਚ ਇਹ ਧਾਰਨਾ ਸਥਾਪਿਤ ਹੋ ਗਈ ਤਾਂ ਫਿਰ ਧੀਆਂ ਦੇ ਜੰਮਣ ਤੇ ਅਫਸੋਸ ਦੀ ਥਾਂ ਲਾਜ਼ਮੀ ਤੌਰ ਤੇ ਖੁਸ਼ੀਆਂ ਲੈ ਲੈਣਗੀਆਂ। ਇਸ ਬਰਾਬਰੀ ਦਾ ਹੋਕਾ ਗੁਰੂ ਸਾਹਿਬਾਨ ਨੇ ਆਪਣੇ ਅਮੋਲ ਬਚਨਾਂ ਰਾਹੀਂ ਜਗਤ ਨੂੰ ਦਿੱਤਾ। ਸੋ ਸਮਾਜ ਦੇ ਸੁਨਹਿਰੇ ਭਵਿੱਖ ਲਈ ਧੀਆਂ ਨੂੰ ਬਣਦਾ ਮਾਣ ਦੇਣਾ ਅੱਜ ਦੇ ਸਮੇਂ ਦੀ ਇੱਕ ਅਹਿਮ ਲੋੜ ਹੈ।

0: ਧੀਆਂ ਬਚਾਓ, ਰੁੱਖ ਲਗਾਓ, ਪਾਣੀ ਦਾ ਸਤਿਕਾਰ ਕਰੋ, ਬਹੁਤ ਹੀ ਸੱਚੀਆਂ ਗੱਲਾਂ ਤੇ ਬਹੁਤ ਹੀ ਸੁਰੀਲੀਆਂ ਆਵਾਜ਼ਾਂ ਦੇ ਵਿੱਚ ਤੁਸੀਂ ਇਹ ਗੀਤ ਜੋ ਹੈ ਸੁਣਿਆ ਤੇ ਇਸ ਗੀਤ ਦੀ ਇੱਕ ਇੱਕ ਲਾਈਨ, ਇੱਕ ਇੱਕ ਸ਼ਬਦ ਜੋ ਹੈ ਉਹ ਇਹੀ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀਆਂ ਧੀਆਂ ਨੂੰ ਬਚਾਈਏ, ਕਿਸ ਤਰ੍ਹਾਂ ਅਸੀਂ ਪਾਣੀ ਜੋ ਹੈ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਸਾਂਭ ਕੇ ਰੱਖੀਏ ਤੇ ਨਾਲ ਹੀ ਜੇਕਰ ਅਸੀਂ ਆਪਣੀ ਧਰਤੀ ਨੂੰ ਇੱਕ ਸੁਖਦ ਵਾਤਾਵਰਣ ਦੇ ਰੂਪ ਦੇ ਵਿੱਚ ਅਸੀਂ ਮਾਣਨਾ ਤਾਂ ਉਸ ਦੇ ਲਈ ਰੁੱਖ ਜੋ ਨੇ ਉਹ ਇੱਕ ਵੱਡਾ ਜੋ ਰੋਲ ਜੋ ਵੱਡਾ ਇੱਕ ਰੋਲ ਇਸ ਦੇ ਵਿੱਚ ਪਲੇ ਕਰਦੇ ਨੇ, ਉਹਨਾਂ ਦੀ ਪਾਲਣਾ ਉਹਨਾਂ ਨੂੰ ਸੰਭਾਲਣਾ ਉਹ ਸਾਡਾ ਹੀ ਫਰਜ਼ ਆ। ਤੇ ਇਸ ਦੇ ਨਾਲ ਹੀ ਜੀ ਇਸ ਵੇਲੇ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਰਸ਼ਪੀਤ ਕੌਰ ਜੀ, ਸਾਡੇ ਨਾਲ ਲਾਈਨ ਤੇ ਬਿਲਕੁਲ ਹਾਜ਼ਰ ਨੇ। ਤੇ ਮੌਰਗੇਜ ਦੀਆਂ ਤੁਸੀਂ ਕੋਈ ਵੀ ਪਰੇਸ਼ਾਨੀਆਂ ਫੇਸ ਕਰ ਰਹੇ ਹੋ ਤੇ ਇੱਕ ਕਾਲ ਇਹਨਾਂ ਨੂੰ ਜ਼ਰੂਰ ਕਰ ਲੈਣੀ। ਮੌਰਗੇਜ ਦੀ ਹਰ ਇੱਕ ਕੁਐਰੀ ਦੇ ਲਈ ਨੰਬਰ 6474349449 6475399449 ਜੀ ਵੈਲਕਮ ਕਰਦੇ ਹਾਂ। ਸਤਿ ਸ਼੍ਰੀ ਅਕਾਲ।
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੌਰਗੇਜ ਰਿਲੇਟਡ ਕਿਸੇ ਵੀ ਇਨਕੁਆਇਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ 6475394499। ਗੱਲਬਾਤ ਕਰਾਂਗੇ ਜੀ ਅੱਜ ਮੌਰਗੇਜ ਰਿਨਿਊਅਲਸ ਬਾਰੇ। ਜੇ ਤੁਹਾਡੀ ਮੌਰਗੇਜ ਜਿਹੜੀ ਹੈਗੀ ਹੈ ਰਿਨਿਊਅਲ ਤੇ ਆ ਰਹੀ ਹੈਗੀ ਹੈ, ਸਪੈਸ਼ਲੀ ਜੇ ਤੁਸੀਂ ਕਿਸੇ ਬੀ ਲੈਂਡਰ ਤੋਂ ਮੌਰਗੇਜ ਲਿੱਤੀ ਹੋਈ ਹੈ, ਮਤਲਬ ਕਿ ਕੋਈ ਟਰੱਸਟ ਕੰਪਨੀ ਹੈਗੀ ਹੈ ਜਿੱਦਾਂ ਹੋਮ ਟਰੱਸਟ ਹੋ ਗਿਆ, ਐਫਰਟ ਟਰੱਸਟ ਹੋ ਗਿਆ, ਜਾਂ ਕੋਈ ਬੈਂਕ ਹੈਗਾ ਬੀ ਸਾਈਡ ਤੇ, ਐਕੁਟੇਬਲ ਬੈਂਕ ਹੈਗਾ ਸਾਡਾ। ਸੋ ਬੇਸਡ ਔਨ ਕਿ ਤੁਸੀਂ ਕਿਹੜੇ ਲੈਂਡਰ ਨਾਲ ਹੈਗੇ ਹੋ। ਨੋਰਮਲੀ ਜਦੋਂ ਕਲਾਇੰਟਸ ਨੇ ਬੀ ਲੈਂਡਰ ਨਾਲ ਮੌਰਗੇਜ ਲਿੱਤੀ ਹੁੰਦੀ ਹੈ ਉਹਨਾਂ ਦਾ ਰੇਟ ਆਫ ਇੰਟਰਸਟ ਹਾਈ ਹੁੰਦਾ ਹੈਗਾ 4-5% ਦੇ ਵਿੱਚ। ਟਰਮ ਜਿਹੜੀ ਹੈਗੀ ਹੈ 1-2 ਸਾਲ ਦੀ ਲਿੱਤੀ ਹੁੰਦੀ ਹੈ। ਕੁਝ ਕੇਸਿਸ ਵਿੱਚ ਕਲਾਇੰਟਸ ਨੇ ਫਸਟ ਤੇ ਸੈਕਿੰਡ ਮੌਰਗੇਜ ਲੈ ਕੇ ਘਰ ਕਲੋਜ਼ ਕੀਤਾ ਹੁੰਦਾ ਜਾਂ ਲੇਟਰ ਔਨ ਸੈਕਿੰਡ ਮੌਰਗੇਜ ਲਿੱਤੀ ਹੁੰਦੀ ਹੈਗੀ ਹੈ। ਸੋ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਰਿਨਿਊਅਲ ਟਾਈਮ ਇਜ਼ ਦਾ ਬੈਸਟ ਟਾਈਮ, ਕਿਉਂਕਿ ਇਸ ਟਾਈਮ ਤੇ ਤੁਸੀਂ ਅਗਰ ਲੋਅਰ ਰੇਟ ਲਈ ਕੁਆਲੀਫਾਈ ਕਰਦੇ ਹੈਗੇ ਹੋ, ਅਸੀਂ ਤੁਹਾਨੂੰ ਲੋਅਰ ਰੇਟ ਆਫ ਇੰਟਰਸਟ ਵਾ ਸਕਦੇ ਹੈਗੇ ਹਾਂ, ਬੈਂਕ ਚੇਂਜ ਕਰ ਸਕਦੇ ਹੈਗੇ ਹਾਂ, ਫਸਟ ਤੇ ਸੈਕਿੰਡ ਮੌਰਗੇਜ ਅਗਰ ਲਿੱਤੀ ਹੋਈ ਹੈਗੀ ਆ ਉਹ ਦੋਨਾਂ ਨੂੰ ਕੰਸੋਲੀਡੇਟ ਕਰ ਸਕਦੇ ਹਾਂ, ਇਕੱਠੇ ਕਰ ਸਕਦੇ ਹਾਂ ਜੇ ਤੁਸੀਂ ਕੁਆਲੀਫਾਈ ਕਰਦੇ ਹੋ। ਤੀਜੀ ਚੀਜ਼ ਹੁੰਦੀ ਹੈ ਰੀਫਾਈਨੈਂਸ, ਕਿ ਜੇ ਤੁਸੀਂ ਕੋਈ ਐਕੁਇਟੀ ਟੇਕ ਆਊਟ ਕਰਨਾ ਹੈਗਾ, ਪੈਸੇ ਕੱਢਣੇ ਘਰ ਚੋਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਰਿਨਿਊਅਲ ਟਾਈਮ ਤੇ ਕਰ ਸਕਦੇ ਹਾਂ, ਕਿਉਂਕਿ ਇਸ ਟਾਈਮ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਪੈਨਲਟੀ ਨਹੀਂ ਪੈਂਦੀ। ਸੋ ਬਹੁਤ ਜ਼ਰੂਰੀ ਹੈ ਕਿ ਤੁਸੀਂ ਇੱਕ ਪ੍ਰੋਫੈਸ਼ਨਲ ਮੌਰਗੇਜ ਏਜੰਟ ਨੂੰ ਕੰਟੈਕਟ ਕਰੋ ਜਿਹੜਾ ਕਿ ਤੁਹਾਨੂੰ ਰਾਈਟ ਗਾਈਡ ਕਰ ਸਕੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਅਵੇਲੇਬਲ ਨੇ। ਤੇ ਜਿੱਦਾਂ ਅਸੀਂ ਅਕਾਲ ਮੌਰਗੇਜਸ ਤੇ ਹਮੇਸ਼ਾ ਕਹਿੰਦੇ ਹਾਂ, ਜੇ ਅਸੀਂ ਇੱਕ ਵਾਰੀ ਤੁਹਾਡੀ ਫਾਈਲ ਰਿਵਿਊ ਕਰਕੇ ਹਾਂ ਕਹਿਤੀ ਤੇ ਅਸੀਂ ਹਮੇਸ਼ਾ ਆਪਣੇ ਵਾਅਦੇ ਤੇ ਪੂਰਾ ਉਤਰਾਂਗੇ। ਬਹੁਤੀ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499।
0: ਜੀ ਬਹੁਤ ਬਹੁਤ ਸ਼ੁਕਰੀਆ ਰਸ਼ਮੀਤ ਜੀ। ਤੇ ਨਾਲ ਦੀ ਨਾਲ ਜੀ ਤੁਸੀਂ ਨੰਬਰ ਜੋ ਨੇ ਉਹ 6 Sigma ਰੈਨੋਵੇਸ਼ਨਸ ਤੇ ਵੀ ਜ਼ਰੂਰ ਨੋਟ ਕਰ ਲੈਣੇ। ਤੁਸੀਂ ਘਰ ਦੇ ਵਿੱਚ ਪੇਂਟ ਜੋਬ ਕਰਵਾਉਣੀ ਆ, ਜਾਂ ਫਿਰ ਤੁਸੀਂ ਬੇਸਮੈਂਟ ਲੀਗਲੀ ਤਿਆਰ ਕਰਾਉਣੀ ਆ, ਜਾਂ ਫਿਰ ਰੈਨੋਵੇਸ਼ਨ ਦਾ ਕੰਮ ਕਰਾਉਣਾ, ਕੋਈ ਵੀ ਨਿੱਕੀ ਮੋਟੀ ਰੈਨੋਵੇਸ਼ਨ ਦਾ ਕੰਮ, ਇਹਨਾਂ ਪਾਸ ਤੁਹਾਡਾ ਹੱਲ ਹੈ ਕਿਉਂਕਿ ਇਹ ਤਜਰਬੇਕਾਰ ਨੇ, ਮਾਹਰ ਨੇ ਆਪਣੇ ਕੰਮ ਦੇ ਵਿੱਚ। ਇਸ ਦੇ ਨਾਲ ਹੀ ਪਲੰਬਿੰਗ, ਇਲੈਕਟ੍ਰੀਕਲ ਤੇ ਪੋਟ ਲਾਈਟਾਂ ਤੁਸੀਂ ਲਵਾਉਣੀਆਂ, ਹਰਮਨਜੀਤ ਸਿੰਘ ਨਾਗੀ ਨੂੰ ਸੰਪਰਕ ਕਰਨਾ ਨੰਬਰ 6475499952 ਤੇ, 6479929952 ਤੇ ਸੰਪਰਕ ਤੁਸੀਂ ਜ਼ਰੂਰ ਕਰ ਸਕਦੇ ਹੋ।
2: Hi, this is Ajay Oberoi from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800, 416-650-5800 aur gtacredit.com.
0: ਅੱਜ ਦੀ ਕਹਾਣੀ ਧੀਆਂ ਦਾ ਮਾਣ ਅਸੀਂ ਵੇਖਿਆ ਕਿ ਕਿਸ ਤਰ੍ਹਾਂ ਦੋ ਧੀਆਂ ਜੋ ਨੇ ਉਹ ਇੱਕ ਘਰ ਦੇ ਵਿੱਚ ਜੰਮ ਪੈਂਦੀਆਂ ਨੇ ਤੇ ਮਾਤਾ ਪਿਤਾ ਜੋ ਨੇ ਉਹ ਫਿਰ ਵੀ ਉਨਾ ਹੀ ਉਤਸ਼ਾਹ ਰੱਖਦੇ ਨੇ ਜਿੰਨਾ ਕਿ ਪੁੱਤਾਂ ਦੇ ਨਾਲ ਹੁੰਦਾ। ਪਰ ਘਰ ਦੇ ਜਿਹੜੇ ਬਜ਼ੁਰਗ ਹੁੰਦੇ ਨੇ ਕਈ ਵਾਰੀ ਉਹਨਾਂ ਦਾ ਦਿਲ ਜੋ ਹੈ ਕਈ ਵਾਰੀ ਡੋਲ ਜਾਂਦਾ। ਪਰ ਅੰਤ ਦੇ ਵਿੱਚ ਕਹਾਣੀ ਦੇ ਵਿੱਚ ਅਸੀਂ ਇਹੀ ਵੇਖਿਆ ਕਿ ਧੀਆਂ ਜੋ ਨੇ ਉਹਨਾਂ ਨੇ ਪੁੱਤਾਂ ਤੋਂ ਵੀ ਵੱਧ ਉਹਨਾਂ ਨੂੰ ਮਾਣ ਦਵਾਇਆ ਤੇ ਅਖੀਰ ਬੱਚਿਆਂ ਦੀ ਦਾਦੀ ਨੂੰ ਵੀ ਇਸ ਗੱਲ ਦਾ ਅਹਿਸਾਸ ਹੋਇਆ। ਤੇ ਇਹੀ ਅਹਿਸਾਸ ਜੋ ਹੈ ਉਹ ਹਰ ਘਰ ਨੂੰ ਹਰ ਘਰ ਦੇ ਵਿੱਚ ਹਰ ਜੀ ਨੂੰ ਕਿਤੇ ਨਾ ਕਿਤੇ ਹੋ ਜਾਵੇ ਤਾਂ ਮੇਰੇ ਖਿਆਲ ਇਹ ਫਰਕ ਜੋ ਹੈ ਧੀ ਤੇ ਪੁੱਤ ਦਾ ਇਹ ਕਦੇ ਵੀ ਨਹੀਂ ਹੋਵੇਗਾ। ਬਹੁਤ ਕਹਿੰਦੇ ਸੁਣਿਆ ਕਿ ਜਿਸ ਦੇ ਘਰ ਮੇਰੇ ਖਿਆਲ ਦੋ ਧੀਆਂ ਜਾਂ ਤਿੰਨ ਧੀਆਂ ਜੋ ਨੇ ਉਹ ਆ ਜਾਂਦੀਆਂ ਨੇ, ਹਾਲਾਂਕਿ ਇਹ ਇੱਕ ਖੁਸ਼ਕਿਸਮਤੀ ਆ। ਆਪਾਂ ਕਹਿੰਦੇ ਹਾਂ ਜੀ ਕਿ ਘਰੇ ਲੱਛਮੀ ਆ ਜਾਂਦੀ ਆ, ਲੱਛਮੀ ਦਾ ਵਾਸ ਹੁੰਦਾ, ਪਰ ਕਈ ਲੋਕੀ ਇਸ ਤੇ ਦਿਲ ਵੀ ਛੱਡ ਦਿੰਦੇ ਨੇ। ਕਈ ਲੋਕੀ ਇਹ ਵੀ ਕਹਿੰਦੇ ਸੁਣੇ ਨੇ ਕਿ ਹੇ ਰੱਬਾ ਕੋਈ ਚੰਗੀ ਚੀਜ਼ ਦੇ ਦਿੰਦਾ, ਪਰ ਕਿਉਂ? ਕੀਤੀਆਂ ਚੰਗੀ ਚੀਜ਼ ਨਹੀਂ? ਕੀਤੀਆਂ ਤੁਹਾਡਾ ਮਾਣ ਨਹੀਂ ਵਧਾਉਂਦੀਆਂ? ਕੀਤੀਆਂ ਤੁਹਾਨੂੰ ਬੇਅੰਤ ਬੇਅੰਤ ਪਿਆਰ ਨਹੀਂ ਦਿੰਦੀਆਂ? ਸਾਰੀ ਉਮਰ ਹਮੇਸ਼ਾ ਧੀਆਂ ਦੀ ਜਿਹੜੀ ਫਿਕਰ ਹੈ, ਜੋ ਇੱਕ ਝੁਕਾਅ ਹੈ, ਉਹ ਹਮੇਸ਼ਾ ਆਪਣੇ ਮਾਪਿਆਂ ਵੱਲ ਰਹਿੰਦਾ, ਭਾਵੇਂ ਧੀ ਕਿਤੇ ਵੀ ਵਸਦੀ ਹੋਵੇ। ਅਗਲੇ ਘਰ ਤੇ ਨਾਲ ਨਾਲ ਉਹ ਪਿਛਲੇ ਘਰ ਦੋਨਾਂ ਦਾ ਖਿਆਲ ਜੋ ਹੈ ਉਹ ਬਖੂਬੀ ਨਿਭਾਉਂਦੀ ਆ। ਤੇ ਇਸ ਤੋਂ ਵੱਧ ਮਿਸਾਲ ਜੋ ਹੈ ਉਹ ਕੀ ਹੋ ਸਕਦੀ ਆ ਕਿ ਇੱਕ ਧੀ ਜੋ ਹੈ ਉਹ ਕਿੰਨੇ ਰਿਸ਼ਤਿਆਂ ਦੇ ਵਿੱਚ ਜੋ ਹੋ ਕੇ ਹਰ ਰਿਸ਼ਤੇ ਨੂੰ ਇੱਕ ਇੱਕ ਨਵੇਕਲਾ ਬਣ, ਜੋ ਇੱਕ ਨਵੇਕਲਾ ਪਿਆਰ ਜੋ ਹੈ ਉਹ ਅਦਾ ਕਰਦੀ ਆ। ਹਰ ਰਿਸ਼ਤਾ ਜੋ ਹੈ ਉਸ ਲਈ ਬਹੁਤ ਜ਼ਰੂਰੀ ਹੋ ਜਾਂਦਾ। ਤੇ ਇੱਕ ਸਹਿਨਸ਼ੀਲਤਾ, ਜਿਵੇਂ ਅਸੀਂ ਕਹਿੰਦੇ ਹਾਂ ਕਿ ਧਰਤੀ ਜੋ ਹੈ, ਧਰਤੀ ਮਾਂ ਜੋ ਹੈ ਉਹ ਬਹੁਤ ਸਹਿਨਸ਼ੀਲਤਾ ਜੋ ਰੱਖਦੀ ਹੈ, ਉਹਨੇ ਇੰਨੇ ਕਰੋੜਾਂ ਅਰਬਾਂ ਸਾਲਾਂ ਤੋਂ ਸਾਨੂੰ ਆਪਣੇ ਵਿੱਚ ਸਮਾਇਆ ਪਿਆ। ਇਸ ਤਰ੍ਹਾਂ ਹੀ ਇੱਕ ਔਰਤ, ਇੱਕ ਬੱਚੀ, ਇੱਕ ਧੀ, ਉਹ ਵੀ ਬਹੁਤ ਸਹਿਨਸ਼ੀਲਤਾ ਜੋ ਹੈ ਉਹ ਸਦੀਆਂ ਤੋਂ ਰੱਖਦੀ ਆਈ ਆ। ਤੇ ਇਸੇ ਉਮੀਦ ਦੇ ਨਾਲ ਅੱਜ ਦੀ ਕਹਾਣੀ ਜੋ ਹੈ ਉਹ ਤੁਹਾਡੇ ਰੂਬਰੂ ਕੀਤੀ ਸੀ। ਤੁਸੀਂ ਇਸ ਬਾਰੇ ਕੀ ਆਪਣੇ ਵਿਚਾਰ ਰੱਖਦੇ ਹੋ, ਕੀ ਤੁਸੀਂ ਰੱਖਣਾ ਚਾਹੁੰਦੇ ਹੋ ਤੇ ਕੀ ਤੁਸੀਂ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ, ਤੁਸੀਂ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਨਾਂ ਤੇ ਜ਼ਰੂਰ ਤੁਸੀਂ ਲਾਈਕ ਤੇ ਫੋਲੋ ਕਰਨਾ ਤੇ ਆਪਣੇ ਕਮੈਂਟਸ ਜ਼ਰੂਰ ਦੇਣੇ, ਨਾਲ ਹੀ ਇਸ ਪ੍ਰੋਗਰਾਮ ਨੂੰ ਹੋਰ ਇੱਕ ਬਿਹਤਰ ਪਾਠ ਦੇਣ ਲਈ ਤੁਹਾਡੇ ਸੁਝਾਅ ਵੀ ਹਮੇਸ਼ਾ ਸਾਡੇ ਵੱਲੋਂ ਵੈਲਕਮ ਨੇ। ਤੇ ਨਾਲ ਦੀ ਨਾਲ ਜੀ ਨੰਬਰ 437-230-6569 ਤੁਸੀਂ ਜ਼ਰੂਰ ਨੋਟ ਕਰ ਲੈਣੇ, 416-437-437, ਮੈਂ ਮਾਫ਼ੀ ਚਾਹੁੰਦੀ ਹਾਂ, 437-230-6569, 437-230-6569 ਤੇ ਤੁਸੀਂ ਸੰਪਰਕ ਜੋ ਹੈ ਸਾਡੇ ਨਾਲ ਜ਼ਰੂਰ ਕਰ ਸਕਦੇ ਹੋ। ਜੇਕਰ ਤੁਸੀਂ ਆਪਣੇ ਬਿਜ਼ਨਸ ਨੂੰ ਇਸ ਪ੍ਰੋਗਰਾਮ ਦੇ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ, ਤੁਹਾਨੂੰ ਇਹ ਪਲੈਟਫਾਰਮ ਜੋ ਹੈ ਉਹ ਤੁਸੀਂ ਅੱਛਾ ਸਮਝਦੇ ਹੋ ਕਿ ਤੁਹਾਡੇ ਬਿਜ਼ਨਸ ਨੂੰ ਹੁਲਾਰਾ ਇੱਕ ਸਾਡੇ ਪਲੈਟਫਾਰਮ ਰਾਹੀਂ ਮਿਲ ਸਕਦਾ, ਤਾਂ ਤੁਸੀਂ ਸਾਨੂੰ ਜ਼ਰੂਰ ਸੰਪਰਕ ਕਰ ਸਕਦੇ ਹੋ।
3: ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
4: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
3: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕਾਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-0009-416-819-0009 ਤੇ। ਨਾਲ ਦੀ ਨਾਲ ਜੀ ਨੰਬਰ ਤੁਹਾਨੂੰ ਦੇ ਦਈਏ 3 Lion Legal Services ਵਾਲਿਆਂ ਦਾ, ਜੋ ਕਿ ਕੁਝ ਹੱਦ ਥੱਲੇ ਵੱਖਰੀਆਂ ਵੱਖਰੀਆਂ ਸੇਵਾਵਾਂ ਤੁਹਾਨੂੰ ਦਿੰਦੇ ਨੇ ਜਦੋਂ ਕਿ ਕੋਈ ਲੀਗਲ ਮਸਲਾ ਹੋਵੇ, ਗੱਲ ਭਾਵੇਂ ਸਿਟੀ ਬਾਏ ਲਾਅ ਦੀ ਹੋਵੇ ਜਾਂ ਫਿਰ ਲੇਬਰ ਵਰਕ ਡਿਸਪਿਊਟ ਹੈ ਜਾਂ ਫਿਰ ਘਰੇ ਤੁਸੀਂ ਲੈਂਡਲੋਰਡ ਹੋ ਤੇ ਟੇਨੈਂਟ ਨਾਲ ਤੁਹਾਡਾ ਕੋਈ ਵੀ ਮਸਲਾ ਹੈ ਤੇ ਟ੍ਰੈਫਿਕ ਟਿਕਟਾਂ ਦਾ ਮਸਲਾ, ਤੇ 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਜੋ ਤੁਹਾਡੀ ਮਦਦ ਲਈ ਖੜੇ ਨੇ। ਤੇ ਫੋਨ ਕੰਸਲਟੇਸ਼ਨ ਤੁਸੀਂ ਕਰ ਲੈਣੀ ਆਉਣ ਤੋਂ ਪਹਿਲਾਂ ਨੰਬਰ 905-451-9977 ਤੇ, 905-451-9777 ਤੇ 3 Lion Legal Services ਵਾਲਿਆਂ ਨੂੰ ਤੁਸੀਂ ਸੰਪਰਕ ਜ਼ਰੂਰ ਕਰ ਸਕਦੇ ਹੋ। ਸ਼ੇਰਾਂ ਵਰਗੀਆਂ ਸੇਵਾਵਾਂ ਜੋ ਕਿ ਇੱਕੋ ਛੱਤ ਥੱਲੇ ਤੁਹਾਨੂੰ ਅਦਾ ਕਰਦੇ ਨੇ। ਤੇ ਇਸ ਦੇ ਨਾਲ ਨਾਲ ਘਰੇ ਤੁਸੀਂ ਫਰਨੀਚਰ ਨਵਾਂ ਲੈਣਾ, ਸੋਫੇ ਬਹੁਤ ਸੋਹਣੇ ਜੇ ਤਿਆਰ ਕਰਾਉਣੇ ਤੇ ਉਹ ਵੀ ਟਿਕਾਊ ਜੋ ਹੋਣ ਤਾਂ ਕਿਆ ਬਾਤ ਹੈ। ਤੇ ਇਹ ਸਾਰੀ ਰਿਕੁਆਇਰਮੈਂਟਸ ਜੋ ਨੇ ਉਹ ਪੂਰੇ ਕਰਦੇ ਨੇ ਸੋਫਾ ਮਾਰਟ ਵਾਲੇ, ਕਿਉਂਕਿ ਇਹ ਆਪ ਸੋਫੇ ਤਿਆਰ ਕਰਦੇ ਨੇ ਤੁਹਾਡੇ ਘਰ ਦੀ ਮੈਜਰਮੈਂਟਸ ਦੇ ਅਕੋਰਡਿੰਗ, ਤੁਹਾਡੀ ਕਲਰ ਸਕੀਮ ਨੂੰ ਧਿਆਨ ਦੇ ਵਿੱਚ ਰੱਖਦੇ ਆ ਤੇ ਕਸਟਮਾਈਜ਼ ਤੁਸੀਂ ਆਪਣੀ ਪਸੰਦ ਦੇ ਕਰਵਾ ਸਕਦੇ ਹੋ। ਇਹਨਾਂ ਤੋਂ ਬਿਨਾਂ ਕੈਨੇਡੀਅਨ ਬੈਡਰੂਮ ਸੈੱਟ ਜੋ ਨੇ, ਕੈਨੇਡੀਅਨ ਮੇਡ ਫਰਨੀਚਰ ਸੈੱਟ, ਬੈਡਰੂਮ ਸੈੱਟ ਹੋਵੇ ਭਾਵੇਂ ਜਾਂ ਫਿਰ ਕੌਫੀ ਟੇਬਲ ਜਾਂ ਡਾਇਨਿੰਗ ਟੇਬਲ, ਉਹ ਵੀ ਇਹਨਾਂ ਪਾਸ ਅਵੇਲੇਬਲ ਹੈ। 24 Regan Road ਵੈਨਕਿਰਕ ਗੁਰਦੁਆਰਾ ਸਾਹਿਬ ਦੇ ਲਾਗੇ ਤੇ ਨਾਲ ਹੀ 120 Delta Park Boulevard ਏਅਰਪੋਰਟ ਕੁਈਨਸ ਦੇ ਲਾਗੇ ਸੋਫਾ ਮਾਰਟ ਲੋਕੇਟਡ ਨੇ ਤੇ ਤੁਸੀਂ ਪਰਮਜੀਤ ਕੌਰ ਜੀ ਦੇ ਨਾਲ ਸੰਪਰਕ ਫੋਨ ਰਾਹੀਂ ਵੀ ਕਰ ਸਕਦੇ ਹੋ ਨੰਬਰ 905-803-8056 ਤੇ ਸੋਫਾ ਮਾਰਟ ਦਾ ਨੰਬਰ ਤੇ ਪਤਾ ਜੋ ਹੈ ਉਹ ਜ਼ਰੂਰ ਯਾਦ ਰੱਖਣਾ।

ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਦੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਸ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ। ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ, ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਕੁੜੀਆਂ ਤਾਂ ਚਿੜੀਆਂ ਹੁੰਦੀਆਂ ਨੇ ਪਰ ਨਹੀਂ ਹੁੰਦੇ ਕੁੜੀਆਂ ਦੇ, ਪੇਕੇ ਵੀ ਹੁੰਦੇ, ਸਹੁਰੇ ਵੀ ਹੁੰਦੇ ਪਰ ਘਰ ਨਹੀਂ ਹੁੰਦੇ ਕੁੜੀਆਂ ਦੇ। ਕਿਸੇ ਨੇ ਇਹ 4 ਸਤਰਾਂ ਜੋ ਨੇ ਲਿਖੀਆਂ ਤੇ ਦਿਲ ਨੂੰ ਛੂਹ ਜਾਂਦੀਆਂ ਨੇ ਇਹ ਸਤਰਾਂ। ਕਿਤੇ ਨਾ ਕਿਤੇ ਥੋੜਾ ਸੱਚ ਵੀ ਆ, ਥੋੜਾ ਸੱਚ ਉਦੋਂ ਸੀ ਜਦੋਂ ਸਮਾਂ ਜੋ ਸੀ, ਜਦੋਂ ਜ਼ਮਾਨਾ ਜੋ ਸੀ, ਉਹ ਧੀਆਂ ਨੂੰ ਪੁੱਤਾਂ ਵਾਂਗ ਨਹੀਂ ਸਮਝਦਾ ਸੀ। ਪਰ ਜੇਕਰ ਅੱਜ ਦੀ ਗੱਲ ਕਰੀਏ ਤੇ ਅੱਜ ਇਹ ਸਤਰਾਂ ਬਦਲਣ ਨੂੰ ਜ਼ਰੂਰ ਮਜਬੂਰ ਹੋ ਗਈਆਂ ਨੇ ਤੇ ਬਹੁਤ ਖੁਸ਼ੀ ਹੈ ਇਹ ਦੱਸਦਿਆਂ ਵੀ, ਇਹ ਸਮਝਦਿਆਂ ਵੀ ਕਿ ਵਾਕਈ ਹੁਣ ਸਮਾਂ ਜੋ ਹੈ ਉਹ ਧੀਆਂ ਦਾ ਵੀ ਬਣਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਹ ਉਮੀਦ ਕਰਾਂਗੇ ਕਿ ਗੱਲ ਇਸੇ ਤਰ੍ਹਾਂ ਜੋ ਗ੍ਰਾਫ ਹੈ, ਜੋ ਗ੍ਰਾਫ ਉਹ ਉੱਪਰ ਨੂੰ ਹੀ ਵੱਧਦਾ ਜਾਵੇ। ਕਿਉਂਕਿ ਅਸੀਂ ਬਹੁਤ ਕੇਸਿਸ ਦੇਖੇ ਨੇ ਜਦੋਂ ਦਾਜ ਪਿੱਛੇ ਧੀਆਂ ਸਾੜੀਆਂ ਵੀ ਜਾਂਦੀਆਂ ਸਨ, ਜਦੋਂ ਦਾਜ ਪਿੱਛੇ ਧੀਆਂ ਜੋ ਨੇ ਉਹ ਜੰਮਦੇ ਹੀ ਮਾਰੀਆਂ ਜਾਂਦੀਆਂ ਸਨ। ਤੇ ਕਿਤੇ ਕਿਤੇ ਸ਼ਾਇਦ ਇਹ ਹਾਲੇ ਵੀ ਕਿਤੇ ਨਾ ਕਿਤੇ ਇਹ ਚੀਜ਼ ਆਪਣੀ ਸੁਸਾਇਟੀ ਦੇ ਵਿੱਚ ਮੌਜੂਦ ਹੈ ਤੇ ਜਿਹੜਾ ਮੇਜਰ ਪੋਰਸ਼ਨ ਜੋ ਅਸੀਂ ਸੁਸਾਇਟੀ ਦਾ ਜੋ ਇਸ ਗੱਲ ਨੂੰ ਅਸੀਂ ਸਮਝ ਗਏ ਹਾਂ ਕਿ ਉਹਨਾਂ ਹਰ ਇੱਕ ਨੂੰ ਅਸੀਂ ਇਹ ਗੱਲ ਜੋ ਹੈ ਉਹ ਹਮੇਸ਼ਾ ਹੀ ਸਮਝਾਉਂਦੇ ਰਹੀਏ ਕਿ ਧੀ ਦਾ ਘਰ ਦੇ ਵਿੱਚ ਹੋਣਾ, ਧੀ ਦਾ ਘਰ ਦੇ ਵਿੱਚ ਆਉਣਾ ਇਹ ਕਿਸੇ ਖੁਸ਼ਕਿਸਮਤੀ ਤੋਂ ਘੱਟ ਨਹੀਂ। ਤੇ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿਉਂਕਿ ਮੈਂ ਇੱਕ ਧੀ ਹਾਂ, ਪਰ ਮੈਂ ਇਹ ਗੱਲ ਜੋ ਹੈ ਆਪਣੀਆਂ ਸਾਰੀਆਂ ਭੈਣਾਂ ਲਈ ਇਹ ਗੱਲ ਕਹਿ ਰਹੀ ਹਾਂ, ਚਾਹੇ ਉਹ ਵੱਡੀਆਂ ਨੇ ਚਾਹੇ ਉਹ ਛੋਟੀਆਂ ਨੇ। ਤੇ ਸਾਡੇ ਜੋ ਵੀਰ ਨੇ ਉਹ ਵੀ ਇਸ ਗੱਲ ਨੂੰ ਬਖੂਬੀ ਸਮਝਦੇ ਨੇ, ਇਸ ਗੱਲ ਦੀ ਬਹੁਤ ਖੁਸ਼ੀ ਹੈ। ਤੇ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ ਜੀ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਰਾਹੀਂ, ਤੁਸੀਂ ਆਪਣੇ ਵਿਚਾਰ, ਆਪਣੇ ਸੁਝਾਅ ਜੋ ਨੇ ਉਹ ਜ਼ਰੂਰ ਇਸ ਪ੍ਰੋਗਰਾਮ ਬਾਬਤ ਤੁਸੀਂ ਸ਼ੇਅਰ ਕਰ ਸਕਦੇ ਹੋ। ਤੇ ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਬਿਜ਼ਨਸ ਜੋ ਹੈ ਸਾਡੇ ਪ੍ਰੋਗਰਾਮ ਰਾਹੀਂ ਪ੍ਰਮੋਟ ਕਰਨਾ ਚਾਹੁੰਦੇ ਹੋ ਤੇ ਨੰਬਰ 437-237-4370-6569 ਤੇ ਜ਼ਰੂਰ ਸੰਪਰਕ ਕਰ ਲੈਣਾ। ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ ਜੋ ਹੈ ਉਹ ਹੁਣ ਸੁਣਦੇ ਹਾਂ ਤੇ ਉਸ ਤੋਂ ਬਾਅਦ ਲਵਾਂਗੇ ਇੰਸ਼ੋਰੈਂਸ ਦੇ ਅਪਡੇਟਸ ਜਸਵਿੰਦਰ ਕੌਰ ਜੀ ਪਾਸੋਂ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਰਹਿਣਾ।

0: ਬਹੁਤ ਹੀ ਖੂਬਸੂਰਤ ਬੋਲ ਇਸ ਗੀਤ ਦੇ ਸਨ ਤੇ ਧੀਆਂ ਨਾਲੋਂ ਵੱਡਾ ਕੋਈ ਦਾਨ ਜੋ ਹੈ ਉਹ ਜੱਗ ਤੇ ਨਹੀਂ ਹੋ ਸਕਦਾ ਤੇ ਇਸ ਗੱਲ ਨੂੰ ਜੇਕਰ ਅਸੀਂ ਸਮਝ ਲਿਆ ਤੇ ਵਾਕਈ ਸੋਸਾਇਟੀ ਬਹੁਤ ਉੱਪਰ ਚਲੇਗੀ। ਤੇ ਇਸ ਦੇ ਨਾਲ ਹੀ ਜੀ 3 Lion ਲੀਗਲ ਸਰਵਿਸਿਜ਼ ਵਾਲਿਆਂ ਦੇ ਨੰਬਰ ਤੁਸੀਂ ਜ਼ਰੂਰ ਨੋਟ ਕਰ ਲੈਣੇ। ਤੁਸੀਂ ਸ਼ੇਰਾਂ ਵਰਗੀਆਂ ਸੇਵਾਵਾਂ, ਲੀਗਲ ਸੇਵਾਵਾਂ ਇਹਨਾਂ ਪਾਸੋਂ ਲੈ ਸਕਦੇ ਹੋ। ਬੇਸ਼ੱਕ ਕੋਈ ਵੀ ਲੀਗਲ ਮਸਲਾ ਹੋਵੇ, ਸਿਟੀ ਬਾਏ ਲਾਅ ਦਾ ਕੋਈ ਇਸ਼ੂ ਹੈ, ਲੇਬਰ ਵਰਕ ਡਿਸਪਿਊਟ ਹੈ, ਘਰੇ ਤੁਹਾਡੇ ਲੈਂਡਲੋਰਡ ਜਾਂ ਫਿਰ ਟੈਨੈਂਟ ਦਾ ਕੋਈ ਮਸਲਾ ਹੈ ਜਾਂ ਫਿਰ ਟ੍ਰੈਫਿਕ ਟਿਕਟਾਂ ਦਾ ਮਾਮਲਾ ਹੈ, 5 ਲੀਗਲ ਪ੍ਰੋਫੈਸ਼ਨਲਸ ਦੀ ਇਹ ਟੀਮ ਹੈ ਤੇ ਫੋਨ ਕੰਸਲਟੇਸ਼ਨ ਤੋਂ ਬਾਅਦ ਤੁਸੀਂ ਜ਼ਰੂਰ ਇਹਨਾਂ ਨੂੰ ਅਪੁਆਇੰਟਮੈਂਟ ਨਾਲ ਮਿਲ ਸਕਦੇ ਹੋ। ਸੈਮ ਬਸਰਾ ਜੀ ਦੇ ਲਈ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 905-451-9977 905-451-9777 ਤੇ ਸੈਮ ਬਸਰਾ ਜੀ ਦੇ ਨਾਲ 3 Lion ਲੀਗਲ ਸਰਵਿਸਿਸ ਤੋਂ ਸੰਪਰਕ ਜ਼ਰੂਰ ਹੋ ਸਕਦੇ ਨੇ। ਨਾਲ ਦੀ ਨਾਲ ਜੀ ਇਸ ਵੇਲੇ ਸਾਡੇ ਨਾਲ ਇੰਸ਼ੋਰੈਂਸ ਦੇ ਅਪਡੇਟਸ ਲੈ ਕੇ ਜਸਵਿੰਦਰ ਕੌਰ ਤੱਗੜ ਜੀ ਸ਼ਾਮਲ ਹੋ ਚੁੱਕੇ ਨੇ। ਨੰਬਰ 647-65-23-40 6477652340 ਤੇ ਤੁਸੀਂ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਬਣਾ ਸਕਦੇ ਹੋ। ਇੰਸ਼ੋਰੈਂਸ ਭਾਵੇਂ ਡਿਸੇਬਿਲਿਟੀ ਹੋਵੇ, ਟਰੈਵਲ, ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ ਜਾਂ ਫਿਰ ਬੱਚਿਆਂ ਦੀ RESP ਤੁਸੀਂ ਕਰਾਉਣਾ ਚਾਹੁੰਦੇ ਹੋ ਤੇ ਜਸਵਿੰਦਰ ਕੌਰ ਤੱਗੜ ਜੀ ਦੇ ਨਾਲ ਸੰਪਰਕ ਜ਼ਰੂਰ ਬਣ ਸਕਦੇ ਨੇ। ਤੇ ਜੀ ਵੈਲਕਮ ਕਰਦੇ ਹਾਂ ਮੈਮ, ਸਤਿ ਸ੍ਰੀ ਅਕਾਲ।
1: ਜੀ ਰਪਿੰਦਰ ਜੀ, ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ ਸਾਡੇ ਸਾਰੇ ਹੀ ਸਰੋਤਿਆਂ ਨੂੰ ਜੀ।
0: ਜੀ ਜੀ ਮੈਮ, ਤੇ ਅੱਜ ਦੇ ਕੀ ਅਪਡੇਟਸ ਨੇ?
1: ਜੀ ਬਿਲਕੁਲ ਜੀ, ਮੈਂ ਅੱਜ ਤੁਹਾਨੂੰ ਥੋੜਾ ਜਿਹਾ ਸੁਪਰ ਵੀਜ਼ਾ ਇੰਸ਼ੋਰੈਂਸ ਬਾਰੇ ਦੱਸਣਾ ਚਾਹਾਂਗੀ ਕਿ ਜੇਕਰ ਤੁਹਾਡੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਕੈਨੇਡਾ ਆ ਰਹੇ ਹਨ ਤਾਂ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। 1 ਸਾਲ ਲਈ 1 ਲੱਖ ਦੀ ਇੰਸ਼ੋਰੈਂਸ ਲੈਣੀ ਜ਼ਰੂਰੀ ਹੁੰਦੀ ਹੈ। ਐਨੂਅਲ ਅਤੇ ਮੰਥਲੀ ਪਲਾਨ ਅਵੇਲੇਬਲ ਹੁੰਦੇ ਹਨ। 45% ਤੱਕ ਦਾ ਡਿਸਕਾਊਂਟ ਮਿਲ ਸਕਦਾ ਹੈ। ਜੇਕਰ ਬਾਈ ਚਾਂਸ ਤੁਹਾਡਾ ਵੀਜ਼ਾ ਡਿਨਾਈ ਹੋ ਜਾਂਦਾ ਹੈ ਤਾਂ 100% ਰਿਫੰਡ ਮਿਲ ਜਾਂਦਾ ਹੈ। ਅਸੀਂ ਸਾਰੀ ਮੇਜਰ ਕੰਪਨੀਜ਼ ਜਿਹੜੀਆਂ ਕੈਨੇਡੀਅਨ ਕੰਪਨੀਜ਼ ਹਨ ਉਹਨਾਂ ਨਾਲ ਡੀਲ ਕਰਦੇ ਹਾਂ, ਇਸ ਲਈ ਤੁਹਾਨੂੰ ਬੈਸਟ ਰੇਟ ਲੈ ਕੇ ਦੇ ਸਕਦੇ ਹਾਂ। ਇਸ ਤੋਂ ਇਲਾਵਾ ਜੋ ਵਿਜ਼ਟਰਸ ਇੱਥੇ ਆਏ ਹੋਏ ਹਨ ਜੀ ਕੈਨੇਡਾ ਦੇ ਵਿੱਚ, ਜਾਂ ਇੰਟਰਨੈਸ਼ਨਲ ਸਟੂਡੈਂਟਸ ਜਾਂ ਵਰਕ ਪਰਮਿਟ ਹੋਲਡਰਸ ਹਨ ਜਿਨ੍ਹਾਂ ਕੋਲ ਹੈਲਥ ਕਾਰਡ ਨਹੀਂ ਹੈ, ਸੋ ਉਹਨਾਂ ਨੂੰ ਜ਼ਰੂਰ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲੈਣੀ ਚਾਹੀਦੀ ਹੈ ਤਾਂ ਕਿ ਕੋਈ ਵੀ ਐਮਰਜੈਂਸੀ ਆ ਜਾਵੇ, ਹੋਸਪਿਟਲਾਈਜ਼ ਹੋਣਾ ਪਵੇ ਤਾਂ ਉਹਨਾਂ ਨੂੰ ਖਰਚੇ ਦੀ ਚਿੰਤਾ ਨਾ ਹੋਵੇ, ਕਿਉਂਕਿ ਜਦੋਂ ਹੋਸਪਿਟਲਾਈਜ਼ ਅਸੀਂ ਹੁੰਦੇ ਹਾਂ ਤਾਂ ਬਹੁਤ ਵੱਡਾ ਬਿੱਲ ਜਿਹੜਾ ਬਣ ਜਾਂਦਾ ਹੈ, ਤੁਹਾਡੇ ਤੇ ਹੋਣ ਵਾਲਾ ਖਰਚਾ ਜਿਹੜਾ ਕੰਪਨੀ ਫਿਰ ਤੁਹਾਨੂੰ ਪੇ ਕਰਦੀ ਹੈ ਜੇਕਰ ਤੁਸੀਂ ਆਪਣੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਲਈ ਹੋਈ ਹੈ। ਜੇਕਰ ਕੋਈ 25 ਸਾਲ ਤੱਕ ਦਾ ਵਿਅਕਤੀ $50,000 ਦੀ ਕਵਰੇਜ ਲੈਂਦਾ ਹੈ ਤਾਂ ਸਿਰਫ ਉਹਨੂੰ ਮੰਥਲੀ $51 ਪੇ ਕਰਨੇ ਪੈਂਦੇ ਹਨ, ਸੋ ਇਹ ਕੋਈ ਮਹਿੰਗਾ ਇੰਸ਼ੋਰੈਂਸ ਨਹੀਂ ਹੈਗੀ, ਮਹਿੰਗੀ ਇੰਸ਼ੋਰੈਂਸ ਨਹੀਂ ਹੈ, ਰੀਜ਼ਨੇਬਲ ਰੇਟ ਤੇ ਇੰਸ਼ੋਰੈਂਸ ਹੁੰਦੀ ਹੈ, ਸੋ ਸਾਨੂੰ ਜ਼ਰੂਰ ਕਵਰੇਜ ਇਹ ਲੈਣੀ ਚਾਹੀਦੀ ਹੈ। ਤੇ ਇਸ ਦੇ ਨਾਲ ਹੀ ਲਾਈਫ ਇੰਸ਼ੋਰੈਂਸ ਵੀ ਬੜੀ ਸਸਤੀ ਹੁੰਦੀ ਹੈ, ਜਿਹੜੇ ਸਾਡੇ ਸਟੂਡੈਂਟਸ ਜੀ ਆਏ ਹੋਏ ਆ 20 ਤੋਂ 30 ਸਾਲ ਤੱਕ ਦਾ ਜੇ ਕੋਈ ਵਿਅਕਤੀ ਹੈਗਾ ਤਾਂ 1 ਲੱਖ ਦੀ ਲਾਈਫ ਇੰਸ਼ੋਰੈਂਸ ਕੇਵਲ $12 ਦੇ ਵਿੱਚ ਤੁਹਾਨੂੰ ਮਿਲ ਜਾਂਦੀ ਹੈ। ਸੋ ਜਿਹੜੇ ਸੈਲਫ ਇੰਪਲੋਇਡ ਹੈ ਜੇ ਉਹਨਾਂ ਨੇ ਡਿਸੇਬਿਲਿਟੀ ਇੰਸ਼ੋਰੈਂਸ ਲੈਣੀ ਹੈ ਤਾਂ ਮੰਥਲੀ $31 ਉਹ ਪੇ ਕਰਕੇ 2000 ਤੱਕ ਦੀ ਮੰਥਲੀ ਬੈਨੀਫਿਟ ਲਈ ਉਹ ਐਲੀਜੀਬਲ ਹੁੰਦੇ ਹਨ 2 ਸਾਲ ਤੱਕ। ਸੋ ਜਿਹੜੀਆਂ ਵੀ ਇੰਸ਼ੋਰੈਂਸ ਹੈਗੀਆਂ, ਚਾਹੇ ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਕ੍ਰਿਟੀਕਲ ਇੰਸ਼ੋਰੈਂਸ ਜਾਂ ਮੋਰਗੇਜ ਇੰਸ਼ੋਰੈਂਸ ਤੁਸੀਂ ਲੈਣੀ ਹੈ ਜਾਂ ਵਿਜ਼ਟਰ ਇੰਸ਼ੋਰੈਂਸ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ
0: ਜੀ,
1: ਤੇ ਹੁਣ RRSP ਦਾ ਸੀਜ਼ਨ ਹੈ ਜੀ, ਤੁਸੀਂ ਟੈਕਸ ਆਪਣਾ ਸੇਵ ਕਰ ਸਕਦੇ ਹੋ RRSP ਅਕਾਊਂਟ ਖੁਲਵਾ ਕੇ, ਉਹਦੇ ਬਾਰੇ ਵੀ ਜਾਣਕਾਰੀ ਮੇਰੇ ਤੋਂ ਲਈ ਜਾ ਸਕਦੀ ਹੈ। ਅਸੀਂ ਆਫਿਸ 'ਚ ਬਹਿ ਕੇ ਅਪੁਆਇੰਟਮੈਂਟ ਬਣਾ ਕੇ ਵੀ ਗੱਲਬਾਤ ਕਰ ਸਕਦੇ ਹਾਂ। ਆਫਿਸ ਆਪਣਾ ਮੈਕਲੋਗਲਿਨ ਤੇ ਕੁਈਨ ਦੇ ਬਿਲਕੁਲ ਲਾਗੇ ਹੈ, ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਮੇਰਾ ਨੰਬਰ ਕਰ ਲਓ ਨੋਟ, 6477652340 6477652340। ਰੁਪਿੰਦਰ ਜੀ ਥੈਂਕ ਯੂ ਸੋ ਮਚ
0: ਜੀ, ਬਹੁਤ ਬਹੁਤ ਸ਼ੁਕਰੀਆ ਜੀ। ਘਰ ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ 3 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕੀ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਖਰੀਦਣਾ ਹੁੰਦਾ, ਲੈਣਾ ਹੁੰਦਾ, ਇਨਵੈਸਟਮੈਂਟ ਕਰਨੀ ਹੁੰਦੀ ਤੇ ਤਿੰਨ ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣਾ ਚਾਹੀਦਾ। ਪਹਿਲਾਂ ਕਿ ਫੇਸ ਜ਼ਰੂਰੀ ਆ, ਦੂਜਾ ਲੋਕੇਸ਼ਨ ਅੱਛੀ ਹੋਵੇ ਤੇ ਤੀਜਾ ਜੋ ਹੈ ਉਸ ਦੇ ਵਿੱਚ ਲੰਬੀ ਕਲੋਜ਼ਿੰਗ ਹੋਵੇ। ਤੇ GTA ਏਰੀਆ ਦੇ ਵਿੱਚ ਜੇਕਰ ਤੁਸੀਂ ਪ੍ਰੀ ਕੰਸਟਰਕਸ਼ਨ ਘਰਾਂ ਅਤੇ ਕੌਂਡੋਜ਼ ਦੇ ਵਿੱਚ ਅੱਛੇ ਬੈਨੀਫਿਟਸ ਲੈਣਾ ਚਾਹੁੰਦੇ ਹੋ ਤੇ ਬਲਵੰਤ ਪੰਗੂ ਜੀ ਰੀਅਲ ਟਰਮ ਰਿਐਲਿਟੀ ਤੋਂ ਤੁਹਾਡੇ ਲਈ ਬਹੁਤ ਹੀ ਅੱਛੇ ਪ੍ਰੋਜੈਕਟਸ ਲੈ ਕੇ ਆਉਂਦੇ ਨੇ ਤੇ ਇਸ ਵਾਰੀ ਇਹ ਲੈ ਕੇ ਆਏ ਨੇ ਕੌਂਡੋਜ਼ ਅਤੇ ਟਾਊਨਸ ਮਾਰਕਮ ਦੇ ਵਿੱਚ। ਇਹਨਾਂ ਬਾਰੇ ਤੁਸੀਂ ਸੰਪਰਕ ਕਰਨਾ ਨੰਬਰ 647-680 ਤੇ 7335 ਤੇ 6476807335 ਤੇ ਨਾਲ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਫ੍ਰੀ ਹੋਲਡ ਟਾਊਨ ਹੋਮਸ ਕੋਲਿੰਗਵੁੱਡ ਦੇ ਏਰੀਆ ਦੇ ਵਿੱਚ ਵੀ ਲੈ ਕੇ ਆ ਰਹੇ ਨੇ ਤੇ ਇਹਨਾਂ ਦੋ ਪ੍ਰੋਜੈਕਟਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨੰਬਰ 647-680 ਤੇ 7335 ਤੇ ਹੁਣੇ ਹੀ ਕਾਲ ਜੋ ਹੈ ਉਹ ਕਰ ਲਓ। ਸੋਚਦੀ ਸੀ ਅਸੀਂ ਵੀ ਨਵਾਂ ਘਰ ਬੁੱਕ ਕਰਵਾ ਲਈਏ ਤੇ ਕਰਵਾਈਏ ਵੀ ਪਾਣੀ ਦੇ ਕੰਢੇ ਤੇ।
2: ਫਿਕਰ ਨਾ ਕਰ ਭਗਵਾਨ ਨੇ, ਘਰ ਪਾਣੀ ਦੇ ਕੰਢੇ ਤੇ ਹੀ ਬੁੱਕ ਕਰਵਾ ਕੇ ਆਇਆ ਹਾਂ ਆਪਣੇ ਭਰੋਸੇਮੰਦ ਰਿਐਲਟਰ ਰੌਬੀ ਪ੍ਰੋਥੀ ਜੀ ਹੋਰਾਂ ਕੋਲ, ਜਿਹਦੇ ਨਾਲ ਇੱਕ ਤਾਂ ਆਪਣੀ ਇਨਵੈਸਟਮੈਂਟ ਕਮਾਲ ਦੀ ਹੋਗੀ, ਦੂਜਾ ਤੂੰ ਨਾਇਗਰਾ ਫਾਲਸ ਦੀ ਬਿਊਟੀ ਦਾ ਵੀ ਆਨੰਦ ਮਾਣ ਸਕੇਂਗੀ ਉੱਥੇ ਰਹਿ ਕੇ। ਹੁਣ ਤੇ ਖੁਸ਼ ਹੈ ਨਾ?
0: ਜੀ ਹਾਂ, ਤੁਸੀਂ ਵੀ ਨਾਇਗਰਾ ਰੀਜਨ ਦੇ ਵਿੱਚ ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਪ੍ਰਾਪਰਟੀ ਵੇਚਣੀ ਜਾਂ ਖਰੀਦਣੀ ਤਾਂ ਕੋਸਮੋਪੋਲੀਟਨ ਰਿਐਲਟੀ ਤੋਂ ਯਾਦ ਰੱਖਣਾ ਰੌਬੀ ਪ੍ਰੋਥੀ ਜੀ ਨੂੰ। ਇਹਨਾਂ ਦੀ ਖਾਸੀਅਤ ਇਹ ਨਾਇਗਰਾ ਰੀਜਨ ਨੂੰ ਬਿਲੋਂਗ ਕਰਦੇ ਨੇ ਤੇ ਉੱਥੋਂ ਦੀ ਮਾਰਕੀਟ ਸੰਬੰਧੀ ਤੁਹਾਨੂੰ ਵਧੀਆ ਸਲਾਹ ਦੇ ਸਕਦੇ ਨੇ। ਇਹਨਾਂ ਨੂੰ ਜਾਂ ਫਿਰ ਇਹਨਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਅੱਜ ਹੀ ਕਾਲ ਕਰੋ ਨੰਬਰ 416-819-00094168190009 ਤੇ।
3: ਕਰਜ਼ਿਆਂ ਤੋਂ ਛੁਟਕਾਰਾ ਇਹ GTA ਕ੍ਰੈਡਿਟ ਦਾ ਨਾਰਾ।
4: Hi, this is Ajay Obroy from GTA Credit. Pichle 18 saal vich GTA Credit di madad naal 20,000 to vivad families ne bina bankruptcy kitte hoye apne karjan to chhutkara paya hai. Chahe business de karje hon ya personal ya CRA de taxes, sare karjan di ik choti jahi monthly kisht banao. Call Ajay ya Naveem nu 416-650-5800, 416-650-5800 or gtacredit.com.
0: ਜੇਕਰ ਤੁਸੀਂ GTA ਅਤੇ GTA ਦੇ ਬਾਹਰ ਦੇ ਇਲਾਕਿਆਂ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤੇ ਨਵੇਂ ਘਰ ਬੁੱਕ ਕਰਾਉਣਾ ਚਾਹੁੰਦੇ ਹੋ ਤੇ ਟੀਮ ਗੋਇਲ ਤੁਹਾਡੇ ਲਈ ਲੈ ਕੇ ਆਏ ਨੇ ਪਲੈਟੀਨਮ ਅਤੇ VVIP ਐਕਸੈਸ ਤੇ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ। ਅੱਜ ਹੀ ਕਾਲ ਕਰੋ ਟੀਮ ਗੋਇਲ ਨੂੰ ਨੰਬਰ 647-862-3210 ਤੇ 6478623210 ਤੇ। ਤੇ ਜੇਕਰ ਤੁਸੀਂ ਘਰ ਵੇਚਣਾ ਹੈ ਤੇ ਆਪਣੇ ਘਰ ਦੀ ਹੋਮ ਇਵੈਲੂਏਸ਼ਨ ਤੁਸੀਂ ਕਰਵਾਉਣੀ ਤਾਂ ਇੱਕ ਕਲਿੱਕ ਦੇ ਵਿੱਚ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਤੁਸੀਂ ਕਰਵਾ ਸਕਦੇ ਹੋ www.targetwestrealty.com ਤੇ। ਤੇ ਨਾਲ ਹੀ ਇਹ ਅੱਜ ਦੀ ਐਕਸਕਲੂਸਿਵ ਲਿਸਟਿੰਗ ਬ੍ਰੈਂਪਟਨ ਤੋਂ ਸਿਰਫ 45 ਮਿੰਟ ਦੀ ਡਰਾਈਵ ਤੇ 100 ਏਕੜ ਦਾ ਫਾਰਮ ਇਹਨਾਂ ਪਾਸ ਸੇਲ ਤੇ ਹੈ। ਇਸ ਬਾਰੇ ਤੁਸੀਂ ਜਾਣਕਾਰੀ ਲੈਣੀ ਤੇ ਨਾਲ ਹੀ ਬ੍ਰੈਂਪਟਨ, ਮਾਰਕਮ, ਰਿਚਮੰਡ ਹਿੱਲ, ਜਾਰਜਟਾਊਨ, ਕੈਲਡਨ, ਨਾਇਗਰਾ ਰੀਜਨ, ਵੈਲੈਂਡ ਅਤੇ ਕਲੀਨਸਬਰਗ ਦੇ ਏਰੀਆਜ਼ ਦੇ ਵਿੱਚ ਤੁਸੀਂ ਨਵੇਂ ਘਰ ਲੈਣੇ 647-862-3210 ਤੇ ਸੰਪਰਕ ਕਰ ਸਕਦੇ ਹੋ 6478623210 ਤੇ। ਤੇ ਨਾਲ ਹੀ ਆਪਣੀ ਮੋਰਗੇਜ ਦੀ ਤੁਸੀਂ ਸਮੱਸਿਆ ਹੱਲ ਕਰਨੀ ਤੇ ਤੁਹਾਡੀ ਸਮੱਸਿਆ ਦਾ ਹੱਲ ਸੁਰਿੰਦਰ ਗੋਇਲ ਜੀ ਪਾਸ ਹੈ ਨੰਬਰ 416-917-4848 ਤੇ ਸੰਪਰਕ ਹੋ ਸਕਦੇ ਨੇ। ਲਾਇਸੈਂਸ ਨੰਬਰ M1200-2125 ਸੁਰਿੰਦਰ ਗੋਇਲ ਜੀ ਦਾ ਨੰਬਰ 416-917-4848 ਤੇ। ਮੋਰਗੇਜ ਦੀ ਤੁਹਾਡੀ ਕੋਈ ਵੀ ਪਰੇਸ਼ਾਨੀ ਹੈ ਉਸ ਦਾ ਹੱਲ ਇਹਨਾਂ ਪਾਸ ਹੈ। ਪ੍ਰੋਗਰਾਮ ਸੁਨਹਿਰੀ ਸ਼ਾਮ ਰੇਡੀਓ ਦੇ ਨਾਲ ਤੁਸੀਂ ਜੁੜੇ ਹੋਏ ਹੋ ਜੀ, ਤੇ ਪਤਾ ਹੀ ਨਹੀਂ ਲੱਗਿਆ ਜਾਣ ਦਾ ਸਮਾਂ ਕਿਵੇਂ ਆ ਗਿਆ, 8 ਤੋਂ 9 ਦਾ ਇਹ ਸਮਾਂ ਉਹ ਕਿਸ ਤਰ੍ਹਾਂ ਨਿਕਲ ਗਿਆ। ਪਰ ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਨਾਲ ਸਾਥ ਨਿਭਾਇਆ, ਤੇ ਇਸੇ ਤਰ੍ਹਾਂ ਸਾਡੀ ਕੋਸ਼ਿਸ਼ ਇਹ ਹੋਵੇਗੀ ਕਿ ਹਰ ਹਫ਼ਤੇ ਤੁਹਾਡੇ ਲਈ ਕੁਝ ਨਵਾਂ ਲੈ ਕੇ ਆਈਏ, ਇੱਕ ਨਵੀਂ ਕਹਾਣੀ ਦੇ ਰੂਪ ਦੇ ਵਿੱਚ ਇੱਕ ਸਾਂਝ ਪਾਈਏ, ਤੇ ਉਸ ਸਾਂਝ ਦੇ ਵਿੱਚ ਤੁਸੀਂ ਸ਼ਾਮਿਲ ਹੋਵੋ। ਤੇ ਇਸ ਦੇ ਨਾਲ ਹੀ ਜਾਂਦੇ ਜਾਂਦੇ ਇਹੀ ਕਵਾਂਗੇ ਅੱਜ ਦੇ ਟੌਪਿਕ ਤੇ ਕਿ ਆਪਣੀਆਂ ਧੀਆਂ ਨੂੰ ਅਸੀਂ ਪੜ੍ਹਾਈਏ, ਉਹਨਾਂ ਤੇ ਮਾਣ ਕਰੀਏ, ਤੇ ਉਹਨਾਂ ਤੇ ਭਰੋਸਾ ਵੀ ਕਰੀਏ, ਤੇ ਪੁੱਤਾਂ ਵਾਂਗੂ ਉਹਨਾਂ ਨੂੰ ਹਮੇਸ਼ਾ ਹੀ ਲਾਡ ਲਡਾਉਂਦੇ ਰਹੀਏ, ਕਿਉਂਕਿ ਇੱਕ ਧੀ ਜੋ ਹੈ ਉਹ ਭਾਵੇਂ ਕਿਤੇ ਵੀ ਹੋਵੇ ਉਸਦੇ ਮਨ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਫਿਕਰ ਜੋ ਹੈ ਰਹਿੰਦੀ ਹੈ, ਤੇ ਇਹ ਚੀਜ਼ ਆਪਣੇ ਆਪ ਦੇ ਵਿੱਚ ਇੱਕ ਖੁਸ਼ਕਿਸਮਤੀ ਹੋ ਜਾਂਦੀ ਹੈ ਧੀ ਵਾਲਿਆਂ ਮਾਪਿਆਂ ਦੀ। ਤੇ ਇਸ ਦੇ ਨਾਲ ਹੀ ਹੁਣ ਮੈਂ ਰੁਪਿੰਦਰ ਕੌਰ ਤੁਹਾਡੇ ਪਾਸੋਂ ਲੈਣੀ ਆ ਇਜਾਜ਼ਤ। ਤੁਸੀਂ ਨੰਬਰ ਜ਼ਰੂਰ ਨੋਟ ਕਰ ਲੈਣੇ, ਨੰਬਰ 4374206569-4372-6569-63-230-6569-6369 ਤੇ ਤੁਸੀਂ ਸਾਡੇ ਨਾਲ ਪ੍ਰੋਗਰਾਮ ਤੋਂ ਬਾਅਦ ਸੰਪਰਕ ਜੋ ਹੈ ਬਣਾ ਸਕਦੇ ਹੋ। ਤੁਸੀਂ ਆਪਣੇ ਬਿਜ਼ਨਸ ਨੂੰ ਸਾਡੇ ਨਾਲ ਪ੍ਰਮੋਟ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਸੰਪਰਕ ਕਰਨਾ, ਤੇ ਨਾਲ ਹੀ ਸਾਡੇ ਫੇਸਬੁੱਕ ਪੇਜ ਸੁਨਹਿਰੀ ਸ਼ਾਮ ਰੇਡੀਓ ਬਾਰੇ ਹਰ ਇੱਕ ਨੂੰ ਜ਼ਰੂਰ ਦੱਸਣਾ ਤੇ ਲਾਈਕ ਤੇ ਫੋਲੋ ਜ਼ਰੂਰ ਕਰਨਾ। ਤੇ ਅਗਲੇ ਹਫ਼ਤੇ ਫਿਰ ਮੁਲਾਕਾਤ ਹੋਵੇਗੀ। ਹੱਸਦੇ ਰਹਿਣਾ, ਵਸਦੇ ਰਹਿਣਾ ਜੀ। ਸਤਿ ਸ਼੍ਰੀ ਅਕਾਲ।

0: हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6477022023 6 7 4 2 2 3 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2 2
1: नहीं है।
2: तंदूरी तंदूरी खाना खाना है ते तंदूरी बॉयज ही जाना है। बड़ा स्वाद वाला फ्लेवर्ड फूड मिलता है। चिकन टिक्का, तंदूरी श्रिंप, तंदूरी फिश, मलाई चाप, तंदूरी मोमोज, ते हां पनीर दी भुर्जी। बिल्कुल ना भूलिया जे, लोकेटेड ने 7171 टोरबरम रोड दे उत्ते, ते दूसरी लोकेशन मैकलोगलन एंड क्वीन ते 905-956-2111 तंदूरी बॉयज।
0: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੌਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਅਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੌਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ

0: ਵਾਹ ਜੀ ਵਾਹ, ਕਿਆ ਬਾਤ ਹੈ, ਕੀ ਬਣੂ ਦੁਨੀਆ ਦਾ ਸੱਚੇ ਪਾਤਸ਼ਾਹ, ਵਾਹਿਗੁਰੂ ਜਾਣੇ। ਤੇ ਵਾਕਈ ਕਿਸੇ ਨੂੰ ਨਹੀਂ ਪਤਾ ਕਿਸੇ ਵੀ ਚੀਜ਼ ਦਾ ਤੇ ਕੀ ਬਣੂ, ਜਿਵੇਂ ਜ਼ਮਾਨਾ ਬਦਲ ਰਿਹਾ ਤੇ ਚੀਜ਼ਾਂ ਵੀ ਨਾਲੋ ਨਾਲ ਬਦਲ ਰਹੀਆਂ ਨੇ। ਪ੍ਰੋਗਰਾਮ ਸਰਵ ਰੇਡੀਓ, ਮੈਂ ਤੁਹਾਡਾ ਹੋਸਟ ਸਰਵਜੀਤ ਸਿੰਘ ਦੇ ਨਾਲ, ਤੇ ਸਟੂਡੀਓ ਦਾ ਨੰਬਰ 905-673-3337-3337। ਤੇ ਨਾਲ ਦੀ ਨਾਲ ਆਪਾਂ ਗੱਲਬਾਤ ਕਰਾਂਗੇ ਅੱਜ ਉਮਰਪ੍ਰੀਤ ਚਾਵਲਾ ਜੀ ਨਾਲ ਵੀ। ਪ੍ਰੋਗਰਾਮ ਪੂਰਾ ਲਾਈਨਅਪ ਕੀਤਾ ਤੇ ਕਿਸੇ ਟੈਕਨੀਕਲ ਇਸ਼ੂ ਕਰਕੇ ਤੇ ਆਵਾਜ਼ ਆਪਣੀ ਔਨ 에ਅਰ ਨਹੀਂ ਜਾ ਸਕੀ, ਪਰ ਆਪਾਂ ਆ ਗਏ ਹਾਂ ਜੀ ਵਾਪਸ ਇੱਕ ਵਾਰੀ ਫਿਰ ਦਰੁਸਤ ਤੁਹਾਡੇ ਰੂਬਰੂ ਰੇਡੀਓ ਦੀਆਂ ਤਰੰਗਾਂ ਦੇ ਰਾਹੀਂ। ਤੇ ਪ੍ਰੋਗਰਾਮ ਸਰਬ ਰੇਡੀਓ ਤੁਹਾਡੇ ਹੋਸਟ ਸਰਬਜੀਤ ਸਿੰਘ ਦੇ ਨਾਲ, ਤੇ ਨੰਬਰ 905-673-3337 ਤੇ ਜੁੜ ਚੁੱਕੇ ਨੇ ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ। ਪਹਿਲਾਂ ਤੇ ਵੈਲਕਮ ਕਰਦੀ ਹੈ ਉਮਰਪ੍ਰੀਤ ਜੀ, ਸਤਿ ਸ੍ਰੀ ਅਕਾਲ, ਵੈਲਕਮ।
1: ਥੈਂਕ ਯੂ ਸੋ ਮਚ ਸਰਬਜੀਤ ਜੀ, ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਉਮਰਪ੍ਰੀਤ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਜੀ, ਚੜ੍ਹਦੀ ਕਲਾ।
0: ਕਿਆ ਬਾਤ ਹੈ, ਚੜ੍ਹਦੀ ਕਲਾ ਚਾਹੀਦੀ ਹੈ ਤੁਹਾਡੇ ਵਿੱਚ, ਪੇਸ਼ੈਂਸ ਵੀ ਬੜਾ ਬਾਕਮਾਲ ਹੈ। ਤੇ ਥੈਂਕ ਯੂ ਤੁਸੀਂ ਇੰਨੇ ਦਿਨ ਹੋਲਡ ਤੇ ਰਹੇ, ਕੁਝ ਟੈਕਨੀਕਲ ਇਸ਼ੂ ਕਰਕੇ ਆਪਣੀ ਆਵਾਜ਼ ਔਨ 에ਅਰ ਨਹੀਂ ਜਾ ਸਕੀ, ਪਰ ਦੱਸਦੀ ਆਪਾਂ ਸਾਰੇ ਲਿਸਨਰਸ ਨੂੰ, ਉਮਰਪ੍ਰੀਤ ਚਾਵਲਾ ਜੀ ਜੋ ਕਿ ਚਾਰਟਰਡ ਲਾਈਫ ਅੰਡਰ ਰਾਈਟਰ, ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਸਭ ਤੋਂ ਵਧੀਆ ਤੇ ਹਾਈਐਸਟ ਡੈਜ਼ਿਗਨੇਸ਼ਨ ਐਕਸਪੀਰੀਅੰਸ ਇਹਨਾਂ ਦਾ ਬਾਕਮਾਲ ਹੈ, ਤੇ ਨੌਲੇਜ ਇੰਡਸਟਰੀ ਦੇ ਵਿੱਚ ਕਿਆ ਕਹਿਣੇ। ਤੇ ਅੱਜ ਦੇਖਦੇ ਹਾਂ ਉਮਰਪ੍ਰੀਤ ਜੀ ਕਿਹੜੀ ਚੀਜ਼, ਕਿਹੜੀ ਐਡਵਾਈਸ ਸਾਨੂੰ ਇੰਸ਼ੋਰੈਂਸ ਦੇ ਲਈ ਦੇਣ ਲੱਗੇ ਆ। ਤੇ ਉਮਰਪ੍ਰੀਤ ਜੀ ਪਲੀਜ਼ ਗੋ ਅਹੈਡ ਜੀ।
1: ਥੈਂਕ ਯੂ ਸੋ ਮਚ ਸਰਬਜੀਤ ਜੀ। ਸੋ ਇੰਸ਼ੋਰੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਐਕਚੁਅਲੀ ਇੰਸ਼ੋਰੈਂਸ ਪਲੈਨਿੰਗ ਨਾ ਇੱਕ ਬਹੁਤ ਹੀ ਛੋਟਾ ਜਿਹਾ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ। ਜੇ ਆਪਾਂ ਸਟਾਰਟਿੰਗ ਤੋਂ ਹੀ ਗੱਲ ਕਰੀਏ ਵੀ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬੇਸਿਕਲੀ ਸਾਰੀਆਂ ਚੀਜ਼ਾਂ ਆ ਜਾਂਦੀਆਂ, ਤੁਹਾਡੀਆਂ ਵਿਲਸ, ਪਾਵਰ ਆਫ ਅਟਰਨੀਜ਼, ਤੁਹਾਡੀ ਰਿਟਾਇਰਮੈਂਟ ਪਲੈਨਿੰਗ, ਇੰਸ਼ੋਰੈਂਸ ਪਲੈਨਿੰਗ ਜੇ ਤੁਸੀਂ ਬਿਜ਼ਨਸ ਓਨ ਕਰਦੇ ਹੋ ਅਗਲੀ ਜਨਰੇਸ਼ਨ ਤੱਕ ਬਿਜ਼ਨਸ ਕਿਵੇਂ ਜਾਣਾ ਹੈ, ਇਨਹੈਰੀਟੈਂਸ ਪਲੈਨਿੰਗ, ਤੁਹਾਡੀਆਂ ਮਲਟੀਪਲ ਪ੍ਰੋਪਰਟੀਜ਼ ਹੈ, ਕੈਪੀਟਲ ਗੇਨ ਟੈਕਸਿਸ ਹੈ, ਉਹਨਾਂ ਨਾਲ ਆਪਾਂ ਕਿਵੇਂ ਟੈਕਲ ਕਰਨਾ, ਇਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਆਉਂਦੀ ਹੈ। ਬਟ ਜੇ ਮੈਂ ਰਿਸਕ ਮੈਨੇਜਮੈਂਟ ਦੀ ਗੱਲ ਕਰਾਂ, ਜੇ ਮੈਂ ਇਹ ਕਹਾਂ ਕਿ ਆਪਾਂ ਸਟਾਰਟਿੰਗ ਫੇਜ਼ ਦੇ ਵਿੱਚ ਹਾਂ ਲਾਈਫ ਦੇ, ਇੱਥੇ ਕੈਨੇਡਾ ਦੇ ਵਿੱਚ ਹਜੇ ਆਪਾਂ ਐਸੈਟਸ ਬਣਾ ਰਹੇ ਹਾਂ, ਆਪਾਂ ਕੰਮ ਕਰ ਰਹੇ ਹਾਂ, ਤਾਂ ਸਟਾਰਟਿੰਗ ਦੇ ਵਿੱਚ ਇੰਸ਼ੋਰੈਂਸ ਤੇ ਇਨਵੈਸਟਮੈਂਟ ਦੋਨੋਂ ਚੀਜ਼ਾਂ ਜ਼ਰੂਰੀ ਹੁੰਦੀਆਂ। ਐ ਨਹੀਂ ਕਿ ਤੁਸੀਂ ਇੰਸ਼ੋਰੈਂਸ ਦੇ ਵਿੱਚ ਹੀ ਤੁਸੀਂ $500 ਇਨਵੈਸਟ ਕਰ ਦਿਓ ਮਹੀਨੇ ਦਾ, ਜਾਂ ਐਵੇਂ ਨਹੀਂ ਕਿ ਤੁਸੀਂ 500 ਇਨਵੈਸਟ ਕਰੀ ਜਾਓ ਤੇ ਤੁਸੀਂ ਆਪਣਾ ਰਿਸਕ ਮੈਨੇਜ ਨਹੀਂ ਕੀਤਾ। ਸੋ ਦੋਨੋਂ ਚੀਜ਼ਾਂ ਸਾਈਡ ਬਾਏ ਸਾਈਡ ਹੋਣੀਆਂ ਬਹੁਤ ਜ਼ਰੂਰੀ ਹੈ। ਮੈਂ ਬਹੁਤ ਵਾਰ ਦੇਖਿਆ ਸਰਬਜੀਤ ਜੀ, ਕਈ ਵਾਰ ਸਾਨੂੰ ਐਂ ਲੱਗਦਾ ਹੁੰਦਾ ਕਿ ਜੀ ਸਾਡੀ ਅਫੋਰਡੇਬਿਲਟੀ ਨਹੀਂ ਹੈ, ਅਸੀਂ $500 ਵੀ ਅਫੋਰਡ ਨਹੀਂ ਕਰ ਸਕਦੇ। ਸੋ ਸੋਚ ਕੇ ਦੇਖੋ ਵੀ ਜੇ ਅੱਜ ਤੁਹਾਡੀ ਇਨਕਮ ਆ ਰਹੀ ਹੈ ਤੇ ਤੁਸੀਂ $500 ਅਫੋਰਡ ਨਹੀਂ ਕਰ ਸਕਦੇ, ਕੱਲ ਨੂੰ ਜੇ ਅਨਫੋਰਚੂਨੇਟਲੀ ਇਨਕਮ ਬੰਦ ਹੋ ਜੇ, ਇਨਕਮ ਬੰਦ ਹੋ ਸਕਦੀ ਹੈ ਕ੍ਰਿਟੀਕਲ ਇਲਨੈਸ ਨਾਲ, ਇਨਕਮ ਬੰਦ ਹੋ ਸਕਦੀ ਹੈ ਕੋਈ ਸੱਟ ਲੱਗਣ ਕਰਕੇ ਜਾਂ ਪ੍ਰੀ ਮੈਚਿਓਰ ਡੈਥ ਕਰਕੇ। ਹੁਣ ਜਦੋਂ ਇਨਕਮ ਹੀ ਬੰਦ ਹੋ ਗਈ, ਫਿਰ ਘਰ ਦੇ ਖਰਚੇ ਕਿਵੇਂ ਚੱਲਣੇ ਆ? ਸੋ ਇੰਸ਼ੋਰੈਂਸ ਵੀ ਜ਼ਰੂਰੀ ਹੈ। ਤੇ ਜੇ ਤੁਸੀਂ, ਮੈਂ ਕਹਿੰਦੀ ਹਾਂ $100 ਵੀ ਤੁਸੀਂ ਮੰਥ ਦਾ ਸੇਵ ਕਰ ਲਓ ਨਾ, 50 ਆਪਾਂ ਇੰਸ਼ੋਰੈਂਸ ਕਰ ਸਕਦੇ ਹਾਂ, 50 ਦੀ ਆਪਾਂ ਸੇਵਿੰਗ ਕਰ ਸਕਦੇ ਹਾਂ, ਉਹਦਾ ਮਤਲਬ ਇਹ ਹੁੰਦਾ ਵੀ ਕੱਲ ਨੂੰ ਜੇ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਰੀਜ਼ਨ ਕਰਕੇ, ਇਨਕਮ ਬੰਦ ਹੋਏ ਤਾਂ ਤੁਹਾਡੀ ਸੇਵਿੰਗ ਵਾਲਾ ਪਾਰਟ ਨਾ ਯੂਜ਼ ਹੋਏ, ਤੁਹਾਨੂੰ ਘਰਾਂ ਦੀ ਇਕਵਿਟੀ ਕੱਢ ਕੇ ਨਾ ਆਪਣੇ ਘਰ ਦੇ ਖਰਚੇ ਚਲਾਉਣੇ ਪੈਣ, ਬੱਚਿਆਂ ਦੀਆਂ RESP ਕੱਢ ਕੇ ਨਾ ਤੁਹਾਨੂੰ ਆਪਣੇ ਘਰ ਦੇ ਖਰਚੇ ਚਲਾਉਣੇ ਪੈਣ ਜੇ ਕੋਈ ਕ੍ਰਿਟੀਕਲ ਇਲਨੈਸ ਹੋ ਜੇ ਜਾਂ ਕੋਈ ਸੱਟ ਲੱਗ ਜੇ। ਸੋ ਇੰਸ਼ੋਰੈਂਸ ਵੀ ਜ਼ਰੂਰੀ ਹੈ, ਇਨਵੈਸਟਮੈਂਟ ਵੀ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਪਤਾ ਵੀ ਆਪਾਂ ਗੱਡੀਆਂ ਦੀ ਇੰਸ਼ੋਰੈਂਸ ਕਰਵਾਉਂਦੇ ਹਾਂ ਕਿ ਡੀਲਰਸ਼ਿਪ ਤੋਂ ਕਾਰ ਨਹੀਂ ਬਾਹਰ ਨਿਕਲਦੀ ਜਦ ਤੱਕ ਇੰਸ਼ੋਰੈਂਸ ਨਹੀਂ ਹੁੰਦੀ, ਘਰਾਂ ਦੀ ਕਲੋਜ਼ਿੰਗ ਨਹੀਂ ਹੁੰਦੀ ਜਦ ਤੱਕ ਇੰਸ਼ੋਰੈਂਸ ਨਹੀਂ ਹੁੰਦੀ। ਚਲੋ ਇਹ ਤਾਂ ਮੈਂ ਕਹੂੰਗੀ ਜ਼ਰੂਰੀ ਚੀਜ਼ਾਂ, ਮਤਲਬ ਬਾਏ ਲਾਅ ਜ਼ਰੂਰੀ ਹੈ। ਅਦਰਵਾਈਜ਼ ਵੀ ਜੇ ਆਪਾਂ ਘਰਾਂ 'ਚ ਕੋਈ ਅਪਲਾਇੰਸਿਸ ਵੀ ਲੈਂਦੇ ਹਾਂ ਨਾ, ਚਾਹੇ $500,000 ਦਾ ਕੋਈ ਅਪਲਾਇੰਸ ਲਿਆ, ਕੋਈ ਆਪਾਂ ਫੋਨ ਲਿਆ, ਲੈਪਟੋਪ ਲਿਆ, ਉਹਦੀ ਵੀ ਆਪਾਂ ਇੰਸ਼ੋਰੈਂਸ ਕਰਵਾ ਲੈਂਦੇ ਹਾਂ, ਲੇਕਿਨ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਅੰਡਰ ਵੈਲਿਊ ਕਰਦੇ ਹਾਂ। ਸੋ ਥੋੜ੍ਹਾ ਜਿਹਾ ਸੋਚ ਕੇ ਦੇਖੋ ਵੀ ਜੇ ਤੁਸੀਂ 50,000 ਵੀ ਸਾਲ ਦਾ ਕਮਾ ਰਹੇ ਹੋ ਨਾ, ਜੋ ਕਿ ਬਹੁਤ ਰੀਜ਼ਨੇਬਲ ਹੈ, 30 ਸਾਲ ਤੁਹਾਡੀ ਉਮਰ ਹੈ, ਤਾਂ ਅਗਲੇ ਆਉਣ ਵਾਲੇ 35 ਸਾਲਾਂ 'ਚ, ਮਤਲਬ 65 ਸਾਲ ਦੀ ਉਮਰ ਤੱਕ ਤੁਸੀਂ ਅਰਾਊਂਡ 1.75 ਮਿਲੀਅਨ ਕਮਾ ਲੈਣਾ। ਤੇ ਉਹ ਮਤਲਬ 1.75 ਮਿਲੀਅਨ ਦੀ ਤੁਸੀਂ ਇਨਕਮ ਨੂੰ ਪ੍ਰੋਟੈਕਟ ਕਰਨ ਲਈ ਆਪਾਂ $500 ਨਹੀਂ ਖਰਚਣਾ ਚਾਹੁੰਦੇ। ਸੋ ਜ਼ਰੂਰ ਇਹਨਾਂ ਚੀਜ਼ਾਂ ਵੱਲ ਧਿਆਨ ਦਿਓ, ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਹੈ, ਨੈਨੀ ਕੈਟੇਗਰੀ ਹੈ, PR ਸਿਟੀਜ਼ਨ, ਜੋ ਵੀ ਤੁਹਾਡਾ ਸਟੇਟਸ ਹੈ, ਹਰ ਇੱਕ ਦੇ ਬਜਟ 'ਚ ਆਉਣ ਵਾਲੇ ਪਲਾਨ ਹੁੰਦੇ ਆ। ਸੋ ਜ਼ਰੂਰ ਆਪਣੇ ਇੰਸ਼ੋਰੈਂਸ ਔਰ ਇਨਵੈਸਟਮੈਂਟ ਦੋਨੋਂ ਚੀਜ਼ਾਂ ਤੇ ਧਿਆਨ ਦਿਓ। ਨੰਬਰ ਹੈ ਜੀ ਮੇਰਾ 647-446-1616, 647-446-1616।
0: ਬਿਲਕੁਲ ਜੀ, ਬਹੁਤ ਸ਼ੁਕਰੀਆ ਉਮਰਪ੍ਰੀਤ ਚਾਵਲਾ ਜੀ। ਤੇ ਨੰਬਰ ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦੇਣਾ, 647-446-1616 16 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਕਈ ਵਾਰ ਸਾਡੇ ਜ਼ਿਹਨ ਦੇ ਵਿੱਚ ਬੜੇ ਸਵਾਲ ਹੁੰਦੇ ਆ ਇੰਸ਼ੋਰੈਂਸ ਨੂੰ ਲੈ ਕੇ ਵੀ ਯਾਰ ਪਤਾ ਨਹੀਂ ਇਹ ਇੰਸ਼ੋਰੈਂਸ ਹੋ ਸਕਦੀ ਹੈ ਨਹੀਂ ਹੋ ਸਕਦੀ, ਕੀ ਪਤਾ ਇੰਸ਼ੋਰੈਂਸ ਬਹੁਤ ਜ਼ਿਆਦਾ ਮਹਿੰਗੀ ਹੋਵੇ, ਪਰ ਨਹੀਂ ਸਾਡੇ ਹਰ ਇੱਕ ਦੀ ਆਪਣਾ ਇੱਕ ਬਜਟ ਹੁੰਦਾ, ਹਰ ਇੱਕ ਦਾ ਆਪਣਾ ਇੱਕ ਜ਼ਰੀਆ ਤਰੀਕਾ ਹੈ, ਤੇ ਤੁਸੀਂ ਆਪਣੇ ਬਜਟ ਦੇ ਮੁਤਾਬਿਕ ਵੀ ਪਲਾਨ ਲੈ ਸਕਦੇ ਹੋ ਤੇ ਬੜੀਆਂ ਸ਼ਾਨਦਾਰ ਐਡਵਾਈਸ। ਉਮਰਪ੍ਰੀਤ ਚਾਵਲਾ ਜੀ 647-446-1616 ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ।
1: ਥੈਂਕ ਯੂ ਸਰਵ ਜੀ ਜੀ
0: ਜੀ ਬਿਲਕੁਲ, ਤੇ ਜੁੜਾਂਗੇ ਦੁਬਾਰਾ ਉਮਰਪ੍ਰੀਤ ਜੀ ਨਾਲ ਅਗਲੇ ਲਿੰਕ ਦੇ ਵਿੱਚ। ਸਟੂਡੀਓ ਦਾ ਨੰਬਰ 905-6773-3337।

ਕੁਝ ਅੱਜ ਦਾ ਇੱਕ ਸਵਾਲ ਵੀ ਪੁੱਛਦੇ ਹਾਂ, ਬੜਾ ਇੱਕ ਇੰਟਰਸਟਿੰਗ ਸਵਾਲ ਹੈ। ਜ਼ਿੰਦਗੀ ਦੇ ਵਿੱਚ ਆਪਾਂ ਅਕਸਰ ਹੀ ਕਿੰਨੀਆਂ ਚੀਜ਼ਾਂ ਸਾਡੇ ਦਿਮਾਗ ਦੇ ਵਿੱਚ ਹੁੰਦੀਆਂ ਨੇ ਵੀ ਯਾਰ ਅਸੀਂ ਆਹ ਵੀ ਯਾਦ ਰੱਖੀਏ, ਅਸੀਂ ਆਹ ਵੀ ਯਾਦ ਰੱਖੀਏ, ਪਰ ਕਹਿੰਦੇ ਇਨਸਾਨ ਨੂੰ ਸਭ ਤੋਂ ਜ਼ਿਆਦਾ ਜੇ ਕੋਈ ਯਾਦ ਰੱਖਣ ਵਾਲੀ ਚੀਜ਼ ਹੈ ਉਹ ਕਿਹੜੀ ਹੋ ਸਕਦੀ ਹੈ? ਜੇ ਆਪਾਂ ਗੱਲਬਾਤ ਕਰੀਏ, ਇੱਕ ਬੜੀ ਸੌਖੀ ਜੀ ਚੀਜ਼ ਤੇ ਬੰਦਾ ਕਹਿੰਦਾ ਜ਼ਿੰਦਗੀ ਦੇ ਵਿੱਚ ਆਪਾਂ ਕੋਈ ਵੀ ਕੰਮ ਕਰ ਰਹੇ ਹਾਂ ਉਹਦੀ ਨੌਲੇਜ ਸਾਨੂੰ ਹੋਣੀ ਚਾਹੀਦੀ ਹੈ। ਜੋ ਅਸੀਂ ਹੁਣ ਜਿਵੇਂ ਕੋਈ ਕੰਪਿਊਟਰ ਓਪਰੇਟ ਕਰ ਰਹੇ ਹਾਂ ਜਾਂ ਡਰਾਈਵਿੰਗ ਕਰ ਰਹੇ ਹਾਂ, ਉਹ ਤਾਂ ਚਲੋ ਆਪਾਂ ਨੂੰ ਯਾਦ ਹੁੰਦੀ ਹੈ ਵੀ ਯਾਰ ਗੱਡੀ ਐਵੇਂ ਚੱਲਣੀ ਹੈ, ਕਾਰ ਐਵੇਂ ਚੱਲਣੀ ਹੈ, ਕੰਪਿਊਟਰ ਐਵੇਂ ਚੱਲਣਾ। ਇਹ ਤਾਂ ਚੀਜ਼ ਤੁਹਾਡੀ ਡੇਲੀ ਰੂਟੀਨ ਦੇ ਵਿੱਚ ਹੋ ਗਈ, ਕੱਲ ਨੂੰ ਬਦਲ ਵੀ ਸਕਦੀ ਹੈ, ਤੁਸੀਂ ਕੋਈ ਹੋਰ ਪ੍ਰੋਫੈਸ਼ਨ ਦੇ ਵਿੱਚ ਵੀ ਜਾ ਸਕਦੇ ਹੋ। ਪਰ ਕੁਸ਼ਚਨ ਅੱਜ ਦਾ ਬੜਾ ਸਿੰਪਲ, ਬੜਾ ਸੌਖਾ ਜਾ, ਕਿਹੜੀਆਂ ਉਹ ਦੋ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖ ਕੇ ਚੱਲਣੀ ਚਾਹੀਦੀਆਂ ਨੇ, ਜਾਂ ਜ਼ਿੰਦਗੀ ਦੇ ਨਾਲੋ ਨਾਲ ਅਸੀਂ ਉਹਨਾਂ ਚੀਜ਼ਾਂ ਨੂੰ ਯਾਦ ਰੱਖੀਏ। 905-673-3337 905-673-3337 ਤੇ ਤੁਸੀਂ ਜ਼ਰੂਰ ਕਾਲ ਕਰੋ ਤੇ ਜਵਾਬ ਦਿਓ ਕਿਹੜੀਆਂ ਦੋ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਯਾਦ ਰੱਖਣੀਆਂ ਚਾਹੀਦੀਆਂ ਨੇ। ਤੇ ਜਿਵੇਂ ਮਿਸਾਲ ਦੇ ਤੌਰ ਤੇ ਆਪਾਂ ਕਹਿ ਲਈਏ ਵੀ ਯਾਰ ਆਹ ਚੀਜ਼ ਤਾਂ ਇਨਸਾਨ ਯਾਦ ਰੱਖੇ, ਕਿਤੇ ਬੰਦਾ ਬੈਠਾ ਵੱਡੇ ਵਡੇਰਿਆਂ ਦੇ ਨਾਲ ਤੇ ਉਹਨਾਂ ਦੇ ਨਾਲ ਬੰਦਾ ਆਦਰ ਸਨਮਾਨ ਪਿਆਰ ਏਦਾਂ ਦੀ ਗੱਲ ਜ਼ਰੂਰ ਕਰੇ। ਪਰ ਤੁਹਾਡਾ ਕੀ ਕਹਿਣਾ, ਕਿਹੜੀ ਚੀਜ਼ ਸਾਨੂੰ ਜ਼ਿੰਦਗੀ ਦੇ ਵਿੱਚ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ? 905-673-3337 905-673-3337

जी बिल्कुल, 9056733337 9056773337 ਤੇ ਚੱਲਦੇ ਆ ਇੱਕ ਬੜੇ ਸ਼ਾਨਦਾਰ ਗੀਤ ਦੇ ਵੱਲ ਤੇ ਫਿਰ ਜੁੜਦੇ ਆ ਪ੍ਰੋਗਰਾਮ ਸਰਬ ਰੇਡੀਓ ਤੇ ਗੀਤ ਬੜਾ ਇੰਟਰਸਟਿੰਗ ਬੜਾ ਸ਼ਾਨਦਾਰ ਬੜਾ ਧੁੰਮਾ ਪਾ ਰਿਹਾ ਗੀਤ ਦਿਲਜੀਤ ਦੋਸਾਂਝ ਦਾ ਰਾਂਝਾ।

0: ਹਾਂਜੀ ਬਿਲਕੁਲ ਜੀ, ਤੇ ਲੱਗਿਆ ਸਮਾਂ ਵਾਪਸ ਨਹੀਂ ਆਉਂਦਾ, ਤੇ ਇੱਕ ਚੀਜ਼ ਤੇ ਇਹਦੇ ਵਿੱਚ ਆ ਹੈ ਬੜੀ ਇੰਪੋਰਟੈਂਟ, ਵੀ ਜਿਹੜੀ ਆ ਸਮਾਂ ਲੰਘ ਗਿਆ ਸੋ ਲੰਘ ਗਿਆ, ਪਰ ਤੁਹਾਡਾ ਕੀ ਕਹਿਣਾ? ਚੱਲਦੇ ਆ ਕਾਲ ਦੇ ਵੱਲ, 3600 ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ,
0: ਜੀ ਕੀ ਹਾਲ ਚਾਲ ਹੈ ਜੀ?
1: ਜ਼ਿੰਦਗੀ ਚ ਬਹੁਤ ਵਧੀਆ ਜੀ। ਜ਼ਿੰਦਗੀ ਚ ਦੋ ਚੀਜ਼ਾਂ ਜਿਹੜੀਆਂ ਨਾ ਬਹੁਤ ਮਹੱਤਵਪੂਰਨ ਨੇ, ਜਿਹੜੀਆਂ ਕਦੇ ਵੀ ਬੰਦੇ ਨੂੰ ਨਹੀਂ ਭੁੱਲਣੀਆਂ ਚਾਹੀਦੀਆਂ
0: ਜੀ।
1: ਸਭ ਤੋਂ ਪਹਿਲੀ ਤੇ ਜਿਹੜੀ ਮਾਂ ਬਾਪ ਦੀ ਸਿੱਖਿਆ ਨਾ, ਉਹ ਕਦੇ ਵੀ ਜ਼ਿੰਦਗੀ ਚੋਂ ਵਿਸਾਰਨੀ ਨਹੀਂ ਚਾਹੀਦੀ
0: ਜੀ। ਜੀ,
1: ਮਾਂ ਬਾਪ ਨੇ ਸਾਨੂੰ ਜ਼ਿੰਦਗੀ ਚ ਜੂਣਾ ਸਿਖਾਇਆ ਹੁੰਦਾ, ਉਹਨਾਂ ਨੇ ਆਪਣੇ ਤਜਰਬੇ ਵਿੱਚੋਂ ਬਹੁਤ ਕੁਛ ਸਿੱਖ ਕੇ ਸਾਨੂੰ ਦੱਸਿਆ ਹੁੰਦਾ, ਤੇ ਉਹਨਾਂ ਦੇ ਤਜਰਬੇ ਦਾ ਫਾਇਦਾ ਲੈਣ ਲਈ ਜੋ ਕੁਛ ਉਹਨਾਂ ਨੇ ਕਿਹਾ ਉਹਨੂੰ ਦਿਲ ਦੇ ਵਿੱਚ ਵਸਾਉਣਾ ਚਾਹੀਦਾ, ਕਦੇ ਨੀ ਵਿਸਾਰਨਾ ਚਾਹੀਦਾ।
0: ਨੰਬਰ ਦੋ,
1: ਜਿਹੜੇ ਉਸਤਾਦ ਹੁੰਦੇ ਨੇ ਜਿੱਥੇ ਪੜ੍ਹੇ ਆ ਅਸੀਂ
0: ਜੀ,
1: ਜਿਹਨਾਂ ਕੋਲ ਅਸੀਂ ਦੁਨਿਆਵੀ ਵਿਦਿਆ ਪੜ੍ਹੀ ਆ
0: ਜੀ,
1: ਉਹ ਪੜ੍ਹ ਕੇ ਅਸੀਂ ਜਿਹੜੇ ਆਪਣੀ ਜ਼ਿੰਦਗੀ ਦੀਆਂ ਮੰਜ਼ਿਲਾਂ ਨੇ ਉਹਨਾਂ ਤੇ ਪੁੱਜੇ ਆ, ਜੇ ਉਹਨਾਂ ਉਹ ਸਾਨੂੰ ਅੱਛੇ ਤਰੀਕੇ ਨਾਲ ਨਾ ਪੜ੍ਹਾਉਂਦੇ, ਅੱਛੀ ਸਿੱਖਿਆ ਨਾ ਦਿੰਦੇ, ਤੇ ਅਸੀਂ ਉਹ ਕਾਮਯਾਬੀ ਹਾਸਲ ਕਦੇ ਵੀ ਨਹੀਂ ਕਰ ਸਕਦੇ। ਉਹਨਾਂ ਦੀ ਸਿੱਖਿਆ, ਉਹਨਾਂ ਦਾ ਪਿਆਰ, ਉਹਨਾਂ ਦੀਆਂ ਝਿੜਕਾਂ ਕੁੱਝ ਵੀ ਹੈ, ਉਹ ਹਮੇਸ਼ਾ ਯਾਦ ਰੱਖਣੀ ਚਾਹੀਦੀ ਵੀ ਇਸ ਟਾਈਮ ਮੈਂ ਫਲਾਣੇ ਟੀਚਰ ਨੇ ਫਲਾਣੇ ਉਸਤਾਦ ਨੇ ਸਾਨੂੰ ਇਸ ਗੱਲੋਂ ਝਿੜਕਿਆ ਸੀ, ਤੇ ਉਹ ਅੱਜ ਸਾਨੂੰ ਉਹ ਗੱਲਾਂ ਕੰਮ ਆਉਂਦੀਆਂ ਨੇ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਇਹ ਚੀਜ਼ਾਂ ਬੰਦੇ ਨੂੰ ਅਕਸਰ ਕੰਮ ਆਉਂਦੀਆਂ ਨੇ, ਤੇ ਬੰਦਾ ਕਈ ਵਾਰ ਸੋਚਦਾ ਫਿਰ ਵੀ ਹਾਂ ਯਾਰ, ਆਹ ਚੀਜ਼ ਸਾਡੇ ਟੀਚਰ ਨੇ ਬੜੀ ਵਧੀਆ ਸਿਖਾਈ ਸੀ, ਇਹਨੂੰ ਅਸੀਂ ਜ਼ਰੂਰ ਆਪਣੇ ਪੱਲੇ ਬੰਨ ਕੇ ਰੱਖੀਏ, ਜਿਵੇਂ ਆਪਾਂ ਕਹਿ ਦਿੰਦੇ ਹਾਂ ਪੱਲੇ ਬੰਨ ਕੇ ਰੱਖੀਏ ਚੰਗੀਆਂ ਚੀਜ਼ਾਂ ਨੂੰ। ਤੇ ਬਹੁਤ ਸ਼ੁਕਰੀਆ ਜੀ ਕਾਲ ਦੇ ਲਈ, ਬਹੁਤ ਧੰਨਵਾਦ।
1: ਮੇਰੀ ਮੇਰੀ ਇਸ ਵੇਲੇ ਦੀ 65 ਈਅਰ ਦੀ ਏਜ ਹੋ ਗਈ ਤੇ ਹੈਲੋ, ਤੇ ਮੈਂ ਜਦੋਂ ਜਾਵਾਂ ਨਾ ਇੰਡੀਆ ਜੀ, ਤੇ ਮੇਰੇ ਜਿਹੜੇ ਟੀਚਰ ਨੇ ਉਹ ਅਜੇ ਕਈ ਰਿਟਾਇਰ ਹੋ ਚੁੱਕੇ ਨੇ ਘਰ ਦੇ ਇਸ ਵੇਲੇ, ਜਿਹੜੇ ਮੈਨੂੰ ਮਿਲਦੇ ਨੇ, ਜਿਹੜੇ ਮੇਰੀ ਰੇਂਜ ਵਿੱਚ ਆਏ ਨੇ, ਤੇ ਮੈਂ ਉਹਨਾਂ ਨਾਲ ਜ਼ਰੂਰ ਮਿਲ ਕੇ ਆਉਂਦਾ ਹੁੰਦਾ, ਤੇ ਮੈਂ ਕਦੇ ਵੀ ਉਹਨਾਂ ਨੂੰ ਮਿਲਿਓ ਬਿਨਾਂ ਵਾਪਸ ਨਹੀਂ ਆਇਆ। ਤੇ ਇੱਕ ਮੇਰੀ ਟੀਚਰ, ਇੱਕ ਮੇਰੀ ਜਿਹੜੀ ਮੈਡਮ ਟੀਚਰ ਸੀ, ਉਹ ਇੱਥੇ ਰਹਿੰਦੀ ਹੈ, ਜਿਹਨਾਂ ਦੇ ਬੇਟਾ ਸੌਰਵ ਹੈ ਇੱਥੇ ਫਾਈਨੈਂਸ਼ੀਅਲ ਐਡਵਾਈਜ਼ਰ ਆ, ਤੇ ਉਹਨਾਂ ਨੂੰ ਮੈਂ ਉਹਨਾਂ ਦੇ ਘਰ ਜਾ ਕੇ ਵੀ ਮਿਲ ਕੇ ਆਇਆ ਸੀ, ਤੇ ਮੈਂ ਥੋੜੇ ਦਿਨ ਹੋਏ ਮੇਰੀ ਉਹਨਾਂ ਨਾਲ ਗੱਲ ਵੀ, ਮੇਰੇ ਕੋਲ ਕਿਸੇ ਤਰ੍ਹਾਂ ਉਹਨਾਂ ਦਾ ਨੰਬਰ ਵਿਸਰ ਗਿਆ ਸੀ ਕਿਤੇ ਨਿਕਲ ਗਿਆ ਫੋਨ ਚੋਂ, ਤੇ ਮੈਂ ਕਿਸੇ ਰੇਡੀਓ ਦੇ ਉੱਤੇ ਐਡ ਉਹਨਾਂ ਦੀ ਸੁਣੀ, ਤੇ ਉਹਨਾਂ ਨੂੰ ਫਿਰ ਦੁਬਾਰਾ ਫੋਨ ਕਰਕੇ ਉਹਨਾਂ ਦਾ ਨੰਬਰ ਲਿਆ, ਮੈਂ ਸੇਵ ਕੀਤਾ, ਤੇ ਮੈਂ ਹੁਣ ਫਿਰ ਜਾਵਾਂਗਾ ਉਹਨਾਂ ਨੂੰ ਮਿਲਣ ਵਾਸਤੇ ਜੀ, ਆਪਣੀ ਟੀਚਰ ਨੂੰ।
0: ਕਿਆ ਬਾਤ ਹੈ, ਬੜੀ ਖੁਸ਼ੀ ਹੁੰਦੀ ਹੈ ਜੀ ਮਿਲ ਕੇ, ਰੂਹ ਨੂੰ ਬੜੀ ਖੁਸ਼ੀ ਮਿਲਦੀ ਹੈ, ਤੇ ਜ਼ਰੂਰ ਆਪਾਂ ਮਿਲੀਏ ਜਿਨ੍ਹਾਂ ਨੇ ਸਾਨੂੰ ਜ਼ਿੰਦਗੀ ਦੇ ਵਿੱਚ ਬੜਾ ਕੁਝ ਚੀਜ਼ਾਂ ਸਿਖਾਈਆਂ ਨੇ, ਤੇ ਆਦਰ ਮਾਣ ਆਪਾਂ ਉਹਨਾਂ ਦਾ ਜ਼ਰੂਰ ਕਰੀਏ। ਤੇ ਬਹੁਤ ਸ਼ੁਕਰੀਆ ਸਰ, ਥੈਂਕ ਯੂ ਕਾਲ ਦੇ ਲਈ।
1: ਥੈਂਕ ਯੂ ਜੀ,
0: ਬਹੁਤ ਧੰਨਵਾਦ। ਕਿਆ ਬਾਤ ਹੈ, ਕਿੰਨੀ ਸ਼ਾਨਦਾਰ ਗੱਲ ਕਹੀ ਹੈ ਦੇਖੋ ਇਹਨਾਂ ਨੇ, ਵੀ ਆਹ ਚੀਜ਼ਾਂ ਆਪਾਂ ਟੀਚਰ ਦੇ ਪ੍ਰਤੀ ਜੋ ਸਾਡੀ ਰਿਸਪੈਕਟ ਹੈ ਉਹ ਅਸੀਂ ਨਾ ਭੁੱਲੀਏ। ਜਦੋਂ ਅਸੀਂ ਕਈ ਵਾਰ ਮਿਲਦੇ ਹਾਂ ਆਪਣੇ ਟੀਚਰਸ ਨੂੰ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ, ਭਾਵੇਂ ਉਹ ਸਕੂਲ ਹੈ, ਭਾਵੇਂ ਉਹ ਕਾਲਜ ਹੈ, ਕਿਤੇ ਵੀ ਸਾਨੂੰ ਕੋਈ ਵਿਦਿਆ ਦਿੱਤੀ ਹੈ, ਤੇ ਉਹਨਾਂ ਨੂੰ ਮਿਲ ਕੇ ਬੰਦੇ ਨੂੰ ਅਕਸਰ ਹੀ ਵਧੀਆ ਲੱਗਦਾ, ਜਦੋਂ ਪੁੱਛਦੇ ਨੇ ਕੀ ਹੋ ਰਿਹਾ ਕੀ ਕਰ ਰਹੇ ਹੋ, ਤੇ ਕੋਈ ਵੀ ਗੱਲ ਜਦੋਂ ਆਪਾਂ ਦੱਸਦੇ ਹਾਂ, ਤੇ ਉਹਨਾਂ ਨੂੰ ਵੀ ਸਗੋਂ ਓਨੀ ਹੀ ਦੁੱਗਣੀ ਖੁਸ਼ੀ ਹੁੰਦੀ ਹੈ ਵੀ ਹਾਂ ਯਾਰ, ਇਹ ਜ਼ਿੰਦਗੀ ਦੇ ਵਿੱਚ ਸਾਡੇ ਕੋਲ ਬੇਸ਼ਕ ਪੜ੍ਹੇ ਨੇ ਪਰ ਤਰੱਕੀਆਂ ਕਰ ਰਹੇ ਨੇ, ਨਵੀਆਂ ਉਚਾਈਆਂ ਤੇ ਪਹੁੰਚ ਗਏ ਨੇ, ਤੇ ਏਦਾਂ ਦਾ ਕੰਮ ਆਪਾਂ ਜ਼ਰੂਰ ਕਰਦੇ ਰਹੀਏ। ਪ੍ਰੋਗਰਾਮ ਸਰਬ ਰੇਡੀਓ, ਮੈਂ ਤੁਹਾਡਾ ਹੋਸਟ ਸਰਬਜੀਤ ਸਿੰਘ ਦੇ ਨਾਲ। ਕਹਿੰਦੇ ਆ ਇੱਕ ਚੀਜ਼ ਹੋਰ ਹਮੇਸ਼ਾ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਤੇ ਉਹ ਹੈ ਸਾਡੀ ਹੈਲਥ। ਕਹਿੰਦੇ ਆ ਨਾ, ਹੈਲਥ ਇਜ਼ ਵੈਲਥ, ਹੈਲਥ ਇਜ਼ ਰੀਅਲ ਵੈਲਥ। ਤੰਦਰੁਸਤੀ ਜਿਹੜੀ ਆ, ਤੰਦਰੁਸਤੀ ਬਹੁਤ ਜ਼ਰੂਰੀ ਹੈ, ਤੰਦਰੁਸਤੀ ਹੀ ਅਸਲੀ ਦੌਲਤ ਹੈ। ਤੇ ਸਰੀਰ ਨੂੰ ਆਪਾਂ ਐਵੇਂ ਨਾ ਸਮਝੀਏ ਵੀ ਯਾਰ ਕੋਈ ਨਾ, ਹੁਣ ਨਹੀਂ ਤੇ ਕੱਲ, ਕੱਲ ਨਹੀਂ ਤੇ ਪਰਸੋਂ ਜਿਮ ਚੱਲ ਜਾਂਗੇ, ਜਾਂ ਖਾਣ ਦਾ ਟਾਈਮ ਅਸੀਂ ਡਿਸਿਪਲਿਨ ਦੇ ਵਿੱਚ ਨਹੀਂ ਰੱਖਿਆ, ਪਰ ਇਹ ਚੀਜ਼ਾਂ ਫਿਰ ਤੁਹਾਡੇ ਬੋਡੀ ਤੇ ਤੁਹਾਡੇ ਸਰੀਰ ਤੇ ਅਸਰ ਜ਼ਰੂਰ ਕਰਦੀਆਂ ਨੇ। ਇੱਕ ਪੰਚੁਅਲ, ਇੱਕ ਡਿਸਿਪਲਿਨ ਸਾਡਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ, ਤੇ ਯਾਦ ਰੱਖੀਏ ਹੈਲਥ ਇਜ਼ ਰੀਅਲ ਵੈਲਥ, ਤੇ ਇਹਨੂੰ ਵੀ ਆਪਾਂ ਸੰਭਾਲ ਕੇ ਜ਼ਰੂਰ ਰੱਖੀਏ। ਐਵੇਂ ਹੀ ਨਾ ਬਸ, ਮੈਨੂੰ ਪਤਾ ਜਦੋਂ ਕਈ ਵਾਰ ਬੰਦਾ ਕੰਮਾਂ ਕਾਰਾਂ ਵਿੱਚ ਉਲਝਿਆ ਹੁੰਦਾ ਤੇ ਬੰਦਾ ਇਗਨੋਰ ਕਰ ਜਾਂਦਾ ਚੀਜ਼ਾਂ ਨੂੰ, ਪਰ ਨਹੀਂ ਯਾਰ, ਇਹ ਇੱਕ ਰੱਬ ਨੇ ਜਿਹੜੇ ਸਾਡੇ ਸਰੀਰ ਦੇ ਵਿੱਚ ਇੱਕ ਟਾਈਮਰ ਪਾਇਆ ਹੋਇਆ ਨਾ, ਵੀ ਹਰ ਚੀਜ਼ ਦਾ ਇੱਕ ਟਾਈਮ ਹੁੰਦਾ, ਵੀ ਆਹ ਸਵੇਰ ਦਾ ਖਾਣਾ, ਆਹ ਦੁਪਹਿਰ ਦਾ, ਆਹ ਰਾਤ ਦਾ, ਜਾਂ ਕੋਈ ਵਰਜਿਸ਼ ਜਾਂ ਕੁਛ ਵੀ, ਇਹ ਚੀਜ਼ਾਂ ਆਪਾਂ ਜ਼ਰੂਰ ਰੱਖੀਏ, ਆਪਣੇ ਆਪ ਨੂੰ ਵੀ ਪ੍ਰਾਇਓਰਟੀ ਆਪਾਂ ਜ਼ਰੂਰ ਦਈਏ। ਕਿਉਂਕਿ ਹੈਲਥ ਇਜ਼ ਰੀਅਲ ਵੈਲਥ। ਤੇ ਚਲਦੇ ਹਾਂ ਅਗਲੀ ਕਾਲ ਦੇ ਵੱਲ, ਜੁੜ ਚੁੱਕੇ ਨੇ ਇੱਕ ਵਾਰੀ ਫੇਰ ਸਾਡੇ ਨਾਲ ਉਮਰਪ੍ਰੀਤ ਚਾਵਲਾ ਜੀ। ਉਮਰਪ੍ਰੀਤ ਜੀ ਵੈਲਕਮ ਬੈਕ।
2: ਥੈਂਕ ਯੂ ਸੋ ਮਚ ਸਰਬ ਜੀ ਜੀ। ਸੋ ਤੁਸੀਂ ਕਹਿ ਰਹੇ ਸੀ ਹੈਲਥ ਇਜ਼ ਵੈਲਥ, ਮੈਂ ਬਿਲਕੁਲ ਐਗਰੀ ਕਰਦੀ ਹਾਂ ਇਸ ਚੀਜ਼ ਨਾਲ ਵੀ ਆਪਣੇ ਆਪ ਨੂੰ ਪ੍ਰਾਇਓਰਿਟੀ ਦਿਓ। ਸਭ ਤੋਂ ਪਹਿਲੇ ਆਪਣਾ ਧਿਆਨ ਰੱਖੋ, ਅਸੀਂ ਆਪਣਾ ਧਿਆਨ ਰੱਖਾਂਗੇ ਤਾਂ ਹੀ ਆਪਾਂ ਕਿਸੇ ਦਾ ਧਿਆਨ ਰੱਖ ਸਕਦੇ ਹਾਂ। ਸੋ ਇਹਦੇ ਨਾਲ ਨਾਲ ਤੁਹਾਡਾ ਕੋਈ ਵੀ ਕੁਐਸਚਨ, ਮੈਨੂੰ ਪਤਾ ਸਰਬ ਜੀ ਜੀ ਟਾਈਮ ਆਪਣੇ ਕੋਲ ਥੋੜਾ, ਸੋ ਮੈਂ ਕੁਇਕਲੀ ਰੈਪ ਅਪ ਕਰਦਾ ਕਿ ਆਪਾਂ ਇੰਸ਼ੋਰੈਂਸ ਦੀ ਗੱਲ ਕੀਤੀ ਹੈ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਕੁਐਸਚਨ ਹੈ, ਲਾਈਫ ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ, ਵਿਜ਼ਟਰ, ਟਰੈਵਲ ਇੰਸ਼ੋਰੈਂਸ, ਤੁਹਾਨੂੰ ਕਿਤੇ ਵੀ ਸ਼ੋਪ ਅਰਾਊਂਡ ਕਰਨ ਦੀ ਲੋੜ ਨਹੀਂ, ਤੁਹਾਨੂੰ ਕਿਤੇ ਵੀ ਟਾਈਮ ਵੇਸਟ ਕਰਨ ਦੀ ਲੋੜ ਨਹੀਂ, ਕਿਉਂਕਿ ਸ਼ੋਪ ਅਰਾਊਂਡ ਸਾਡੇ ਸੋਫਟਵੇਅਰ ਨੇ ਕਰ ਦੇਣਾ। ਚਾਹੇ ਆਪਾਂ ਸੁਪਰ ਵੀਜ਼ਾ ਪੇਰੈਂਟਸ ਦਾ ਲੈਣਾ ਹੈ ਤਾਂ ਸਾਡੇ ਸੋਫਟਵੇਅਰ ਨੇ ਸਾਰੀਆਂ ਕੰਪਨੀਆਂ ਦਾ ਕੰਪੈਰੀਜ਼ਨ ਕਰਕੇ ਰੇਟ ਦੇ ਦੇਣਾ। ਸੋ ਤੁਸੀਂ ਮੈਨੂੰ ਸਿਰਫ ਪੇਰੈਂਟਸ ਦੀ ਡੇਟ ਆਫ ਬਰਥ ਸੈਂਡ ਕਰ ਦਿਓ, ਉਹਨਾਂ ਦੀ ਹੈਲਥ ਕੰਡੀਸ਼ਨ ਜ਼ਰੂਰ ਜ਼ਰੂਰ ਸੈਂਡ ਕਰੋ ਕਿ ਕਿੰਨੀ ਦੇਰ ਤੋਂ ਉਹਨਾਂ ਦੀ ਸੇਮ ਚੱਲ ਰਹੀ ਹੈ ਹੈਲਥ ਕੰਡੀਸ਼ਨ, ਕਿਉਂਕਿ ਸਟੇਬਿਲਿਟੀ ਕਲੋਜ਼ ਹੁੰਦੇ ਆ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਇਨਵੈਸਟਮੈਂਟਸ ਨੂੰ ਲੈ ਕੇ, RRSP ਹੈ, RESP ਹੈ, TFS ਸਾਰਿਆਂ ਦੀ ਬਹੁਤ ਵਧੀਆ, ਤੁਸੀਂ ਇਨਕਮ ਜ਼ਿਆਦਾ ਜਨਰੇਟ ਕਰ ਰਹੇ ਹੋ ਤਾਂ RRSP ਤੇ FHS ਜੇ ਪਹਿਲਾਂ ਕਰ ਲੈਣਾ ਆਪਾਂ ਉਹਦਾ ਬੈਨੀਫਿਟ ਲੈ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474461616, ਅਲਬਰਟਾ, BC, ਮੈਨੀਟੋਬਾ, ਸਸਕੈਚਵਨ, ਨੋਵਾ ਸਕੋਸ਼ੀਆ ਤੇ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ, ਤੁਹਾਡੇ ਫੈਮਿਲੀ ਫਰੈਂਡਸ ਹੈ, ਜ਼ਰੂਰ ਤੁਸੀਂ ਨੰਬਰ ਸ਼ੇਅਰ ਕਰ ਸਕਦੇ ਹੋ। ਨੰਬਰ ਅਗੇਨ ਜੀ 6474461616, 6474416. ਥੈਂਕ ਯੂ ਸੋ ਮਚ ਸਰਬਜੀਤ ਜੀ।
0: ਬਿਲਕੁਲ ਜੀ, ਬਹੁਤ ਸ਼ੁਕਰੀਆ। 6474416 16 16 ਤੇ ਤੁਸੀਂ ਜ਼ਰੂਰ ਗੱਲਬਾਤ ਕਰੋ। ਤੁਹਾਡੀ ਕੋਈ ਪਾਲਿਸੀ ਤੁਸੀਂ ਪਹਿਲਾਂ ਕਰਵਾਈ ਹੋਈ ਹੈ ਤੇ ਤੁਸੀਂ ਉਹਨੂੰ ਰਿਵਿਊ ਕਰਵਾਉਣਾ ਚਾਹ ਰਹੇ ਹੋ, ਬੜਾ ਜ਼ਰੂਰੀ ਹੁੰਦਾ ਕਿਉਂਕਿ ਟਾਈਮ ਦੇ ਨਾਲ ਚੀਜ਼ਾਂ ਦੀ ਸਾਡੇ ਉੱਪਰ ਲਾਇਬਿਲਿਟੀਜ਼ ਬਹੁਤ ਘਟਦੀਆਂ ਵਧਦੀਆਂ ਨੇ, ਤੇ ਉਹਨੂੰ ਅਪ ਟੂ ਡੇਟ ਰਹਿਣ ਦੇ ਲਈ ਵੀ ਤੁਸੀਂ ਗੱਲਬਾਤ ਕਰ ਸਕਦੇ ਹੋ ਉਮਰਪ੍ਰੀਤ ਚਾਵਲਾ ਜੀ ਨਾਲ ਪਾਲਿਸੀ ਰਿਵਿਊ ਲਈ। 6474416 16 16 6474416 1616। ਉਮਰਪ੍ਰੀਤ ਜੀ ਬਹੁਤ ਸ਼ੁਕਰੀਆ, ਥੈਂਕ ਯੂ।
2: ਥੈਂਕ ਯੂ ਸੋ ਮਚ ਸਰਬਜੀਤ ਜੀ।
0: ਥੈਂਕ ਯੂ ਜੀ। ਤੇ ਨਾਲ ਦੀ ਨਾਲ ਜਿਹੜਾ ਸਵਾਲ ਤੇ ਆਪਾਂ ਗੱਲਬਾਤ ਕਰ ਰਹੇ ਸੀ, ਕਿਹੜੀਆਂ ਚੀਜ਼ਾਂ ਸਾਨੂੰ ਯਾਦ ਰੱਖਣੀ ਚਾਹੀਦੀਆਂ ਨੇ ਜ਼ਿੰਦਗੀ ਦੇ ਵਿੱਚ, ਤੇ ਬੜਾ ਇੰਪੋਰਟੈਂਟ ਹੈ। ਬੰਦਾ ਬੜਾ ਕੁਛ ਭੱਜ ਦੌੜ ਕਰ ਰਿਹਾ ਤੇ ਉਸ ਤੋਂ ਬਾਅਦ ਬੰਦੇ ਨੂੰ ਹੁੰਦਾ ਵੀ ਯਾਰ ਸ਼ਾਂਤੀ ਬਹੁਤ ਜ਼ਰੂਰੀ ਹੈ, ਮਨ ਦੀ ਸ਼ਾਂਤੀ ਬੜੀ ਜ਼ਰੂਰੀ ਹੈ, ਹਨਾ। ਇਹ ਆਪਾਂ ਅਕਸਰ ਹੀ ਕਹਿੰਦੇ ਹਾਂ, ਬੰਦਾ ਕਿਤੇ ਬੈਠਾ ਹੋਵੇ ਇਤਮਾਨ ਦੇ ਨਾਲ ਤੇ ਬਸ ਸ਼ਾਂਤੀ ਚਾਹੀਦੀ ਹੈ ਮਨ ਦੇ ਵਿੱਚ, ਪਰ ਕਈ ਵਾਰ ਆਪਾਂ ਕੀ ਕਰਦੇ ਹਾਂ ਕਿਸੇ ਨਾਲ ਬਹਿ ਕੇ ਜਦੋਂ ਬੈਠੇ ਹਾਂ ਗੱਲਾਂ ਬਾਤਾਂ ਕਰ ਰਹੇ ਹਾਂ ਤੇ ਉੱਥੇ ਬਸ ਉਦਾਂ ਹੀ ਇੱਕ ਬਹਿਸ ਜੀ ਕੋਈ ਛਿੜ ਜਾਂਦੀ ਹੈ, ਵੀ ਗੱਲਬਾਤ ਕੋਈ ਚੱਲਦੀ ਹੈ ਤੇ ਉਹਦੇ ਵਿੱਚ ਬੰਦਾ ਕਹਿੰਦਾ ਵੀ ਨਹੀਂ ਮੈਨੂੰ ਜ਼ਿਆਦਾ ਪਤਾ ਹੈ, ਆਹ ਚੀਜ਼ ਤੇਰੀ ਗਲਤ ਹੈ ਮੈਨੂੰ ਜ਼ਿਆਦਾ ਪਤਾ। ਉੱਥੇ ਕਈ ਵਾਰ ਕੀ ਹੁੰਦਾ ਵੀ ਬਹਿਸ ਚੱਲ ਪੈਂਦੀ ਹੈ ਤੇ ਮਨ ਦੀ ਸ਼ਾਂਤੀ ਬੰਦਾ ਖਰਾਬ ਕਰ ਲੈਂਦਾ। ਕਹਿੰਦਾ ਬਹਿਸ ਜਿੱਤਣ ਨਾਲੋਂ ਮਨ ਦੀ ਸ਼ਾਂਤੀ ਵੱਧ ਕੀਮਤੀ ਹੈ, ਇਹ ਆਪਾਂ ਜ਼ਰੂਰ ਰੱਖੀਏ। ਕਈ ਵਾਰ ਜ਼ਰੂਰੀ ਨਹੀਂ ਵੀ ਹਰ ਇੱਕ ਆਰਗੂਮੈਂਟ ਤੁਸੀਂ ਜਿੱਤਣਾ ਹੀ ਹੈ, ਕਈ ਵਾਰ ਤੁਹਾਨੂੰ ਲੱਗੇ ਤੇ ਬੰਦਾ ਉੱਤੋਂ ਵਾਕਆਊਟ ਵੀ ਕਰ ਸਕਦਾ ਵੀ ਨਹੀਂ ਯਾਰ ਠੀਕ ਹੈ, ਜਾਂ ਬੰਦਾ ਕੋਈ ਰਿਸਪੋਂਸ ਨਾ ਦੇਵੇ, ਇਹ ਵੀ ਬਹੁਤ ਜ਼ਰੂਰੀ ਹੈ। ਹਰ ਇੱਕ ਚੀਜ਼ ਨੂੰ ਪਰਸਨਲ ਵੀ ਲੈਣਾ ਜ਼ਰੂਰੀ ਨਹੀਂ ਕਿਉਂਕਿ ਇਹ ਫਿਰ ਬੰਦਾ ਆਪ ਹੀ ਤੰਗ ਰਹਿੰਦਾ ਹੈ। 905-673-3337 9056733337 ਵਿੱਚ ਕਾਲਸ ਕਾਫੀ ਮਿਸ ਹੋ ਗਈਆਂ ਤੇ ਹੁਣ ਸ਼ਾਇਦ 13 ਨੰਬਰ ਸੀ ਪਿੱਛੇ, ਉਹ ਵੀ ਮਿਸ ਹੋ ਗਈ, ਦੁਬਾਰਾ ਕਰ ਸਕਦੇ ਹਾਂ ਕਿਉਂਕਿ ਸਮਾਂ ਬਹੁਤ ਘੱਟ ਹੈ ਆਪਣੇ ਕੋਲ, ਸਿਰਫ 3-4 ਕੁ ਮਿੰਟ ਬਚੇ ਆ ਪ੍ਰੋਗਰਾਮ ਦੇ ਵਿੱਚ ਤੇ 10 ਵੱਜਣ ਹੀ ਵਾਲੇ ਨੇ, ਤੇ ਇੱਕ ਛੋਟਾ ਜਿਹਾ ਗੀਤ ਸੁਣਦੇ ਆ ਪ੍ਰੋਗਰਾਮ ਸਰਬ ਰੇਡੀਓ।

ਕਿਆ ਬਾਤ ਹੈ, ਜਦੋਂ ਵੱਜੀਆਂ ਟੋਰਾਂਟੋ ਵਿੱਚ ਤਾੜੀਆਂ, ਇਹ ਸਾਰੇ ਪਾਸੇ ਸੁਣਨੀ ਚਾਹੀਦੀਆਂ ਨੇ ਤੇ ਜਰੂਰ ਪ੍ਰੋਗਰਾਮ ਸਿਰਫ ਰੇਡੀਓ ਤੇ ਨਾਲ ਦੀ ਨਾਲ ਸੈਟਰਡੇ ਦੀ ਸ਼ਾਮ ਹੈ, ਕੁਛ ਵੀ ਤੁਸੀਂ ਖਾਣਾ ਖਾਣਾ ਚਾਹ ਰਹੇ ਹੋ, ਸ਼ਾਨਦਾਰ ਸਵਾਦ ਸਵਾਦ ਵਾਲਾ ਖਾਣਾ ਤੇ ਤੰਦੂਰੀ ਬੋਇਜ਼ ਤੁਸੀਂ ਜਰੂਰ ਸੰਪਰਕ ਕਰ ਸਕਦੇ ਹੋ। ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰ ਰਹੇ ਨੇ ਤੰਦੂਰੀ ਬੋਇਜ਼ ਦੀ ਟੀਮ, ਚਿਕਨ ਲੋਲੀਪੋਪ, ਗੋਡ ਮੀਟ ਕਰੀ, ਮਲਾਈ ਚਾਪ, ਜਾਂ ਤੁਸੀਂ ਤੰਦੂਰੀ ਮੋਮੋਸ ਤੇ ਆਪਣੇ ਸਪੈਸ਼ਲ ਫੇਵਰੇਟ ਨੇ ਪਨੀਰ ਦੀ ਭੁਰਜੀ, ਇਹਨਾਂ ਦੀ ਵਰਲਡ ਫੇਮਸ ਹੋ ਚੁੱਕੀ ਹੈ, ਤੁਸੀਂ ਵੀ ਜਰੂਰ ਆਪਣਾ ਆਰਡਰ ਪਲੇਸ ਕਰੋ। 24 ਘੰਟੇ ਖੁੱਲੇ ਨੇ, ਡਾਇਨ ਇਨ ਕਰੋ। 7171 ਟੋਰ ਬ੍ਰਹਮ ਰੋਡ ਦੇ ਉੱਤੇ, ਕੁਈਨ ਐਂਡ ਮੈਕਲੋਗਲੈਂਡ ਤੇ ਟੇਕ ਆਊਟ ਤੁਸੀਂ ਕਰਵਾ ਸਕਦੇ ਹੋ, ਡਿਲੀਵਰੀਸ ਵੀ ਕਰਵਾ ਸਕਦੇ ਹੋ, ਜਾਂ ਢਾਬਾ ਸਟਾਈਲ ਤੁਸੀਂ ਜਰੂਰ ਸ਼ੈਲਬਰਨ ਤੋਂ ਔਰੰਜਵਿਲ ਜਾਂਦੇ ਹੋਏ ਤੰਦੂਰੀ ਬੋਇਜ਼ ਢਾਬੇ ਤੇ ਵੀ ਇੰਜੋਏ ਕਰ ਸਕਦੇ ਹੋ। ਆਪਣਾ ਆਰਡਰ ਪਲੇਸ ਕਰੋ 905-956-2111 905-956-2111। ਤੇ ਮੋਰਗੇ ਦੀ ਕੋਈ ਵੀ ਹੈਲਪ ਨੀਡ ਚਾਹੀਦੀ ਹੈ, ਐਡਵਾਈਸ ਚਾਹੀਦੀ ਹੈ, ਜਾਂ ਮੋਰਗੇ ਤੁਸੀਂ ਕਰਵਾਉਣੀ ਚਾਹ ਰਹੇ ਹੋ, ਭਾਵੇਂ ਉਹ ਫਸਟ ਮੋਰਗੇਜ ਹੈ, ਸੈਕਿੰਡ ਮੋਰਗੇਜ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ, ਤੇ ਤੁਸੀਂ GNE ਮੋਰਗੇਜਿਸ ਦੀ ਟੀਮ ਮਯੰਕ ਪਟਨਾਗਰ ਜੀ ਨਾਲ ਜਰੂਰ ਸੰਪਰਕ ਕਰ ਸਕਦੇ ਹੋ, ਤੁਹਾਨੂੰ ਸ਼ਾਨਦਾਰ ਐਡਵਾਈਸ ਦੇਣਗੇ ਤੇ ਬੜੇ ਲੰਬੇ ਸਮੇਂ ਤੋਂ ਸਰਵਿਸ ਪ੍ਰੋਵਾਈਡ ਕਰਦੇ ਆ ਰਹੇ ਨੇ ਕੋਈ ਵੀ ਮੋਰਗੇਜ ਦੀ, ਤੇ 647-702-2023 6472023 ਤੇ ਸੰਪਰਕ ਕੀਤਾ ਜਾ ਸਕਦਾ ਹੈ ਮਯੰਕ ਪਟਨਾਗਰ ਜੀ। ਤੇ ਹੁਣ ਸਮਰ ਦਾ ਟਾਈਮ ਹੈ, ਵਿਆਹ ਸ਼ਾਦੀ ਦੇ ਫੰਕਸ਼ਨ ਬੜੇ ਚੱਲਣੇ ਆ, ਤੇ ਕਿਸੇ ਵੀ ਲੇਡੀਜ਼ ਨੇ ਅਕਸਰ ਹੁੰਦਾ ਵੀ ਯਾਰ ਕੋਈ ਡਿਫਰੈਂਟ ਕੱਪੜਾ ਪਾਇਆ ਜਾਵੇ, ਸੂਟ, ਲਹਿੰਗੇ, ਪਲਾਜ਼ੋ, ਪਜਾਮੀ, ਲੌਂਗ ਡਰੈਸਿਸ ਤੁਸੀਂ ਲੈਣੀ ਹੈ ਤੇ ਸੁੱਖ ਡਿਜ਼ਾਈਨਰ ਬੁਟੀਕ ਤੇ ਤੁਸੀਂ ਜ਼ਰੂਰ ਸੰਪਰਕ ਕਰੋ, ਜਾਂ ਇਹਨਾਂ ਦਾ ਟਿਕਟੌਕ ਹੈਂਡਲ ਹੈ SUKH.designer.boutique ਤੇ ਚੈੱਕ ਕਰੋ, ਬੜੀ ਸ਼ਾਨਦਾਰ ਵਰਾਇਟੀ ਤੁਹਾਨੂੰ ਮਿਲੇਗੀ ਸੁੱਖ ਡਿਜ਼ਾਈਨਰ ਬੁਟੀਕ ਤੇ, ਜਾਂ ਫਿਰ ਕਾਲ ਕਰੋ 647-203-3365 6472033365 ਸੁੱਖ ਡਿਜ਼ਾਈਨਰ ਬੁਟੀਕ ਤੇ। ਕਿਸੇ ਨੇ ਵੀ ਪ੍ਰੋਗਰਾਮ ਦੇ ਨਾਲ ਜੁੜਨਾ ਹੈ, ਆਪਣੀ ਐਡ ਕਰਵਾਉਣੀ ਹੈ, ਬਿਜ਼ਨਸ ਨੂੰ ਹੋਰ ਵੀ ਵਾਧਾ ਕਰਾਉਣਾ ਹੈ ਤੇ ਸਰਬ ਰੇਡੀਓ ਦੀ ਟੀਮ ਦੇ ਨਾਲ ਤੁਸੀਂ ਜੁੜ ਸਕਦੇ ਹੋ 647-760-6454 ਤੇ 6477-0-6454 ਅਤੇ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਵਾਲਾ ਹੈ, ਮਿਲਾਂਗੇ ਅਗਲੇ ਸ਼ਨੀਵਾਰ, ਤਦ ਤੱਕ ਲਈ ਤੁਸੀਂ ਆਪਣਾ ਰੱਖੋ ਖਿਆਲ ਤੇ ਸਾਡੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99 ਚ।
1: ਇਹ ਤਾਂ ਹੋਰ ਵੀ ਘੱਟ ਹੈ,
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.

ਸਾਖੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੂਰਤ ਮਾਲਾ ਪਰਿਵਾਰ ਮੇਰਾ ਸਤਿਗੁਰ ਰਖਵਾਲਾ ਹੋਆ ਕਾਲ ਕਿਰਪਾ ਪ੍ਰਭਾਤ ਤੇਰਾ ਹਰ ਗੋਬਿੰਦ ਬਾਬਾ ਦਰੂਆ ਰਹਾਉ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਏ।

ਤੇ ਭਲੇ ਸੰਜੋਗਾ ਪ੍ਰਭ ਪਾਣੀ ਸਭ ਸੁਭਾਖਿਆ ਗਾਵਹ ਸੁਣਹੁ ਪੜਹੁ ਨਿਤ ਪਾਈ ਗੁਰਪੁਰਾ ਪੂਰਾ ਕਿਆ ਰਹਾ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਬਛਲ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪੁੱਜੋ ਸਰਬ ਵੇਲਾ ਮੁਖ ਪਾਵ ਚਰਾ ਮਰਾ ਤਾਪ ਸਾਹਮਣਾ ਸੁਣਨ ਲੱਗਿਆ ਸੁਣ ਕੇ ਸੋਹਣੇ

ਸ਼ਰੋਕ ਸਭਨਾ ਸੇ ਕਬਿਆਨਾ ਕਿਰਪਾ ਧਾਰੀ ਆਠ ਪਹਿਰ ਅਰਾਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਉ ਤੂੰ ਸੁਖ ਸੰਪਤ ਰਾਤ ਰਾਖ ਲੈ ਹੋ ਭਾਈ ਮੇਰੇ ਕੋ ਪ੍ਰਭ ਅਰਦਾਸ ਰਹਾਉ ਜੋ ਮਾਹੋ ਸੋਈ ਸੋ ਪਹੋ ਆਪਣੇ ਖਸਮ ਭਰੋਸਾ ਕਹੋ ਨਾਨਕ।

ಕಾತ್ಯಾಯನ ಋಷಿ ಅನುಷ್ಠಾನ ಛಂದಃ.

ശാന്തിരം രോഗ പ്രശമനം സർവ ദുഃഖ നിവാരണം ആയുരാരോഗ്യ ശുഭദം.

కవచం దేవతావాసం వజ్రపైజన సౌధ్యకం.

ശരീരം സർവരോഗഹരം

बाधा सब हर करे सब काम सफल।

ਫਿਰੇ ਵੀ ਗਏ ਫੁਲਕਾਰੀਆਂ ਦੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਰੀਆਂ ਵੀ ਗਈਆਂ। ਤਕਰੇ ਵੀ ਗਏ ਫੁਲਕਾਰੀਆਂ ਦੀ ਗਈਆਂ, ਕੰਨਾਂ ਵਿੱਚ ਕੋਕਰੂ ਤੇ ਵਾਰੀਆਂ ਵੀ ਗਈਆਂ। ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਗਈਆਂ, ਕੁੜੀ ਵੀ ਗਏ ਤੇ ਖੁਸ਼ਦਾਰੀਆਂ ਦੀ ਗਈਆਂ। ਚੱਲ ਪਵਲੇ ਕੀ ਪਾਣੀ ਕੀ ਬਣੂ ਕੀ ਬਣੂ ਕੀ ਬਣੂ ਦੁਨੀਆ ਸੱਚੇ ਪਾਤਸ਼ਾਹ।

Shabbat.

0: ਜ਼ਿੰਦਗੀ ਦੇ ਰੰਗ ਮੰਚ ਤੇ ਸਿਤਰਾ ਚਾਵਾਂ ਤੇ ਮਲਹਾਰਾਂ ਦਾ ਲੋਕ ਰੰਗ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ। ਹਨੇਰੀ ਨੂੰ ਚਾਨਣ ਦੇ ਰੰਗਾਂ ਨਾਲ ਰੋਸ਼ਨਾਂ ਦਾ, ਪੰਜਾਬ ਪੰਜਾਬੀਅਤ ਦੇ ਰੰਗਾਂ ਦੀ ਮਹਿਕਾਂ ਨੂੰ ਵੰਡਦਾ ਰੇਡੀਓ ਪ੍ਰੋਗਰਾਮ ਪੰਜਾਬੀ ਰੰਗ।
1: ਸੁਣਨਾ ਜ਼ਰੂਰ ਹਰ ਸ਼ਨੀਵਾਰ ਰਾਤ 11 ਵਜੇ ਤੋਂ 12 ਵਜੇ ਤੱਕ 530 AM ਤੇ ਆਪਣੇ ਹੋਸਟ ਚਮਕੌਰ ਸਿੰਘ ਦੇ ਨਾਲ।

0: ਪੰਜਵਾਂ ਮਹਾਨ ਤਿੰਨ ਦਿਨਾਂ ਦਾ ਕੀਰਤਨ ਦਰਬਾਰ ਮਈ 16-17 ਦਿਨ ਸ਼ਨੀਵਾਰ ਅਤੇ ਐਤਵਾਰ ਦੁਪਹਿਰੇ 3 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ, ਮਈ 18 ਦਿਨ ਸੋਮਵਾਰ 12 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤੱਕ, ਬ੍ਰੈਂਪਟਨ ਫੇਅਰ ਗਰਾਉਂਡ 12942 ਹਾਰਡਲੇਕ ਰੋਡ ਕੈਲਟਨ ਵਿਖੇ ਕਰਵਾਇਆ ਜਾ ਰਿਹਾ ਹੈ। ਪੰਥ ਦੇ ਸਰਮੌਰ ਰਾਗੀ ਜਥੇ ਪਦਮ ਸ਼੍ਰੀ ਭਾਈ ਸਾਹਿਬ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ, ਭਾਈ ਅਨੰਤ ਵੀਰ ਸਿੰਘ ਜੀ ਐਲੇ ਵਾਲੇ, ਭਾਈ ਸਾਹਿਬ ਜਗਜੀਤ ਸਿੰਘ ਜੀ ਬਬੀਹਾ ਦਿੱਲੀ ਵਾਲੇ, ਪ੍ਰੋਫੈਸਰ ਪਰਮਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ। ਫੋਰ ਮੋਰ ਇਨਫੋਰਮੇਸ਼ਨ ਕਾਲ ਪੰਜਾਬੀ ਵਿਰਸਾ ਰੇਡੀਓ ਦੇ ਸਿੰਘ ਅਜੀਤ ਨੂੰ ਕੀਤੀ ਜਾ ਸਕਦੀ ਹੈ 6474481000, 6474481000। ਸੇਵਾ ਭੇਜਣ ਵਾਸਤੇ seva2022@yahoo.com ਤੇ ਆਪਣੀ ਸੇਵਾ ਭੇਜ ਸਕਦੇ ਹੋ।
1: ਹਾਂਜੀ, ਜਰਾ ਇੱਕ ਵੈਬਸਾਈਟ ਨੋਟ ਕਰੋ, afcgrocery.com। ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਦੀ ਬ੍ਰਾਂਡ ਨਿਊ ਵੈਬਸਾਈਟ, ਜਿੱਥੋਂ ਤੁਸੀਂ ਇੰਡੋ ਕੈਨੇਡੀਅਨ ਗਰੋਸਰੀ, ਮਠਿਆਈਆਂ, ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਇੰਡੀਆ ਵਾਲੇ ਭਾਂਡੇ, ਸਜਾਵਟ ਦਾ ਸਮਾਨ, ਸਾਰਾ ਕੁਝ ਜੋ ਸਟੋਰ ਤੇ ਜਾ ਕੇ ਦੇਖਣਾ। ਹੁਣ ਏਸ਼ੀਅਨ ਫੂਡ ਸੈਂਟਰ ਦੀ ਇਸ ਵੈਬਸਾਈਟ ਤੇ ਦੇਖੋ, $100 ਜਾਂ ਇਸ ਤੋਂ ਜ਼ਿਆਦਾ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਇਨ ਆਲ GTA ਏਰੀਆਸ, ਫ੍ਰੀ ਕਰਬਸਾਈਡ ਪਿਕਅਪ ਅਵੇਲੇਬਲ ਇਨ ਆਲ ਲੋਕੇਸ਼ਨਸ ਔਨ ਸੇਮ ਡੇ। ਵਿਜ਼ਿਟ afcgrocery.com।
2: ਬ੍ਰੈਂਪਟਨ ਦੇ ਵਿੱਚ ਇੱਕੋ ਇੱਕ ਨਾਮ, ਨੰਬਰ 9 ਆਟੋ ਸੇਲਸ। ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ, SUV, ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009, ਯਾਨੀ 905-450-0009, ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
1: ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੌਂਬੋ। 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
3: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
1: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
3: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। pizzadepot, ਸਵਾਦ ਵਿੱਚ ਟੌਪਿੰਗਸ ਨਾਨਸਟਾਪ।

ਮਈ ਮਹੀਨੇ ਦੀ 16 ਤਰੀਕ ਸ਼ਨਿਚਰਵਾਰ ਦੀ ਰਾਤ ਚਲੋ AM 530 ਤੇ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਨੂੰ ਸੁਣ ਜਾ ਰਹੇ ਸਾਰੇ ਸਰੋਤਿਆਂ ਦਾ ਚਮਕੌਰ ਸਿੰਘ ਵੱਲੋਂ ਨਿੱਘਾ ਸਵਾਗਤ, ਮੇਰੇ ਵੱਲੋਂ ਸਾਰੇ ਹੀ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ ਤੇ ਅਦਾਬ। ਦੋਸਤੋ, ਇਸ ਸਮੇਂ ਤੁਸੀਂ ਜੁੜ ਚੁੱਕੇ ਹੋ ਪੰਜਾਬੀ ਰੰਗ ਰੇਡੀਓ ਪ੍ਰੋਗਰਾਮ ਦੇ ਨਾਲ, ਜੋ ਕਿ ਪ੍ਰੋਗਰਾਮ ਤੁਹਾਡੇ ਲਈ ਹਰੇਕ ਸ਼ਨਿਚਰਵਾਰ ਦੀ ਰਾਤ ਨੂੰ AM 530 ਦੀ ਫ੍ਰੀਕੁਐਂਸੀ 'ਤੇ ਪੇਸ਼ ਕੀਤਾ ਜਾਂਦਾ ਰਾਤ ਨੂੰ 11 ਤੋਂ ਲੈ ਕੇ 12 ਵਜੇ ਤੱਕ। ਸੋ ਤੁਹਾਡਾ ਪਰਮਚਕਸੀ ਸਵਾਗਤ ਕਰਦੇ ਹਾਂ। ਵਿਕਟੋਰੀਆ ਡੇ ਲੌਂਗ ਵੀਕਐਂਡ ਹੈ, ਤੁਸੀਂ ਪੂਰਾ ਇੰਜੋਏ ਕਰ ਰਹੇ ਹੋਵੋਗੇ, ਜਿੱਥੇ ਵੀ ਤੁਸੀਂ ਬਾਹਰ ਅੰਦਰ ਹੋ, ਘਰ 'ਚ ਹੋ, ਕੰਮਾਂ ਕਾਰਾਂ 'ਤੇ ਹੋ, ਸਭ ਕੁਛ ਚੱਲਣਾ, ਕੰਮ ਕਾਰ ਵੀ ਚੱਲਣੇ ਨੇ, ਘੁੰਮਣ ਫਿਰਨ ਵੀ ਜਾਣਾ, ਹੋਰ ਕੰਮ ਵੀ ਧੰਦੇ ਕਰਨੇ ਘਰਾਂ ਦੇ। ਸੋ ਅਸੀਂ ਤੁਹਾਡੇ ਸਾਰਿਆਂ ਲਈ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਤੁਸੀਂ ਜਿੱਥੇ ਵੀ ਹੋ ਖੁਸ਼ ਰਹੋ, ਤੁਹਾਡੀ ਖੁਸ਼ੀ ਵਿੱਚ ਹੀ ਸਾਡੀ ਖੁਸ਼ੀ ਆ। ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ। ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਸੰਗਰਾਂਦ ਦੇ ਦਿਹਾੜੇ ਦੀਆਂ ਵਧਾਈਆਂ ਦੀਏ। ਕੱਲ੍ਹ ਸੰਗਰਾਂਦ ਦਾ ਦਿਹਾੜਾ ਸੀ, ਜੇਠ ਮਹੀਨੇ ਦੀ ਸੰਗਰਾਂਦ ਦਾ। ਸੋ ਵੱਖੋ ਵੱਖਰੇ ਗੁਰੂ ਘਰ ਤੁਸੀਂ ਪਹੁੰਚੇ ਹੋਵੋਗੇ, ਗੁਰੂ ਮਾਹ ਦੀਆਂ ਖੁਸ਼ੀਆਂ ਪ੍ਰਾਪਤ ਕਰਨ, ਕਿਉਂਕਿ ਦੇਸੀ ਮਹੀਨਾ ਤੀਸਰਾ ਮਹੀਨਾ ਜੋ ਕਿ ਚੇਤ ਮਹੀਨੇ ਤੋਂ ਸ਼ੁਰੂ ਆਦਿ ਹੁੰਦੀ ਹੈ ਦੇਸੀ ਮਹੀਨਿਆਂ ਦੀ। ਸੋ ਜੇਠ ਮਹੀਨਾ ਦੀ ਸੰਗਰਾਂਦ ਦਾ ਕੱਲ੍ਹ ਦਿਹਾੜਾ ਸੀ, ਅਤੇ ਬਾਕੀ ਜਿਹੜਾ ਆਪਣਾ ਅੰਗਰੇਜ਼ੀ ਮਹੀਨਾ ਮਈ ਦਾ, ਇਹ ਵੀ ਅੱਧਾ ਲੰਘ ਗਿਆ। ਸੋ ਟਾਈਮਸ ਟੂ ਫਾਸਟ, ਸੋ ਇੰਜੋਏ ਕਰੋ ਇਸ ਸਮੇਂ ਜੋ ਟੈਂਪਰੇਚਰ ਆ ਅੱਜ ਦਾ ਇਸ ਵੀਕਐਂਡ 'ਤੇ, 18 ਡਿਗਰੀ ਆ ਫੀਲ ਕਰ ਰਹੇ, 19 ਡਿਗਰੀ ਕਲੀਅਰ ਸਕਾਈ ਦੇ ਨਾਲ। ਕੱਲ੍ਹ ਦਾ ਟੈਂਪਰੇਚਰ ਬੜਾ ਵਾਰਮ ਹੈ, ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦੱਸਦੇ ਹਾਂ। ਤੁਸੀਂ ਜਿੱਥੇ ਵੀ ਬਾਹਰ ਅੰਦਰ ਜਾ ਰਹੇ ਹੋ, ਲੌਂਗ ਵੀਕਐਂਡ ਆ, ਕਹਿ ਆਪਾਂ ਹੁੰਦਾ ਵੀ ਬਾਹਰ ਜਾਈਏ ਬੀਚਸ ਵਗੈਰਾ 'ਤੇ, ਜ਼ਰੂਰ ਆਪਣਾ ਖਿਆਲ ਰੱਖਿਓ। ਬੱਚਿਆਂ ਨੂੰ ਜੇ ਨਾਲ ਲੈ ਕੇ ਚੱਲੇ ਹਾਂ, ਪਾਣੀ ਦੇ ਨੇੜੇ ਜਾ ਰਹੇ ਹਾਂ, ਤਾਂ ਪਲੀਜ਼ ਬੀ ਵੈਰੀ ਕੇਅਰਫੁਲ। ਹੋਰ ਵੀ ਕਿਤੇ ਜਾਂਦੇ ਹੋ, ਬਾਹਰ ਅੰਦਰ ਪਾਰਟੀਆਂ ਵੀ ਚੱਲਣੀਆਂ। ਸ਼ਨਿਚਰਵਾਰ ਦੀ ਰਾਤ, ਜਿਵੇਂ ਕਹਿੰਦਾ ਸ਼ਨਿਚਰਵਾਰ ਦੀ ਰਾਤ ਪੰਜਾਬੀ ਰੰਗ ਦੇ ਨਾਲ ਪਾਰਟੀਆਂ ਦੀ ਰਾਤ ਹੁੰਦੀ ਹੈ ਮੋਸਟਲੀ, ਬਾਹਰ ਅੰਦਰ ਆਪਾਂ ਜਾਂਦੇ ਘੁੰਮਣ ਫਿਰਨ। ਸੋ ਆਪਣਾ ਖਿਆਲ ਰੱਖੋ, ਪਲੀਜ਼ ਡਰਾਈਵ ਸੇਫਲੀ। ਬਾਕੀ ਚੈਕਿੰਗ ਆਲ ਓਵਰ ਆ ਸਿਟੀ ਦੇ ਵਿੱਚ ਵੀ, ਅਤੇ ਹਾਈਵੇਜ਼ ਦੇ ਉੱਪਰ ਵੀ OPP ਵੱਲੋਂ ਇਹ ਵੀ ਖਿਆਲ ਰੱਖਿਆ ਜਾਵੇ, ਕਿਉਂਕਿ ਜਦੋਂ ਆਪਾਂ ਕਦੀ ਛੇਤੀ ਕਰਦੇ ਹਾਂ, ਛੇਤੀ ਨਾ ਕਰੋ ਕਦੇ ਵੀ। ਆਪਾਂ ਹਰ ਰੋਜ਼ ਖਬਰਾਂ ਸੁਣਦੇ ਹਾਂ, ਹੁਣ ਤਾਂ ਖਬਰਾਂ ਸ਼ਾਇਦ ਪਹਿਲਾਂ ਹੀ ਸਾਰਿਆਂ ਨੂੰ ਪਤਾ ਲੱਗ ਜਾਂਦੀਆਂ, ਹੱਥ 'ਚ ਫੋਨ ਆ ਸਾਰਿਆਂ ਦੇ, ਸੋਸ਼ਲ ਮੀਡੀਆ ਦੇ ਉੱਪਰ ਵੀ। ਜਦੋਂ ਫਿਰ ਇਸ ਤਰ੍ਹਾਂ ਦੀ ਖਬਰ ਹੁੰਦੀ, ਕਹਿ ਰਹੀ ਹੁੰਦਾ ਵੀ ਕੀ ਇਹ ਖਬਰ ਪੜ੍ਹੀਏ, ਐਕਸੀਡੈਂਟ ਬੜੇ ਹੋ ਰਹੇ ਨੇ, ਬ੍ਰਿੰਟ ਦੀ ਕਾਫੀ ਖਬਰਾਂ ਨੇ। ਸੋ ਬਹੁਤ ਫਿਰ ਨੁਕਸਾਨ ਹੁੰਦਾ, ਇਹ ਆਪਣੇ ਵਾਸੀ ਆ, ਆਪ ਵੀ ਬਚੋ ਅਤੇ ਦੂਸਰਿਆਂ ਨੂੰ ਵੀ ਬਚਾਓ, ਸੇਫਟੀ ਫਸਟ ਆ, ਕੋਈ ਕਾਹਲੀ ਨਾ ਕਰੋ। ਫਿਰ ਨਹੀਂ ਆਪਾਂ ਕਹਿੰਦੇ ਕਾਹਲੀ ਅੱਗੇ ਫਿਰ ਟੋਏ ਹੋਏ ਆ ਜਾਂਦੇ ਆ, ਕੋਈ ਫਰਕ ਨਹੀਂ ਪੈਂਦਾ। ਬੀ ਪੇਸ਼ੈਂਸ ਵੈਨ ਜੋ ਤੁਸੀਂ ਡਰਾਈਵ ਕਰਦੇ ਆ, ਆਪਣਾ ਜ਼ਰੂਰ ਖਿਆਲ ਕਰੋ ਅਤੇ ਆਪਣੇ ਆਲੇ ਦੁਆਲੇ ਦਾ ਵੀ। ਸੋ ਵਿਕਟੋਰੀਆ ਡੇ ਲੌਂਗ ਵੀਕਐਂਡ ਆ, ਪੂਰਾ ਇਹਨੂੰ ਇੰਜੋਏ ਕਰੋ। ਮੌਸਮ ਹੁਣ ਚੇਂਜਸ ਹੋ ਰਹੀ ਆ, ਕਾਫੀ ਹੋ ਚੁੱਕੀ ਆ, ਕੱਲ੍ਹ ਨੂੰ ਵੀ ਵਾਰਮ ਡੇ ਆ, ਕੱਲ੍ਹ ਦਾ ਜਿਹੜਾ ਟੈਂਪਰੇਚਰ ਹੋਏਗਾ ਉਹ ਵੀ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ। ਵੱਧ ਤੋਂ ਵੱਧ ਜਿਹੜਾ ਟੈਂਪਰੇਚਰ ਦੱਸਿਆ ਗਿਆ 27 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਖਿਆਲ ਰੱਖਿਆ ਜਾਵੇ, ਵਾਰਮ ਹੈ ਡੇ ਪੂਰਾ। ਮੰਡੇ ਨੂੰ 30 ਡਿਗਰੀ, ਘੱਟ ਤੋਂ ਘੱਟ 17 ਹੋਏਗਾ, ਕੱਲ੍ਹ ਨੂੰ 29 ਡਿਗਰੀ ਆ, ਪੂਰਾ ਐਨ ਸਨਸ਼ਾਈਨ ਦੇ ਨਾਲ। ਜਿੱਥੇ ਵੀ ਤੁਸੀਂ ਬਾਹਰ ਅੰਦਰ ਜਾ ਰਹੋ, ਜ਼ਰੂਰ ਆਪਣਾ ਖਿਆਲ ਰੱਖੋ। ਬਾਕੀ ਪਾਰਟੀਆਂ ਦੇ ਉੱਪਰ ਦੱਸ ਦਈਏ, ਕਿਹੜੀ ਠੀਕ ਆ, ਪਾਰਟੀਆਂ ਆਪਾਂ ਮਨਾਉਂਦੇ ਹਾਂ, ਮੈਂ ਨਹੀਂ ਕਹਿੰਦਾ ਸ਼ਰਾਬ ਪੀਓ ਚਾਹੇ ਨਾ ਪੀਓ, ਪਰ ਜੇ ਡਰਿੰਕ ਕੀਤੀ ਆ ਤਾਂ ਗੱਡੀ ਨਾ ਚਲਾਓ, ਇਫ ਯੂ ਡਰਿੰਕ ਡੋਂਟ ਡਰਾਈਵ। ਜਾਂ ਤਾਂ ਫਿਰ ਆਪਣੇ ਪਾਰਟਨਰ ਨੂੰ ਚਾਬੀ ਦੇ ਦਿਓ, ਜੇ ਕੋਈ ਨਹੀਂ ਤਾਂ ਫਿਰ ਭਾਈ ਆਪਦੀ, ਜਿਵੇਂ ਹੁਣ ਪਤਾ ਵੀ ਅੱਜ ਕੱਲ੍ਹ ਬੜਾ ਵਧੀਆ ਕੈਬ ਆ, ਉਸ ਤੋਂ ਬਾਅਦ ਆ ਜਾਂਦੀਆਂ ਉਬਰ ਲਿਫਟ ਵਗੈਰਾ। ਸਾਡੇ ਇਹ ਵੀ ਕਰਦੇ ਨੇ ਭਾਈ ਭੈਣ ਕੰਮ, ਜੋ ਰਾਤਾਂ ਨੂੰ ਵੀ ਚੱਲਦੀਆਂ, ਦਿਨੇ ਵੀ। ਫਿਰ ਇਹਨਾਂ ਨੂੰ ਕਰੋ ਕਾਲ, ਬੀ ਸੇਫ, ਪਹੁੰਚੋ ਪਰਿਵਾਰ ਦੇ ਵਿੱਚ, ਘਰ ਦੇ ਵਿੱਚ। ਸੋ ਪੂਰਾ ਖਿਆਲ ਰੱਖਿਆ ਜਾਵੇ। ਸੋ ਤੁਹਾਨੂੰ ਸਾਰਿਆਂ ਨੂੰ ਸ਼ੁਭ ਇਸ਼ਾਵਾਂ। ਮੇਰੇ ਨਾਲ ਕੋਈ ਗੱਲ ਪਹਿਲਾਂ, ਮੇਰਾ ਨੰਬਰ ਹੈ ਪਰੋਂ ਤੋਂ ਪਹਿਲਾਂ ਦੇ ਬਾਅਦ ਵਿੱਚ 416-662-1313, 416-662-1313। ਕੋਈ ਤੁਹਾਡੇ ਪਾਸ ਇਨਫੋਰਮੇਸ਼ਨ ਹੈ, ਕੋਈ ਟ੍ਰੈਫਿਕ ਦੇ ਵਿੱਚ ਕਿਤੇ ਪਾਸੇ ਵਿਘਨ ਦੇਖਦੇ ਹੋ, ਖੱਬਿਓ ਸੱਜਿਓ ਆ ਰਹੇ ਹੋ, ਸਾਨੂੰ ਦੱਸ ਸਕਦੇ ਹੋ। ਕਾਲ ਵੀ ਕਰੋ ਬਈ, ਲੱਗਦਾ ਵੀ ਅੱਜ ਸਾਰੇ ਬਾਹਰ ਹੀ ਗਏ ਜਿਵੇਂ ਲੱਗਦੇ ਹੁੰਦੇ। ਸਰ ਮੈਨੂੰ 2 ਮੈਸੇਜ ਮੇਰੇ ਟੈਕਸਟ ਨੰਬਰ 'ਤੇ ਆਏ ਆ, ਉਹ ਮੈਂ ਬਾਅਦ 'ਚ ਕਰਨਾ ਚੈੱਕ, ਕਿਉਂਕਿ ਹੁਣ ਮੈਂ ਆਉਂਦੀ ਹੈ ਨਾ, ਅਤੇ ਕਿਉਂਕਿ ਲਾਈਵ ਇਸ ਸਮੇਂ ਜੋ ਗੱਲ ਕਰ ਰਹੇ ਤੁਹਾਡੇ ਨਾਲ।
ਸਟੂਡੀਓ ਦੇ ਨੰਬਰ ਨੇ 905-673-3337 9 0 5 6 7 3 3 3 3 7 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ ਜਾਂ ਫਿਰ ਮੈਨੂੰ ਮੈਸੇਜ ਭੇਜ ਦਿਓ 416-662-1313। ਸੋ ਪੂਰਾ ਜਿਵੇਂ ਮੈਂ ਕਹਿੰਦਾ ਖਿਆਲ ਰੱਖੋ ਆਪਣਾ ਡਰਾਈਵਿੰਗ ਦਾ। ਬਾਕੀ ਸਾਡੇ ਸਪੋਂਸਰ ਦੇ ਸੰਦੇਸ਼ ਲਾਈਵ ਵੀ ਹੋਣਗੇ, ਕੁਝ ਸੇਲਸ ਲੱਗੀਆਂ ਹੋਈਆਂ ਨੇ ਸਟੀਫਨ ਫਿਊਚਰ 'ਤੇ, ਉਹ ਵੀ ਤੁਹਾਡੀ ਸੇਲ ਸਾਂਝੀ ਕਰਦੇ ਹਾਂ। ਤੁਸੀਂ ਆਪਣੇ ਵੱਧ ਤੋਂ ਡਾਲਰ ਦੀ ਆਪਣੀ ਬੱਚਤ ਕਰੋ ਜਿੱਥੇ ਕਿ ਸੇਲ ਚੱਲ ਰਹੀ ਹੈ। ਮਦਰਸ ਡੇ ਸੇਲ ਅਜੇ ਵੀ ਜਾਰੀ ਹੈ, ਨਾਲ ਵਿਕਟੋਰੀਆ ਲੌਂਗ ਵੀਕਐਂਡ ਦੀ ਭੇਜ ਦਿੱਤੀ ਆ, ਉਹ ਵੀ ਤੁਹਾਨੂੰ ਦੱਸਦੇ ਹਾਂ ਸਾਰਾ ਕੁਛ। ਜੇ ਫਰਨੀਚਰ ਵਧੀਆ ਲੈਣਾ ਤਾਂ ਫਿਰ ਹਾਈ ਐਂਡ ਦਾ ਫਰਨੀਚਰ, ਤਾਂ ਫਿਰ ਤੁਸੀਂ ਪਹੁੰਚੋ ਸਟੀਲਜ਼ ਐਂਡ ਟੋਰਮ ਦੇ ਕੋਰਨਰ 'ਤੇ। ਸਟੀਫਨਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਕਸਟਮ ਮੇਡ ਫਰਨੀਚਰ ਵੀ ਤੁਸੀਂ ਬਣਾ ਸਕਦੇ ਹੋ। ਸਾਲ ਕਹਿੰਦੇ ਕੋਈ ਤੁਸੀਂ ਇੰਟਰਸਟ ਨਹੀਂ ਦੇਣਾ, ਕੋਈ ਤਾਂ ਇੰਟਰਸਟ ਨਹੀਂ, ਜੀਰੋ ਇੰਟਰਸਟ ਹੋਏਗਾ ਔਨ ਦੀ ਸਪੋਟ ਤੁਹਾਡੀ ਜਿਹੜੀ ਆ ਫਾਈਨਾਂਸਿੰਗ। ਸੋ ਕੋਈ ਫਿਕਰ ਕਰਨ ਦੀ ਲੋੜ ਨਹੀਂ, ਸਾਲ ਬਾਅਦ ਪੇਮੈਂਟ ਕਰੋ ਛੋਟੀਆਂ ਛੋਟੀਆਂ ਕਿਸ਼ਤਾਂ ਰਾਹੀਂ। ਕੁਛ ਲੈ ਲਓ, ਬੈੱਡਰੂਮ ਸੈੱਟ ਵਗੈਰਾ, ਸੋਫਾ ਸੈੱਟ, ਜਿਹੜੀ ਵੀ ਫਰਨੀਚਰ ਦੀ ਐਕਸੈਸਰੀ ਸਭ ਮਿਲੇਗੀ ਤੁਹਾਨੂੰ। ਨੰਬਰ ਆ 905-790-0560 9 0 5 7 9 0 0 5 6 0 'ਤੇ ਤੁਸੀਂ ਕਾਲ ਕਰ ਸਕਦੇ ਹੋ। ਪਹੁੰਚੋ ਟੋਰਨਮੈਂਟ ਸਟੀਲ ਦੇ ਕੋਨੇ 'ਤੇ, 2575 ਸਟੀਲ ਐਵੇਨਿਊ। ਨੰਬਰ ਆ ਸਟੀਫਨ ਫਰਨੀਚਰ ਦਾ 905-790-0560। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ, ਲਓ ਫਿਰ ਗੀਤ ਤੁਹਾਨੂੰ ਸੁਣਾਈਏ ਇੱਕ ਵਧੀਆ ਆ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ, ਉਸ ਤੋਂ ਬਾਅਦ ਫਿਰ ਤੁਹਾਡੀਆਂ ਫਰਮਾਇਸ਼ਾਂ। ਬਹੁਤ ਬਹੁਤ ਧੰਨਵਾਦ ਬਾਈ ਗੁਰਜੀਤ ਹੋਣਾ ਦਾ ਮੈਸੇਜ ਆ ਏਵਨ ਟੈਕਸੀ ਤੋਂ ਬਾਈ ਜੀ, ਕਾਲ ਸਾਨੂੰ ਜੋ ਕੀਤੀ ਗਈ ਮੇਰੇ ਨੰਬਰ 'ਤੇ ਸੁਖਦੇਵ ਸਿੰਘ ਹੋਣੀ, ਕਹਿੰਦੇ ਜੀ ਵੈਰੀ ਨਾਈਸ ਇਨਫੋਰਮੇਸ਼ਨ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਹਮੇਸ਼ਾ ਕਾਲ ਕਰਦੇ ਹੋ ਸਾਨੂੰ, ਜ਼ਰੂਰ ਹੌਸਲਾ ਦਿਆ ਕਰੋ। ਨੰਬਰ ਆ ਸਟੂਡੀਓ ਦਾ 905-673-3337 9 0 5 6 7 3 3 3 3 7 'ਤੇ ਤੁਹਾਡੀ ਸਾਡੀ ਗੱਲਬਾਤ ਹੋ ਸਕਦੀ ਹੈ। ਲਓ ਸੁਣੋ ਇਹ ਗੀਤ।

ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਦੋਸਤੋ ਬਹੁਤ ਬਹੁਤ ਧੰਨਵਾਦ। ਬੜੇ ਤੁਹਾਡੇ ਟੈਕਸਟ ਮੈਸੇਜ ਪਹੁੰਚ ਰਹੇ ਨੇ, ਇੰਦਰਜੀਤ ਚੰਦੀ ਬਾਈ ਟੋਨੀ ਹੋਣੀ ਪ੍ਰੋ ਨੂੰ ਸੁਣ ਰਹੇ ਨੇ, ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ। ਨਾਲ ਹੀ ਮੈਨੂੰ ਕਾਲ ਕੀਤੀ ਗਈ ਹੈਮਿਲਟਨ ਤੋਂ ਸਾਡੇ ਬਾਈ ਇਸ ਸਮੇਂ, ਕਹਿੰਦੇ ਜੀ ਕੈਬ ਚਲਾ ਰਹੇ ਹਾਂ, ਕਹਿੰਦੇ ਬਹਿ ਜਾ ਕਰਾਈ ਜਾਂਦੇ, ਕਹਿੰਦੇ ਇਨਫੋਰਮੇਸ਼ਨ ਬੜੀ ਵਧੀਆ ਜੀ। ਹਮੇਸ਼ਾ ਜੀ ਆਲਵੇਜ਼ ਦੱਸੀਦਾ, ਜ਼ਰੂਰੀ ਨਹੀਂ ਹੁੰਦਾ ਵੀ ਜਦੋਂ ਲੌਂਗ ਯੂਨਿਟ ਆਪਾਂ ਆਉਣਾ ਆਪਾਂ ਨੂੰ ਆਲਵੇਜ਼, ਵੈਨ ਯੂ ਡਰਾਈਵ ਸੋ ਡਰਾਈਵ ਅਕੋਰਡਿੰਗ ਟੂ ਸਪੀਡ ਐਂਡ ਰੋਡ ਕੰਡੀਸ਼ਨ, ਆਪਾਂ ਆਲਵੇਜ਼ ਕਹੀਦਾ। ਸੋ ਜ਼ਰੂਰ ਖਿਆਲ ਰੱਖੋ, ਚੈਕਿੰਗ ਜਿਹੜੀ ਆਲ ਓਵਰ ਆ। ਸੋ ਇਸ ਵਿਕਟੋਰੀਆ ਡੇ ਜਿਹੜਾ ਲੌਂਗ ਯੂਨਿਟ ਨੂੰ ਵਧੀਆ ਬਣਾਓ ਫੈਮਿਲੀਜ਼ ਦੇ ਨਾਲ, ਪਰਿਵਾਰਾਂ ਦੇ ਨਾਲ। ਜਿੱਥੇ ਵੀ ਤੁਸੀਂ ਬਾਹਰ ਅੰਦਰ ਜਾਂਦੇ ਹੋ ਜ਼ਰੂਰ ਆਪਣਾ ਖਿਆਲ ਰੱਖੋ, ਆਪਣਾ ਵੀ ਅਤੇ ਦੂਸਰਿਆਂ ਦਾ ਵੀ। ਸੋ ਸੇਫਟੀ ਇਜ਼ ਫਸਟ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ ਸਕਾਈਡੋਮ ਗਰੁੱਪ ਆਫ ਕੰਪਨੀਜ਼ ਵੱਲੋਂ। ਇਹਨਾਂ ਦੀਆਂ 6 ਬ੍ਰਾਂਚਾਂ ਨੇ ਇੱਥੇ। ਕੋਈ ਤੁਸੀਂ ਆਪਣੀ ਕਾਰ ਵੈਨ ਟਰੱਕ ਦੀ ਰਿਪੇਅਰ ਕਰਾਉਣੀ ਹੈ, ਸਰਟੀਫਾਈਡ ਮਕੈਨਿਕ ਨੇ ਇਹਨਾਂ ਦੇ ਪਾਸ, ਸਪੈਸ਼ਲਾਈਜ਼ ਨੇ ਕਸਟਮ ਪੇਂਟਿੰਗ, ਕੁਲੀਜ਼ਨ, ਫਲੀਟ ਪੇਂਟ, ਬਾਡੀ ਵਰਕ ਦਾ ਕੋਈ ਵੀ ਕੰਮ ਹੈ, ਟੋਇੰਗ ਸਰਵਿਸ ਅਵੇਲੇਬਲ ਹੈ, ਸਾਰੀਆਂ ਇੰਸ਼ੋਰੈਂਸ ਨਾਲ ਡੀਲ ਕਰਦੇ ਆ। ਸਰਟੀਫਾਈਡ ਕੁਲੀਜ਼ਨ ਰਿਪੇਅਰ ਫੈਸਿਲਿਟੀ ਹੈ ਪਿਛਲੇ ਲੰਬੇ ਸਮੇਂ ਤੋਂ, ਹੁਣ 6 ਲੋਕੇਸ਼ਨਾਂ ਨੇ ਇਹਨਾਂ ਦੀਆਂ। ਅਤੇ ਇਹਨਾਂ ਵੱਲੋਂ ਜਿਹੜਾ ਐਨੁਅਲ ਮੇਲਾ ਉਹ ਵੀ ਆ ਰਿਹਾ 30 ਮਈ ਨੂੰ, ਅੱਗੇ ਚੱਲ ਕੇ ਮੈਂ ਪੂਰੀ ਜਾਣਕਾਰੀ ਦੇਵਾਂਗਾ, ਕਿਉਂਕਿ ਕਸਟਮਰ ਐਪਰੀਸ਼ੀਏਸ਼ਨ ਲਈ ਹੁੰਦਾ ਮਦਰਸ ਡੇ ਦੇ ਉੱਪਰ, ਗਹਿਰੀ ਮੇ ਦੇ ਵਿੱਚ ਮੋਸਟਲੀ ਹੁੰਦਾ ਹੈ ਮੇਲਾ। ਸੋ ਅੱਗੇ ਚੱਲ ਕੇ ਮੈਂ ਪੂਰੀ ਇਨਫੋਰਮੇਸ਼ਨ ਦਿੰਦਾ। ਅਤੇ ਉਸ ਤੋਂ ਪਹਿਲਾਂ ਸਕਾਈਡੋਮ ਗਰੁੱਪ ਕੰਪਨੀ ਤੁਸੀਂ ਹਮੇਸ਼ਾ ਯਾਦ ਰੱਖੋ, ਇੱਕ ਤੁਸੀਂ ਕੰਮ ਕਰਾਉਣਾ ਨੇ ਗੱਡੀਆਂ ਦਾ ਆਪਣਾ ਬੜਾ ਵਧੀਆ, ਕਿਉਂਕਿ ਸਰਟੀਫਾਈਡ ਇਹਨਾਂ ਦੇ ਪਾਸ ਟੈਕਨੀਸ਼ੀਅਨ ਨੇ, ਕੰਮ ਬੜਾ ਵਧੀਆ ਕਰਦੇ ਨੇ, ਬੈਸਟ ਰੇਟ, ਬੈਸਟ ਸਰਵਿਸ ਅਤੇ ਫਾਸਟ ਐਂਡ ਅਲਾਈਬਲ ਸਰਵਿਸ ਹੈ ਇਹਨਾਂ ਦੀ, ਕੰਮ ਵਧੀਆ ਕਰਦੇ ਨੇ। ਸੋ ਨਾਮ ਹੈ ਸਕਾਈਡੋਮ ਗਰੁੱਪ ਆਫ ਕੰਪਨੀਜ਼। ਹੈੱਡ ਆਫਿਸ ਦਾ ਫੋਨ ਨੰਬਰ 905-876-9988। ਤੁਸੀਂ ਆਪਣਾ ਘਰ ਖਰੀਦਣਾ ਹੈ, ਵੇਚਣਾ, ਰੀਅਲ ਸਟੇਟ ਦੀ ਕੋਈ ਵੀ ਟੈਨਸ਼ਨ ਕਰਨੀ ਹੈ, ਤਾਂ ਨਾਮ ਹੈ ਰੀਮੈਕਸ ਸੈਂਟਰ ਰਿਅਲਟੀ ਬ੍ਰੋਕਰੇਜ ਤੋਂ ਹੈਰੀ ਘੱਗ। ਨੰਬਰ ਹੈ 647-9294-24। ਇਹ ਤੁਸੀਂ ਜਿਹੜੀਆਂ ਪ੍ਰੋਪਰਟੀਜ਼ ਲੈਣੀਆਂ ਨੇ ਨੌਰਥ ਸਾਈਡ, ਜਿਵੇਂ ਔਰੰਜਵੈਲ, ਸ਼ੈਲਬੋਰਨ, ਡੰਡਾਕ, ਬੀਟਨ, ਜਿੰਨਾ ਵੀ ਔਰ ਨੌਰਥ 'ਚ ਏਰੀਆ, ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਤੁਹਾਡੀ ਮਨਪਸੰਦ ਦਾ ਤੁਹਾਨੂੰ ਘਰ ਲੈ ਕੇ ਦਿੱਤਾ ਜਾਵੇਗਾ, ਬੜਾ ਵਧੀਆ ਵਧੀਆ ਪ੍ਰਾਈਸ 'ਤੇ।

0: ਇਹਨਾਂ ਦੇ ਆਫਿਸ ਨੂੰ ਵਿਜ਼ਿਟ ਕਰ ਲਓ ਔਰੰਜਵੈਲ ਦੇ ਵਿੱਚ, ਨੰਬਰ 115 ਫਸਟ ਸਟਰੀਟ ਔਰੰਜਵੈਲ, ਜਾਂ ਤੁਸੀਂ ਸਿੱਧੀ ਡਾਇਰੈਕਟ ਕਾਲ ਕਰ ਲਓ। ਹੈਰੀ ਕੱਕ ਦਾ ਨੰਬਰ ਹੈ 647-929-4424, ਜੋ ਕਿ ਬ੍ਰੋਕਰ ਆਫ ਰੈਕਡਸ ਰੀਮੈਕਸ ਸੈਂਟਰ ਰਿਐਲਟੀ ਬ੍ਰੋਕਰੇਜ ਤੋਂ। ਪ੍ਰੋਪਰਟੀ ਤੁਹਾਡੀ ਜੇ ਰੈਂਸ਼ਲ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ, ਕਰਦੇ ਆਪਣੀ ਕਰਦੀ ਤੁਸੀਂ ਫ੍ਰੀ ਮਾਰਕੀਟ ਅਵੈਲਿਊਸ਼ਨ ਕਰਾਉਣੀ ਹੈ ਵਿਦਾਊਟ ਐਨੀ ਓਬਲੀਗੇਸ਼ਨ, ਤਾਂ ਕਹਿੰਦੇ ਗੱਲ ਹੀ ਕੋਈ ਨਹੀਂ, ਸਾਰਾ ਤੁਹਾਨੂੰ ਦੱਸ ਦੇਣਗੇ। ਸੋ ਨੰਬਰ ਟੂ ਕਾਲ 647-929-4424, 647-929-4424 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਅਕਾਲ ਮੋਰਗੇਜ ਤੋਂ ਸਪੋਂਸਰ ਕਰ ਰਹੇ ਨੇ ਗਗਨਦੀਪ ਸਿੰਘ ਢਿੱਲੋਂ। ਫਸਟ ਸੈਕਿੰਡ ਤੁਹਾਨੂੰ ਮੋਰਗੇਜ ਚਾਹੀਦੀ ਹੈ, ਹੈਵੀ ਇਕਿਊਪਮੈਂਟ ਲੋਨ ਚਾਹੀਦੇ ਨੇ, ਕਹਿੰਦੇ ਗੱਲ ਹੀ ਕੋਈ ਨਹੀਂ, ਜੇ ਤੁਹਾਨੂੰ ਨਾ ਹੋ ਗਈ ਹੈ ਕੋਈ ਘਬਰਾਉਣ ਦੀ ਲੋੜ ਨਹੀਂ, ਇਸ ਦਾ ਹੱਲ ਕਰਨਗੇ 100%। ਅਕਾਲ ਮੋਰਗੇਜ ਤੋਂ ਗਗਨਦੀਪ ਸਿੰਘ ਢਿੱਲੋਂ। ਨੰਬਰ ਟੂ ਕਾਲ 9052269119, 905-226-9119 'ਤੇ ਤੁਸੀਂ ਕਾਲ ਕਰ ਸਕਦੇ ਹੋ। ਲਾਇਸੈਂਸ ਨੰਬਰ 108045। ਰਿਨਿਊਵਲ ਆ ਗਈ ਹੈ, ਰੀਫਾਈਨੈਂਸਿੰਗ ਹੈ, ਡੈਟ ਕੰਸੋਲੀਡੇਸ਼ਨ ਹੈ, ਕੋਈ ਵੀ ਸੈਲਫ ਇੰਪਲਾਇਡ ਹੋ, ਹੈਵੀ ਇਕੁਪਮੈਂਟ ਲੋਨ, ਹੋਮ ਰੈਨੋਵੇਸ਼ਨ ਲਈ, ਇਨਵੈਸਟਮੈਂਟ ਲਈ, ਜਾਂ ਨਿਊ ਕਮਰੋ ਕੈਨੇਡਾ ਦੇ ਵਿੱਚ, ਕਹਿੰਦੇ ਗੱਲ ਹੀ ਕੋਈ ਨਹੀਂ, ਕੈਂਡੀ ਤੁਹਾਨੂੰ ਖੜਕਾਉਣੀ ਪਏਗੀ ਇਹਨਾਂ ਦੇ ਨੰਬਰ 'ਤੇ 905-226-9119, ਗਗਨਦੀਪ ਸਿੰਘ ਢਿੱਲੋਂ। ਇਸ ਸਮੇਂ ਸਾਡੇ ਨਾਲ ਲਾਈਨ 'ਤੇ ਨੇ ਕਵਰੇਜ ਮਾਸਟਰ ਤੋਂ, ਲਾਈਫ ਇੰਸ਼ੋਰੈਂਸ ਸੰਬੰਧੀ, ਕ੍ਰਿਟੀਕਲ ਇੰਸ਼ੋਰੈਂਸ, ਡਿਸਬਿਲਟੀ, ਹੈਲਥ, ਡੈਂਟਲ, ਟਰੈਵਲ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਵੀਜ਼ਾ ਇੰਸ਼ੋਰੈਂਸ, ਗਰੁੱਪ ਬੈਨੀਫਿਟਸ, ਬਿਜ਼ਨਸ ਇੰਸ਼ੋਰੈਂਸ, RSP, TFSA, ਇਹ ਸਾਰੀਆਂ ਸੇਵਾਵਾਂ ਦੇ ਰਹੇ ਨੇ ਕਵਰੇਜ ਮਾਸਟਰ ਤੋਂ। ਨੰਬਰ ਹੈ 416-427-6565, 416-427-6565, ਤੁਸੀਂ ਕਾਲ ਕਰ ਲਓ, ਸਾਡੇ ਨਾਲ ਲਾਈਨ 'ਤੇ ਨੇ ਬਾਈ ਜੀ। ਜੀ ਬਾਈ ਵੈਲਕਮ।
1: ਥੈਂਕ ਯੂ ਸੋ ਮਚ ਭਾਜੀ, ਪੰਜਾਬੀ ਰੰਗ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਬਹੁਤ ਬਹੁਤ ਧੰਨਵਾਦ ਜੀ।
1: ਵਧੀਆ ਡੇ ਦੀਆਂ ਸਾਰੇ ਇੰਜੋਏ ਕਰਨ। ਮੈਂ ਤਾਂ ਇਹੀ ਕਹਿੰਦਾ ਕਿ ਲੌਂਗ ਵੀਕਐਂਡ ਹੈਗਾ, ਬੀ ਸੇਫ, ਜਿਵੇਂ ਤੁਸੀਂ ਪਹਿਲਾਂ ਆਖਿਆ, ਇਟ ਇਜ਼ ਵੈਰੀ ਗੁੱਡ, ਬਹੁਤ ਚੰਗਾ ਮੈਸੇਜ ਦੇ ਰਹੇ ਹੋ ਸਰ ਤੁਸੀਂ, ਬਹੁਤ ਚੰਗੀ ਗੱਲ ਹੈਗੀ ਹੈ, ਅਵੇਅਰਨੈਸ ਇਜ਼ ਇੰਪੋਰਟੈਂਟ।
0: ਜੀ ਜੀ। ਹੋਰ ਬਾਈ ਤੁਹਾਨੂੰ ਵੀ ਬਹੁਤ ਬਹੁਤ ਹੈਪੀ ਵਿਕਟੋਰੀਆ ਡੇ। ਸੋ ਆਓ ਆਪਾਂ ਗੱਲ ਕਰੀਏ। ਮੈਂ ਕਹਿੰਦਾ ਉਹਨਾਂ ਕਿ ਜਿਹੜੀ ਆਪਾਂ ਹਰ ਕੋਈ ਜਾਣਾ ਖਰੀਦਦੇ ਹਾਂ, ਗੱਡੀਆਂ ਖਰੀਦਦੇ ਹਾਂ, ਘਰ ਖਰੀਦਦੇ ਹਾਂ, ਠੀਕ ਹੈ ਕਿ ਨਹੀਂ, ਇੰਸ਼ੋਰੈਂਸ ਕਰਾਉਂਦੇ ਹਾਂ ਆਪਾਂ, ਅਤੇ ਜਿਹੜਾ ਆਪਣਾ ਲਾਈਫ ਵਾਲਾ, ਇਹ ਵੀ ਬੜੀ ਜ਼ਰੂਰੀ ਹੈ ਇੰਸ਼ੋਰੈਂਸ, ਅਤੇ ਇਹ 'ਚ ਨਾਲ ਸੁਪਰਵੀਜ਼ਨ ਇੰਸ਼ੋਰੈਂਸ ਵੀ ਆ ਜਾਂਦੀ ਹੈ, ਕਿਉਂਕਿ ਇਹ ਵੀ ਇੱਕ ਗਿਫਟ ਹੈ ਆਪਣੀ ਆਪਣੀ ਹੈਲਥ ਲਈ। ਹਾਂਜੀ
1: ਜੀ, ਇਕਦਮ ਸਹੀ ਕਿਹਾ ਭਾਜੀ, ਨਾਲੇ ਹੁਣ ਤਾਂ ਸਮਰ ਦਾ ਟਾਈਮ ਹੈਗਾ ਆ, ਜਿਹੜੇ ਪੇਰੈਂਟਸ ਨੇ ਆਪਣੇ, ਹਨਾ, ਉਹਨਾਂ ਨੇ ਵਿਜ਼ਿਟਰ ਵੀਜ਼ੇ ਤੇ ਵੀ ਆਉਣਾ, ਸੁਪਰ ਵੀਜ਼ੇ ਤੇ ਵੀ ਆਉਣਾ, ਤੇ ਤਾਂ ਗਵਰਨਮੈਂਟ ਦੀ ਰੈਗੂਲੇਸ਼ਨ ਹੈਗੀ ਆ ਕਿ ਸੁਪਰ ਵੀਜ਼ਾ ਇੰਸ਼ੋਰੈਂਸ ਤੁਹਾਡੇ ਕੋਲ ਹੋਣੀ ਚਾਹੀਦੀ ਆ ਜਦੋਂ ਤੁਸੀਂ ਪੋਰਟ ਆਫ ਐਂਟਰੀ ਤੇ ਐਂਟਰ ਕਰਦੇ ਹੋ। ਮਿਨੀਮਮ ਚਾਹੀਦੀ ਆ $1,00,000 ਦੀ, ਤੇ 1 ਸਾਲ ਦੀ ਉਹਦੀ ਵੈਲਿਡਿਟੀ ਹੋਣੀ ਚਾਹੀਦੀ ਆ, ਭਾਵੇਂ ਤੁਸੀਂ ਐਨੁਅਲੀ ਪੇ ਕਰਕੇ ਲਈਏ ਜਾਂ ਮੰਥਲੀ, ਉਹ ਦੋਨੋਂ ਹੀ ਚੱਲਦੀਆਂ ਨੇ ਉਸ ਕੇਸ ਦੇ ਵਿੱਚ।
0: ਸੋ ਅੱਜ
1: ਹੋਣੀ ਬਹੁਤ ਜ਼ਰੂਰੀ ਹੈ
0: ਜੀ। ਤੇ ਤੁਸੀਂ ਕਿਹੜੇ ਟੌਪਿਕ ਤੇ ਅੱਜ ਗੱਲ ਕਰਨਾ ਚਾਹੋਗੇ ਸਾਡੇ ਨਾਲ, ਸਾਡੇ ਸਰੋਤਿਆਂ ਲਈ ਜਾਣਕਾਰੀ ਲਈ?
1: ਜਨਰਲ ਅਵੇਅਰਨੈਸ, ਜਿਵੇਂ ਸੁਪਰ ਵੀਜ਼ਾ ਦਾ ਹੀ ਅਜੇ ਸੀਜ਼ਨ ਚੱਲਦਾ ਪਿਆ, ਕਈ ਪੇਰੈਂਟਸ ਆ ਰਹੇ ਨੇ, ਕਈ ਵਾਰੀ ਬੰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਕਿਹਦੇ ਨਾਲ ਗੱਲ ਕਰੀਏ। ਸੋ ਮੈਂ ਕੋਈ ਚਾਰਜ ਨਹੀਂ ਕਰਦਾ, ਨੋ ਕੰਸਲਟੇਸ਼ਨ ਫੀਸ ਸਾਡੀ ਪਾਲਿਸੀ ਹੈਗੀ ਆ, ਅਸੀਂ ਹਰ ਬੰਦੇ ਨੂੰ ਇੱਕ ਪਾਰਦਰਸ਼ਿਤ ਤਰੀਕੇ ਦੇ ਨਾਲ ਪੂਰੀ ਗੱਲਬਾਤ ਸਮਝਾ ਕੇ ਉਹਨਾਂ ਨੂੰ ਸਹੀ ਪਾਲਿਸੀ ਵੱਲ ਗਾਈਡ ਕਰਦੇ ਹਾਂ। ਖਰੀਦਣ ਦਾ ਡਿਸੀਜਨ ਕਲਾਇੰਟ ਦਾ ਹੁੰਦਾ ਹੈ, ਇਫ ਦੇ ਵਾਂਟ ਖਰੀਦ ਸਕਦੇ ਨੇ, ਅਸੀਂ ਜ਼ਰੂਰ ਸਾਰੀ ਕੰਪਨੀਜ਼ ਦਾ ਜਿਹੜਾ ਪ੍ਰਾਈਸ ਹੈਗਾ ਉਹਨੂੰ ਕੰਪੇਅਰ ਕਰਕੇ ਬੈਨੀਫਿਟਸ ਦੱਸ ਕੇ ਤਾਂ ਫਿਰ ਉਸ ਤੋਂ ਬਾਅਦ ਪ੍ਰੋਸੈਸ ਅੱਗੇ ਕਰੀਦਾ। ਪਰ ਜਿਹੜੀ ਗਵਰਨਮੈਂਟ ਰੈਗੂਲੇਸ਼ਨ ਹੈਗੀ ਆ ਉਹਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਪਲੱਸ ਕਈ ਵਾਰੀ ਆਪਣੇ ਪੇਰੈਂਟਸ ਨੂੰ ਥੋੜ੍ਹੀ ਬਹੁਤੀ ਦਵਾਈ ਗੋਲੀ ਚੱਲਦੀ ਹੁੰਦੀ ਜਿਵੇਂ BP ਦੀ ਜਾਂ ਡਾਇਬਟੀਜ਼ ਦੀ, ਉਹ ਆਪਣੇ ਐਡਵਾਈਜ਼ਰ ਨੂੰ ਦੱਸਣੀ ਤੁਹਾਨੂੰ ਬਹੁਤ ਜ਼ਰੂਰੀ ਹੈ, ਬਿਕੋਜ਼ ਐਟ ਦੀ ਐਂਡ ਆਫ ਦੀ ਡੇ ਉਸ ਐਡਵਾਈਜ਼ਰ ਨੇ ਹੀ ਤੁਹਾਡਾ ਸਾਥ ਦੇਣਾ ਆ ਜਦੋਂ ਕਲੇਮ ਦਾ ਪ੍ਰੋਸੈਸ ਹੋਊਗਾ, ਰਾਈਟ? ਸੋ ਜੇ ਵੀਜ਼ਾ ਨਹੀਂ ਆਉਂਦਾ, ਮੰਨ ਕੇ ਚਲੋ ਜੇ ਤੁਸੀਂ ਨਵੀਂ ਫਾਈਲ ਲਾ ਰਹੇ ਹੋ ਨਾ ਸੁਪਰ ਵੀਜ਼ਾ ਦੀ, ਜੇ ਵੀਜ਼ਾ ਨਹੀਂ ਆਉਂਦਾ ਤੇ ਤੁਹਾਨੂੰ ਫੁੱਲ ਰੀਫੰਡ ਆ ਜਾਂਦਾ ਆ, ਠੀਕ ਹੈ ਜੀ, ਜੋ ਵੀ ਪੈਸੇ ਦਿੱਤੇ ਨੇ ਜੇ ਕਿਸੇ ਕਾਰਨ ਕਰਕੇ ਵੀਜ਼ਾ ਡਿਨਾਏ ਹੁੰਦਾ। ਪਰ ਹੁਣੇ ਤਾਂ ਸਰਕਾਰ ਬਹੁਤ ਐਕਟਿਵ ਆ, 12-12, 15-15 ਦਿਨਾਂ 'ਚ ਜੀ ਸੁਪਰ ਵੀਜ਼ਾ ਦੇ ਵੀਜ਼ੇ ਆ ਰਹੇ ਨੇ ਮੇਰੇ ਕਲਾਇੰਟਸ ਦੇ, ਕਾਫੀ ਜਿਹੜੇ ਇਮੀਗ੍ਰੇਸ਼ਨ ਵੱਲ ਲਾ ਰਹੇ ਨੇ ਤੇ ਉਹਨਾਂ ਦੀਆਂ ਵੀਜ਼ੇ ਬਹੁਤ ਛੇਤੀ ਛੇਤੀ ਆ ਰਹੇ ਨੇ। ਸੋ ਜੇ ਤੁਸੀਂ PR ਹੋ ਤੇ ਅਜੇ ਤੱਕ ਸੁਪਰ ਵੀਜ਼ਾ ਨਹੀਂ ਲਵਾਇਆ ਆਪਣੇ ਪੇਰੈਂਟਸ ਦਾ, ਸੋ ਆਈ ਵੁੱਡ ਸਟਰੋਂਗਲੀ ਐਨਕਰੇਜ ਕਿ ਤੁਸੀਂ ਲਵਾਓ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਆ। ਤੇ ਇੱਕ ਨੰਬਰ ਯਾਦ ਰੱਖੋ, 416-427-6565, 416-427-6565, ਕੋਈ ਪ੍ਰੈਸ਼ਰ ਨਹੀਂ। ਜਿਹੜੀ ਵੀ ਕੰਪਨੀ ਦੀ ਬੈਨੀਫਿਟਸ ਨੇ ਜੋ ਵੀ ਤੁਹਾਡੇ ਲਈ ਬੈਸਟ ਹੋਊਗਾ ਆਪਾਂ ਉਹ ਸੋਲਿਊਸ਼ਨ ਪ੍ਰੋਵਾਈਡ ਕਰਾਂਗੇ ਤੁਹਾਨੂੰ।
0: ਤੇ ਤੁਸੀਂ ਜਿਵੇਂ ਹੁਣ ਲੌਂਗ ਵੀਕਐਂਡ ਹੈ ਜੀ, ਤੁਸੀਂ ਅਵੇਲੇਬਲ ਹੈ, ਐਨੀ ਟਾਈਮ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ?
1: ਹਾਂਜੀ, ਐਨੀ ਟਾਈਮ ਕੀਤੀ ਜਾ ਸਕਦੀ। ਸਾਡਾ ਇੱਕ ਪ੍ਰਮੋਸ਼ਨ ਚੱਲਦਾ ਪਿਆ ਸਰ, ਜੇ 60 ਸਾਲ ਤੋਂ ਥੱਲੇ ਪੇਰੈਂਟਸ ਨੇ ਉਹਨਾਂ ਦੀ ਹਜ਼ਾਰ ਡਿਡਕਟੇਬਲ ਦੇ ਨਾਲ $62 ਚ ਪਾਲਿਸੀ ਪਰ ਮੰਥ ਦਾ ਪਲਾਨ ਅਸੀਂ ਉਹ ਚੀਜ਼ ਕਰਦੇ ਪਏ ਹਾਂ। $62 ਦੇ ਵਿੱਚ ਪਰ ਮੰਥ ਦਾ ਪਲਾਨ ਜਿਹੜੇ ਵੀ ਪੇਰੈਂਟਸ 60 ਸਾਲ ਤੋਂ ਘੱਟ ਉਮਰ ਦੇ ਨੇ ਉਹਨਾਂ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਮੰਥਲੀ ਪਲਾਨ ਲੈ ਕੇ ਆਏ ਹੈਗੇ ਹਾਂ ਅਸੀਂ, ਤੇ ਜਦੋਂ ਮਰਜ਼ੀ ਫੋਨ ਕਰਕੇ ਤੁਸੀਂ ਉਹ ਪ੍ਰੋਡਕਟ ਬਾਰੇ ਜਾਣਕਾਰੀ ਲੈ ਸਕਦੇ ਹੋ।
0: ਸੋ ਤੁਸੀਂ ਆਪਣਾ ਨੰਬਰ ਦੇ ਦਿਓ, ਆਪਣਾ ਐਡਰੈਸ ਦੇ ਦਿਓ ਜੀ, ਜਿੱਥੇ ਤੁਹਾਨੂੰ ਸਾਡੇ
1: ਫੋਨ ਕਰ ਸਕਦੇ ਨੇ 416-427-6565-4165-426-427-6565। ਸਾਡਾ ਆਫਿਸ ਹੈਗਾ 170 ਸਟੀਲ ਵੈਲ ਤੇ, ਪਰ ਜਨਰਲੀ ਮੈਂ ਫੋਨ ਤੇ ਹੁੰਦਾ ਆ, ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਮੈਂ ਤੁਹਾਨੂੰ ਡਾਇਰੈਕਟ ਐਕਸੈਸ ਤੇ ਕੰਪਲੀਟ ਇਨਫੋਰਮੇਸ਼ਨ ਉੱਥੋਂ ਹੀ ਪ੍ਰੋਵਾਈਡ ਕਰ ਸਕਦਾ, ਕਿਉਂਕਿ ਇਹ ਸਾਰਾ ਆਟੋਮੇਟਿਡ ਸਿਸਟਮ ਹੈਗਾ। ਤੁਹਾਡੇ ਈਮੇਲ ਚ ਸਾਰੇ ਕੋਟੇਸ਼ਨ, ਸਾਰੇ ਬੈਨੀਫਿਟਸ ਕੰਪਲੀਟ ਡਿਟੇਲ ਦੇ ਨਾਲ ਪਹੁੰਚ ਜਾਣਗੇ ਜੀ। 416-427-6565।
0: ਲਓ ਜੀ, ਨੰਬਰ ਬਹੁਤ ਸੌਖਾ ਜਿਹਾ ਨੰਬਰ, ਤੁਸੀਂ ਵੀ ਮੇਰੇ ਤੋਂ ਐਨੀ ਟਾਈਮ ਕਦੋਂ ਵੀ ਲੈ ਸਕਦੇ ਹੋ ਮੇਰੇ ਨੰਬਰ ਤੇ ਕਾਲ ਕਰਕੇ। ਨੰਬਰ ਅਸੀਂ ਬੋਲ ਦਿੰਦੇ ਹਾਂ 416-427-6565-416-427-6565। ਭਾਜੀ, ਐਨੀਥਿੰਗ ਐਲਸ?
1: ਥੈਂਕ ਯੂ ਸੋ ਮਚ ਭਾਜੀ, ਇੰਜੋਏ ਕਰਨ, ਬੀ ਸੇਫ, ਤੇ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੀ ਗੱਲ ਹੋਵੇ ਇੱਕ ਨੰਬਰ ਯਾਦ ਰੱਖਿਓ, ਤੇ ਮੈਂ ਤੁਹਾਡੀ ਜ਼ਰੂਰ ਉਸ ਚੀਜ਼ 'ਚ ਹੈਲਪ ਕਰੂੰਗਾ। ਪਰ ਇੰਜੋਏ ਕਰੋ, ਆਪਣਾ ਲੌਂਗ ਵੀਕਐਂਡ ਹੈਗਾ ਆ, ਬੀ ਸੇਫ, ਡੋਂਟ ਡਰਿੰਕ ਐਂਡ ਡਰਾਈਵ, ਦੈਟ ਇਜ਼ ਦੀ ਵਰਸਟ ਥਿੰਗ ਦੈਟ ਯੂ ਕੈਨ ਡੂ।
0: ਥੈਂਕ ਯੂ ਸੋ ਮਚ
1: ਭਾਜੀ, ਪਲੀਜ਼ ਇੰਜੋਏ, ਹੈਵ ਅ ਗੁੱਡ ਨਾਈਟ।
0: ਥੈਂਕ ਯੂ ਭਾਈ, ਥੈਂਕ ਯੂ, ਗੁੱਡ ਨਾਈਟ, ਥੈਂਕ ਯੂ। ਇਹ ਸਨ ਸਾਡੇ ਬਾਈ ਜੀ, ਨੰਬਰ 416-427-6565 ਤੇ ਤੁਸੀਂ ਕਾਲ ਕਰ ਲਓ। 416-427-6565 ਸੈੱਲ ਫੋਨ 'ਤੇ ਵੀ ਘੰਟੀ ਖੜਕ ਸੀ, ਉਹ ਵੀ ਆਪਾਂ ਚੈੱਕ ਕਰਦੇ ਹਾਂ। ਤਾਂ ਆਪਾਂ ਗੀਤ ਲਾ ਦਈਏ ਇੱਕ, ਉਸ ਤੋਂ ਬਾਅਦ ਸੰਦੇਸ਼ ਵੀ ਪੜ੍ਹਨੇ ਆ, ਉਹ ਵੀ ਪੜ੍ਹਦੇ ਨੇ, ਕੋਈ ਨਹੀਂ, ਸਭ ਕੁਝ ਚੱਲੀ ਜਾਣਾ। ਰੇਡੀਓ ਪ੍ਰਭਾ ਕੇਬਲ ਚੌਹਾਨ, ਉਹਨਾਂ ਦਾ ਵੀ ਮੈਸੇਜ ਆ ਗਿਆ, ਕਹਿੰਦੇ ਕੋਈ ਵਧੀਆ ਜਿਹਾ ਗੀਤ ਖੜਕਾਓ। ਨਾਲ ਹੀ ਸਾਡੇ ਬਾਈ ਮਨਜੀਤ ਸਿੰਘ ਹੁਣੀ CW ਹੈਂਡਰਸਨ ਤੋਂ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੂੰ। ਹੈਪੀ ਹੈਪੀ ਵਿਕਟੋਰੀਆ ਡੇ ਲੌਂਗ ਵੀਕਐਂਡ। ਸੋ ਕਾਫੀ ਮਾਲਸ ਮੋਸਟਲੀ ਓਪਨ ਹੈ, ਸਿਰਫ ਗਵਰਨਮੈਂਟ ਦੇ ਆਫਿਸ ਹੀ ਕਲੋਜ਼ ਹੈ, ਕਿਉਂਕਿ ਹੁਣ ਇਹ ਤੁਸੀਂ ਖਬਰ ਵੀ ਵੈਸੇ ਆ ਗਈ CB24 'ਤੇ ਵੀ, ਜਿਹੜੇ ਫੈਮਿਲੀ ਡੇ ਆ ਅਤੇ ਵਿਕਟੋਰੀਆ ਡੇ 'ਤੇ ਮੋਸਟਲੀ ਜਿਹੜੇ ਆ ਮਾਲਸ ਓਪਨ ਹੋਣਗੇ, ਅਤੇ ਇਸ ਵਾਰ ਵੀ ਹੁਣ ਓਪਨ ਹੈ। ਇੱਧਰ ਤੁਸੀਂ ਕਿਤੇ ਵੀ ਜਾਣਾ, CN ਟਾਵਰ ਵਗੈਰਾ, ਹੋਰ ਜਿੰਨੇ ਵੀ ਸਿਰਫ ਗਵਰਨਮੈਂਟ ਆਫਿਸ ਜਿਵੇਂ ਬੈਂਕਸ ਹੈ, ਲਾਇਬ੍ਰੇਰੀਜ਼ ਹੈ, ਇਹ ਸਾਰਾ ਕੁਛ ਬੰਦ ਹੋਏਗਾ, ਮੇਲ ਸਾਰਾ ਕੁਛ। ਸੋ ਬਾਕੀ ਸਾਰਾ ਕੁਛ ਖੁੱਲ੍ਹਾ, ਵੰਡਰਲੈਂਡ ਵਿੱਚ ਪ੍ਰਬੰਧ ਵੀ ਕੀਤਾ ਗਿਆ ਕੁਝ ਆਪਣੇ ਆਤਿਸ਼ਬਾਜ਼ੀ ਦਾ ਵੀ, ਤੁਸੀਂ ਆਹ ਵੀਕਐਂਡ 'ਤੇ ਵੇਖ ਸਕਦੇ ਹੋ, ਸੰਡੇ ਜਾਓ, ਮੰਡੇ ਜਾਓ। ਸੋ ਇੰਜੋਏ ਕਰੋ ਪੂਰਾ, ਪਰ ਪੂਰਾ ਆਪਣੇ ਬਚਾਅ ਦੇ ਨਾਲ, ਸੇਫ ਸੇਫਲੀ। ਰੇਡੀਓ ਪ੍ਰੋਗਰਾਮ ਪੰਜਾਬੀ ਰੰਗ ਲਓ, ਸੁਣੋ ਇਹ ਗੀਤ, ਅਤੇ ਉਸ ਤੋਂ ਬਾਅਦ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ ਪ੍ਰੋਗਰਾਮ ਲੈ ਕੇ। ਆਹ ਗੀਤ, ਉਸ ਤੋਂ ਬਾਅਦ ਫਿਰ ਸੰਦੇਸ਼ ਵੀ ਹੋਣਗੇ ਸਾਡੇ।

0: ਰੇਡੀਓ ਪ੍ਰੋਗਰਾਮ ਪੰਜਾਬੀਆਂ ਦਾ ਦੋਸਤੋ, ਬਹੁਤ ਬਹੁਤ ਧੰਨਵਾਦ ਜੀ ਗੀਤਾਂ ਨੂੰ ਤੁਸੀਂ ਪਸੰਦ ਕਰ ਰਹੇ ਹੋ। ਪਰ ਉਹਨੂੰ ਸਪੋਂਸਰ ਕੀਤਾ ਜਾ ਰਿਹਾ ਆਰਨਡੀ ਟ੍ਰੇਡਰਸ ਵੱਲੋਂ। ਆਰਨਡੀ ਟ੍ਰੇਡਰ ਦਾ ਸੰਦੇਸ਼ ਬੜੇ ਧਿਆਨ ਨਾਲ ਸੁਣੋ। ਅਗਰ ਤੁਸੀਂ ਇੰਡੀਆ ਨੂੰ ਪੈਸੇ ਭੇਜਣੇ ਨੇ, ਚਾਹੇ ਮੰਗਵਾਉਣੇ ਨੇ, ਤਾਂ ਨਾਮ ਹੈ ਆਰਨਡੀ ਟ੍ਰੇਡਰਸ ਦਾ। ਪਿਛਲੇ 36 ਸਾਲ ਤੋਂ ਇਹਨਾਂ ਦਾ ਆਫਿਸ ਆ ਬ੍ਰੈਂਪਟਨ ਵਿੱਚ, ਏਅਰਪੋਰਟ ਐਂਡ ਕਲਾਰਕ ਦਾ ਏਰੀਆ, 1900 ਕਲਾਰਕ ਬੁਲੇਵਾਰਡ, ਯੂਨਿਟ 7, ਬ੍ਰੈਂਪਟਨ ਦੇ ਵਿੱਚ। ਇੰਡੀਆ ਦੇ ਤੁਸੀਂ ਪੈਸੇ ਮੰਗਵਾਉਣੇ ਤਾਂ ਤੁਹਾਨੂੰ ਡਰਾਫਟ ਰਾਹੀਂ ਪੇਮੈਂਟ ਹੋਏਗੀ ਸੇਫਲੀ। ਸੋ $1 ਦੇ ਤੁਹਾਨੂੰ ਮਿਲਣਗੇ ਕੈਨੇਡੀਅਨ ਦੇ। ਅਗਰ ਤੁਸੀਂ ਕਿਸੇ ਵੀ ਤਰੀਕੇ ਨਾਲ ਪੈਸੇ ਭੇਜਣੇ ਨੇ, ਈ ਟ੍ਰਾਂਸਫਰ, ਡੈਬਿਟ, ਕੈਸ਼, ਬੈਂਕ ਡਰਾਫਟ ਦੇ ਨਾਲ, 70 rupees, 70 rupees ਇੱਕ ਕੈਨੇਡੀਅਨ ਡਾਲਰ ਦੇ, ਅਤੇ ਇੱਕ ਅਮੈਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ US ਡਰਾਫਟ ਦੇ ਨਾਲ, 93 rupees, 93 rupees 1 US dollar ਦੇ। ਇੰਡੀਆ ਨੂੰ ਪੈਸੇ ਕਿਤੇ ਵੀ ਭੇਜੋ, ਪੰਜਾਬ, ਰਾਜਸਥਾਨ, ਹਿਮਾਚਲ, ਦਿੱਲੀ, ਚੰਡੀਗੜ੍ਹ, ਕਿਤੇ ਵੀ, ਤਾਂ ਨਾਮ ਹੈ ਆਰਨਡੀ ਟ੍ਰੇਡਰਸ ਦਾ। ਨੰਬਰ ਟੂ ਕਾਲ ਗੁਰਚਰਨ ਬੜਵਾਲ, 905-671-3770, 9056-713-707-0 ਇੱਕੋ ਇੱਕ ਨੰਬਰ ਹੈ। ਚਾਹੇ ਤੁਸੀਂ ਵਟਸਐਪ 'ਤੇ ਵੀ ਕਰ ਸਕਦੇ ਹੋ, ਅਤੇ ਦੂਸਰਾ ਆਪਣਾ ਸਿੱਧਾ ਵੀ ਨੰਬਰ ਕਰ ਸਕਦੇ ਹੋ, 905-671-3770। ਜਿਹੜੀ ਸਰਵਿਸ ਪਿਛਲੇ ਕੁਝ ਵੀਕਾਂ ਤੋਂ ਕੀਤੀ ਗਈ ਹੈ ਉਹਨੂੰ ਕਹਿੰਦੇ ਨੇ ਸਰਵਿਸ ਆਰ ਐਨ ਡੀ, ਇੰਸਟੈਂਟ ਫੰਡਸ ਟ੍ਰਾਂਸਫਰ ਸਰਵਿਸ। 5.5 ਮਿੰਟ 'ਚ ਪੈਸੇ ਤੁਹਾਡੇ ਪਹੁੰਚ ਜਾਣੇ ਆ, ਇੰਸਟੈਂਟ ਮਨੀ ਟ੍ਰਾਂਸਫਰ। ਇਹਦਾ ਰੇਟ ਤੁਹਾਨੂੰ ਮਿਲੇਗਾ ਇੱਕ ਕੈਨੇਡੀਅਨ ਡਾਲਰ ਦਾ 69 rupees 40 paise। ਸੋ ਫਾਸਟ ਐਂਡ ਰਿਲਾਇਬਲ ਸਰਵਿਸਿਜ਼ ਹੈ, ਪਿਛਲੇ ਲੰਬੇ ਸਮੇਂ ਤੋਂ ਇੱਕ ਭਰੋਸੇਯੋਗ ਨਾਮ ਇੰਡੀਆ ਨੂੰ ਪੈਸੇ ਭੇਜਣ ਲਈ, ਮੰਗਵਾਉਣ ਲਈ। ਆਰ ਐਨ ਡੀ ਟ੍ਰੇਡਰਸ, 9056-713-707-0, 905-671-3770 'ਤੇ ਤੁਸੀਂ ਕਾਲ ਕਰ ਸਕਦੇ ਹੋ। ਘਰ ਖਰੀਦਣਾ, ਵੇਚਣਾ, ਰੇਟਸ ਦੀ ਕੋਈ ਟੈਂਸ਼ਨ ਕਰਨੀ, ਉਹਦਾ ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ, ਰਿਐਲਟਰ ਹੈ ਹਰਜੀਤ ਬਾਜਵਾ। ਜਾਂ ਤੁਸੀਂ ਹਰਦੀਪ ਸਿਵੀਆ ਨੂੰ ਵੀ ਕਾਲ ਕਰ ਸਕਦੇ ਹੋ। ਹਰਜੀਤ ਬਾਜਵਾ ਦਾ ਨੰਬਰ ਹੈ 416-970-4333-33, ਜਾਂ ਹਰਦੀਪ ਸਿਵੀਆ ਨੂੰ ਕਾਲ ਕਰੋ 647-970-7373 'ਤੇ। ਪ੍ਰੋਪਰਟੀ ਤੋਂ ਰੈਂਸ਼ਲ ਹੈ, ਚਾਹੇ ਕਮਰਸ਼ੀਅਲ ਹੈ, ਚਾਹੇ ਇਨਵੈਸਟਮੈਂਟ ਪ੍ਰੋਪਰਟੀ ਹੈ, ਘਰ ਦੀ ਫਰੀ ਮਾਰਕੀਟ ਐਵੈਲਿਊਏਸ਼ਨ ਕਰਵਾਉਣੀ ਹੈ, ਬੜੀ ਵਧੀਆ ਪ੍ਰਾਈਸ 'ਤੇ ਤੁਹਾਨੂੰ ਘਰ ਲੈ ਕੇ ਦੇਣਗੇ, ਵਧੀਆ ਪ੍ਰਾਈਸ 'ਤੇ ਵੇਚ ਵੀ ਦੇਣਗੇ। ਸੋ ਨਾਮ ਹੈ ਇੰਡੈਕਸ ਰੈਲਟੀ ਬ੍ਰੋਕਰੇਜ ਤੋਂ ਹਰਜੀਤ ਬਾਜਵਾ ਜਾਂ ਹਰਦੀਪ ਸਿਵੀਆ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਨੰਬਰ ਟੂ ਕਾਲ 416-970-4333 ਜਾਂ 647-970-7374 'ਤੇ ਕਾਲ ਕੀਤੀ ਜਾ ਸਕਦੀ ਹੈ। ਅਗਰ ਤੁਹਾਡਾ ਮਨ ਕਰਦਾ ਪੀਜ਼ਾ ਖਾਧਾ ਜਾਵੇ ਤਾਂ ਪੀਜ਼ਾ ਦਾ ਨਾਮ ਤੁਹਾਨੂੰ ਰਿਕਮੈਂਡ ਕਰਦੇ ਹਾਂ, ਪੀਜ਼ਾ ਡੀਪੂ। 75+ ਲੋਕੇਸ਼ਨਸ ਹੁਣ ਇੱਧਰ ਅਲਬਰਟਾ 'ਚ ਵੀ ਚਲੀਆਂ ਗਈਆਂ ਨੇ ਆਪਣੀਆਂ ਇਹਨਾਂ ਦੀਆਂ ਫਰੈਂਚਾਈਜ਼, ਅਤੇ ਫਰੈਂਚਾਈਜ਼ ਹੋਰ ਵੀ ਇਹਨਾਂ ਦੀਆਂ ਰੈਡੀ ਨੇ ਇੱਥੇ ਅੰਟਾਰੀਓ 'ਚ ਵੀ। ਕਿਤੇ ਵੀ ਤੁਸੀਂ ਲੈਣੀ ਹੈ ਫਰੈਂਚਾਈਜ਼ ਤਾਂ ਤੁਸੀਂ ਕਾਲ ਕਰ ਸਕਦੇ ਹੋ ਪੀਜ਼ਾ ਡੀਪੂ ਦੇ ਹੈੱਡ ਆਫਿਸ ਨੂੰ, 405-458-9997 ਜਾਂ 647-886-9722 'ਤੇ ਵੀ ਤੁਸੀਂ ਕਾਲ ਕਰ ਸਕਦੇ ਹੋ, 647-886-9722। ਆਪਣੀ ਮਨਪਸੰਦ ਦਾ ਪੀਜ਼ਾ ਬਣਾਓ, ਅਦਰਕ ਦੇ ਨਾਲ ਦੇਸੀ ਸਟਾਈਲ ਦਾ ਪੀਜ਼ਾ ਤੁਸੀਂ ਬਣਾਉਣਾ ਹੋ, ਵੈਜ ਨੌਨ ਵਿੱਚ, ਨਾਲ ਨਾਲ ਤੁਸੀਂ ਔਡਰ ਕਰੋ ਚਿਕਨ, ਹੌਟ ਹੌਟ ਚਿਕਨ ਵਿੰਗਸ ਬੜੇ ਵਧੀਆ ਨੇ। ਪੀਜ਼ਾ ਡੀਪੂ ਦੀਆਂ ਬ੍ਰਾਂਚਾਂ ਰਾਤ ਦੇ 2 ਵਜੇ ਤੱਕ, ਜਿਹੜੀ ਵੀ ਤੁਹਾਡੇ ਨੇੜੇ ਬ੍ਰਾਂਚ ਹੋਗੀ ਉੱਥੇ ਤੁਹਾਡੀ ਘੰਟੀ ਖੜਕਣੀ ਹੈ, ਕੋਈ ਏਰੀਆ ਕੋਡ ਨਹੀਂ ਲਾਉਣਾ, ਸਿੱਧਾ ਨੰਬਰ ਘੁਮਾ ਦੇਣਾ 310-9711 ਜਾਂ pizzadepot.ca ਕੇ ਤੁਸੀਂ ਵਿਜ਼ਿਟ ਕਰ ਲਓ। ਇਹ 'ਤੇ ਵੀ ਜਾ ਕੇ ਤੁਸੀਂ ਔਡਰ ਬੁੱਕ ਕਰ ਸਕਦੇ ਹੋ, ਡਿਲੀਵਰ ਕਰਾਓ, ਪਿਕਅਪ ਕਰੋ। ਮੇਨ ਬ੍ਰਾਂਚ ਆ ਜਿਹੜੀ ਬ੍ਰੈਂਪਟਨ ਦੇ ਵਿੱਚ, ਫਸਟ ਬ੍ਰਾਂਚ ਆ ਜਿਹੜੀ ਜਦੋਂ ਓਪਨ ਹੋਈ ਸੀ ਅੱਜ ਤੋਂ 26 ਸਾਲ ਪਹਿਲਾਂ, ਬ੍ਰੈਮਲੀ ਐਂਡ ਪੀਟਰ ਰੋਬਸਨ ਦੇ ਉੱਪਰ ਪੀਜ਼ਾ ਡਿਪੂ ਦੀ ਫਸਟ ਬ੍ਰਾਂਚ ਹੈ। ਨੰਬਰ ਹੈ 905-792-9711। ਤੁਸੀਂ ਇੱਥੇ ਪਹੁੰਚੋ, ਨਿੱਕ ਰਣਜੀਤ ਹੁਣਾਂ ਨੂੰ ਮਿਲੋ। ਸੋ ਬੜਾ ਵਧੀਆ ਪੀਜ਼ਾ ਤਿਆਰ ਹੁੰਦਾ ਪੀਜ਼ਾ ਡਿਪੂ ਦਾ। ਪੀਜ਼ਾ ਖਾਣ ਲਈ ਨੰਬਰ 310-9711 ਜਾਂ ਤੁਸੀਂ ਬ੍ਰਾਂਚ 'ਤੇ ਚਲੇ ਜਾਓ, ਔਡਰ ਕਰ ਦਿਓ, ਪਿਕਅਪ ਕਰ ਲਓ, ਡਿਲੀਵਰ ਕਰਾ ਲਓ। ਨਾਮ ਹੈ ਪੀਜ਼ਾ ਡਿਪੂ, 310-9711 ਜਾਂ pizzadepot.ca ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੋਈ ਤੁਸੀਂ ਇੰਪੋਰਟੈਂਟ ਮਿਸਟੇਕ ਕਰ ਲੈਣੀ, ਅਸੀਂ ਲੈਣੇ ਡੋਜ ਕਾਰਾਵਾਨ ਦੀਆਂ, ਫੈਮਿਲੀ ਗ੍ਰੈਂਡ ਵੈਨਸ ਤੁਹਾਨੂੰ ਚਾਹੀਦੀਆਂ ਨੇ, ਟੈਕਸੀ ਪਾਉਣ ਲਈ ਤੁਹਾਨੂੰ ਗੱਡੀਆਂ ਚਾਹੀਦੀਆਂ ਨੇ, ਉਬਰ ਲਿਫਟ ਵਗੈਰਾ ਲਈ, ਤਾਂ ਤੁਸੀਂ ਪਹੁੰਚਣਾ ਬ੍ਰੈਂਪਟਨ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ। ਨੰਬਰ ਇਨ ਐਡੋ ਸੇਲਸ, ਆਲਵੇਜ਼ ਰਿਮੈਂਬਰ, ਨੰਬਰ ਇਨ ਐਡੋ ਸੇਲਸ ਇਨ ਬ੍ਰੈਂਪਟਨ, 690 ਕੁਈਨ ਸਟਰੀਟ, ਵੈਸਟ ਮਕਲੋਗਨ ਦੇ ਬਿਲਕੁਲ ਨੇੜੇ ਹੈ। ਨੰਬਰ ਟੂ ਕਾਲ 9054500009, 905-450-0009 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਗੱਡੀਆਂ ਕਿੰਨੀਆਂ ਕੁ ਨੇ ਦੇਖਣ ਲਈ ਤੁਸੀਂ ਵੈਬਸਾਈਟ ਨੂੰ ਵਿਜ਼ਿਟ ਕਰੋ, 9autosales.ca ਜਾਂ ਨੰਬਰ ਆਟੋ ਸੇਲ ਦੀ ਜੋ ਟੀਮ ਹੈ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, 905-450-0009। ਆਲਵੇਜ਼ ਰਿਮੈਂਬਰ, ਨੰਬਰ ਆਟੋ ਸੇਲਸ ਇਨ ਬ੍ਰਿੰਪਟਨ। ਪਰ ਉਹਨੂੰ ਟੈਲੀਟਾਈਮ ਵੱਲੋਂ ਸਪੋਂਸਰ ਕੀਤਾ ਜਾਣਾ, ਟੈਲੀਟਾਈਮ ਦੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਤੁਹਾਨੂੰ 50 ਜਦੋਂ ਲੈ ਕੇ 85 ਤੱਕ ਟੀ ਵੀ ਚਾਹੀਦੇ ਨੇ ਗਰੰਟਨ ਲੋਸ ਪ੍ਰਾਈਸ ਸੋਨੀ ਸੈਮਸੰਗ ਐਲ ਜੀ ਤੁਸ਼ੀਬਾ ਸ਼ਾਰਪ ਇਲੈਕਟ੍ਰੋਲੈਕਸ ਅਪਲਾਈਸਿਸ ਚਾਹੀਦੇ ਨੇ ਜੈਨੇਅਰ ਮੇਟੈਕ ਵਾਇਰਪੂਲ ਬਹੁਤ ਸਾਰੀਆਂ ਕੰਪਨੀਆਂ ਦੇ ਆਥੋਰਾਈਜ਼ ਡੀਲਰ ਨੇ 6 ਮਹੀਨੇ ਬਾਅਦ ਪੇਮੈਂਟ ਕਰੋ ਸਾਲ ਬਾਅਦ ਕਰੋ ਕੋਈ ਇੰਟਰਸਟ ਨਹੀਂ ਪ੍ਰਾਈਸ ਕਹਿੰਦੇ ਜਿਹੜੀ ਮਰਜ਼ੀ ਤੁਸੀਂ ਲੈ ਆਓ ਖੱਬਿਓ ਸੱਜਿਓ ਪ੍ਰਾਈਸ ਤੁਹਾਡੀ ਮੈਚ ਨਹੀਂ ਹੋਊਗੀ ਬਲਕਿ ਬੀਟ ਕਰਨਗੇ ਆਟਾ ਗੁੰਨਣ ਦੀਆਂ ਮਸ਼ੀਨਾਂ ਹੋਰ ਬਹੁਤ ਸਾਰਾ ਇਲੈਕਟ੍ਰੋਨਿਕ ਦਾ ਸਮਾਨ ਹੈ ਸਾਰਾ ਕੁਛ ਮਿਲੇਗਾ ਤੁਹਾਨੂੰ ਦੋ ਬ੍ਰਾਂਚਾਂ ਤੁਸੀਂ ਹੁਣ ਫਰਨੀਚਰ ਵੀ ਲੈ ਸਕਦੇ ਹੋ ਐਸ਼ਲੇ ਦਾ ਬੜਾ ਵਧੀਆ ਫਰਨੀਚਰ ਤੁਹਾਨੂੰ ਮਿਲੇਗਾ 60% ਔਫ 'ਤੇ ਨਾਮ ਹੈ ਟੈਲੀਟਾਈਮ ਟੈਲੀਟਾਈਮ ਨਾਲ 4 ਲੋਕੇਸ਼ਨ ਟੂ ਸਰਵ ਯੂ ਹੈੱਡ ਆਫ ਦਾ ਫੋਨ ਨੰਬਰ 905-273-5550 ਜਾਂ tellytime.ca ਜਾ ਕੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ
1: जी हाँ मोटर कार का तो मालूम नहीं लेकिन आपको आपके बंगले तक पहुंचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023-647-2023
2: license number 10394
3: HK Movers, home, offices, apartments and delivery, big or small, we move it all.
4: HK Movers,
3: local and long distance,
4: we also ship cars,
3: tailor transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
4: Long distance moving specialist.
3: HK Movers.
5: HK Movers.

0: पिज्जा डिपो दी नवी पेशकश लोडेड फ्रेंच फ्राइज विद बटर चिकन और तंदूरी वेजी पनीर एक बार ट्राई तक करो।
1: पिज्जा डिपो द पिज्जा, पिज्जा डिपो द पिज्जा।
0: पिज्जा डिपो कॉल 310-9711।
2: दैट्स 310-9711।
1: पिज्जा डिपो द पिज्जा।
3: ਬ੍ਰੈਂਪਟਨ ਵਿੱਚ ਧੁੰਮਾ ਪਾ ਚੁੱਕੇ ਗਿਲ ਸਵੀਟ ਫੈਕਟਰੀ ਦੇ ਵਿੱਚ ਬਣੀਆਂ ਫਰੈਸ਼ ਮਠਿਆਈਆਂ ਦੇ ਲਾਜਵਾਬ ਸਿਲੈਕਸ਼ਨ ਤੋਂ ਇਲਾਵਾ ਹਰ ਵਕਤ ਤਿਆਰ ਮਿਲਦੇ ਗਰਮਾ ਗਰਮ ਸਮੋਸੇ ਜਿੰਨੇ ਚਾਹੋ ਮਰਜ਼ੀ ਖਰੀਦੋ ਕਿਉਂਕਿ ਉਹ ਬੈਂਕਵਟ ਹਾਲ ਅਤੇ ਸਟੋਰਾਂ ਨੂੰ ਹੋਲਸੇਲ ਵੀ ਕਰਦੇ ਹਨ। ਅਤੇ ਹਾਂ, ਗਿਲ ਸਵੀਟ ਫੈਕਟਰੀ ਦੇ ਵਿੱਚ ਬਣੇ 100% ਵੈਜੀਟੇਰੀਅਨ ਖਾਣੇ ਹੋਣ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੇ ਸਮਾਗਮ ਲਈ ਲੰਗਰ ਜਾਂ ਫਿਰ ਪਾਰਟੀ ਦੀ ਕੇਟਰਿੰਗ ਵੀ ਕਰਵਾ ਸਕਦੇ ਹੋ। ਬ੍ਰੈਂਪਟਨ ਵਿੱਚ ਏਅਰਪੋਰਟ ਰੋਡ ਤੋਂ ਵਿਲੀਅਮ ਪਾਰਕਵੇ ਤੇ ਈਸਟ ਜਾ ਕੇ ਰੇਲਵੇ ਟਰੈਕ ਪਾਰ ਕਰਦਿਆਂ ਤੁਹਾਡੇ ਸੱਜੇ ਪਾਸੇ ਗਿਲ ਸਵੀਟ ਫੈਕਟਰੀ। ਟੈਲੀਫੋਨ 905-799-2616 905-799-2616।
4: ਰੇਡੀਓ ਪ੍ਰੋਗਰਾਮ ਪੰਜਾਬੀ ਦਾ ਦੋਸਤੋ ਬਹੁਤ ਬਹੁਤ ਧੰਨਵਾਦ ਜੀ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਦੀ ਫਰਮਾਇਸ਼ ਪਹੁੰਚ ਚੁੱਕੀ ਹੈ ਅਤੇ ਇੱਕ ਬਾਈ ਨੇ ਕਿਹਾ, ਕਹਿੰਦੇ ਬਾਈ ਤੁਸੀਂ ਜਿਹੜਾ ਦੱਸ ਰਹੇ ਸੇਫਟੀ ਬਾਰੇ ਉਹ ਚਾਬੀ ਵਾਲਾ ਗੀਤ ਲਾਓ। ਕਹਿੰਦੇ ਮੈਨੂੰ ਕਲਾਕਾਰ ਦਾ ਨਹੀਂ ਪਤਾ, ਉਹ ਮੈਂ ਕੱਢ ਲਿਆ ਬਾਈ ਜੀ। ਅਤੇ ਹੈਮਿਲਟਨ ਤੋਂ ਕਾਲ ਆਈ ਸੀ ਮੈਨੂੰ, ਕਹਿੰਦੇ ਨਾਲ ਅਸੀਂ ਗੱਡੀ ਵੀ ਚਲਾ ਰਹੇ ਹਾਂ, ਸੋ ਪਲੀਜ਼ ਡਰਾਈਵ ਸੇਫ। ਬਲਜੀਤ ਮਾਲਵਾ ਦੀ ਆਵਾਜ਼ ਇਸ ਨੂੰ ਸੁਣਾਉਂਦੇ ਹਾਂ ਜਲਦੀ, ਇਸ ਤੋਂ ਬਾਅਦ ਹੀ ਆਪਾਂ ਲਾ ਦੇਣਾ ਗੀਤ। ਸੋ ਪਹਿਲਾਂ ਆਪਾਂ ਸੇਲ ਪੜ੍ਹ ਦਈਏ ਸਟੀਫਨ ਫਰਨੀਚਰ ਦੀ। ਸਟੀਫਨ ਫਰਨੀਚਰ ਦੇ ਬਹੁਤ ਭਾਰੀ ਸੇਲ ਚੱਲ ਰਹੀ ਹੈ, ਤੁਸੀਂ ਆਹ ਵੀਕਐਂਡ 'ਤੇ ਪਹੁੰਚੋ ਵਿਕਟੋਰੀਆ ਡੇ ਲੋਂਗ ਵੀਕਐਂਡ 'ਤੇ। ਸਿੰਗਲ ਸਾਈਜ਼ ਮੈਟਰਸ ਜਿਹੜਾ $159 ਵਾਲਾ ਸੀ ਤੁਹਾਨੂੰ ਮਿਲੇਗਾ, $159 ਵਾਲਾ $69 ਦੇ ਵਿੱਚ, $69 ਵਾਲੀ ਮੈਟਰਸ $69 ਦੇ ਵਿੱਚ। ਕੁਈਨ ਸਾਈਜ਼ ਮੈਟਰਸ ਆ ਜਿਹੜੀ 299 ਵਾਲੀ, ਉਹ $129 ਦੇ ਵਿੱਚ। ਸਿੰਗਲ ਸਾਈਜ਼ ਬੈੱਡ ਵਿਦ ਮੈਟਰਸ ਇਹ ਹੈਗੀ ਹੈ ਜੀ $399 ਵਾਲੀ, $199 ਦੇ ਵਿੱਚ। ਹਾਂ, ਸਿੰਗਲ ਸਾਈਜ਼ ਬੈੱਡ ਵਿਦ ਮੈਟਰਸ ਜਾਂ 399 ਵਾਲੀ $199 ਦੇ ਵਿੱਚ। ਫੈਬਰਿਕ ਅਸੈਂਟ ਚੇਅਰ ਆ ਜਿਹੜੀ ਉਹ ਮਿਲੇਗੀ $599 ਵਾਲੀ, $249 ਦੇ ਵਿੱਚ। ਅਤੇ ਨਾਲ ਇਹਦੇ ਰੀਅਲ ਲੈਦਰ ਪਾਵਰ ਰਿਕਲਾਈਨਰ ਜਿਹੜੇ ਸੋਫਾ ਨੇ ਸੈੱਟ ਵਿਦ ਸਾਰਾ ਕੁਛ ਹੀ ਆ, USB ਚਾਰਜਰ ਐਵਰੀਥਿੰਗ ਇਹ ਮਿਲੇਗਾ ਤੁਹਾਨੂੰ $1199 ਤੋਂ $499 ਦੇ ਵਿੱਚ। ਸੋ ਇਹ ਤੁਸੀਂ ਸਮਾਨ ਲੈਣ ਵਾਸਤੇ ਪਹੁੰਚਣਾ ਹੈ ਫਰਨੀਚਰ ਦਾ, ਸਟੀਫਨ ਫਰਨੀਚਰ ਦੇ ਟੋਰਨੋ ਸਟੀਲ ਦੇ ਕੋਰਨਰ ਤੇ, ਨੰਬਰ 905-790-0560। ਤੇ ਫਲੋਰ ਮਾਡਲਸ ਅਪ ਟੂ 70% ਆਫ ਹੈ, 0% ਇੰਟਰਸਟ ਰੇਟ ਹੈ ਇੱਕ ਸਾਲ ਲਈ। ਕਹਿੰਦੇ ਇੱਕ ਸਾਲ ਬਾਅਦ ਤੁਸੀਂ ਕੋਈ ਇੱਕ ਸਾਲ ਦੇ ਵਿੱਚ ਤੁਸੀਂ ਪੇਮੈਂਟ ਕਰਨੀ, ਸਾਲ ਤੋਂ ਬਾਅਦ ਛੋਟੀਆਂ ਛੋਟੀਆਂ ਕਿਸ਼ਤਾਂ ਰਾਹੀਂ 0% ਇੰਟਰਸਟ ਰੇਟ ਦੇ ਨਾਲ, ਅਤੇ ਨਾਲ ਹੀ ਰਾਈਟ ਵੇ ਔਨ ਦਾ ਫਾਈਨੈਂਸਿੰਗ। ਨੰਬਰ ਹੈ 905-790-0560। ਆਪਣੇ ਵੱਧ ਤੋਂ ਡਾਲਰਾਂ ਦੀ ਬੱਚਤ ਕਰੋ। ਇਹ ਹਾਈ ਐਂਡ ਦਾ ਫਰਨੀਚਰ ਲੈਣ ਵਾਸਤੇ ਪਹੁੰਚਣਾ ਹੈ ਤੁਸੀਂ ਸਟੀਫਨਸ ਫਰਨੀਚਰ ਦੇ, 2575 ਸਟੀਲਜ਼ ਐਵੇਨਿਊ, ਸਟੀਲਜ਼ ਐਂਡ ਟੋਰਨ ਦੇ ਕੋਰਨਰ 'ਤੇ। ਨੰਬਰ ਹੈ 905-790-0560। ਰੇਡੀਓ ਪ੍ਰੋਗਰਾਮ ਪੰਜਾਬੀ ਦੰਗ, ਲਓ ਸੁਣੋ ਫਿਰ ਇਹ ਗੀਤ ਸਪੋਂਸਰਡ ਬਾਏ ਸਟੀਫਨਸ ਫਰਨੀਚਰ। 905-790-0560।
5: ਲਓ ਜੀ ਗੱਲ ਕਰਨ ਲੱਗੇ ਆ।

0: ਕੁਇਕ ਨਾਮ ਨੰਬਰ 9 ਆਟੋ ਸੇਲਸ ਪਿਛਲੇ 35 ਸਾਲਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਪੋਰਟਡ ਡੋਮੈਸਟਿਕ ਹਾਈਬ੍ਰਿਡ ਕਾਰ ਐਸਯੂਵੀ ਵੈਨ ਨੂੰ ਬੈਸਟ ਪ੍ਰਾਈਸ ਤੇ ਬਾਈ ਕਰਨ ਲਈ ਔਰ ਗ੍ਰੇਟ ਸਰਵਿਸ ਲਈ ਕਾਲ ਕਰੋ 905-450-0009 ਯਾਨੀ 905-450-0009 ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ 9autosales.ca।
1: मतलब
2: हर बाइट विच फुल पैसा वसूल। अपने नजदीकी स्टोर ते जाओ या पिज्जा डिपो डॉट सी ए ते ऑर्डर करो।
1: जे तुसी बिजनेस करना है तो फ्रेंचाइजी एट पिज्जा डिपो डॉट सी ए ते आज ही अप्लाई करो। पिज्जा डिपो, स्वाद के टॉप टॉपिंग्स नॉनस्टॉप।

ਕੀ ਪਰਮੇਸ਼ਰ ਉਧਰਿਆ ਸਭ ਸੰਸਾਰ ਸੂਰਤ ਪਾਲਾ ਮੇਰਾ ਸਤਿਗੁਰੂ ਰਖਵਾਲਾ ਹੋਵਾ ਕਿਰਪਾ ਪ੍ਰਭਾਤ ਹਰ ਗੋਬਿੰਦ ਪਾਵਾ ਰਹਾ ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੈ ਬਲ ਜਾਏ।

0: ਤੇ ਭਲੇ ਸੰਜੋਗਾ ਪ੍ਰਭ ਪਾਣੀ ਸਭ ਸੁਭਾਖਿਆ ਗਾਵਹੁ ਸੁਣਹੁ ਪੜਹੁ ਨਿਤ ਪਾਈ ਗੁਰਪੁਰੈ ਪੂਰਾ ਕਿਆ ਰਹਾਉ ਸਾਚਾ ਸਾਹਿਬ ਅੰਮ੍ਰਿਤ ਵਡਾਈ ਭਗਤ ਬਛਲ ਦਇਆਲਾ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਵਿੱਚ ਪੁੱਛੋ ਸਰਬ ਵੇਲਾ ਮੁਖ ਪਾਵੋ ਚਰਾ ਮਰਾ ਤਾਪ ਸਾਹਮਣਾ ਛੋੜੇ ਗੁਰਦੁਆਰੇ ਨਿਤ ਗਾਵਾ
1: ਸੁਣਨ ਲੱਗਿਆ ਤਰਾ ਸੁਣ ਕੇ ਸੋਹਣੇ ਹੋ।

ಶನೈಶ್ವರ ಪ್ರೀತಿಕರ ಸೌಭಾಗ್ಯದಾಯಕ ಓ ಶ್ರೀ ಶನೈಶ್ವರ ಪಾದೋ ಪಾದಂ.

ਹੋਟਲ ਦੇ ਵੇਲੇ ਚ ਚੂਰੀ ਖਵਾ ਕੇ ਤੇ ਮੱਛੀਆਂ ਚਰਾਣੀ ਕਿੱਧਰ ਜਾ ਰਹੀ ਹੈ, ਚੜ੍ਹਦੀ ਜਵਾਨੀ ਕਿੱਧਰ ਜਾ ਰਹੀ ਹੈ।

ਨੇ ਵੀ ਗਏ ਫੁਲਕਾਰੀਆਂ ਮਿਲੀਆਂ ਕੰਨਾਂ ਵਿੱਚ ਗੋਗਰੂ ਤੇ ਵਾਲੀਆਂ ਵੀ ਮਿਲੀਆਂ ਵੀ ਗਏ ਫੁਲਕਾਰੀਆਂ ਦਿੱਤੀਆਂ ਕੰਨਾਂ ਵਿੱਚ ਗੋਗਰੂ ਤੇ ਵਾਲੀਆਂ ਵੀ ਪਈਆਂ ਰੇਸ਼ਮੀ ਦੁਪੱਟੇ ਡੋਰੇ ਜਾਲੀਆਂ ਵੀ ਪਈਆਂ ਕੁੜੀ ਵੀ ਗਏ ਤੇ ਖੁੱਟ ਵਾਲੀਆਂ ਵੀ ਪਈਆਂ ਚੱਲ ਪਵਾ ਕੀ ਪਾਣੀ ਕੀ ਬਣੂ ਕੀ ਬਣੂ ਕੀ ਬਣੂ ਦੁਨੀਆਂ ਸੱਚੇ ਪਾਤਸ਼ਾਹ ਬਾਹਰ ਕਰੂ

ਨਾਲ ਤੇਰੀਆਂ ਪੱਜੇ ਪਾਤੇ ਗਈਆਂ ਪੱਟੀਏ ਮਟਾ ਕਣੇ ਮਟਾ ਖੁੱਲ ਕੇ ਕਿੱਤਿਆਂ ਦੀ ਵਾਰ ਆਸ਼ਨਾ ਚ ਰੁੱਲ ਕੇ ਸ਼ਾਂਤੀ ਜਰੇ ਸੀ ਗਾਲੇ ਮੁਖੀ ਬਣ ਮੁਖੀ ਬਣ ਮੁਖੀ ਬਣ ਦੁਨੀਆ ਦਾ ਸੱਚ ਪਾਤਸ਼ਾਹ ਵਾਂਗ ਲੂ ਜਾਏ ਮੁਖੀ ਬਣ ਦੁਨੀਆ ਦਾ ਸੱਚ ਪਾਤਸ਼ਾਹ ਵਾਂਗ

0: ਮੁਹੱਬਤ ਅਜ਼ਲ ਤੋਂ ਆਦਮ ਤੇ ਹਵਾ ਦੀ ਕਹਾਣੀ ਏ, ਕਿਸੇ ਰੂਹ ਲਈ ਹੈ ਅੱਗ ਵਰਗੀ, ਕਿਸੇ ਰੂਹ ਲਈ ਇਹ ਪਾਣੀ ਏ। ਇਹ ਦੁਨੀਆ ਦੇ ਹਰ ਇੱਕ ਕਸਬੇ ਚ ਚੁੱਪ ਚੁੱਪ ਲਰਜ਼ਦੀ ਸਰਤਾਜ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਵਕਤਾਂ ਦੀ ਹਾਣੀ ਏ, ਹਜ਼ਾਰਾਂ ਗੁਜ਼ਰ ਗਏ ਮੌਸਮ ਕਿ ਇਹ ਸਮਿਆਂ ਦੀ ਹਾਣੀ ਏ।
1: I'm really sorry.
2: Will I ever see you again? Yes, I know. You're dead.

ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ। ਮਹੱਲਾ ਪੰਜਵਾਂ। ਫਿਰਤ ਫਿਰਤ ਭੇਟੇ ਜਨ ਸਾਧੂ, ਪੂਰੇ ਗੁਰ ਸਮਝਾਇਆ।

0: ਅਰਪਿਤ ਹੋ ਜਾ, ਸਮਰਪਿਤ ਹੋ ਜਾ ਉਹਦੇ ਦਰ ਚੜ੍ਹਾ ਦੇ ਫਿਕਰਾਂ ਨੂੰ, ਹੰਕਾਰੋਂ ਲੈ ਕੇ ਨੀਵਾਂ ਰਹਿ ਕੇ, ਹੰਕਾਰੋਂ ਲੈ ਕੇ ਨੀਵਾਂ ਰਹਿ ਕੇ, ਖੁਸ਼ੀਆਂ ਵਾਂਗ ਹੰਢਾ ਦੇ ਫਿਕਰਾਂ ਨੂੰ, ਨਾ ਸਜ਼ਾ ਸਮਝ ਤੂੰ ਰਜ਼ਾ ਸਮਝ, ਜ਼ਿੰਦਗੀ ਵਾਂਗ ਬਿਤਾ ਦੇ ਫਿਕਰਾਂ ਨੂੰ, ਡਰਦੇ ਰਹਿੰਦੇ ਫੇਰ ਨਹੀਂ ਬਹਿੰਦੇ, ਬਨੇਰਿਓਂ ਕੇਰਾਂ ਕਾਂ ਉਡਾ ਦੇ ਫਿਕਰਾਂ ਨੂੰ, ਨਜ਼ਰੋਂ ਬਾਹਰੀ ਦੂਰ ਉਡਾਰੀ, ਕੂੰਜਾਂ ਦੀ ਡਾਰ ਬਣਾ ਦੇ ਫਿਕਰਾਂ ਨੂੰ, ਉੱਚੇ ਚਾੜ ਕੇ ਡੋਰ ਤੋੜ ਦੇ ਪਤੰਗ ਵਾਂਗ ਉਡਾ ਦੇ ਫਿਕਰਾਂ ਨੂੰ, ਅਤੇ ਸੁਣ ਸੰਧੂਆ ਦਿਲ ਦੇ ਅੰਦਰ ਭੋਰਾ ਵੀ ਨਾ ਜਗ੍ਹਾ ਦੇ ਜਗ੍ਹਾ ਫਿਕਰਾਂ ਨੂੰ। ਸੋ 905-673-3337 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਰੋਜ਼ ਦੀ ਤਰ੍ਹਾਂ ਤੁਹਾਡੀਆਂ ਕਾਲਾਂ, ਅਤੇ ਹੁਸ਼ਿਆਰਪੁਰੀ ਜੀ ਆਉਣਗੇ ਫਿਰ ਖਬਰਾਂ ਦੇ ਨਾਲ ਸਾਂਝ ਪਾਵਾਂਗੇ। ਸੋ ਗੱਲਾਂ ਬਾਤਾਂ ਇੱਦਾਂ ਚੱਲਦੀਆਂ ਰਹਿਣੀਆਂ। 905-673-3337 ਅਤੇ ਅੱਜ ਵੈਸੇ ਸੰਡੇ ਆ, ਪਰ ਲੌਂਗ ਵੀਕਐਂਡ ਆ, ਅਤੇ ਬਹੁਤ ਸਾਰੇ ਦੋਸਤ, ਅੱਜ ਰੋਡ ਦੇ ਉੱਪਰ ਵੀ ਸ਼ਾਂਤੀ ਆ, ਕੋਈ ਬਹੁਤੀ ਚਹਿਲ ਪਹਿਲ ਨਹੀਂ ਆ। ਸੋ ਇੰਜੋਏ ਕਰ ਰਹੇ ਹੋਵੋਗੇ ਤੁਸੀਂ ਘਰਾਂ ਦੇ ਵਿੱਚ, ਮੈਨੂੰ ਲੱਗਦਾ ਕਿ ਹਮੇਸ਼ਾ ਦੀ ਤਰ੍ਹਾਂ ਰੋਡਾਂ ਦੇ ਉੱਪਰ ਚਹਿਲ ਪਹਿਲ ਹੁੰਦੀ ਆ, ਪਰ ਅੱਜ ਸ਼ਾਂਤੀ ਆ ਬਹੁਤ ਜ਼ਿਆਦਾ। ਹੋ ਸਕਦਾ ਕਿ ਬਾਹਰ ਅੱਜ ਇਸ ਕਰਕੇ ਰੌਣਕ ਘੱਟ ਆ ਕਿਉਂਕਿ ਛੁੱਟੀ ਆ, ਤੁਸੀਂ ਘੁੰਮਣ ਫਿਰਨ ਗਏ ਹੋ, ਇੱਧਰ ਉੱਧਰ ਆਪਣੇ ਵੀਕਐਂਡ ਨੂੰ ਇੰਜੋਏ ਕਰਨ ਗਏ, ਕਿਉਂਕਿ ਲੌਂਗ ਵੀਕਐਂਡ ਆ, ਬਣਦਾ ਵੀ ਆ। ਸੋ ਹਫ਼ਤੇ ਦੀ ਦੌੜ ਭੱਜ ਵਾਲੀ ਜ਼ਿੰਦਗੀ ਤੋਂ ਫਿਰ ਜਦੋਂ ਤੁਸੀਂ ਦੋ ਚਾਰ ਦਿਨ ਬਾਹਰ ਚਲੇ ਜਾਂਦੇ ਹੋ, ਤਾਂ ਮੈਨੂੰ ਲੱਗਦਾ ਕਿ ਕੋਈ ਜਾਣਾ ਚਾਹੀਦਾ, ਰਾਈਟ? ਤੁਸੀਂ ਆਪਾਂ ਕੱਲ੍ਹ ਗੱਲ ਕਰ ਰਹੇ ਸੀਗੇ ਰੇਡੀਓ ਪ੍ਰੋਗਰਾਮ ਦੇ ਵਿੱਚ ਕਿ ਜ਼ਿੰਦਗੀ ਨੂੰ ਜਿਉਣਾ ਕਿੱਦਾਂ। ਅੱਛਾ, ਮੈਂ ਜਿਉਣ ਤੋਂ ਮੈਨੂੰ ਯਾਦ ਆਇਆ ਕਿ ਜਿੰਨੇ ਵੀ ਰਿਟਾਇਰਡ ਸਾਡੇ ਬਜ਼ੁਰਗ ਆ, ਸਾਡੇ ਅੰਕਲ ਆ, ਸਾਡੇ ਜਿਹੜੇ ਸਾਡੇ ਤੋਂ ਵੱਡੀ ਏਜ ਦੇ ਦੋਸਤ ਆ, ਉਹਨਾਂ ਦੀ ਸੋਚਣੀ, ਅਤੇ ਜਿਹੜੇ ਜਵਾਨ ਕਿਰਤੀ 40 ਸਾਲ ਤੋਂ ਮਿਡਲ ਏਜ, ਜਾਂ ਇਹ ਕਹਿ ਲਈਏ ਕਿ 30 ਸਾਲ ਤੋਂ ਲੈ ਕੇ 45 ਸਾਲ ਦੇ ਤੱਕ ਜਿਹੜੇ ਇਸ ਟਾਈਮ ਮਿਹਨਤਾਂ ਮੁਸ਼ਕਤਾਂ ਦੇ ਵਿੱਚ ਲੱਗੇ ਹੋਏ ਨੇ, ਰੁੱਝੇ ਹੋਏ ਨੇ, ਉਹਨਾਂ ਦੀ ਜ਼ਿੰਦਗੀ, ਅਤੇ ਜਿਹੜੇ ਆਲਮੋਸਟ ਰਿਟਾਇਰ ਨੇ, ਸਾਡੇ ਬਜ਼ੁਰਗ ਨੇ, ਘਰਾਂ ਦੇ ਵਿੱਚ ਬੈਠ ਕੇ ਰੇਡੀਓ ਪ੍ਰੋਗਰਾਮ ਇੰਜੋਏ, ਉਹਨਾਂ 'ਤੇ ਦੋਨਾਂ ਦੀ ਜ਼ਿੰਦਗੀ ਦਾ ਕਿੰਨਾ ਕੁ ਅੰਤਰ ਆ, ਸੋਚਣੀ ਦਾ, ਸਮਝਣੀ ਦਾ, ਔਰ ਜ਼ਿੰਦਗੀ ਦੇ ਤਜ਼ਰਬੇ ਵੱਖੋ ਵੱਖਰੇ ਹੋ ਸਕਦੇ ਨੇ। ਕਿਉਂਕਿ ਅਸੀਂ ਪਿਛਲੇ ਦਿਨ ਗੱਲਬਾਤ ਕਰ ਰਹੇ ਸੀ ਕਿ ਜਿਹੜਾ 30 ਤੋਂ 45 ਸਾਲ ਦੀ ਏਜ ਆ ਨਾ, ਇੱਥੇ ਬਹੁਤ ਸਟਰਗਲਰ ਏਜ ਮੰਨੀ ਗਈ ਆ ਕਿ ਬਹੁਤ ਬੋਝ, ਬਹੁਤ ਚਿੰਤਾਵਾਂ, ਬੜੀ ਭੱਜ ਦੌੜ, ਹਿੰਮਤ, ਚੜ੍ਹਦੀ ਕਲਾ। ਸੋ ਦੇਖੋ, ਹਰ ਇਨਸਾਨ ਨੇ ਆਪਣੇ ਹਿਸਾਬ ਨਾਲ ਜ਼ਿੰਦਗੀ ਨੂੰ ਜਿਉਣਾ। ਸੋ ਇੱਕ ਸਰਵੇ ਹੋਇਆ ਸੀ, ਉਹਦੇ ਮੁਤਾਬਕ ਕਹਿੰਦੇ ਕਿ ਸਭ ਤੋਂ ਜਿਹੜੀ ਟੱਫ ਏਜ ਆ ਨਾ, 35 ਤੋਂ 45 ਸਾਲ ਦੀ ਜਿਹੜੀ ਕੈਨੇਡਾ ਦੇ ਵਿੱਚ ਆ ਨਾ, ਉਹ ਸਟਰਗਲ ਕਰ ਰਹੀ ਆ, ਸਭ ਤੋਂ ਟੱਫ ਏਜ ਆ। ਸੋ ਮੈਨੂੰ ਇਹ ਲੱਗਦਾ ਕਿ ਜਿਹੜੇ ਆਪਣੇ ਬਜ਼ੁਰਗ ਆ, ਉਹਨਾਂ ਦੀ ਜ਼ਿੰਦਗੀ ਕਿੱਦਾਂ ਜਾ ਰਹੀ ਆ, ਕਿਉਂਕਿ ਜਿਹੜੇ ਮਿਡਲ ਏਜ ਆ ਇਸ ਟਾਈਮ, ਵੈਸੇ ਵੀ ਪਿਛਲੇ 2 ਸਾਲਾਂ ਤੋਂ ਜਿੱਦਾਂ ਕ੍ਰਾਈਸਿਸ ਚੱਲ ਰਹੇ ਇਸ ਕੰਟਰੀ ਦੇ ਵਿੱਚ, ਸੋ ਕ੍ਰਾਈਸਿਸ ਦੇ ਕਰਕੇ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ, ਤੰਗੀਆਂ, ਉਲਝਣਾਂ, ਮੁਸੀਬਤਾਂ ਦੇ ਵਿੱਚ ਇਨਸਾਨ ਜਕੜਿਆ ਹੋਇਆ, ਕੰਮ ਕਰ ਵਾਲਾ ਜਿਹਨੇ ਆਪਣੇ ਲਾਇਬਿਲਟੀਆਂ ਬਹੁਤ ਜ਼ਿਆਦੀਆਂ ਜਿਹਦੀਆਂ। ਪਰ ਦੂਜੇ ਪਾਸੇ ਜੇ ਰਿਟਾਇਰਡ ਬਜ਼ੁਰਗ ਦੀ ਗੱਲ ਕਰ ਲਈਏ, ਸਾਡੇ ਬਜ਼ੁਰਗਾਂ ਦੀ ਗੱਲ ਕਰ ਲਈਏ, ਘਰਾਂ ਦੇ ਵਿੱਚ ਇੰਡੀਆ ਤੋਂ ਆਏ ਹੋਏ ਜਾਂ ਜਿਹੜੇ ਪੱਕੇ PR 'ਤੇ ਆਏ ਹੋਏ, ਉਹ ਬਜ਼ੁਰਗਾਂ ਦੀ ਗੱਲ ਕਰ ਲਈਏ, ਉਹਨਾਂ ਦੀ ਅਤੇ ਅੱਜ ਦੇ ਜਿਹੜੇ ਮਿਡਲ ਏਜ ਦੇ ਮਿਹਨਤ ਮੁਸ਼ਕਤ ਵਾਲੇ ਸੱਜਣਾਂ ਦੀ, ਸੋਚਣੀ ਸਮਝਣੀ ਦੇ ਵਿੱਚ ਕਿੰਨਾ ਕੁ ਫਰਕ ਹੈ। ਕਿ ਜਿੱਦਾਂ ਆਪਣੇ ਯੰਗ ਨੌਜਵਾਨ ਇਹ ਬਹੁਤ ਚੱਕੀ ਫਿਰਦੇ ਆ ਪਰੇਸ਼ਾਨੀਆਂ ਦਾ, ਸਟਰਗਲ ਦਾ, ਕਿ ਬਜ਼ੁਰਗ ਵੀ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਦੇ ਆ, ਇਕੱਲਾ ਪਾਣਾ, ਉਦਰੇਵਾਂ, ਮੁਲਕ ਤੋਂ ਦੂਰੀ, ਜਾਂ ਉਹ ਵੀ ਕਹਿੰਦੇ ਕਿ ਨਹੀਂ, ਬਹੁਤ ਸੋਹਣਾ ਖੂਬਸੂਰਤ ਮੁਲਕ ਆ। ਦੇਖੋ, ਆਪਣੇ ਆਪਣੇ ਵਿਚਾਰ ਹੋ ਸਕਦੇ ਆ। ਸੋ ਬਹੁਤ ਸਾਰੇ ਬਜ਼ੁਰਗ ਕਹਿੰਦੇ ਆ ਕਿ ਬਹੁਤ ਸੋਹਣਾ ਮੁਲਕ ਆ, ਇੱਥੇ ਬਹੁਤ ਸੋਹਣੀ ਹਵਾ ਆ, ਵਾਤਾਵਰਨ ਬੜਾ ਵਧੀਆ ਆ, ਲੋ ਬੜੇ ਵਧੀਆ ਆ, ਮੈਡੀਕਲ ਫੈਸਿਲਿਟੀਜ਼ ਬਹੁਤ ਆ। ਸੋ ਬਹੁਤ ਸਾਰੇ ਬਜ਼ੁਰਗ ਕਹਿੰਦੇ ਕਿ ਨਹੀਂ, ਉਹ ਗੱਲ ਨਹੀਂ ਬਣਦੀ ਜਿਹੜੀ ਉੱਥੇ ਬਹਿ ਕੇ ਯਾਰਾਂ ਦੇ ਵਿੱਚ ਝੱਕੜਾਂ ਮਾਰਨੀਆਂ, ਮਹਿਫਲਾਂ ਲਾਉਣੀਆਂ, ਉਹ ਗੱਲਾਂ ਨਹੀਂ ਬਣ ਪਾਉਂਦੀਆਂ। ਕਿਤੇ ਨਾ ਕਿਤੇ ਫਰਕ ਤਾਂ ਹੈ, ਪੰਜਾਬ ਤਾਂ ਪੰਜਾਬ ਹੀ ਆ, ਪੰਜਾਬ ਵਰਗੀ ਦੁਨੀਆਂ ਦੇ ਵਿੱਚ ਕੋਈ ਥਾਂ ਨਹੀਂ। ਪਰ ਦੂਜੇ ਪਾਸੇ ਬਜ਼ੁਰਗ ਇਹ ਵੀ ਕਹਿੰਦੇ ਆ ਕਿ ਨਹੀਂ, ਹੁਣ ਪੰਜਾਬ ਪਹਿਲਾਂ ਵਰਗਾ ਨਹੀਂ ਰਿਹਾ। ਦੇਖੋ, ਹਰ ਇਨਸਾਨ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਆ। ਸੋ ਪਹਿਲੀ ਕਾਲ ਲੈ ਲਈ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। 1661
1: ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ ਬਾਈ ਜੀ, ਕੀ ਹਾਲ ਚਾਲ?
1: ਭਾਜੀ ਬਹੁਤ ਵਧੀਆ ਭਾਜੀ ਪ੍ਰੋਗਰਾਮ ਤੁਸੀਂ ਸ਼ੁਰੂ ਕਰਤਾ, ਬਹੁਤ ਵਧੀਆ ਲੱਗਦਾ ਤੁਸੀਂ ਵੀਕਐਂਡ ਤੇ ਪ੍ਰੋਗਰਾਮ ਕਰਦੇ ਹੋ। ਭਾਜੀ ਇੱਕ ਗੱਲ ਸਹੀ ਹੈ ਤੁਹਾਡੀ, ਰੋਡਾਂ ਦੇ ਉੱਤੇ ਚਹਿਲ ਪਹਿਲ ਨਹੀਂ ਹੈ, ਮੈਂ ਵੀ ਰੋਡ ਦੇ ਉੱਤੇ ਹੀ ਸੀਗਾ, ਮੈਂ ਕਿਤੇ ਗਿਆ ਸੀਗਾ ਤੇ ਮੈਂ ਆਲਰੇਡੀ ਅਸੀਂ ਟਰੱਕ ਗੇੜਾ ਸੁੱਟ ਕੇ ਆਇਆ ਕੋਈ ਕਿਤੇ ਉਹ ਸੈਂਟਰ ਮੇਲਾ ਵਾਲੇ ਪਾਸੇ, ਸਿਰੇ ਤੋਂ ਸਿਰੇ ਤੱਕ ਇੱਕ ਅੱਧੀ ਗੱਡੀ ਮਿਲੀ ਆ, ਬਾਕੀ ਖਾਲੀ ਪਿਆ ਰੋਡ।
0: ਅੱਜ ਸ਼ਾਂਤੀ ਆ?
1: ਮੈਂ ਹਾਂਜੀ ਮੈਂ ਗੱਲ ਕਰ ਰਿਹਾ ਮਿਸੀਸਾਗਾ ਰੋਡ ਤੇ ਕਿੰਗ ਸਟਰੀਟ ਜਿਹੜੀ ਆਪਣੀ ਉਹਦੀ ਗੱਲ ਕਰ ਰਿਹਾ
0: ਜੀ। ਮੈਂ ਵੀ ਐਕਚੁਅਲੀ ਉਧਰੋਂ ਆਇਆ, ਸੋ ਸ਼ਾਂਤੀ ਆ ਪੂਰੀ। ਸੋ ਮੈਂ ਤਾਂ ਡੈਰੀ ਦੇ ਉੱਪਰ ਜਿਹੜਾ ਸਭ ਤੋਂ ਬਿਜ਼ੀ ਰੋਡ ਆ ਡੈਰੀ ਏਅਰਪੋਰਟ ਦੇ ਸਾਹਮਣੇ ਬੈਠਾ, ਇੱਥੇ ਵੀ ਜਦੋਂ ਤੱਕ ਤੁਹਾਡੀ ਕਾਲ ਆਈ ਆ ਕੋਈ ਗੱਡੀ ਨਹੀਂ ਪਾਸ ਹੋਈ।
1: ਹਾਂਜੀ
0: ਸਭ ਤੋਂ ਬਿਜ਼ੀ ਆ
1: ਜੀ। ਬਾਕੀ ਬਾਜੀ ਤੁਸੀਂ ਬਜ਼ੁਰਗਾਂ ਦੀ ਗੱਲ ਕਰਦੇ ਸੀ, ਵਾਕਈ ਸਹੀ ਗੱਲ ਹੈ ਤੁਹਾਡੀ, ਬਜ਼ੁਰਗ ਪੰਜਾਬ ਨੂੰ, ਕਾਫੀ ਬਜ਼ੁਰਗ ਹੈਗੇ ਜਿਹੜੇ ਮਿਸ ਕਰਦੇ ਪੰਜਾਬ ਨੂੰ ਤੇ ਕਾਫੀ ਬਜ਼ੁਰਗ ਇੱਥੇ ਖੁਸ਼ ਵੀ ਬਹੁਤ ਆ।
0: ਹਾਂ ਦੇਖੋ ਮੈਂ ਉਹੀ ਕਹਿ ਕਹਿੰਦੇ ਕਿ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ। ਬਹੁਤ ਸਾਰੇ ਦੋਸਤ ਬਹੁਤ ਖੁਸ਼ ਨੇ, ਬੜੇ ਜਿਹੜੇ ਕਹਿੰਦੇ ਕਿ ਨਹੀਂ ਵੀ ਇੱਕ ਧਰਤੀ ਬੜੀ ਵਧੀਆ, ਜਿਹੜੇ ਉੱਥੋਂ ਖਿਹੜਾ ਛਡਾ ਕੇ, ਜਿਹੜੇ ਕਹਿੰਦੇ ਨਹੀਂ ਯਾਰ ਮਸਾਂ ਤਾਂ ਆਏ ਆ। ਸੋ ਬਿਲਕੁਲ ਆਪਣੇ ਆਪਣੇ ਵਿਚਾਰ ਹੋ ਸਕਦੇ ਆ।
1: ਹਾਂਜੀ ਹਾਂਜੀ ਭਾਜੀ ਇੱਥੇ ਦਾ ਵਾਤਾਵਰਨ ਵਾਕਈ ਬਹੁਤ ਵਧੀਆ, ਏਦਾਂ ਦੀ ਗੱਲ ਨੀ ਆ ਤੇ ਤੁਸੀਂ ਇੱਥੇ ਬੰਦਾ ਮਿਹਨਤ ਕਰਨ ਵਾਲਾ ਹੋਵੇ, ਜਿਹੋ ਜਿਹੀ ਮਰਜ਼ੀ ਖੁਰਾਕ ਜਿੱਦਾਂ ਦਾ ਮਰਜ਼ੀ ਤੁਸੀਂ ਇੱਥੇ ਉਹ ਕਰ ਸਕਦੇ ਹੋ, ਇੱਥੇ ਤੇ ਹੈ ਤੇ ਨਜ਼ਾਰਾ ਹੈ, ਤੂੰ ਭਾਵੇਂ ਜੋ ਮਰਜ਼ੀ ਹੈ, ਵਧੀਆ ਕੰਟਰੀ ਹੈ ਕੈਨੇਡਾ ਭਾਜੀ।
0: ਜੀ ਬਹੁਤ ਸ਼ੁਕਰੀਆ, ਬਿਲਕੁਲ ਜੀ ਬਹੁਤ ਖੂਬਸੂਰਤ ਕੰਟਰੀ ਹੈ।
1: ਮੇਰਾ ਵੀਰ ਚੜ੍ਹਦੀ ਕਲਾ ਚੜ੍ਹਾ,
0: ਥੈਂਕ ਯੂ ਸੋ ਮਚ,
1: ਸਤਿ ਸ਼੍ਰੀ ਅਕਾਲ।
0: ਕੀ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-6373-3337 ਜੁੜਿਓ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਸੋ ਗੱਲਾਂ ਬਾਤਾਂ ਚੱਲਣਗੀਆਂ ਬਸ ਕੁਛ ਹੀ ਮਿੰਟਾਂ ਦੇ ਵਿੱਚ, ਰਮੇਸ਼ ਹੁਸ਼ਿਆਰਪੁਰੀ ਜੀ ਆ ਜਾਂਦੇ ਆ, ਫਿਰ ਆਪਣੀਆਂ ਮਹਿਫਲਾਂ ਲੱਗ ਜਾਣੀਆਂ, ਰਾਜਨੀਤਿਕ ਚੋਣਾਂ, ਬਸ ਇਹ ਗਰਮਾ ਗਰਮੀ ਮਾਹੌਲ ਹੋ ਜਾਣਾ। ਸੋ ਬਿਲਕੁਲ ਜੀ ਜੁੜੇ ਰਹੋ ਪੰਜਾਬੀ ਲਹਿਰਾਂ ਦੇ ਨਾਲ।

0: ਜੀ ਬਿਲਕੁਲ, ਮਾਫ਼ ਕਰਨਾ ਕੁਛ ਟੈਕਨੀਕਲ ਇਸ਼ੂ ਆ ਗਿਆ ਸੀਗਾ ਜੀ। ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਲਹਿਰਾਂ, ਸੋ ਬਸ ਕੁਛ ਕੁ ਸਮੇਂ ਬਾਅਦ ਰਮੇਸ਼ ਚਾਰਪੂ ਜੀ ਸਾਡੇ ਨਾਲ ਜੁੜ ਜਾਣਗੇ। ਮੈਂ ਵੇਟ ਕਰ ਰਿਹਾ ਕਿ ਉਹਨਾਂ ਨਾਲ ਕਾਲ ਸਾਡੀ ਲੱਗ ਜੇ।
1: ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ, ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
0: ਜੀ ਬਿਲਕੁਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਲਹਿਰਾਂ ਦੇ ਨਾਲ, ਬਹੁਤ ਸਾਰੀਆਂ ਕਾਲਸ ਆਲਮੋਸਟ ਆ ਰਹੀਆਂ। ਸੋ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰ ਰਹੇ ਜੀ ਟੋਪ ਚੁਆਇਸ ਇੰਸ਼ੋਰੈਂਸ ਦੇ ਹਰਪ੍ਰੀਤ ਸੈਣੀ ਜੀ। ਸੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਤੁਹਾਡੀ ਗੱਲਬਾਤ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸੁਝਾਅ ਹੋਵੇ ਤਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਬਿਲਟੀ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹੈਲਥ ਡੈਂਟਲ ਇਨਵੈਸਟਮੈਂਟ ਪਲਾਨ ਦੇ ਲਈ ਤੁਸੀਂ ਸਿਮਰਨ, ਮਾਫ਼ ਕਰਨਾ ਹਰਪ੍ਰੀਤ ਸੈਣੀ ਹੋਣ ਨਾਲ ਗੱਲਬਾਤ ਕਰ ਸਕਦੇ ਹੋ। ਸੋ ਹਰਪ੍ਰੀਤ ਸੈਣੀ ਜੀ, ਇੰਸ਼ੋਰੈਂਸ ਦੇ ਬਾਬਤ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, 416-617-6500 416-817-6500 416-817-6500 'ਤੇ ਗੱਲਬਾਤ ਹੋ ਸਕਦੀ ਆ। ਜੀ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਗੁਰਦੀਪ, ਸਤਿ ਸ਼੍ਰੀ ਅਕਾਲ ਬਾਈ ਜੀ। ਗੁਰਦੀਪ ਸਿੰਘ ਜੀ, ਗੁਰਦੀਪ ਸਿੰਘ ਬਾਈ ਜੀ, ਸਤਿ

0: सचिकाल तुसी ओनर हो जी?
1: हाँ सचिकाल जी।
0: सचिकाल भाई जी,
1: आवाज आ रही भाई जी?
0: जी भाई जी।
1: ਧੁੰਦ
0: ਹੋਈ ਪਈ ਅੱਜ, ਮੌਸਮ ਨੇ ਇੱਕ ਨਵੀਂ ਅੰਗੜਾਈ ਲਈ ਆ ਤੇ ਮੌਸਮ ਖੂਬਸੂਰਤ ਹੈ ਅੱਜ, ਸੋ ਇੰਜੋਏ ਕਰੋ। ਉੱਤੋਂ ਲੌਂਗ ਵੀਕਐਂਡ, ਉੱਤੋਂ ਖੂਬਸੂਰਤ ਮੌਸਮ ਆ, ਸੋ ਧੁੰਦ ਇਹਨੂੰ ਜਿੱਦਾਂ ਪੰਜਾਬ ਦੇ ਵਿੱਚ ਤਰੇਲ ਨੀ ਪੈਂਦੀ ਸੀ, ਸੋ ਅੱਜ ਉਹ ਤਰੇਲ ਵਾਲਾ ਮਾਹੌਲ ਹੋਇਆ ਪਿਆ ਬਾਹਰ। ਪੰਜਾਬ ਦੇ ਦਰਸ਼ਨ। ਸਤਿ ਸ੍ਰੀ ਅਕਾਲ ਆਂਟੀ ਜੀ, ਤੁਸੀਂ ਆਉਣੇ ਰੋ, ਕੀ ਹਾਲ ਚਾਲ ਜੀ? ਗੁੱਡ ਮਾਰਨਿੰਗ ਜੀ, ਗੁੱਡ ਮਾਰਨਿੰਗ, ਹੈਪੀ ਵੀਕਐਂਡ।
2: ਅਸੀਂ ਵੱਡੇ ਹੋ ਗਏ, ਬੱਚੇ 50 ਤੋਂ ਉੱਪਰ ਨੇ, ਬਾਕੀ ਟੀਨੇਜਰ ਹੈਗੇ ਨੇ ਮੇਰੇ ਪੋਤੇ ਪੋਤੀਆਂ, ਹੈ ਨਾ, ਤਿੰਨ ਜਨਰੇਸ਼ਨ ਅਸੀਂ ਹੋ ਗਏ ਮੇਰੇ ਦੇਖਦੇ ਦੇਖਦੇ, ਹੈ ਨਾ।
0: ਤੀਜੀ ਜਨਰੇਸ਼ਨ ਹੋ ਗਈ ਤੁਹਾਡੀ?
2: ਹਾਂਜੀ, ਹੁਣ ਅਸੀਂ ਸਾਰੇ 13-14 ਬੰਦੇ ਇਕੱਠੇ ਹੋ ਜਾਣਾ, ਸਾਰੇ ਫੈਮਿਲੀ।
0: ਕੀ ਬਾਤ ਹੈ ਜੀ, ਸੋ ਅੱਜ ਤਾਂ ਵਿਕਟੋਰੀਆ ਡੇ ਲੌਂਗ ਵੀਕਐਂਡ, ਅੱਜ ਤਾਂ ਫੈਮਿਲੀ ਇਕੱਠੀ ਹੋ ਗਈ ਹੋਣੀ ਆ।
2: ਹਾਂ ਆ ਜਾਣਗੇ, ਹੁਣ ਮੇਰੇ ਬੱਚੇ ਟੋਰਾਂਟੋ ਰਹਿੰਦੇ ਨੇ, ਬੇਟੇ
0: ਜੀ
2: ਬੇਟੀ ਇੱਥੇ ਮਿਲਟਨ ਜਾਂਦੇ ਆ, ਪਰ ਬਲੌਕ ਛੱਡ ਕੇ ਫਿਰ ਆ ਜਾਣਗੇ ਸਭ ਲੰਚ ਟਾਈਮ ਇਕੱਠੇ।
0: ਕੀ ਬਾਤ ਹੈ ਜੀ, ਚਲੋ ਬਿਲਕੁਲ ਜੀ, ਕਰੋ ਇੰਜੋਏ ਵੀਕਐਂਡ ਜੀ।
2: ਓਕੇ ਬੇਟਾ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ,
2: ਸਾਰੇ ਇੰਜੋਏ ਕਰਦੇ ਆ
0: ਜੀ। ਬਿਲਕੁਲ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਜੀ, ਸਤਿ ਸ੍ਰੀ ਅਕਾਲ ਜੀ, 1792 ਤੁਸੀਂ ਆਉਣੇ ਰਹੋ ਜੀ।
3: ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ ਜੀ।
3: ਬਜ਼ੁਰਗਾਂ ਨੂੰ ਕਾਫੀ ਸਹੂਲਤਾਂ ਹੈਗੀਆਂ ਵਾ, ਮੈਡੀਕਲ ਦੀ ਵੀ ਹੈਗੀ ਆ, ਵਾਤਾਵਰਨ ਵੀ ਠੀਕ ਆ, ਵੈਸੇ ਵੀ ਮਤਲਬ ਸਾਡੇ ਹਿਸਾਬ ਨਾਲ ਤੇ ਇੱਥੇ ਵਧੀਆ ਵਾ, ਉਦਾਂ
0: ਇੱਥੇ ਵਧੀਆ।
3: ਹਾਂਜੀ, ਕਿਉਂਕਿ ਉੱਥੇ ਵੀ ਹੁਣ ਬਜ਼ੁਰਗ ਜਿਹੜੇ ਸਾਡੇ ਨਾਲ ਦੇ ਉਹ ਤੇ ਘੱਟ ਹੀ ਆ ਉੱਥੇ, ਹੁਣ ਮਿਲਦੇ ਕੋਈ ਕੋਈ ਮਿਲਦਾ।
0: ਕਿੱਧਰ ਚਲੇ ਗਏ ਜੀ ਉਹ? ਜਿਹੜੇ ਤਾਂ ਯੰਗ ਬੱਚੇ ਆ ਉਹ ਕਹਿੰਦੇ ਸਾਡੇ ਨਾਲ ਦੇ ਬੱਚੇ ਨਹੀਂ ਮਿਲਦੇ, ਜਿਹੜੇ ਮਿਡਲ ਏਜ ਦੇ 40-45 ਸਾਲ ਉਹ ਕਹਿੰਦੇ ਸਾਡੇ ਨਾਲ ਦੇ ਵਿਆਹ ਹੋ ਗਏ, ਕਹਿੰਦੇ ਮਜਬੂਰੀਆਂ 'ਚ ਪਏ ਕੰਮਾਂ, ਉਹ ਨਹੀਂ ਮਿਲਦੇ। ਉਹ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਦੇ ਬਜ਼ੁਰਗ ਨਹੀਂ ਮਿਲਦੇ, ਫਿਰ ਬੰਦਾ ਰਹਿ ਕਿਹੜਾ ਗਿਆ ਉੱਥੇ?
3: ਕੁਛ ਨੂੰ ਸੁਣਦਾ ਵੀ ਘੱਟ ਆ ਹੁਣ ਸਾਡੇ ਵਰਗਿਆਂ ਨੂੰ।
0: ਅੱਛਾ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਚਲੋ ਆਪਾਂ ਕਰਦੇ ਹਾਂ ਗੱਲਾਂ ਬਾਤਾਂ, ਰਮੇਸ਼ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸੋ ਖਬਰਾਂ ਦੀ ਸਾਂਝ ਪਾਉਣੇ ਆ, ਬਾਕੀ ਦੀਆਂ ਕਾਲਾਂ ਆਪਾਂ ਬਾਅਦ 'ਚ ਲਵਾਂਗੇ। ਸੋ ਪ੍ਰੋਗਰਾਮ ਦੇ ਸਿੱਸੇ ਨੂੰ ਸਪੋਂਸਰ ਕਰਨ ਜੀ ਹਰਮਨ ਬੱਤਰਾ ਮੌਰਗੇਜ, ਇੱਕ ਐਸਾ ਵਿਸ਼ਾ ਹੈ ਕਿ ਮੌਰਗੇਜ ਅੱਜ ਕੱਲ੍ਹ ਤਾਂ ਜਿਵੇਂ ਲਾਈਫ ਉਥਲ ਪੁਥਲ ਹੋਈ ਪਈ ਆ ਮੌਰਗੇਜ ਦੀ, ਸੋ ਪਹਿਲਾਂ ਇੱਕ ਰਾਈਟ ਸਲਾਹ, ਇੱਕ ਰਾਈਟ ਪਰਸਨ ਕੋਲ ਤੁਸੀਂ ਪਹੁੰਚੋਗੇ ਤਾਂ ਮੌਰਗੇਜ ਦੇ ਪ੍ਰਤੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਉਣੀ। ਸੋ ਮੌਰਗੇਜ ਦੀਆਂ ਸੇਵਾਵਾਂ ਦੇ ਲਈ ਤੁਸੀਂ ਹਰਮਨ ਬੱਤਰਾ ਨੂੰ ਯਾਦ ਰੱਖਣਾ, ਚਾਹੇ ਕਮਰਸ਼ੀਅਲ ਮੌਰਗੇਜ ਹੋਵੇ ਚਾਹੇ ਰੈਜੀਡੈਂਸ਼ੀਅਲ ਮੌਰਗੇਜ ਹੋਵੇ, ਤੁਸੀਂ ਪਰਚੇਜ਼ ਕਰਨੀ ਆ, ਰੀਨਿਊਅਲ, ਰੀਫਾਈਨੈਂਸਿੰਗ, ਪ੍ਰੀ ਅਪਰੂਵਲ, ਕਿਸੇ ਵੀ ਤਰ੍ਹਾਂ ਦਾ ਸਵਾਲ ਆ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ ਮੌਰਗੇਜ ਦਾ ਇੰਤਜ਼ਾਮ ਕਰਨਾ, ਤਾਂ ਹਰਮਨ ਬੱਤਰਾ ਨੂੰ ਯਾਦ ਰੱਖੋ। ਮੌਰਗੇਜ ਬ੍ਰੋਕਰ ਹਰਮਨ ਬੱਤਰਾ, 6476859000-6487-685-9000-9000। ਅਤੇ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਹੋ, ਸੋ ਕਾਲਸ ਤੁਹਾਡੀਆਂ ਬਹੁਤ ਆ ਰਹੀਆਂ, ਪਰ ਆਪਾਂ ਹੁਣ ਸਮਾਂ ਨਾ ਜ਼ਿਆਦਾ ਵੇਸਟ ਕਰੀਏ, ਮੈਂ ਕਹਿੰਦਾ ਕਿ ਸਵਾਗਤ ਕਰ ਦਈਏ ਰਮੇਸ਼ ਹੁਸ਼ਿਆਰਪੁਰੀ ਜੀ, ਉਹਨਾਂ ਦਾ ਸਾਡੇ ਨਾਲ ਜੁੜ ਚੁੱਕੇ ਨੇ। ਭਾਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ, ਐਤਵਾਰ ਦੀ ਸੋਹਣੀ ਸੱਜਰੀ ਸਵੇਰ, ਅਤੇ ਤੁਹਾਡੇ ਉੱਧਰ ਖੂਬਸੂਰਤ ਸ਼ਾਮ ਮੇਰੇ ਹਿਸਾਬ ਨਾਲ ਹੋ ਗਈ ਹੋਣੀ ਆ, ਅਤੇ ਹੋ ਸਕਦਾ ਕਿ ਦਿਨ ਛਿਪ ਵੀ ਗਿਆ ਹੋਵੇ। ਸਤਿ ਸ਼੍ਰੀ ਅਕਾਲ ਜੀ,
4: ਸੰਤੂ ਸਾਹਿਬ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਦੋਂ ਅਸੀਂ ਗੱਲ ਸਮੇਂ ਦੀ ਕਰਦੇ ਹਾਂ ਤੇ ਸਵੇਰ ਦਾ ਇੱਕ ਆਪਣਾ ਹੀ ਚਾਹ ਹੁੰਦਾ, ਨਜ਼ਾਰਾ ਹੁੰਦਾ, ਉਹ ਠੀਕ ਹੈ ਇਸ ਵੇਲੇ ਉਹ ਤੁਹਾਡਾ। ਇੱਥੇ ਦੀਆਂ ਤਰਕਾਲਾਂ ਨੇ, ਇਹਨੂੰ ਅਸੀਂ ਅਜੇ ਸ਼ਾਮ ਵੀ ਨਹੀਂ ਕਹਿੰਦੇ, ਕਿਉਂਕਿ ਸ਼ਾਮ ਥੋੜਾ ਜਿਹਾ ਜਦੋਂ ਸੂਰਜ ਫਿੱਕਾ ਜਿਹਾ ਪੈ ਜੇ ਤੇ ਅਸੀਂ ਫਿਰ ਸ਼ਾਮ ਆਖਦੇ ਹਾਂ। ਇਸ ਵੇਲੇ ਲੋਟਾ ਪੇਲਾ ਤਰਕਾਲਾ ਨੇ ਇਸ ਵੇਲੇ, ਤੇ ਤਰਕਾਲਾਂ ਦੇ ਆਪਣੇ ਅਜਬ ਨਜ਼ਾਰੇ ਹੁੰਦੇ ਆ। ਸੋ ਹਰੇਕ ਸਮਾਂ ਦੇ ਆਪਣਾ ਆਪਣਾ ਢੰਗ ਹੈ ਤੇ ਆਪਣੇ ਆਪਣੇ ਨਜ਼ਾਰੇ ਹੈ, ਤੇ ਬਾਕੀ ਤੇ ਸੰਧੂ ਸਾਹਿਬ ਸਰੋਤਿਆਂ ਨਾਲ ਜਦੋਂ ਸਾਂਝ ਪਾਉਂਦੇ ਹਾਂ ਉਹਨਾਂ ਨੂੰ ਇੱਥੇ ਦੀਆਂ ਗੱਲਾਂ ਦੱਸਦੇ ਆ ਤੇ ਉਹ ਆਪਣੇ ਮਨ ਦੀਆਂ ਗੱਲਾਂ ਕਰਦੇ ਆ, ਉਹ ਵੀ ਆਪਣੇ ਆਪ ਚ ਇੱਕ ਸਮਾਂ ਹੁੰਦਾ, ਚਾਹੇ ਇੱਥੇ ਸਵੇਰ ਤੇ ਚਾਹੇ ਇੱਥੇ ਸ਼ਾਮ, ਇਹ ਸਾਂਝਾਈਆਂ ਜਿਹੜੀਆਂ ਸਮੇਂ ਨੂੰ ਟਪਾਈ ਫਿਰਦੀਆਂ ਨੇ।
0: ਜੀ ਬਿਲਕੁਲ, ਤਰਕਾਲਾਂ ਦੀ ਗੱਲ ਕੀਤੀ, ਪੰਜਾਬ ਦੀ ਗੱਲ ਕੀਤੀ ਅਤੇ ਇੱਥੋਂ ਦੀ ਸੱਜਰੀ ਸਵੇਰ ਦੀ ਗੱਲ ਕੀਤੀ, ਅਤੇ ਜਦੋਂ ਗੱਲਾਂ ਬਾਤਾਂ ਪੰਜਾਬ ਦੀਆਂ ਕਰ ਰਹੀ ਹੋਈਏ ਅਤੇ ਅੱਜ ਦੇ ਜਿਹੜੇ ਦਿਹਾੜੇ 'ਤੇ ਗੱਲ ਕਰ ਲਈਏ, ਅੱਜ ਛੋਟੇ ਘੱਲੂਘਾਰੇ ਦੀ ਯਾਦ 'ਤੇ ਜੇ ਤੁਸੀਂ ਦੋ ਬੋਲ ਸਾਡੇ ਸਰੋਤਿਆਂ ਨਾਲ ਸਾਂਝੇ ਕਰੋ ਤਾਂ ਮੈਨੂੰ ਲੱਗਦਾ ਕਿ ਅੱਜ ਦਾ ਦਿਨ ਸ਼ੁਰੂਆਤ ਬਹੁਤ ਖੂਬਸੂਰਤ ਹੋ ਜੂਗੀ।
4: ਤੁਹਾਨੂੰ ਸਭ ਗੱਲ ਇਸ ਤਰ੍ਹਾਂ ਆ, ਜਿਸ ਦਿਨ ਦਾ ਤੁਸੀਂ ਜ਼ਿਕਰ ਕੀਤਾ, ਛੋਟਾ ਘੱਲੂਘਾਰਾ
0: ਜੀ,
4: ਘੱਲੂਘਾਰਾ ਸ਼ਬਦ ਹੀ ਆਪਣੇ ਆਪ ਦੇ ਵਿੱਚ ਇੰਨਾ ਕੁ ਭੈ ਵਾਲਾ ਖਤਰਨਾਕ ਸ਼ਬਦ ਹੈ ਕਿ ਜਿੱਥੇ ਘੱਲੂਘਾਰਾ ਆ ਗਿਆ ਇਹਦਾ ਅਰਥ ਇਹ ਆ ਕਿ ਸਭ ਕੁਛ ਤਹਿਸ ਨਹਿਸ, ਬਚਿਆ ਹੀ ਕੁਛ ਨਹੀਂ। ਤੇ ਇਸ ਪੰਜਾਬ ਦੀ ਧਰਤੀ ਨੇ ਆਪਣੇ ਚ ਕਈ ਘੱਲੂਘਾਰੇ ਛੁਪਾਏ ਆ, ਪਤਾ ਨੀ ਕਿੰਨੇ ਕੁ ਘੱਲੂਘਾਰੇ ਵਾਪਰੇ
0: ਜੀ
4: ਇਤਿਹਾਸ ਦੇ ਵਿੱਚ। ਇੱਕ ਛੋਟੇ ਘੱਲੂਘਾਰੇ ਦਾ ਤੁਸੀਂ ਜ਼ਿਕਰ ਕੀਤਾ ਜਿਹੜਾ ਸੰਨ 1746 ਦੇ ਵਿੱਚ ਵਾਪਰਿਆ ਸੀਗਾ, ਕਿਉਂਕਿ ਜਦੋਂ ਅਸੀਂ ਅੱਜ ਦੀਆਂ ਗੱਲਾਂ ਕਰਦੇ ਹਾਂ ਸੰਧੂ ਸਾਹਿਬ ਅੱਜ ਦੀਆਂ ਗੱਲਾਂ ਤੇ ਅਸੀਂ ਹੱਥਾਂ ਵਿੱਚ ਲਈ ਫਿਰਦੇ ਹਾਂ, ਕਈ ਗੱਲਾਂ ਮੇਰੇ ਵਰਗੇ ਪ੍ਰੈਸ ਰਿਪੋਰਟਰਾਂ ਨੂੰ ਨਹੀਂ ਪਤਾ ਹੁੰਦੀਆਂ, ਸਾਡੇ ਸਰੋਤਿਆਂ ਨੂੰ ਚਾਰ ਗੱਲਾਂ ਜ਼ਿਆਦਾ ਪਤੀਆਂ ਹੁੰਦੀਆਂ, ਕਿਉਂਕਿ ਸਾਰਾ ਕੁਛ ਹੀ ਤਾਂ ਸਾਡੇ ਹੱਥਾਂ ਵਿੱਚ ਹੈ
0: ਜੀ।
4: IPL ਦੀ ਗੱਲ ਪੁੱਛਣੀ ਹੋਵੇ ਤੇ ਮੈਨੂੰ ਲੱਗਦਾ ਮੇਰੇ ਨਾਲੋਂ ਤੁਹਾਡੇ ਨਾਲੋਂ ਜ਼ਿਆਦਾ ਸਾਡੇ ਸਰੋਤੇ ਜਾਣਦੇ ਹੁੰਦੇ ਕਿ ਜਿਹੜਾ ਇਸ ਵੇਲੇ IPL ਚੱਲ ਰਿਹਾ ਕਿੱਥੇ ਚੱਲ ਰਿਹਾ
0: ਜੀ।
4: ਲੋਕ ਧਰਮਸ਼ਾਲਾ ਵਾਲੇ ਪਾਸੇ ਉਂਗਲ ਕਰਕੇ ਕਹਿ ਦੇਣਗੇ ਕਿ ਉੱਥੇ ਚੱਲ ਰਿਹਾ, ਲੋਕ ਬੜੇ ਆਰਾਮ ਦੇ ਨਾਲ ਕਹਿ ਦੇਣਗੇ ਕਿ ਭਾਈ IPL ਦੇ ਵਿੱਚ ਅੱਜ ਪੰਜਾਬ ਕਿੰਗਸ ਨੇ ਟਾਸ ਜਿੱਤੀ ਹੈ ਔਰ ਉੱਥੇ ਬੰਗਲੁਰੂ ਦੇ ਨਾਲ ਮੁਕਾਬਲਾ, ਕਿਉਂਕਿ IPL ਹੈ। ਚਲੋ ਅਸੀਂ ਇਹ ਹੀ ਕਹਿੰਦੇ ਉਹ ਵੀ ਖਿਡਾਰੀਆਂ ਨੂੰ ਸ਼ਾਬਾਸ਼ ਹੈ, ਦੋ ਟੀਮਾਂ ਸੰਧੂ ਸਾਹਿਬ ਉੱਥੇ ਇਸ ਵੇਲੇ ਭਿੜ ਰਹੀਆਂ ਧਰਮਸ਼ਾਲਾ ਦੇ ਵਿੱਚ, ਇੱਕ ਨੂੰ ਅਸੀਂ ਪੰਜਾਬ ਕਿੰਗਸ ਦੇ ਨਾਮ ਦੇ ਨਾਲ ਜਾਣਦੇ ਹਾਂ, ਦੂਜੀ ਰੋਇਲ ਚੈਲੇਂਜਰਸ ਬੰਗਲੁਰੂ ਦੇ ਨਾਮ ਤੇ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਕਿੰਗਸ ਬਹੁਤ ਦਬਾਅ ਹੇਠ ਮੈਚ ਖੇਡ ਰਹੀ ਹੈ, ਕਿਉਂਕਿ ਬੀਤੇ ਮੈਚਾਂ ਚ ਹਾਰ ਹੋਈ ਲਗਾਤਾਰ ਕੁਛ ਮੈਚਾਂ ਚ, ਤੇ ਜਦੋਂ ਫਿਰ ਲਗਾਤਾਰ ਹਾਰ ਹੋਈ ਹੋਵੇ ਤੇ ਦਬਾਅ ਹੁੰਦਾ। ਬਾਕੀ ਉਹਦੇ ਨਤੀਜੇ ਆ ਜਾਣਗੇ ਹੋਰ ਦੋ ਘੜੀਆਂ ਨੂੰ, ਪਰੰਤੂ ਹੁਣ ਮੈਂ ਜਿਹੜੇ ਇੱਥੇ ਤੁਸੀਂ ਕੱਲ ਅੱਜ ਲੈ ਕੇ ਗਏ ਹੋ ਉਹ ਸੰਧੂ ਸਾਹਿਬ ਸਰੋਤਿਆਂ ਨਾਲ ਜ਼ਰੂਰ ਸਾਂਝ ਪਾਉਣੀ ਹੈ, ਕਿਉਂਕਿ ਜਿਹੜਾ ਛੋਟਾ ਘੱਲੂਘਾਰ ਆਇਆ
0: ਜੀ
4: ਇਹਨਾਂ ਆਪਣੇ ਆਪ ਚ ਬਹੁਤ ਵੱਡਾ ਇਤਿਹਾਸ ਸਮੋਇਆ। ਇਤਿਹਾਸ ਦੇ ਵਿੱਚ ਜਿੰਨਾ ਕੁ ਸੰਧੂ ਸਾਹਿਬ ਮੈਨੂੰ ਅੱਜ ਤੱਕ ਮੈਂ ਪੜ੍ਹਿਆ ਹੈ, ਜਿੰਨਾ ਕੁ ਮੇਰੀ ਸਮਝ ਹੈ, ਸੰਨ 1746 ਦੀ ਘਟਨਾ ਆ
0: ਜੀ,
4: ਮਈ ਮਹੀਨਾ ਤੇ ਅੱਜ ਦੀ ਤਰੀਕ, ਅੱਤ ਦੀ ਗਰਮੀ ਕਹਿ ਤੇ ਅੱਤ ਦੀ ਗਰਮੀ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦਾ ਕਾਨੋਵਾਲ ਖੇਤਰ ਹੈ ਬਿਆਸ ਦਰਿਆ ਦੇ ਕੰਢੇ ਤੇ
0: ਜੀ,
4: ਸੰਧੂ ਸਾਹਿਬ ਉੱਥੇ ਕਹਿੰਦੇ ਆ ਕਿ ਸਿੱਖਾਂ ਦੇ ਉੱਪਰ ਉਸ ਵੇਲੇ ਜ਼ੁਲਮਾਂ ਦਾ ਪਹਾੜ ਟੁੱਟ ਪਿਆ ਸੀ ਔਰ ਸਿੱਖਾਂ ਨੇ ਉਸ ਵੇਲੇ ਇਹ ਨਹੀਂ ਕਿ ਉਹ ਜ਼ੁਲਮਾਂ ਤੋਂ ਦੌੜਨ ਦਾ ਯਤਨ ਕੀਤਾ ਸੀ, ਡਟ ਕੇ ਮੁਕਾਬਲਾ ਕੀਤਾ,
0: ਜੀ ਆਈ ਥਿੰਕ ਆਵਾਜ਼ ਦੇ ਵਿੱਚ ਕੁਛ ਇਸ਼ੂ ਆ ਗਿਆ ਜੀ, ਟੈਕਨੀਕਲ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ ਰਮੇਸ਼ ਜੀ ਤੁਹਾਡੀ।
4: ਮਸਲਾ ਇਹ ਸੀ ਕਿ ਜਿਹੜਾ ਅੱਜ ਧਰਤੀ ਤੇ ਆ ਉਸ ਵੇਲੇ ਵੀ ਉਹੀ ਸੀ, ਹੰਕਾਰ ਦਾ ਮਸਲਾ ਸੀ ਤੇ ਉਸ ਵੇਲੇ ਦਾ ਵੀ ਇੱਕ ਮਾਲ ਮੰਤਰੀ ਸੀ ਜਿਹਨੂੰ ਅਸੀਂ ਦੀਵਾਨ ਆਖਦੇ, ਅਸੀਂ ਹੁਣ ਮਾਲ ਮੰਤਰੀ ਆਖਦੇ ਨੇ, ਉਦੋਂ ਦੀਵਾਨ ਆਖਦੇ ਸੀ। ਦੀਵਾਨ ਲਖਪਤ ਰਾਏ ਕਹਿੰਦਾ ਕਿ ਸਿੱਖਾਂ ਨੇ ਮੇਰਾ ਭਰਾ ਜਸਪਤ ਰਾਏ ਸ਼ਹੀਦ ਕਰ ਦਿੱਤਾ, ਮਾਰ ਦਿੱਤਾ, ਕਤਲ ਕਰ ਦਿੱਤਾ, ਮੈਂ ਸਿੱਖਾਂ ਤੋਂ ਬਦਲਾ ਲੈਣਾ। ਦੀਵਾਨ ਲਖਪਤ ਰਾਏ, ਜਿਹੜਾ ਦੀਵਾਨ ਲਖਪਤ ਰਾਏ ਉਸ ਵੇਲੇ ਦੇ ਲਾਹੌਰ ਦੇ ਸੂਬੇਦਾਰ ਦਾ ਮਾਲ ਮੰਤਰੀ ਕਹਿ ਸਕਦੇ ਜਾਂ ਉਸ ਦਰਬਾਰ ਦਾ ਦੀਵਾਨ ਸੀ, ਜਿਹਨੂੰ ਆਪਾਂ ਜਿਹੜਾ ਜਕਰੀਆ ਖਾਨ ਦੇ ਨਾਮ ਦੇ ਨਾਲ ਵੀ ਜਾਣਦੇ ਹਾਂ, ਜਿਹਨੂੰ ਆਪਾਂ ਜਈਆ ਖਾਨ ਦੇ ਨਾਮ ਦੇ ਨਾਲ ਵੀ ਜਾਣਦੇ, ਉਸ ਦਰਬਾਰ ਦਾ ਇਹ ਲਖਪਤ ਰਾਏ ਦੀਵਾਨ ਸੀ। ਲਖਪਤ ਰਾਏ ਦਾ ਭਰਾ ਜਿਹੜਾ ਜਸਪਤ ਰਾਏ ਉਹਨੂੰ ਵਾਕਿਆ ਹੀ ਸਿੱਖਾਂ ਨੇ ਮਾਰਿਆ ਸੀ, ਮਾਰਿਆ ਕਿਉਂ ਸੀ, ਕਰਤੂਤਾਂ ਮਾਰਨ ਵਾਲੀਆਂ ਸੀ ਤੇ ਉਹ ਬਦਲਾ ਲੈਣ ਆ ਗਿਆ
0: ਜੀ।
4: ਸੰਧੂ ਸਾਹਿਬ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਉਸ ਵੇਲੇ ਉਸ ਲਖਪਤ ਰਾਏ ਨੇ ਸਹੁੰ ਖਾ ਲਈ ਕਿ ਮੈਂ ਸਿੱਖ ਇਸ ਧਰਤੀ ਤੇ ਛੱਡਣਾ ਹੀ ਕੋਈ ਨੀ, ਜਿਹਨੂੰ ਪੰਜਾਬੀ ਚ ਕਹਿੰਦਾ ਪੂਰਾ ਖੋਜ ਮਿਟਾ ਦੇਣਾ, ਕਹਿੰਦਾ ਮੈਂ ਸਿੱਖਾਂ ਦਾ
0: ਜੀ।
4: ਪਰੰਤੂ ਸੰਧੂ ਸਾਹਿਬ ਇੱਥੇ ਕਿਤੇ ਇੱਕ ਹੋਏ ਇੱਦਾਂ ਦੇ ਦੀਵਾਨ ਲਖਪਤ ਰਾਏ ਵਾਲੇ, ਪਤਾ ਨੀ ਕਿੰਨੇ ਹੋਏ ਜਿਹੜੇ ਸਿੱਖਾਂ ਦਾ ਪੂਰਾ ਖੋਜ ਮਿਟਾਉਣਾ ਹੈ, ਆਪ ਮਿਟ ਗਏ, ਪਰੰਤੂ ਸਿੱਖ ਤੇ ਅੱਜ ਵੀ ਚੜ੍ਹਦੀ ਕਲਾ ਚ ਹੈ, ਕੁੱਲ ਦੁਨੀਆਂ ਦੇ ਵਿੱਚ ਦਸਤਾਰਾਂ ਨੇ, ਜਿੱਥੇ ਮਰਜ਼ੀ ਚਲੇ ਜਾਓ। ਔਰ ਉਹ ਲਖਪਤ ਰਾਏ ਨੇ ਕਹਿੰਦੇ ਕਿ ਉਸ ਵੇਲੇ ਮੁਗਲ ਫੌਜਾਂ ਨੂੰ ਇਕੱਠਿਆਂ ਕੀਤਾ, ਮਾਫ ਕਰਨਾ ਕੁਛ ਹਿੰਦੂ ਰਾਜੇ ਵੀ ਨਾਲ ਮਿਲਾ ਲਏ, ਇਤਿਹਾਸ ਵਿੱਚ ਆਉਂਦਾ। ਇਧਰੋਂ ਨਵਾਬ ਕਪੂਰ ਸਿੰਘ ਕਹਿੰਦਾ, ਜਰਨੈਲ ਕਪੂਰ ਸਿੰਘ ਆਓ ਭਾਈ ਇਕੱਠੇ ਹੋਈਏ, ਤੇ ਉਹਦੇ ਸੱਦੇ ਤੇ ਆਖਦੇ ਆ ਗੁਰਦਾਸਪੁਰ ਦੇ ਕਾਨੋਵਾਨ ਖੇਤਰ ਦੇ ਵਿੱਚ, ਜਿਹਨੂੰ ਆਪਾਂ ਹੋਰ ਸੌਖਾ ਸਮਝਾਉਣਾ ਹੋਵੇ, ਜਿੱਥੇ ਇੱਕ ਫੌਜੀ ਅੱਜ ਕੱਲ੍ਹ ਇੱਕ ਬੜਾ ਵੱਡੀ ਛਾਉਣੀ ਹੈ ਉਸ ਖੇਤਰ ਦੇ ਵਿੱਚ, ਕਾਨੋਵਾਨ ਖੇਤਰ ਦੇ ਵਿੱਚ ਇੱਕ ਪਾਸੇ ਬਿਆਸ ਦਰਿਆ ਹੋ ਗਿਆ, ਦੂਜੇ ਪਾਸੇ ਲਾਹੌਰ ਹੋ ਗਿਆ, ਇੱਕ ਪਾਸੇ ਪਹਾੜ ਤੇ ਇੱਕ ਪਾਸੇ ਐ ਨੂੰ ਕਹਿ ਲਈਏ ਸਾਡਾ ਮਾਝਾ ਜਾਂ ਮਾਲਵਾ ਸ਼ੁਰੂ ਹੋ ਜਾਏਗਾ। ਉੱਥੇ ਇੱਕ ਪਾਸੇ ਕਹਿੰਦੇ ਕਿ ਸਿੱਖ ਇਕੱਠੇ ਹੋਏ, ਤੇ ਉਸ ਨਰਦਈ ਬੰਦੇ ਨੇ ਕੀ ਕੀਤਾ, ਕਿਉਂਕਿ ਜੰਗਲ ਸੀ, ਸੰਧੂ ਸਾਹਿਬ, ਜੰਗਲਾਂ ਨੂੰ ਇੱਕ ਪਾਸੇ ਅੱਗ ਲਾ ਦਿੱਤੀ ਜਾਂਦੀ ਹੈ, ਇੱਕ ਪਾਸੇ ਬਿਆਸ ਦਰਿਆ ਵਗ ਰਿਹਾ, ਇੱਕ ਪਾਸੇ ਕਹਿ ਲਈਏ ਜਿਹਨੂੰ ਅਸੀਂ ਉੱਤਰ ਵਾਲੀ ਦਿਸ਼ਾ, ਉੱਧਰ ਪਹਾੜ ਹੈ, ਉੱਧਰ ਪਹਾੜੀ ਰਾਜੇ ਚੜ੍ਹ ਕੇ ਬੈਠੇ ਕਿ ਇੱਧਰ ਨੂੰ ਸਿੱਖ ਆਵੇ, ਕਿਹੜਾ ਅਸੀਂ ਨਹੀਂ ਆਉਣ ਦੇਣਾ। ਜੇ ਅਸੀਂ ਪੂਰਬ ਪਾਸੇ ਦੀ ਗੱਲ ਕਰੀਏ ਤੇ ਉਸ ਵੇਲੇ ਵਿਆਸ ਦਰਿਆ ਵਗ ਰਿਹਾ, ਜੇ ਅਸੀਂ ਦੱਖਣ ਪਾਸੇ ਦੀ ਗੱਲ ਕਰੀਏ ਤੇ ਉੱਥੇ ਜਿਹੜੀ ਹੈ ਇਹਨਾਂ ਨੇ ਦੀਵਾਨ ਲਖਪਤ ਏਰਾ ਦੀਆਂ ਫੌਜਾਂ ਨੇ ਜੰਗਲਾਂ ਨੂੰ ਅੱਗ ਲੱਗ ਦਿੱਤੀ ਤੇ ਉਸ ਵੇਲੇ ਫਿਰ ਉਸ ਜੰਗਲਾਂ ਦੇ ਵਿੱਚ ਬੈਠੇ ਸੈਂਕੜੇ ਜਾਂ ਹਜ਼ਾਰਾਂ ਕਹਿ ਸਕਦੇ ਹਜ਼ਾਰਾਂ ਸਿੱਖ ਫੌਜਾਂ ਤੋਂ ਇੱਕੋ ਇੱਕ ਰਾਹ ਸੀ ਕਿ ਉਹ ਮੁਕਾਬਲਾ ਕਰਦੇ, ਤੇ ਉਹਨਾਂ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਤੇ ਉਹ ਮੁਕਾਬਲੇ ਦੇ ਵਿੱਚ ਬਹੁਤ ਸਾਰੇ ਸਿੱਖਾਂ ਦੀਆਂ ਜਾਨਾਂ ਚਲੇ ਗਈਆਂ, ਸ਼ਹੀਦ ਹੋਏ। ਉਹਨੂੰ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ। ਸੋ ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਹੱਕ ਸੱਚ ਤੇ ਇਨਸਾਫ ਲਈ ਲੜਦੇ ਰਹੇ ਹੈ, ਮਰਦੇ ਰਹੇ ਹੈ, ਸੰਧੂ ਸਾਹਿਬ ਉਹਨਾਂ ਨੂੰ ਸਲਿਊਟ ਪੇਸ਼ ਕਰ।
0: ਪ੍ਰਣਾਮ ਹਾਂ ਜੀ, ਬਿਲਕੁਲ। ਔਰ ਮੈਨੂੰ ਲੱਗਦਾ ਕਿ ਜਦੋਂ ਜਦੋਂ ਵੀ ਕਿਸੇ ਵੀ ਘੱਲੂਘਾਰੇ ਦੀ ਗੱਲ ਕਰੀਏ, ਔਰ ਸਭ ਤੋਂ ਵੱਡੀ ਗੱਲ ਜਿਵੇਂ ਤੁਸੀਂ ਕਿਹਾ ਕਿ ਘੱਲੂਘਾਰੇ ਦਾ ਜਦੋਂ ਵੀ ਜ਼ਿਕਰ ਕਰਦੇ ਹਾਂ ਕਿ ਸਾਡੇ ਉਦੋਂ ਤਬਾਹੀ ਦਾ ਮੰਜ਼ਰ, ਉਦੋਂ ਖਾਤਮੇ ਦਾ ਮੰਜ਼ਰ, ਸਿੱਖਾਂ ਦੇ ਘਾਣ ਦੀ ਗੱਲ ਜਾਂ ਸਿੱਖਾਂ ਦੇ ਪ੍ਰਤੀ ਆਪਣੀ ਐਸੀ ਸੋਚ ਜਿਹੜੀ ਉਹਨੂੰ ਉਸਦੇ ਖਾਤਮੇ ਵੱਲ ਲੈ ਕੇ ਜਾਵੇ, ਐਸਾ। ਪਰ ਮੈਨੂੰ ਇਹ ਲੱਗਦਾ ਕਿ ਜਦੋਂ ਜਦੋਂ ਵੀ ਘੱਲੂਘਾਰੇ ਹੋਏ, ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਚੜ੍ਹਦੀ ਕਲਾ ਹਰ ਵੇਲੇ ਉੱਭਰ ਕੇ ਸਾਹਮਣੇ ਆਈ। ਚਾਹੇ ਸਿੱਖ ਕਿਸੇ ਵੀ ਹਾਲਾਤ ਦੇ ਵਿੱਚ ਹੋਣ, ਕਿਸੇ ਵੀ ਮੁਸੀਬਤ ਦੇ ਵਿੱਚ ਫਸੇ ਹੋਣ, ਪਰ ਉਹਨਾਂ ਨੇ ਚੜ੍ਹਦੀ ਕਲਾ ਦਾ ਪੱਲਾ ਨਹੀਂ ਛੱਡਿਆ। ਮੈਨੂੰ ਲੱਗਦਾ ਕਿ ਗੁਰੂ ਮਹਾਰਾਜ ਇਹ ਸਾਨੂੰ ਗੁੜ੍ਹਤੀ 'ਚ ਦੇ ਕੇ ਗਏ ਆ, ਹਰ ਮੌਕੇ 'ਚੋਂ, ਹਰ ਉਸ ਮਾਹੌਲ ਦੇ ਵਿੱਚੋਂ ਚੜ੍ਹਦੀ ਕਲਾ ਹੀ ਰਹੀ ਆ ਹਰ ਵੇਲੇ। ਔਰ ਮੈਨੂੰ ਲੱਗਦਾ ਕਿ ਸਾਡੇ ਖੂਨ ਦੇ ਵਿੱਚ, ਸਾਡੀ ਪੰਜਾਬ ਦੀ ਧਰਤੀ 'ਤੇ ਸਾਡੇ ਗੁਰੂ ਸਾਹਿਬ ਸਾਨੂੰ ਇਹੀ ਬਖਸ਼ ਕੇ ਗਏ ਆ।
4: ਸੰਧੂ ਸਾਹਿਬ, ਸੱਚ ਕਦੇ ਨਾ ਕੱਟਿਆ ਜਾ ਸਕਦਾ, ਨਾ ਦੱਬਿਆ ਜਾ ਸਕਦਾ, ਨਾ ਵੱਟਿਆ ਜਾ ਸਕਦਾ।
0: ਕਿਆ ਬਾਤ ਹੈ ਜੀ!
4: ਇਹ ਸੱਚ ਗੁਰੂ ਗੋਬਿੰਦ ਸਿੰਘ ਸਿੱਖਾਂ ਦੇ ਸਪੁਰਦ ਕਰਕੇ ਗਏ ਸੀ ਖਾਲਸਾ ਦੇ ਰੂਪ ਦੇ ਵਿੱਚ। ਖਾਲਸਾ ਸਾਜਨਾ ਜਦੋਂ ਅਸੀਂ ਮਨਾਉਂਦੇ ਆ ਨਾ, ਜਿਹਨੂੰ ਅਸੀਂ ਪੰਥ ਖਾਲਸਾ ਆਖਦੇ ਹਾਂ, ਤੇ ਜਦੋਂ ਫਿਰ ਸੱਚ ਹੀ ਉਹ ਇੱਥੇ ਇਸ ਧਰਤੀ ਤੇ ਦੇ ਗਏ ਕਿ ਸੱਚ ਆਇਆ, ਲੋਕਾਂ ਲਈ ਕੁਰਬਾਨ ਹੋਣਾ ਤੇ ਸੱਚ ਲਈ ਅੜਨਾ ਤੇ ਖੜਨਾ, ਇਹ ਨਹੀਂ ਵੇਖਣਾ ਕਿ ਸਾਹਮਣੇ ਕੌਣ ਹੈ, ਤੇ ਫਿਰ ਉਹ ਸੱਚ ਕਦੇ ਮੁੱਕਣਾ ਨਹੀਂ ਹੈ। ਕਿਉਂਕਿ ਜਦੋਂ ਅਸੀਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸੰਧੂ ਸਾਹਿਬ ਗੱਲ ਹੋਰ ਪਾਸੇ ਚਲੇ ਗਈ ਅੱਜ, ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਨਾ, ਅਸਲ ਵਿੱਚ ਇਹ ਕੋਈ ਐ ਨਹੀਂ ਹੈ ਕਿ ਕਿਸੇ ਵਿਅਕਤੀ ਨੇ ਕੋਈ ਭਗਤੀ ਕੀਤੀ, ਕਿਸੇ ਜੰਗਲ ਚ ਚਲਾ ਗਿਆ, ਕਿਸੇ ਪਹਾੜ ਤੇ ਚਲਾ ਗਿਆ, ਜਿਵੇਂ ਅਸੀਂ ਆਮ ਸੁਣਦੇ ਹਾਂ ਸੰਸਾਰ ਚ ਕਹਾਣੀਆਂ, ਤੇ ਉੱਥੇ ਜੀ ਉਹਨੂੰ ਇੰਦਰ ਦੇਵਤੇ ਦਾ ਸੁਪਨਾ ਆ ਗਿਆ, ਉਹਦੇ ਸੁਪਨੇ ਚ ਆ ਗਿਆ, ਉਸ ਨਾਲ ਆਹ ਕੁਛ ਕਰਤਾ, ਏਦਾਂ ਦਾ ਕੁਛ ਨਹੀਂ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਸੱਚ ਚੋਂ, ਸਾਲਾਂ ਵਧੀ ਸੰਘਰਸ਼ਾਂ ਚੋਂ, ਕੁਰਬਾਨੀਆਂ ਚੋਂ, ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋ ਜਾਓ ਤਰਕ ਦੀ ਗੱਲ, ਉਸ ਤੋਂ ਅੱਗੇ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਸ਼ਹੀਦਾਂ ਦੇ ਸਰਤਾਜ ਆਖੇ ਜਾਂਦੇ, ਉਹ ਸਾਰਾ ਕੁਛ ਕੁਰਬਾਨੀਆਂ ਚੋਂ, ਇੱਕ ਲੜੀ ਚੋਂ ਨਿਕਲਿਆ ਹੋਇਆ। ਜਿਹੜਾ ਸੰਨ 1699 ਦੇ ਵਿੱਚ ਖਾਲਸਾ ਪੰਥ ਬਣਿਆ, ਉਹ ਸਾਲਾਂ ਵਧੀ ਸੰਘਰਸ਼ ਦੇ ਵਿੱਚੋਂ ਬਣਿਆ ਸੀ। ਉਹ ਇੱਕ ਸਾਲਾਂ ਵਧੀ ਫਲਸਫਾ ਆ, ਜਿਹੜਾ ਮਰਜ਼ੀ ਆ ਜੇ ਰਾਤੋ ਰਾਤ ਖਤਮ ਨਹੀਂ ਹੋਣਾ। ਜਿਹੜਾ ਤੇ ਕੋਈ ਧਰਤੀ ਤੇ ਇਹੋ ਜਿਹਾ ਜੰਮ ਪਏਗਾ, ਜਿਹੜਾ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਕੁਰਬਾਨ ਕਰਕੇ ਕਹੇਗਾ ਕਿ ਆਹ ਲਓ ਮੈਂ ਫਿਰ ਕੁਰਬਾਨੀ ਲਈ ਖੜਾ ਹੈ, ਉਹ ਤੇ ਮੈਂ ਸਮਝਦਾ ਕਿ ਕਿਤੇ ਮੁਕਾਬਲੇ ਚ ਉਹਨੂੰ ਅਸੀਂ ਰੱਖ ਸਕਦੇ। ਦੱਸੋ, ਦੁਨੀਆ ਤੇ ਆਧਾਰਨ ਹੀ ਕੋਈ ਨੀ ਜਦੋਂ ਦੂਜੀ ਇਹੋ ਜਿਹੀ, ਤੇ ਫਿਰ ਮੁਕਾਬਲਾ ਕਦਾ। ਇਸ ਕਰਕੇ ਮੁਕਾਬਲਾ ਨੀ ਸੰਧੂ ਸਾਹਿਬ, ਅਸੀਂ ਕਿਸੇ ਦਾ।
0: ਮੈਨੂੰ ਲੱਗਦਾ ਕਿ ਸ਼ਹੀਦੀਆਂ ਤੇ ਸੰਘਰਸ਼ ਇਹ ਖਾਲਸੇ ਦੇ ਹੱਕ ਚ ਆਇਆ, ਇਹ ਖਾਲਸੇ ਦੀ ਝੋਲੀ ਪਾਇਆ ਸਤਿਗੁਰ ਪਾਤਸ਼ਾਹ ਨੇ। ਚਲੋ, ਐਨੀਵੇ, ਉਹੀ ਗੱਲਾਂ ਤੁਹਾਡੀਆਂ, ਫਿਰ ਆਪਾਂ ਰਾਹ ਭਟਕ ਜਾਣਾ ਆ। ਸੋ ਆਪਾਂ ਆਈਏ ਜੀ ਬੈਕ ਟੂ ਡਰੈਕ, ਬਾਕੀ ਸਾਗੋ ਚੜ੍ਹਦੀ ਕਲਾ ਕਰਨ, ਸਰਬੱਤ ਦਾ ਭਲਾ ਕਰਨ, ਅਤੇ ਆਪਾਂ ਖਬਰਾਂ ਦੇ ਵੱਲ ਆਈਏ, ਜਿੱਥੇ ਬਹੁਤ ਸਾਰੀਆਂ ਖਬਰਾਂ ਨੇ। ਸਮਾਂ ਹਮੇਸ਼ਾ ਦੀ ਤਰ੍ਹਾਂ, ਕੌਲਾਂ ਵੀ ਹਮੇਸ਼ਾ ਦੀ ਤਰ੍ਹਾਂ ਰਹਿ ਜਾਂਦੀਆਂ। ਤੁਹਾਨੂੰ ਮੁਹੱਬਤ ਕਰਨ ਵਾਲੇ ਨੇ ਲੋਕ, ਆ ਮੈਨੂੰ ਫਿਰ ਪ੍ਰੋਗਰਾਮ ਤੋਂ ਬਾਅਦ ਵਿੱਚ ਇੱਕ ਕੌਲ ਅਟੈਂਡ ਕਰਨੀ ਪੈਂਦੀ ਆ। ਸੋ ਆਪਾਂ ਸੋਚ ਵੇਖੀਏ ਕਿ ਜੇ ਸਮੇਂ ਨੂੰ ਆਪਾਂ ਨਿਰਧਾਰਤ ਆਪਣੀਆਂ ਸੀਮਾਵਾਂ 'ਚ ਉਸ ਤਰ੍ਹਾਂ ਕੈਦ ਕਰ ਲਈਏ ਕਿ ਸਮੇਂ ਦੇ ਨਾਲ ਨਾਲ ਚੱਲਿਆ ਜਾ ਸਕੇ। ਸੋ ਪਹਿਲੀ ਖਬਰ ਵੱਲ ਪਹੁੰਚੀ ਜੀ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ।
4: ਜੀ ਜੀ ਸੰਧੂ ਸਾਹਿਬ
0: ਜੀ, ਰਾਵੀ ਬਿਆਸ ਜਲ ਟ੍ਰਿਬਿਊਨਲ ਬੋਰਡ ਆ ਜਿਹੜਾ, ਉਹ ਕਹਿੰਦੇ ਅੱਜ ਪੰਜਾਬ ਦਾ ਦੌਰਾ ਅੱਜ ਕਰੂਗਾ, ਸਾਡੇ ਤੁਹਾਡੇ ਸਵੇਰ ਨੂੰ ਕਰੇਗਾ ਜਾਂ ਹੋ ਚੁੱਕਿਆ ਜੀ?
4: ਸੰਧੂ ਸਾਹਿਬ, ਜਿਸ ਟ੍ਰਿਬਿਊਨਲ ਦਾ ਤੁਸੀਂ ਜ਼ਿਕਰ ਕੀਤਾ, ਜਲ ਟ੍ਰਿਬਿਊਨਲ ਦਾ, ਪਾਣੀ ਵਾਲੇ ਵਿਸ਼ੇਸ਼ ਟ੍ਰਿਬਿਊਨਲ ਦਾ, ਉਹ ਪੰਜਾਬ ਇਸ ਵੇਲੇ ਪਹੁੰਚ ਚੁੱਕਾ ਹੈ
0: ਜੀ,
4: ਸਾਡੇ ਸਮੇਂ ਦੇ ਮੁਤਾਬਿਕ, ਕਿਉਂਕਿ ਇੱਥੇ ਦੀਆਂ ਤਰਕ ਵਾਲਾ ਨੇ ਔਰ ਜਿਸ ਜਲ ਟ੍ਰਿਬਿਊਨਲ ਦਾ ਤੁਸੀਂ ਜ਼ਿਕਰ ਕੀਤਾ ਮੈਂ ਦੱਸਦਾ ਇੱਕ ਜਲ ਟ੍ਰਿਬਿਊਨਲ ਤੇ ਸੰਨ 1985 ਦੀਆਂ ਗੱਲਾਂ ਨੇ ਜਦੋਂ ਆਪਾਂ ਰਾਜੀਵ ਲੌਂਗੋਵਾਲ ਸਮਝੌਤਾ ਆਖ ਤੇ ਉਸ ਸਮਝੌਤੇ ਦੇ ਵਿੱਚ ਇੱਕ ਜਲ ਟ੍ਰਿਬਿਊਨਲ ਬਣਿਆ ਸੀ
0: ਜੀ
4: ਉਹ ਤੇ ਗੱਲਾਂ ਬਾਤਾਂ ਵਿੱਚ ਹੀ ਰਹਿ ਗਈਆਂ ਹੁਣ ਸੰਨ 2022 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਇੱਕ ਜਲ ਟ੍ਰਿਬਿਊਨਲ ਬਣਾਇਆ ਸੀ ਇਸ ਗੱਲ ਨੂੰ ਵੇਖਣ ਲਈ ਕਿ ਭਾਈ ਜਿਹੜੇ ਪਾਣੀਆਂ ਦੇ ਰੌਲੇ ਆ ਪੰਜਾਬ ਕਹਿੰਦਾ ਹੈ ਨਹੀਂ ਹਰਿਆਣਾ ਕਹਿੰਦਾ ਸਾਨੂੰ ਤੇ ਬਹੁਤ ਸਾਰਾ ਚਾਹੀਦਾ ਸਾਡੇ ਹਿੱਸੇ ਦਾ ਪੰਜਾਬ ਦੇ ਨਹੀਂ ਰਿਹਾ ਰਾਜਸਥਾਨ ਕਹਿੰਦਾ ਤੁਸੀਂ ਦੋਵੇਂ ਢੱਠੇ ਖੂਹ ਚ ਜਾਓ ਮੈਨੂੰ ਮੇਰਾ ਪਾਣੀ ਮਿਲਣਾ ਚਾਹੀਦਾ ਹਿਮਾਚਲ ਕਹਿੰਦਾ ਅਸੀਂ ਕਿਸੇ ਨੂੰ ਵੀ ਨਹੀਂ ਦੇਣਾ ਪਹਿਲਾਂ ਸਾਨੂੰ ਪੈਸੇ ਦਿਓ ਅਸੀਂ ਤਾਂ ਦੇਣਾ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਲਗਾਤਾਰ ਚੱਲ ਰਹੀਆਂ ਕਾਨੂੰਨੀ ਤੌਰ ਤੇ ਵੀ ਚੱਲ ਰਹੀਆਂ ਤੇ ਸਿਆਸੀ ਤੌਰ ਤੇ ਵੀ ਚੱਲ ਰਹੀਆਂ ਉਹਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਜਲ ਟ੍ਰਿਬਿਊਨਲ ਗਠਨ ਕੀਤਾ ਹੋਇਆ ਹੈ 2022 ਦਾ ਜਿਹੜਾ ਲਗਭਗ 3 ਕੁ ਮਹੀਨੇ ਪਹਿਲਾਂ ਪਹਿਲੀ ਵਾਰ ਪੰਜਾਬ ਆਇਆ ਸੀ ਤੇ ਪੰਜਾਬ ਆਇਆ ਸੀ ਉਹ ਰੋਪੜ ਵਾਲੇ ਪਾਸੇ ਕਿ ਆਓ ਉੱਥੇ ਵੇਖਦੇ ਹਾਂ ਜਾਂਦੇ ਹਾਂ ਜਿਹੜੇ ਵੱਖ ਵੱਖ ਬੰਨ੍ਹ ਬਣੇ ਆ ਡੈਮ ਬਣੇ ਆ ਤੇ ਉੱਥੇ ਤੇ ਫਿਰ ਸੰਧੂ ਸਾਹਿਬ ਜਿਹੜਾ ਉਸ ਟ੍ਰਿਬਿਊਨਲ ਦਾ ਸਵਾਗਤ ਹੋਇਆ ਮੈਨੂੰ ਲੱਗਦਾ ਕਿਸੇ ਨੂੰ ਨੀ ਭੁੱਲਿਆ ਹੋਣਾ ਕਿਸਾਨਾਂ ਨੇ ਘੇਰਾ ਪਾ ਲਿਆ ਸੀ ਕਿਸਾਨ ਕਹਿੰਦੇ ਤੁਸੀਂ ਕਰਨ ਕੀ ਆਏ ਹੋ ਕਾਹਦਾ ਬਈ ਪਾਣੀ ਸਾਡਾ
0: ਜੀ
4: ਤੇ ਤੁਹਾਨੂੰ ਇਹਦੇ ਕਾਹਦੀ ਸਲਾਹ ਦਈਏ ਚਲੇ ਜਾਓ ਇੱਥੋਂ ਤੇ ਮੈਨੂੰ ਲੱਗਦਾ ਉਹੀ ਗੱਲ ਹੋਈ ਤੇ ਟ੍ਰਿਬਿਊਨਲ ਫਿਰ ਉਸ ਵੇਲੇ ਉੱਥੋਂ ਚਲਾ ਜਾਂਦਾ ਹੈ ਜਾਣਾ ਪੈਂਦਾ ਹੈ ਵਿਰੋਧ ਹੋ ਗਿਆ ਵੱਡੇ ਪੱਧਰ ਤੇ ਉਹ ਤੋਂ ਬਾਅਦ ਅੱਜ ਮੁੜ ਜਿਹੜਾ ਰਾਵੀ ਬਿਆਸ ਜਲ ਟ੍ਰਿਬਿਊਨਲ ਆ ਉਹ ਪੰਜਾਬ ਪਹੁੰਚ ਚੁੱਕਾ ਹੈ ਪੰਜਾਬ ਉਹਨਾਂ ਨੇ ਜਾਣਾ ਹਰੀ ਕੇ ਪੱਤਣ ਦੇ ਉੱਪਰ ਹਸੈਨੀ ਵਾਲਾ ਉੱਥੇ ਦਾ ਦੌਰਾ ਕਰਨਾ ਹੈ ਉਹ ਤੋਂ ਬਾਅਦ ਜੋ ਪਤਾ ਲੱਗਾ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਣ ਜਾ ਰਹੀ ਹੈ
0: ਜੀ
4: ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕਿ ਪੰਜਾਬ ਦੇ ਮੁੱਖ ਮੰਤਰੀ ਠੋਕ ਵਜਾ ਕੇ ਪੰਜਾਬ ਦਾ ਪੱਖ ਰੱਖਣਗੇ ਵਿਰੋਧੀ ਕਹਿੰਦੇ ਕਿ ਪੱਖ ਪੁੱਖ ਇਹਨਾਂ ਨੇ ਕੀ ਰੱਖਣਾ ਇਹਨਾਂ ਨੇ ਖਾਨਾ ਪੂਰਤੀ ਕਰਨੀ ਹੈ ਤੇ ਖਾਨਾ ਪੂਰਤੀ ਜਿਹੜੀ ਉਹ ਮਸਲਾ ਉੱਥੇ ਜਾ ਕੇ ਜੁੜ ਜਾਂਦਾ ਸੰਧੂ ਸਾਹਿਬ ਹਰਿਆਣੇ ਵਿੱਚ ਵੀ ਇਹ ਟ੍ਰਿਬਿਊਨਲ ਗੇੜੀ ਲਾ ਚੁੱਕਾ ਆ ਕਿਉਂਕਿ ਮਸਲਾ ਪੰਜਾਬ ਹਰਿਆਣਾ ਰਾਜਸਥਾਨ ਇਹਨਾਂ ਸੂਬਿਆਂ ਦਾ ਪਾਣੀ ਦਾ ਆਪਸ ਵਿੱਚ ਤੇ ਹਰਿਆਣੇ ਨੇ ਕਹਿੰਦੇ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਸੀ ਇਸ ਟ੍ਰਿਬਿਊਨਲ ਦੇ ਨਾਲ ਤੇ ਪੰਜਾਬ ਵਿੱਚ ਤੇ ਮੈਂ ਦੱਸ ਚੁੱਕਾ ਕਿ ਮੁਰਦਾਬਾਦ ਦੇ ਨਾਰੇ ਲੱਗੇ ਸੀ ਜਦੋਂ ਆਇਆ ਸੀ ਅੱਜ ਦੂਸਰੀ ਵਾਰ ਹੈ ਅੱਜ ਹੁਣ ਕੀ ਹੁੰਦਾ ਹੈ ਇਹ ਨਹੀਂ ਪਤਾ ਹੁਣ ਵਿਰੋਧੀ ਕਹਿੰਦੇ ਕਿ ਗੱਲ ਇਹ ਆ ਕਿ ਜੋ ਹਰਿਆਣੇ ਵਾਲਿਆਂ ਨੇ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਅੱਜ ਮਿੱਠੀਆਂ ਮਿੱਠੀਆਂ ਗੱਲਾਂ ਹੀ ਕਰਨੀਆਂ ਹੁਣ ਮਿੱਠੀਆਂ ਗੱਲਾਂ ਹੁੰਦੀਆਂ ਨੇ ਖੱਟੀਆਂ ਹੁੰਦੀਆਂ ਟ੍ਰਿਬਿਊਨਲ ਕੀ ਕਹਿ ਕੇ ਜਾਂਦਾ ਹੈ ਪੰਜਾਬ ਦੇ ਮੁੱਖ ਮੰਤਰੀ ਮੈਨੂੰ ਲੱਗਦਾ ਕਿ ਉਹ ਮੀਟਿੰਗ ਚ ਅਜੇ ਘੰਟੇ ਤੋਂ ਘੰਟਾ ਬਾਕੀ ਹੈਗੇ ਨੇ ਜਦੋਂ ਉਹ ਮੀਟਿੰਗ ਹੋਣੀ ਹੈ ਦੇਖਦੇ ਹਾਂ ਘੰਟੇ ਤੋਂ ਘੰਟੇ ਬਾਅਦ ਰਿਪੋਰਟ ਕੀ ਆਉਂਦੀ ਹੈ ਉਵੇਂ ਸੰਧੂ ਸਾਹਿਬ ਇੱਕ ਬੜਾ ਹੀ ਵੱਡਾ ਸੱਚ ਹੈ ਕਿ ਪਾਣੀਆਂ ਦਾ ਮਸਲਾ ਬਹੁਤ ਵੱਡਾ ਮਸਲਾ ਬਣ ਚੁੱਕਾ ਹੈ ਉਹਦੇ ਵਿੱਚ ਮਸਲਾ ਇਹ ਵੀ ਹੈ ਕਿ ਪੰਜਾਬ ਦੀ ਧਰਤੀ ਦਾ ਪਾਣੀ ਹੇਠਾਂ ਨੂੰ ਜਾ ਰਿਹਾ ਹੈ ਉਹਦੇ ਵਿੱਚ ਮਸਲਾ ਇਹ ਵੀ ਆ ਕਿ ਜਿਵੇਂ ਅਸੀਂ ਪੰਜਾਬ ਦੀਆਂ ਮਿੱਲਾਂ ਦੀ ਗੱਲ ਕਰਦੇ ਹਾਂ ਪੰਜਾਬ ਦੀਆਂ ਫੈਕਟਰੀਆਂ ਦੀ ਗੱਲ ਕਰਦੇ ਕਿ ਉਹ ਧਰਤੀ ਹੇਠਲਾ ਪਾਣੀ ਗੰਦਾ ਕਰ ਰਹੀਆਂ ਕਦੇ ਬਿਆਸ ਦਰਿਆ ਵਿੱਚ ਜਿਹੜੀਆਂ ਮੱਛੀਆਂ ਦੀ ਮੌਤ ਹੋ ਜਾਂਦੀ ਹੈ ਜਿਹੜੀਆਂ ਨੇੜੇ ਦੀਆਂ ਫੈਕਟਰੀਆਂ ਵਿੱਚੋਂ ਗੰਦਾ ਪਾਣੀ ਛੱਡਣ ਕਰਕੇ ਇਵੇਂ ਪਤਾ ਲੱਗਾ ਆ ਕਿ ਸਰਹੱਦੀ ਖੇਤਰਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਕੁਛ ਸ਼ਹਿਰ ਨੇੜੇ ਲੱਗਦੇ ਆ ਉਹ ਵੀ ਪਾਣੀ ਧਰਤੀ ਤੇ ਹੇਠਾਂ ਪਾ ਰਹੇ ਉਹ ਵੀ ਪੰਜਾਬ ਤੱਕ ਇਸ ਚੜ੍ਹਦੇ ਪੰਜਾਬ ਤੱਕ ਅਸਰ ਕਰਨਾ ਸ਼ੁਰੂ ਹੋ ਚੁੱਕਾ ਇਹ ਵੀ ਸੰਧੂ ਸਾਹਿਬ ਖ਼ਬਰਾਂ ਆ ਰਹੀਆਂ ਸੋ ਪਾਣੀ ਜ਼ਮੀਨ ਹੇਠਲਾ ਵੀ ਘੱਟ ਰਿਹਾ ਪਿੱਛਿਓਂ ਦਰਿਆਵਾਂ ਚ ਜਿੰਨਾ ਆਉਣਾ ਚਾਹੀਦਾ ਨਹੀਂ ਆ ਰਿਹਾ ਔਰ ਇਹ ਆਪਣੇ ਆਪ ਚ ਰੌਲੇ ਇੰਨੇ ਕਾ ਕਿ ਪੁੱਛੋ ਨਾ ਤੇ ਉਹਦੇ ਵਿੱਚ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹਦੇ ਵਿੱਚ ਮੁੱਖ ਤੌਰ ਤੇ ਕੰਟਰੋਲ ਹੈ ਕਦੋਂ ਪਾਣੀ ਛੱਡਣਾ ਹੈ ਕਿਹਨੂੰ ਛੱਡਣਾ ਕਿੰਨਾ ਦੇਣਾ ਉਹ ਲਗਭਗ ਅਸੀਂ ਕਹਿ ਸਕਦੇ ਜਿਸ ਤੋਰੇ ਇਸ ਵੇਲੇ ਕੇਂਦਰ ਤੁਰਿਆ ਹੋਇਆ ਉਹਦੇ ਕੰਟਰੋਲ ਵਿੱਚ ਉਹ ਸਾਰਾ ਕੁਛ ਚਲੇ ਜਾਣਾ ਪੂਰਨ ਤੌਰ ਤੇ ਆਉਂਦੇ ਕੁਛ ਮਹੀਨੇ ਜਾਂ ਸਾਲ ਚ ਸੋ ਇਸ ਕਰਕੇ ਮਸਲਾ ਬੜਾ ਗੰਭੀਰ ਮਸਲਾ ਆ ਤੇ ਹੁਣ ਜਲ ਟ੍ਰਿਬਿਊਨਲ ਨੇ ਅੱਜ ਆਉਣਾ ਹੈ ਦੇਖਦੇ ਹਾਂ ਜਲ ਟ੍ਰਿਬਿਊਨਲ ਅੱਜ ਕੁਛ ਕਹਿ ਕੇ ਜਾਂਦਾ ਜਾਂ ਨਹੀਂ ਜਾਂ ਆਉਣ ਵਾਲੇ ਸਮਾਂ ਚ ਆਪਣੀ ਰਿਪੋਰਟ ਦਿੰਦਾ ਤੇ ਰਿਪੋਰਟ ਫਿਰ ਕੀ ਦਿੰਦਾ ਤੇ ਸਮਾਂ ਹੀ ਦੱਸੂਗਾ
0: ਜੀ ਔਰ ਨਾਲ ਦੀ ਨਾਲ ਆਪਾਂ ਪਿਛਲੇ ਦਿਨੀ ਵੀ ਰਮੇਸ਼ ਜੀ ਗੱਲ ਕੀਤੀ ਸੀ ਕਿ ED ਲਗਾਤਾਰ ਛਾਪੇਮਾਰੀਆਂ ਕਰ ਰਹੇ ਆ ਜਾਂ ਇੱਕ ਦਬਦਬਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਾਂ ਸਿਆਸੀ ਮਾਹੌਲ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ED ਅਤੇ CBI ਦੀਆਂ ਛਾਪੇਮਾਰੀਆਂ ਦਾ ਜਿਹੜਾ ਉਹ ਸਿਲਸਿਲਾ ਉਹ ਘਟਿਆ ਜਾਂ ਵਧਿਆ ਪੰਜਾਬ ਦਾ ਸਿਆਸੀ ਮਾਹੌਲ ਕੀ ਕਹਿੰਦਾ ਉਹਦੇ ਵਿੱਚ ਕੋਈ ਬਦਲਾਵ ਆਇਆ
4: ਸੰਤੋਖ ਸਾਹਿਬ, ਬਹੁਤ ਸਾਰੇ ਬਦਲਾਅ ਆਏ ਆ ਤੇ ਬਹੁਤ ਸਾਰੇ ਆਉਣਗੇ, ਕਿਉਂਕਿ ਇਹ ਗੱਲ ਤੇ ਬੜੀ ਸਾਫ ਹੈ ਕਿ ਈਡੀ ਤੇ ਸੀਬੀਆਈ ਦੀਆਂ ਛਾਪੇਮਾਰੀਆਂ ਚ ਤੇਜ਼ੀ ਆਈ ਹੈ, ਔਰ ਉਹ ਛਾਪੇਮਾਰੀਆਂ ਛੋਟੇ ਪੱਧਰ ਦੀਆਂ ਛਾਪੇਮਾਰੀਆਂ ਨੀ, ਕੇਵਲ ਤੇ ਕੇਵਲ ਰੀਅਲ ਅਸਟੇਟ ਤੱਕ ਸੀਮਿਤ ਨੀ। ਪੰਜਾਬ ਦਾ ਇੱਕ ਵੱਡਾ ਕਹਿੰਦਾ ਕਹਾਉਂਦਾ ਮੰਤਰੀ ਉਹਦੀ ਸਰਕਾਰੀ ਰਿਹਾਇਸ਼ ਤੋਂ ਗ੍ਰਿਫਤਾਰ ਕਰਕੇ ਲੈ ਗਏ ਈਡੀ ਵਾਲੇ। ਸੀਬੀਆਈ ਨੇ ਪੰਜਾਬ ਦਾ ਬੀਤੇ ਸਮੇਂ ਚ ਡੀਆਈਜੀ ਗ੍ਰਿਫਤਾਰ ਕੀਤਾ ਔਰ ਕੇਸ ਏਦਾਂ ਦਾ ਤਿਆਰ ਕੀਤਾ, ਅਜੇ ਤੱਕ ਉਹਦੀ ਜ਼ਮਾਨਤ ਨੀ ਕਿਤੇ ਹੋ ਰਹੀ। ਆ ਬੀਤੇ ਦਿਨਾਂ ਦੇ ਵਿੱਚ ਮੋਹਾਲੀ ਚ ਛਾਪੇਮਾਰੀ ਈਡੀ ਨੇ ਕੀਤੀ, ਉੱਥੇ ਰੌਲੇ ਰੱਪੇ ਪੈ ਗਏ। ਔਰ ਸਭ ਤੋਂ ਵੱਡੀ ਗੱਲ ਕਿ ਲਗਾਤਾਰ ਜਿਹੜਾ ਵੱਖ ਵੱਖ ਮਸਲਿਆਂ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਨਾਲ ਜੁੜੇ ਆ ਜਾਂ ਹੋਰ ਕਿਸੇ ਮਸਲੇ ਚ, ਉਹਦੇ ਵਿੱਚ ਈਡੀ ਪੰਜਾਬ ਦੇ ਅਫਸਰਾਂ ਨੂੰ, ਪੰਜਾਬ ਦੇ ਜਿਹੜੇ ਸੰਬੰਧਿਤ ਉਹਦੇ ਵਿੱਚ ਕਿਤੇ ਨਾ ਕਿਤੇ ਨਾਮ ਵੱਜ ਰਹੇ ਆ, ਉਹਨਾਂ ਨੂੰ ਨੋਟਿਸ ਭੇਜ ਰਹੀ ਹੈ। ਇਸ ਕਰਕੇ ਮਸਲਾ ਤੇ ਪੂਰੀ ਤਰ੍ਹਾਂ ਗਰਮਾਇਆ ਹੋਇਆ, ਠੰਡਾ ਅਜੇ ਪੂਰਾ ਨਹੀਂ ਪਿਆ। ਔਰ ਦੂਜੀ ਗੱਲ, ਸਿਆਸੀ ਤੌਰ ਤੇ ਜਿਹੜੀ ਕਾਫੀ ਸਮੇਂ ਤੋਂ ਚਰਚਾ ਚ ਹੈ, ਵਿਰੋਧੀ ਤੇ ਕਹਿੰਦੇ ਵੀ ਸਿੱਧੀ ਹੈ ਕਿ ਭਾਰਤੀ ਜਨਤਾ ਪਾਰਟੀ ਈਡੀ ਨੂੰ ਇੱਕ ਸਿਆਸੀ ਸੰਦ ਵਜੋਂ ਵਰਤਦੀ ਹੈ, ਔਰ ਉਹ ਸਿਆਸੀ ਸੰਦ ਇਹਨਾਂ ਨੇ ਰੱਖਿਆ ਇਸ ਕਰਕੇ ਆ ਕਿ ਜਿਹਨੂੰ ਆਪਣੀ ਪਾਰਟੀ ਚ ਸ਼ਾਮਿਲ ਕਰਾਉਣਾ ਉਹਦੇ ਈਡੀ ਦੀਆਂ ਦੋ ਕੁ ਛਾਪੇਮਾਰੀਆਂ ਕਰਾ ਦਿਓ ਤੇ ਬਾਅਦ ਚ ਕਹਿ ਦਿਓ ਕਿ ਭਾਈ ਦੱਸ ਸ਼ਾਮਿਲ ਹੁੰਦਾ ਕਿ ਨਹੀਂ ਹੁੰਦਾ ਜਾਂ ਕਰੀਏ ਗ੍ਰਿਫਤਾਰ। ਉਹ ਸਭ ਤੋਂ ਵੱਡੀ ਚੀਜ਼ ਪੰਜਾਬ ਦੇ ਵਿੱਚ ਖਤਰੇ ਚ ਹੈਗੀ ਇਸ ਵੇਲੇ, ਜਿਹੜੀ ਚਰਚਾ ਵਿੱਚ ਵੀ ਹੈਗੀ ਹੈ ਕਿ ਆ ਜਿਹੜੇ ਮਹੀਨੇ ਆ ਇਹ ਮਹੀਨਿਆਂ ਤੋਂ ਬਾਅਦ ਵੋਟਾਂ ਪੈਣੀਆਂ, ਹੁਣ ਤੇ ਸਾਲ ਵੀ ਨਹੀਂ ਕਹਿ ਸਕਦੇ, ਕੁਛ ਮਹੀਨੇ ਵੋਟਾਂ ਚ ਹੈ। ਉਸ ਵੇਲੇ ਚਰਚਾ ਚ ਕਿ ਬਹੁਤ ਸਾਰੇ ਪੰਜਾਬ ਦੇ ਨਾਮੀ ਚਿਹਰੇ ਭਾਜਪਾ ਚ ਜਾਣੇ ਆ, ਜਾਂ ਦੂਜੇ ਸ਼ਬਦਾਂ ਚ ਕਹੀਏ ਕਿ ਕਈਆਂ ਨੇ ਡਰਦਿਆਂ ਨੇ ਚਲੇ ਜਾਣਾ, ਕਈਆਂ ਨੂੰ ਅਗਲਿਆਂ ਨੇ ਬਾਹੋਂ ਫੜ ਕੇ ਖਿੱਚ ਕੇ ਲੈ ਜਾਣਾ। ਉਹ ਚੀਜ਼ ਜਿਹੜੀ ਆ ਲਗਾਤਾਰ ਵੱਧ ਹੀ ਰਹੀ ਆ, ਉਹ ਲਗਾਤਾਰ ਉਹ ਚਰਚੇ ਰੋਕ ਨਹੀਂ ਰਹੇ। ਔਰ ਮੈਂ ਤਾਜ਼ਾ ਤਰੀਨ ਦੱਸ ਦਵਾਂ ਕਿ ਜਿਹੜੇ ਮੰਤਰੀ ਸਾਹਿਬ ਜਿਹੜੇ ਪੰਜਾਬ ਤੇ ਗ੍ਰਿਫਤਾਰ ਕੀਤੇ, ਸੰਜੀਵ ਅਰੋੜਾ, ਸੰਧੂ ਸਾਹਿਬ ਉਸ ਮਸਲੇ ਦੇ ਵਿੱਚ ਦੋ ਵੱਡੇ ਅਫਸਰ, ਕਿਉਂਕਿ ਜਿਹੜੇ ਮੰਤਰੀ ਸਾਹਿਬ ਬਿਜਲੀ ਬੋਰਡ ਦੇ ਮੰਤਰੀ ਸੀ, ਬਿਜਲੀ ਢਾਂਚੇ ਦੇ ਦੋ, ਬਿਜਲੀ ਜਿਹਨੂੰ ਆਪਾਂ ਹੁਣ ਬਿਜਲੀ ਬੋਰਡ ਤਾਂ ਨਹੀਂ ਕਹਿੰਦੇ, PSPCL ਆਖਦੇ, ਉਹ PSPCL ਦੇ ਦੋ ਵੱਡੇ ਅਧਿਕਾਰੀ, ਇੱਕ ਚੇਅਰਮੈਨ ਤੇ ਇੱਕ ਡਾਇਰੈਕਟਰ ਵਪਾਰਕ, ਦੋਵਾਂ ਨੂੰ ਸੰਮਣ ਭੇਜ ਕੇ ਉਹਨਾਂ ਨੇ ਦਿੱਲੀ ਤਲਬ ਕੀਤਾ ਕਿ ਭਾਈ ਆਹ ਸਾਰਾ ਰਿਕਾਰਡ ਲੈ ਕੇ ਆ ਜਾਓ। ਔਰ ਉਹਦੇ ਵਿੱਚ ਗੱਲ ਇਹ ਸਾਹਮਣੇ ਆਈ ਕਿ ਇਹਨਾਂ ਦੋਵਾਂ ਅਫਸਰਾਂ ਨੇ ਮੰਤਰੀ ਦੀ ਮਿਲੀ ਭੁਗਤ ਦੇ ਨਾਲ ਇੱਕ ਕੰਪਨੀ ਦੀ ਜਿਹੜੀ ਸਿਕਿਉਰਿਟੀ PSPCL ਦੇ ਕੋਲ ਸੀਗੀ, ਜਿਹੜੀ ਕਾਨੂੰਨ ਤੌਰ ਤੇ ਰਹਿਣੀ ਚਾਹੀਦੀ ਸੀ, ਇੱਕ ਸੁਰੱਖਿਅਤ ਪੈਸਾ ਹੁੰਦਾ, ਉਹ ਵਾਪਸ ਮੋੜ ਦਿੱਤਾ, ਕਰੋੜਾਂ ਵਿੱਚ ਸੀ। ਔਰ ਉਹ ਕੰਪਨੀ ਕਿਹਦੀ ਸੀ? ਉਹ ਸੰਜੀਵ ਅਰੋੜਾ ਦੀ ਕੰਪਨੀ ਸੀ। ਔਰ ਹੁਣ ਪਤਾ ਇਹ ਲੱਗ ਰਿਹਾ ਕਿ PSPCL ਦੇ ਅਫਸਰ ਆਪਣੀ ਜਾਨ ਬਚਾਉਣ ਦੇ ਲਈ, ਕਿ ਉਹਨਾਂ ਨੂੰ ਨਾ ਕਿਤੇ ਮੁਸੀਬਤ ਆ ਜਾਏ, ਉਹ ਸਾਰਾ ਸੱਚ ਦੱਸਣ ਜਾ ਰਹੇ ਆ, ਉਹ ਰਿਕਾਰਡ ਲੈ ਕੇ ਜਾ ਰਹੇ ਆ, ਤੇ ਜੇ ਕਿਧਰੇ ਕੁਛ ਗੱਲਾਂ ਹੋਰ ਖੁੱਲ ਜਾਂਦੀਆਂ ਤੇ ਫਿਰ ਸੰਜੀਵ ਅਰੋੜੇ ਦੀਆਂ ਦਿੱਕਤਾਂ ਹੋਰ ਵੱਧ ਜਾਣੀਆਂ। ਸੰਜੀਵ ਅਰੋੜਾ ਦੇ ਦੋ ਕਰੀਬੀ ਮਿੱਤਰ ਹੈ ਵੱਖ ਵੱਖ ਕੰਪਨੀਆਂ ਚ, ਜਿਹਨੂੰ ਅਸੀਂ ਪਾਰਟਨਰ ਵੀ ਆਖ ਦਿੰਦੇ ਹਾਂ, ਹਿੰਮਤ ਸੂਦ ਹੋਣੀ ਤੇ ਚੰਦਰ ਸ਼ੇਖਰ ਹੋਣੀ, ਉਹਨਾਂ ਨੂੰ ਵੀ ਈਡੀ ਨੇ ਸੰਮਣ ਜਾਰੀ ਕਰ ਦਿੱਤਾ ਕਿ ਭਾਈ ਸੋਮਵਾਰ ਇੱਥੇ ਆ ਜਾਓ ਦਿੱਲੀ, ਤੁਹਾਡੇ ਤੋਂ ਪੁੱਛ ਪੜਤਾਲ ਕਰਨੀ ਹੈ। ਜਿਹੜਾ ਮੋਹਾਲੀ ਰੀਅਲ ਅਸਟੇਟ ਵਾਲਾ ਮਸਲਾ, ਜਿਹਦੀਆਂ ਤੰਦਾ ਤਾਰਾਂ ਵਿਰੋਧੀ ਭਗਵੰਤ ਮਾਨ ਦੇ ਨਾਲ ਜਾ ਕੇ ਜੋੜਦੇ ਹੈ, ਅਰਵਿੰਦ ਕੇਜਰੀਵਾਲ ਦੇ ਨਾਲ ਜੋੜਦੇ ਹੈ, ਉਹਦੇ ਵਿੱਚ ਵੀ ਸੰਧੂ ਸਾਹਿਬ ਈਡੀ ਨੇ ਸੰਮਣ ਕਰਕੇ ਉੱਥੋਂ ਦੇ ਕੁਛ ਵਪਾਰੀਆਂ ਨੂੰ, ਜਿਹੜੇ ਰੀਅਲ ਅਸਟੇਟ ਤੇ ਵਪਾਰੀ ਹੈ, ਤੇ ਕੁਝ ਜਿਹੜੇ ਅਫਸਰ ਨੇ ਜਿਹਨੂੰ ਆਪਾਂ ਗਮਾਡਾ ਆਖਦੇ ਹਾਂ, ਗਮਾਡਾ ਤੋਂ ਭਾਵ ਹੈ ਕਿ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ, ਉਹਦੇ ਅਫਸਰਾਂ ਨੂੰ ਉੱਥੇ ਸੱਦ ਲਿਆ ਦਿੱਲੀ ਕਿ ਆਪਣਾ ਸਾਰਾ ਰਿਕਾਰਡ ਲੈ ਕੇ ਉੱਥੇ ਆ ਜਾਓ, ਕਿਉਂਕਿ ਉਹਦੇ ਵਿੱਚ ਪਤਾ ਇਹ ਲੱਗਾ ਕਿ ਬਹੁਤ ਸਾਰੀਆਂ CLU ਤੋਂ ਭਾਵ ਹੁੰਦਾ ਕਿ ਅਸੀਂ ਕੋਈ ਜ਼ਮੀਨ ਜਦੋਂ ਟੇਕ ਓਵਰ ਕਰਦੇ ਹਾਂ, ਖਰੀਦਦੇ ਹਾਂ, ਤੇ ਉਹ ਪਹਿਲਾਂ ਹੁੰਦੀ ਖੇਤਾਂ ਲਈ, ਬਾਹੀ ਲਈ, ਉੱਥੇ ਫਸਲ ਬੀਜਣੀ ਹੁੰਦੀ ਹੈ, ਤੇ ਜਿਹੜਾ ਇਹ ਗਮਾਡਾ ਆ, ਇਹ ਇੱਕ CLU ਜਾਰੀ ਕਰਦਾ ਕਿ ਤੁਸੀਂ ਇਸ ਜ਼ਮੀਨ ਦੀ ਹੁਣ ਵਰਤੋਂ ਬਦਲਣ ਦਾ ਸਰਟੀਫਿਕੇਟ ਪਾ ਕੇ ਇੱਥੇ ਇਮਾਰਤ ਬਣਾ ਸਕਦੇ ਹੋ, ਇੱਥੇ ਕਲੋਨੀ ਕਰ ਸਕਦੇ ਹੋ। ਉਹ ਜਿਹੜੇ CLU ਜਾਰੀ ਹੋਏ ਨੇ, ਉਹਦੇ ਵਿੱਚ ਕਹਿੰਦੇ ਬਹੁਤ ਵੱਡੇ ਪੱਧਰ ਤੇ ਧਾਂਦਲੀਆਂ ਹੋਈਆਂ ਨੇ। ਇਸ ਕਰਕੇ ED ਇਸ ਵੇਲੇ ਪੰਜਾਬ ਦੇ ਉੱਪਰ ਜਿਹਨੂੰ ਕਹਿੰਦੇ ਬਾਜ ਅੱਖ, ਸੰਤੂ ਸਾਹਿਬ ਬਾਜ ਅੱਖ ਰੱਖ ਕੇ ਬੈਠੀ ਹੋਈ ਹੈ, ਰੋਜ਼ ਹੀ ਸੰਮਣ ਆ ਰਹੇ, ਕੋਈ ਨਾ ਕਿਸੇ ਅਫਸਰ ਦੀ ਪੇਸ਼ੀ ਦਿੱਲੀ ਹੋ ਰਹੀ ਹੈ। ਸੋ ਵੇਖਦੇ ਹਾਂ ਗੱਲ ਕਿੱਥੇ ਕੁ ਜਾ ਕੇ ਰੁਕਦੀ ਹੈ ਜਾਂ ਨਹੀਂ ਰੁਕਦੀ। ਉਵੇਂ ਆ ਜਿਹੜੇ ਮਹੀਨੇ ਚੱਲ ਰਹੇ ਆ, ਇਹ ਮਹੀਨੇ ਬੜੇ ਹੀ ਖਰਾਬ ਮਹੀਨੇ ਆ, ਔਰ ਮੈਨੂੰ ਲੱਗਦਾ ਕਿ ਜਿਹੜੇ ਵਾਕਈ ਭ੍ਰਿਸ਼ਟਾਚਾਰੀ ਆ ਨਾ, ਉਹ ਬਖਸ਼ੇ ਨਹੀਂ ਹੋ ਜਾਣੇ। ਬਾਕੀ ਵੇਖਦੇ ਹਾਂ ਭਾਈ, ਜੇ ਸਿਆਸਤ ਵਿੱਚ ਹੇਰ ਫੇਰ ਹੋ ਗਿਆ ਤੇ ਵੱਖਰੀ ਗੱਲ ਹੈ, ਨਹੀਂ ਤੇ ਜਿੱਦਾਂ ਕੁ ਭ੍ਰਿਸ਼ਟਾਚਾਰ ਕੰਨਾਂ ਚ ਪੈ ਰਿਹਾ, ਮੈਨੂੰ ਲੱਗਦਾ ਕਿ ਕਈਆਂ ਦੀ ਸ਼ਾਮਤ ਆ ਜਾਣੀ।
0: ਜੀ ਬਿਲਕੁਲ, ਔਰ ਨਾਲ ਦੀ ਨਾਲ ਇਹ ਈਡੀ ਸੀਬੀਆਈ ਤੋਂ ਹਟ ਕੇ ਜੇ ਆਪਾਂ ਗੱਲਬਾਤ ਕਰੀਏ, ਇੱਕ ਥੋੜ੍ਹੀ ਜਿਹੀ ਹਾਸੋਹੀਣੀ ਗੱਲ ਵੀ ਆ, ਔਰ ਵੈਸੇ ਹੱਸਣਾ ਨਹੀਂ ਚਾਹੀਦਾ ਕਿਉਂਕਿ ਜਿੱਦਾਂ ਦਾ ਮਾਹੌਲ, ਮਹਿੰਗਾਈ ਔਰ ਜਿੱਦਾਂ ਦਾ ਲੋਕਾਂ ਦੇ ਨੱਕ 'ਚ ਦਮ ਹੋਇਆ ਪਿਆ, ਪਰ ਉੱਥੇ ਚੰਗੀ ਗੱਲ ਵੀ ਕਹਿ ਸਕਦੇ ਹਾਂ। ਕਹਿੰਦੇ ਕਿ ਭਾਰਤ ਦੇ ਵਿੱਚ ਬੱਚਾ ਪੈਦਾ ਕਰਨ 'ਤੇ ਹਜ਼ਾਰਾਂ ਰੁਪਈਏ ਮਿਲਣਗੇ ਜੀ, ਇਹ ਕੀ ਖਬਰ ਆ ਜੀ?
4: ਪੰਤੂ ਸਾਹਿਬ, ਵੈਸੇ ਇਹ ਖਬਰ ਸੱਚ ਹੈ, ਐ ਨਹੀਂ ਹੈ ਕਿ ਇਹ ਝੂਠ ਹੈ। ਜਿਹੜੇ ਸ਼ਬਦ ਤੁਸੀਂ ਬੋਲੇ ਆ, ਬਿਲਕੁਲ ਭਾਰਤ ਦੇ ਵਿੱਚ ਇੱਕ ਸੂਬੇ ਦੇ ਮੁੱਖ ਮੰਤਰੀ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਦੋ ਤੋਂ ਵੱਧ ਤੀਸਰੇ ਬੱਚੇ ਨੂੰ ਜਨਮ ਦੇਵੇਗਾ ਨਾ, ਤੇ 30,000 ਰੁਪਇਆ ਸਰਕਾਰ ਤੋਂ ਪਿਆ ਵੱਟ ਤੇ, ਆ ਜਾ ਭਾਈ ਤੂੰ 30,000 ਲੈ ਜਾ, ਤੀਜੇ ਬੱਚੇ ਨੂੰ ਜਨਮ ਦਿੱਤਾ ਹੈ। ਤੇ ਜਿਹੜਾ ਕੋਈ ਹਿੰਮਤੀ ਚੌਥਾ ਬੱਚਾ ਜਨਮ ਦੇਗਾ ਉਹਨੂੰ ਕਹਿੰਦਾ ਤੈਨੂੰ 40,000 ਹੋਰ ਦਿੱਤਾ। ਹੁਣ ਲਗਾਤਾਰ ਅਸੀਂ ਗੱਲਾਂ ਕਰਦੇ ਆ ਰਹੇ ਸੀ ਕਿ ਇੱਥੇ ਕਦੇ ਔਰਤਾਂ ਦੇ ਕਿਰਾਏ ਮਾਫ਼ੀ ਦੀ ਗੱਲ ਆ ਗਈ, ਕਦੇ 18 ਸਾਲ ਤੋਂ ਵੱਧ ਔਰਤਾਂ ਨੂੰ 1,000 ਰੁਪਇਆ ਕੋਈ 2,500 ਦੇਈ ਜਾਂਦਾ, ਕੋਈ ਕਿਸਾਨਾਂ ਨੂੰ ਦੇਈ ਜਾਂਦਾ, ਕੋਈ ਪਾੜੂ ਮੁੰਡੇ ਕੁੜੀਆਂ ਨੂੰ ਦੇਈ ਜਾਂਦਾ, ਕੋਈ ਕੁਛ ਦੇਈ ਜਾਂਦਾ। ਸਾਰਾ ਕੁਛ ਹੀ ਤਾਂ ਸਿਆਸੀ ਰੇੜੀਆਂ ਦੀ ਕਹਾਣੀ ਹੋ ਗਈ ਨਾ ਭਾਰਤ ਵਿੱਚ ਹੁਣ, ਕਿਉਂਕਿ ਇਹ ਤੇ ਹੈ ਨੀ ਕਿ ਅਸੀਂ ਭਾਈ ਗਰੰਟੀ ਚੁੱਕਦੇ ਹਾਂ ਇੱਥੇ ਬਿਮਾਰੀਆਂ ਖਤਮ ਹੋਣਗੀਆਂ, ਕੋਈ ਕੈਂਸਰ ਦੇ ਨਾਲ ਨੀ ਮਰੇਗਾ, ਇੱਥੇ ਮਿਲਾਵਟ ਨੀ ਹੋਵੇਗੀ, ਇਹ ਤੇ ਕੋਈ ਵੀ ਨੀ ਗਰੰਟੀ ਦਿੰਦਾ। ਉਹ ਕਹਿੰਦੇ ਜੀ ਇਹ ਗਰੰਟੀ ਨੀ ਸਾਡੇ ਤੋਂ, ਮਰਨਾ ਤੁਸੀਂ ਹੈਗਾ ਹੀ ਹੈ, ਬਸ ਇਹ ਹੈ ਕਿ ਤੁਹਾਡੀਆਂ ਬੱਸਾਂ ਦਾ ਕਿਰਾਇਆ ਮਾਫ਼ ਕਰ ਦਿੰਦੇ। ਇਹ ਆਹ ਕੁਛ ਚੱਲ ਰਿਹਾ ਹੁਣ ਉਹਦੇ ਵਿੱਚ। ਆਹ ਦੇਖੋ ਕਿੱਡੀ ਹੈਰਾਨੀਜਨਕ ਗੱਲ ਹੈ, ਔਰ ਇਹ ਹੈਰਾਨੀਜਨਕ ਜਿਹੜਾ ਐਲਾਨ ਹੈ, ਵਧੀਆ ਸੂਬਿਆਂ ਚ ਸ਼ੁਮਾਰ ਸੂਬਾ ਆ, ਮਤਲਬ ਵਿਅਕਤੀ ਵੀ ਬੜੀ ਸ਼ਖਸੀਅਤ ਚੰਗੀ ਹੈ, ਜਿਹਨਾਂ ਨੂੰ ਆਪਾਂ ਚੰਦਰ ਬਾਬੂ ਨਾਇਡੂ ਜੀ ਆਖਦੇ ਹਾਂ, ਆਂਧਰਾ ਪ੍ਰਦੇਸ਼ ਦੇ ਉਹ ਮੁੱਖ ਮੰਤਰੀ ਹੈ, ਉਹਨਾਂ ਨੇ ਐਲਾਨ ਕੀਤਾ ਹੈ ਉਹ। ਪਰ ਉਹ ਕਹਿੰਦੇ ਜੀ ਕੀ, ਹੁਣ ਗੱਲ ਇਹ ਹੈ ਕਿ ਚਲੋ ਠੀਕ ਹੈ ਸੰਧੂ ਸਾਹਿਬ, ਕਿਤੇ ਸੂਬੇ ਚ ਆਬਾਦੀ ਦਾ ਰੌਲਾ ਹੋ ਸਕਦਾ ਹੈ, ਭੁਰਾ ਹੋਵੇ, ਜਾਂ ਇਹ ਵੀ ਕਹੀਏ ਕਿ ਬੀਤੇ ਸਮੇਂ ਚ ਕੁਛ ਧਰਮ ਆਧਾਰਿਤ ਐਲਾਨ ਵੀ ਭਾਰਤ ਦੇ ਵਿੱਚ ਅਸੀਂ ਸੁਣੇ ਆ, ਜਿਹੜੀਆਂ ਕੁਛ ਧਿਰਾਂ ਕਰ ਦਿੰਦੀਆਂ ਜੀ ਸਾਡੇ ਧਰਮ ਦੇ ਬਜਟ ਚ ਬੱਚੇ ਵੱਧ ਜੰਮੋ, ਇਹ ਵੱਖ ਵੱਖ ਧਰਮਾਂ ਚ ਇਹ ਰਵਾਇਤ ਹੈਗੀ ਹੈ, ਕਿਉਂਕਿ ਅਸੀਂ ਭਾਰਤ ਵਿੱਚ ਬੈਠੇ ਇੱਕ ਦੇਸ਼ ਵਿੱਚ ਬੈਠੇ ਹੀ, ਕਿਉਂਕਿ ਹੈ ਤੇ ਮਾੜਾ ਹੀ ਹੈ ਨਾ ਭਾਰਤ ਇੱਕ, ਤੇ ਅਸੀਂ ਉਹੀ ਆਪਸ ਵਿੱਚ ਇੱਕ ਦੂਜੇ ਦਾ ਵਿਰੋਧ ਕਰੀ ਜਾਂਦੇ, ਲੱਤਾਂ ਖਿੱਚੀ ਜਾਂਦੇ ਹੈ, ਉਹਦੇ ਵਿੱਚੋਂ ਮੈਨੂੰ ਆਹ ਸਾਰਾ ਕੁਛ ਲੱਗਦਾ ਹੈ। ਸੋ ਇਹ ਐਲਾਨ ਭਵਾਂ ਕਰ ਦਿੱਤਾ ਹੈਗਾ, ਤੇ ਇਸ ਐਲਾਨ ਦੀ ਆਲੋਚਨਾ ਵੀ ਸ਼ੁਰੂ ਹੋਈ ਹੈ, ਸਵਾਲ ਵੀ ਖੜੇ ਹੋਏ ਹੈ, ਹੈ ਆਪਣੇ ਆਪ ਚ ਹੈਰਾਨੀਜਨਕ ਹੈ ਕਿ ਕਿੱਧਰ ਨੂੰ ਸਰਕਾਰਾਂ ਤੁਰੀਆਂ ਹੋਈਆਂ। ਹਾਲਾਂਕਿ ਇਤਰਾਜ਼ ਕੋਈ ਨੀ, ਭਾਰਤ ਦਾ ਕਾਨੂੰਨ ਨਾ ਕਿਸੇ ਨੂੰ 2 ਬੱਚੇ ਪੈਦਾ ਕਰਨ ਤੋਂ ਰੋਕਦਾ, ਨਾ 4 ਬੱਚੇ ਤੋਂ, ਨਾ ਭਾਰਤ ਦਾ ਕਾਨੂੰਨ ਇਹ ਕਹਿੰਦਾ ਕਿ ਤੁਸੀਂ 1 ਬੱਚਾ ਪੈਦਾ ਕਰੋ। ਇੱਥੇ ਜਿਹੜੇ ਆਹ ਐਲਾਨ ਕਰਨੇ, ਇਹ ਨਾ ਸੰਧੂ ਸਾਹਿਬ ਮੈਂ ਸਮਝਦਾ ਕਿ ਜਿਹੜਾ ਮੈਂ ਹਮੇਸ਼ਾ ਇੱਕ ਸ਼ਬਦ ਵਰਤਦਾ ਕਿ ਇੱਥੋਂ ਦੇ ਸਿਆਸੀ ਤਾਣੇ ਬਾਣੇ ਨੇ ਨਾ ਨਵੀਆਂ ਚੀਜ਼ਾਂ ਘੜ ਲਈਆਂ ਕਿ ਅਸੀਂ ਲੋਕਾਂ ਨੂੰ ਅਸਲੀ ਮੁੱਦਿਆਂ ਤੋਂ ਕਿਵੇਂ ਦੂਜੇ ਪਾਸੇ ਲਾ ਕੇ ਰੱਖਣਾ। ਤੇ ਮੈਨੂੰ ਲੱਗਦਾ ਕਿ ਜਦੋਂ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ ਜਿਹਦਾ ਨਾਮ ਚੰਦਰ ਬਾਬੂ ਨਾਇਡੂ ਹੋਵੇ, ਕਿਉਂਕਿ ਅਸੀਂ ਉਹਨੂੰ ਵਧੀਆ ਮੁੱਖ ਮੰਤਰੀਆਂ ਚ ਮੰਨਦੇ ਹਾਂ, ਤੇ ਜੇ ਵਧੀਆ ਵਿਅਕਤੀ ਵੀ ਆਹ ਕੁਛ ਐਲਾਨ ਕਰਨਗੇ ਤੇ ਫਿਰ ਦੂਜਿਆਂ ਤੋਂ ਤੁਸੀਂ ਕੀ ਆਸ ਕਰ ਸਕਦੇ?
0: ਬਿਲਕੁਲ ਜੀ, ਮੈਨੂੰ ਲੱਗਦਾ ਕਿ ਇਹ ਬਿਆਨ ਹੁਣ ਅੱਗੇ ਜਾ ਕੇ ਦੇਖੋ ਕੀ ਰੂਪ ਲੈਂਦਾ, ਜਾਂ ਬਾਕੀਆਂ ਸਟੇਟਾਂ ਦੇ ਉੱਪਰ ਇਹਦਾ ਕੀ ਪ੍ਰਭਾਵ ਪੈਂਦਾ ਅੱਗੇ ਜਾ ਕੇ ਦੇਖਦੇ ਹਾਂ। ਪਰ ਜੇ ਜਿਵੇਂ ਆਪਾਂ ਹੁਣ ਜੇ ਜਨਗਣਨਾ ਦੀ ਗੱਲ ਕਰੀਏ, ਜੇ ਜਨਸੰਖਿਆ ਦੀ ਗੱਲ ਕਰੀਏ, ਤਾਂ ਉਹਦੇ ਵਿੱਚ ਤਾਂ ਆਲਰੇਡੀ ਬਹੁਤ ਵਾਧਾ ਆ। ਸੋ ਇਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਉਹ ਆਲਰੇਡੀ ਬਹੁਤ ਘੱਟ ਆ। ਮੈਨੂੰ ਲੱਗਦਾ ਕਿ ਭਾਰਤ ਕੁਛ ਹੀ ਸਮੇਂ ਦਾ ਚੀਨ ਦਾ ਮੁਕਾਬਲਾ ਵੀ ਕਰ ਲੈਣਾ, ਜਿਸ ਹਿਸਾਬ ਨਾਲ ਆਪਣੀ ਜਨਗਣਨਾ ਵੱਧ ਰਹੀ ਆ। ਔਰ ਇੱਕ ਜਾਂਦੇ ਜਾਂਦੇ ਖਬਰ 'ਤੇ ਹੋਰ ਝਾਤ ਪਾ ਲਈਏ, ਆਪਣੇ ਕੋਲ ਸਮਾਂ 2 ਮਿੰਟ ਦਾ ਹੈਗਾ। ਨਾਲ ਦੇ ਨਾਲ ਪੰਜਾਬ ਅਤੇ ਪੰਜਾਬ ਦੇ ਰਾਜਪਾਲ ਆ ਅਤੇ ਕਿਸਾਨਾਂ ਨੂੰ ਮੁਲਾਕਾਤ ਕਰਨ ਦਾ ਸੱਦਾ ਦਿੱਤਾ ਜੀ। ਸੋ ਇਹ ਕਿਹੜੀ ਕਿਸਾਨਾਂ ਦੀ ਹੁਣ ਕਿਹੜੀ ਜਥੇਬੰਦੀ ਨੂੰ ਦਿੱਤਾ, ਜਾਂ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ, ਜਾਂ ਇੱਕ ਖਾਸ ਧਿਰ ਨੂੰ, ਕਿਉਂਕਿ ਕਿਸਾਨਾਂ ਦੀਆਂ ਵੀ ਬਹੁਤ ਸਾਰੀਆਂ ਧਿਰਾਂ ਬਣੀਆਂ ਹੋਈਆਂ?
4: ਪੁੱਛੋ ਰਾਂ ਜੀ, ਕਿਸਾਨਾਂ ਦੀਆਂ ਧਿਰਾਂ ਬਣਨ ਕਰਕੇ ਅਤੇ ਕਿਸਾਨ ਇਸ ਹਾਲਾਤ 'ਚ, ਜੇ ਕਿਸਾਨ ਕਿਤੇ ਇਕੱਠੇ ਹੋ ਜਾਂਦੇ ਤਾਂ ਮੈਨੂੰ ਲੱਗਦਾ ਸਥਿਤੀਆਂ ਹੋਰ ਹੋਣੀਆਂ ਸੀ। ਹੁਣ ਜਿਹੜਾ ਸੰਦਾ ਜਿਹੜਾ ਦਿੱਤਾ ਰਾਜਪਾਲ ਜੀ ਨੇ, ਇਹ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ, SKM ਨੂੰ। SKM ਪੰਜਾਬ ਦਾ ਸੰਧੂ ਸਾਹਿਬ ਅੱਜ ਵੀ ਵੱਡਾ ਮੋਰਚਾ ਮੰਨਿਆ ਜਾਂਦਾ, ਜਿਹਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਵੀ ਹੈ, ਜੋਗਿੰਦਰ ਸਿੰਘ ਅਗਰਾਹਾਂ ਵੀ ਨਾਲ ਉਹਦੇ ਆ ਕੇ ਜੁੜਦਾ, ਰੋਦੂ ਸਿੰਘ ਮਾਨਸਾ ਹੈਗਾ, ਹੋਰ ਬੜੀਆਂ ਜਥੇਬੰਦੀਆਂ, ਡਾਕਟਰ ਦਰਸ਼ਨਪਾਲ ਦੀ ਜਥੇਬੰਦੀ ਹੈ, ਦੁਆਬੇ ਦੀਆਂ ਕੁਛ ਜਥੇਬੰਦੀਆਂ ਬਹੁਤ ਸਾਰੀਆਂ ਹੈਗੀਆਂ। ਉਹ ਸੱਦਾ ਦਿੱਤਾ ਜਿਹੜਾ 2 ਦਿਨ ਪਹਿਲਾਂ ਹੱਲਾ ਗੁੱਲਾ ਹੋਇਆ, ਜਿਹੜੇ ਕਿਸਾਨ ਰਾਜਪਾਲ ਨੂੰ ਮਿਲਣਾ ਚਾਹੁੰਦੇ ਸੀ ਤੇ ਮੋਹਾਲੀ ਵਿੱਚ ਰੋਕ ਕੇ ਉਹਨਾਂ ਦੇ ਉੱਪਰ ਪਾਣੀ ਦੀਆਂ ਵਿਛਾੜਾਂ ਵੀ ਚੱਲੀਆਂ, ਲਾਠੀਆਂ ਵੀ ਚੱਲੀਆਂ ਤੇ ਅਥਰੂ ਗੈਸ ਤੇ ਗੋਲੀ ਵੀ ਚੱਲੇ, ਤੇ ਕਿਸਾਨਾਂ ਨੇ ਇਸ ਵੇਲੇ ਨਾ ਆਪਣਾ ਗੁੱਸਾ ਜਿਹੜਾ ਪੰਜਾਬ ਦੇ ਰਾਜਪਾਲ ਪ੍ਰਤੀ ਜਿਹੜਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਐਲਾਨਿਆ ਹੋਇਆ ਸੀ। ਲਗਾਤਾਰ ਪੁਤਲੇ ਫੂਕੇ ਗਏ ਪਰ ਭਾਰਤ ਦੇ ਪ੍ਰਧਾਨ ਮੰਤਰੀ ਦੇ ਰਾਜਪਾਲ ਦੇ ਪੰਜਾਬ ਦੇ ਵਿੱਚ ਉਹਦੇ ਚੱਲਦੇ ਅੱਜ ਜਿਹੜੇ ਪੰਜਾਬ ਦੇ ਰਾਜਪਾਲ ਹੈ ਗੁਲਾਬ ਚੰਦ ਕਟਾਰੀਆ, ਉਹਨਾਂ ਨੇ 19 ਮਈ ਨੂੰ ਸੱਦਾ ਦਿੱਤਾ SKM ਨੂੰ। ਹੁਣ 19 ਮਈ ਨੂੰ ਵੇਖਦੇ ਹਾਂ ਕਿ ਮੀਟਿੰਗ ਦੇ ਵਿੱਚ ਕੀ ਕੁਛ ਹੁੰਦਾ।
0: ਚਲੋ ਜੀ, ਦੇਖਦੇ ਹਾਂ ਕਿ 19 ਮਈ ਨੂੰ ਕੁਛ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੁੰਦਾ ਜਾਂ ਹਮੇਸ਼ਾ ਦੀ ਤਰ੍ਹਾਂ ਗੱਲ।
5: Last night you went out drinking and you did the right thing. You left the car at home. Thank you. But even though you slept, do you think you're okay to drive? If you drank a lot the night before, you could still be intoxicated. Only time, not a cold shower, a hot coffee, or a big meal can lower your blood alcohol concentration. Plan ahead for your night out and the next morning. You'll be helping to keep our roads safe. A message from SmartServe Ontario and Arrive Alive, Drive Sober.
6: This is AM 530, CHLO AM, serving Brampton, Mississauga, Toronto, the GTA, and the world at am530.ca.
0: ਗੱਡੀ ਸੜਕ ਤੇ ਵੀ ਕੋਈ ਕੋਈ ਅੱਜ। ਸੋ ਬਿਲਕੁਲ ਜੀ, ਇੰਜੋਏ ਕਰੋ ਪੰਜਾਬੀ ਲਹਿਰਾਂ।

ਪੰਜਾਬ ਦੀ ਜਦੋਂ ਗੱਲਬਾਤ ਕਰਦੇ ਹਾਂ ਤਾਂ ਫਿਰ ਪੰਜਾਬੀ ਬੋਲੀ ਦੀ ਵੀ ਗੱਲਬਾਤ ਸਾਡੇ ਸਾਹਮਣੇ ਆ ਜਾਂਦੀ ਕਿ ਬੜਾ ਹੀ ਖੂਬ ਕਿਸੇ ਨੇ ਲਿਖਿਆ ਕਿ ਗੁਰੂਆਂ ਤੋਂ ਵਰਸਾਈ ਬੋਲੀ ਦਾ, ਗੁਰੂਆਂ ਤੋਂ ਵਰਸਾਈ ਬੋਲੀ ਦਾ, ਮਾਵਾਂ ਵੱਲੋਂ ਸਿਖਾਈ ਬੋਲੀ ਦਾ, ਸਾਵਾਂ ਵਿੱਚ ਸਮਾਈ ਬੋਲੀ ਦਾ, ਅਤੇ ਰੂਹਾਂ ਸੰਗ ਪ੍ਰਣਾਈ ਬੋਲੀ ਦਾ, ਦੱਸ ਸੰਧੂਆ ਮੁਕਰੂ ਕੌਣ, ਦੱਸ ਸੰਧੂਆ ਮੁਕਰੂ ਕੌਣ, ਹਰ ਪੰਜਾਬੀ ਹੈ ਕਰਜਾਈ ਬੋਲੀ ਦਾ।

ਪੰਜਾਬ ਦੀ ਗੱਲ ਕੀਤੀ ਆ ਤੇ ਫਿਰ ਪੰਜਾਬ ਤਾਂ ਫਿਰ ਕਹਿੰਦੇ ਕਿ ਮਿੱਟੀ ਵਿੱਚ ਜੜ੍ਹਾਂ, ਮਿੱਟੀ ਵਿੱਚ ਜੜ੍ਹਾਂ, ਮੁੱਢਾਂ ਉੱਤੇ ਟਾਹਣੀ ਤੇ ਟਾਹਣੀ ਉੱਤੇ ਕੰਡੇ ਤੇ ਕੰਡਿਆਂ ਦੇ ਵਿੱਚ ਖਿੜਿਆ ਗੁਲਾਬ ਰਹਿਣਾ ਏ, ਕੰਡਿਆਂ ਦੇ ਵਿੱਚ ਖਿੜਿਆ ਗੁਲਾਬ ਰਹਿਣਾ ਏ। ਮਿੱਟ ਗਏ ਮਿਟਾਉਣ ਵਾਲੇ, ਜੜ੍ਹੀ ਤੇਲ ਪਾਉਣ ਵਾਲੇ, ਹਿੰਡੀ ਇਹਨੂੰ ਚਾਹੁਣ ਵਾਲੇ, ਸੰਧੂ ਯੁੱਗਾਂ ਤੱਕ ਵੱਸਦਾ ਪੰਜਾਬ ਰਹਿਣਾ ਏ।

0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ 7603 ਚੜ੍ਹਦੀ ਕਲਾ, ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ ਜੀ ਸਰ। ਥੋੜੀ ਆਵਾਜ਼ ਮੈਨੂੰ ਸੁਣ ਨੀ ਰਹੀ ਪ੍ਰੋਪਰ,
1: ਨਹੀਂ
0: ਆਨ ਦੀ, ਤੁਸੀਂ ਆਨ ਦੀ ਹੋ ਰਹੇ ਜੀ ਜੀ, ਬਹੁਤ ਸ਼ੁਕਰੀਆ। ਮੈਂ ਤੁਸੀਂ ਆਫ ਦੀ ਗੱਲ ਕਰਦੀ, ਮੈਂ ਕਰਦਾ ਤੁਹਾਡਾ ਇੱਕ ਸੈਕਿੰਡ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ। ਨਾਲ ਦੇ ਤੁਸੀਂ ਅਪਲਾਈਂਸ ਜੰਕਸ਼ਨ ਨੂੰ ਯਾਦ ਰੱਖੋ, ਅਪਲਾਈਂਸ ਜੰਕਸ਼ਨ ਘਰ ਵਾਸਤੇ, ਬੇਸਮੈਂਟ ਪ੍ਰੋਪਰਟੀ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ, ਫਰਿੱਜਸ, ਸਟੋਵਸ, ਵਾਸ਼ਰਸ, ਡਰਾਇਰਸ, ਡਿਸ਼ ਵਾਸ਼ਰਸ ਲੈਣੇ ਆ ਨਾ, ਅਤੇ ਅਪਲਾਈਂਸ ਜੰਕਸ਼ਨ 905-450-0054 905-450-0054 ਅਪਲਾਈਂਸ ਜੰਕਸ਼ਨ।

0: ਕਿਆ ਬਾਤ ਹੈ ਜੀ। ਔਰ ਨਾਲ ਦੀ ਨਾਲ ਮੋਨਾ ਮਹਿੰਗੀ ਜੀ ਨੂੰ ਯਾਦ ਰੱਖਣਾ, ਤੁਸੀਂ ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਸਵਾਲ ਆ, ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇੰਸ਼ੋਰੈਂਸ, ਡਿਸੇਬਿਲਟੀ ਇੰਸ਼ੋਰੈਂਸ ਦੀ ਕਵਰੇਜ ਲੈਣ ਬਾਰੇ ਸੋਚ ਰਹੇ ਸੀ ਜਾਂ ਰਿਟਾਇਰਮੈਂਟ ਫਾਈਨੈਂਸ਼ੀਅਲ ਪਲਾਨਿੰਗ ਬਾਰੇ ਸੋਚ ਰਹੇ ਸੀ ਤਾਂ ਮੋਨਾ ਮਹਿੰਗੀ ਜੀ ਨੂੰ ਤੁਸੀਂ ਯਾਦ ਰੱਖਣਾ ਆ 416-509-1509। ਮੋਨਾ ਮਹਿੰਗੀ ਜੀ ਇੰਸ਼ੋਰੈਂਸ ਬ੍ਰੋਕਰ ਨੇ ਇੰਸ਼ੋਰੈਂਸ ਫੋਰ ਯੂ ਤੋਂ 416-509-1509। ਮੋਨਾ ਮਹਿੰਗੀ ਜੀ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਮੈਂਡੀ ਗਿੱਲ ਹੋਣਾ ਦਾ, ਏਬਲ ਇੰਸ਼ੋਰੈਂਸ ਤੋਂ। ਤੁਸੀਂ ਬਹੁਤ ਆਟੋ ਟਰੱਕ ਇੰਸ਼ੋਰੈਂਸ ਬਿਜ਼ਨਸ ਦੀਆਂ ਇੰਸ਼ੋਰੈਂਸਾਂ ਜ਼ਿਆਦਾ ਵੱਧ ਭਰ ਭਰ ਕੇ ਪਰੇਸ਼ਾਨ ਹੋ ਗਏ। ਵੈਸੇ ਆਟੋ ਇੰਸ਼ੋਰੈਂਸ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਆਲਰੇਡੀ ਸਾਡੇ ਨੱਕ 'ਚ ਆਟੋ ਇੰਸ਼ੋਰੈਂਸ ਦੀ ਇਸ ਵੱਡੀਆਂ ਵੱਡੀਆਂ ਰੀਨਿਊਲਸ ਨੇ ਨਾ ਨੱਕ 'ਚ ਦਮ ਕੀਤਾ ਹੋਇਆ। ਮੈਂਡੀ ਗਿੱਲ ਹੋਣਾ ਕੋਲ ਬਹੁਤ ਵਧੀਆ ਡਿਸਕਾਊਂਟਡ ਆ, ਇਹਨਾਂ ਕੋਲ ਗਰੁੱਪ ਡਿਸਕਾਊਂਟ ਆਏ ਹੋਏ ਆ, ਤੁਹਾਡੀ ਬਹੁਤ ਸਾਰੀ ਇੰਸ਼ੋਰੈਂਸ ਘਟਾ ਦੇਣਗੇ। ਇੰਸ਼ੋਰੈਂਸ ਘਟਾ ਕੇ ਬਹੁਤ ਸਾਰੇ ਡੋਲਰ ਤੁਹਾਡੇ ਬਚਾ ਸਕਦੇ ਆ। ਤੁਹਾਡੀ ਰੀਨਿਊਲ ਆਉਣ ਵਾਲੀ ਆ, ਨਵੀਂ ਗੱਡੀ ਲਈ ਆ ਜਾਂ ਘਰ ਦੋ ਤਿੰਨ ਗੱਡੀਆਂ ਖੜੀਆਂ, ਟਰੱਕ ਤੁਸੀਂ ਕਮਰਸ਼ੀਅਲ ਟਰੱਕ ਇੰਸ਼ੋਰੈਂਸ ਲੱਭ ਰਹੇ ਹੋ, ਤਾਂ ਤੁਸੀਂ ਮੈਂਡੀ ਗਿੱਲ ਹੋਣਾ ਨੂੰ ਕਾਲ ਕਰ ਲਓ, ਬਹੁਤ ਸਾਰੀ ਸੇਵਿੰਗ ਤੁਹਾਡੀ ਕਰਵਾ ਕੇ ਦੇਣਗੇ। 647-929-9509 647-929-9509 ਮੈਂਡੀ ਗਿੱਲ ਜੀ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 7015।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਸਰ ਜੀ, ਸਤਿ ਸ਼੍ਰੀ ਅਕਾਲ ਜੀ।
1: ਦੇਖੋ ਟਾਈਮ ਬੜਾ ਔਖਾ ਲੰਘਦਾ ਹੁੰਦਾ ਹੈ, ਮਾਵਾਂ ਦੇ ਬਰਥਡੇ ਵੀ ਲੰਘ ਕੇ ਗਿਆ ਹੈ। ਇੱਕ ਛੋਟਾ ਜਿਹਾ ਸਵਾਲ ਪਾਉਣਾ ਮੈਂ ਰਮੇਸ਼ ਜੀ ਨੂੰ।
0: ਰਮੇਸ਼ ਜੀ ਤੁਸੀਂ ਫਿਰ ਜਾਂ ਤਾਂ ਹੋਲਡ ਰੱਖੋ, ਕਿਉਂਕਿ 9:15 ਤੇ ਫਿਰ ਰਮੇਸ਼ ਜੀ ਆਉਣਗੇ। ਸੋ ਆਪਾਂ 9:20 ਤੇ ਫਿਰ ਤੁਹਾਡੇ ਸਵਾਲ ਰਮੇਸ਼ ਜੀ ਨਾਲ ਸਾਂਝੇ ਕਰਾਂਗੇ। ਤੁਸੀਂ ਜਾਂ ਤਾਂ 10 ਬਾਅਦ ਕਾਲ ਕਰ ਲਿਓ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ ਬਹੁਤ ਬਹੁਤ ਸ਼ੁਕਰੀਆ, ਬਹੁਤ ਪਿਆਰ, ਬਹੁਤ ਮੁਹੱਬਤ। 905-673-3337 ਰਮੇਸ਼ ਜੀ ਨਾਲ ਤੁਸੀਂ ਰਾਬਤਾ ਕਰਨਾ ਹੁੰਦਾ ਤਾਂ ਤੁਸੀਂ 7:20 ਦੇ ਆਸ ਪਾਸ ਤੁਸੀਂ ਕਾਲ ਕਰਿਓ, ਤਾਂ ਕਿ ਤੁਹਾਨੂੰ ਲੰਬਾ ਸਮਾਂ ਹੋਲਡ ਨਾ ਰਹਿਣਾ ਪਵੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੀਆਂ ਕਾਲਾਂ ਰਮੇਸ਼ ਜੀ ਹੋਣਾਂ ਨਾਲ ਸਾਂਝੀਆਂ ਕਰਾਂਗੇ। ਸੋ ਜਿਹੜੇ ਵੀ ਤੁਹਾਡੇ ਸਵਾਲ, ਜੋ ਵੀ ਤੁਹਾਡਾ ਕੋਈ ਗਿਲਾ ਸ਼ਿਕਵਾ, ਪੋਲੀਟੀਕਲ ਸਵਾਲ ਜਾਂ ਤੁਹਾਨੂੰ ਪੰਜਾਬ ਦੇ ਮਸਲੇ ਬਾਰੇ ਕੋਈ ਵੀ ਗੱਲਬਾਤ, ਇਹ ਤਾਂ ਜ਼ਿਆਦਾ ਰਮੇਸ਼ ਜੀ ਦੱਸ ਸਕਦੇ ਕਿਉਂਕਿ ਉਹਨਾਂ ਦਾ ਮੁੱਦਾ ਆ। ਸੋ ਬਿਲਕੁਲ ਜੀ। ਸੋ ਨਾਲ ਦੀ ਨਾਲ ਟੈਰਕਸ ਕੌਂਕਰੀਟ ਦਾ ਮੈਸੇਜ ਦੇ ਦਈਏ। ਕੁਲਵਿੰਦਰ ਧਾਲੀਵਾਲ ਹੁਣੀ ਕਹਿੰਦੇ ਕਿ ਜੇ ਤੁਸੀਂ ਘਰ ਦੇ ਅੱਗੇ ਕੌਂਕਰੀਟ ਪਾਉਣੀ ਆ, ਐਕਸਟੀਰੀਅਰ ਦਾ ਵਰਕ ਕਰਵਾਉਣਾ ਆ, ਬੇਸਮੈਂਟ ਲੀਕੇਜ ਰਿਪੇਅਰ ਕਰਵਾਉਣੀ ਆ, ਕਿਸੇ ਵੀ ਤਰ੍ਹਾਂ ਦਾ ਰਿਪੇਅਰ ਦਾ ਕੰਮ ਆ, ਡਰਾਈਵੇ ਬਣਾਉਣਾ, ਪੈਟੀਓ ਦੇ ਵਿੱਚ ਕੌਂਕਰੀਟ, ਕਿਸੇ ਵੀ ਤਰ੍ਹਾਂ ਦਾ ਕੰਮ ਕਰਵਾਉਣਾ ਆ, ਤਾਂ ਤੁਸੀਂ ਟੈਰਕਸ ਕੌਂਕਰੀਟ ਨੂੰ ਯਾਦ ਰੱਖਣਾ, ਕਿਉਂਕਿ ਮੌਸਮ ਖੁੱਲ੍ਹ ਗਿਆ, ਧੁੱਪਾਂ ਲੱਗਣ ਲੱਗ ਗਈਆਂ। ਸੋ ਕੌਂਕਰੀਟ ਦਾ ਕੰਮ ਕਰਵਾਉਣਾ ਅਤੇ ਰਾਈਟ ਟਾਈਮ ਆ 647-526-2372 6475262372। ਟੈਰਕਸ ਕੌਂਕਰੀਟ ਦੇ ਕੁਲਵਿੰਦਰ ਧਾਲੀਵਾਲ ਹੋਣਾ ਤੁਸੀਂ ਗੱਲਬਾਤ ਕਰ ਲਓ, ਅਤੇ ਫਿਰ ਬਣਾ ਲਓ ਵਧੀਆ ਵਧੀਆ ਡਰਾਈਵੇ।

ਬਹੁਤ ਸਾਰੇ ਦੋਸਤ ਆਏ ਸੀ ਅਤੇ ਵਧੀਆ ਲੱਗਿਆ, ਚੰਗਾ ਲੱਗਿਆ, ਸੋਹਣਾ ਦੇਸ਼ ਆ, ਸੋਹਣੇ ਲੋ ਆ, ਸੋਹਣਾ ਸਭ ਕੁਛ ਸੋਹਣਾ ਆ, ਪਰ ਜਦੋਂ ਆਪਾਂ ਪੰਜਾਬ ਦੀ ਗੱਲ ਨਹੀਂ ਨਾ ਕਰਦੇ ਤਾਂ ਹੁਣ ਸਾਨੂੰ ਪੰਜਾਬ 'ਚ ਨੁਕਸ ਲੱਭਣ ਲੱਗ ਗਏ। ਮੈਂ ਕਈ ਵਾਰੀ ਹੈਰਾਨ ਹੁੰਦਾ ਹਾਂ ਕਿ ਅਸੀਂ ਨਾ ਬਹੁਤ ਜ਼ਿਆਦਾ ਸੈਲਫਿਸ਼ ਹੋ ਗਏ ਹਾਂ, ਅਸੀਂ ਆਪਣੀ ਮਿੱਟੀ ਨੂੰ ਭੰਡਦੇ ਹਾਂ। ਕਈ ਵਾਰ ਮੈਂ ਬਹੁਤ ਦੋਸਤਾਂ ਦੇ ਮੂੰਹ ਸੁਣਿਆ ਕਿ ਹੁਣ ਪੰਜਾਬ ਉਹ ਨਹੀਂ ਰਹਿ ਗਿਆ, ਪੰਜਾਬ ਤਾਂ ਬਸ ਗੱਲਾਂ ਹੀ ਆ, ਉੱਥੇ ਸੱਜਣ ਨਹੀਂ ਰਹਿ ਗਏ, ਨਾਲ ਦੇ ਬੁੱਢੇ ਹੋ ਗਏ। ਆਪਣੀ ਜੰਮਣ ਭੋਏ ਬਾਰੇ ਨਾ ਤੁਸੀਂ ਮੇਰਾ ਦਾਗਿਸਤਾਨ ਪੜ੍ਹ ਕੇ ਦੇਖਿਓ, ਇੱਕ ਕਿਤਾਬ ਆ ਮੇਰਾ ਦਾਗਿਸਤਾਨ, ਜੇ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਪੜ੍ਹ ਕੇ ਦੇਖਿਓ। ਉਹਦੇ ਵਿੱਚ ਮੈਂ ਤੁਹਾਨੂੰ ਸ਼ੋਰਟਕੱਟ ਦੱਸਦਾ ਹਾਂ ਕਿ ਇੱਕ ਮਾਂ ਦਾ ਬੱਚਾ ਮਿਹਨਤ ਕਰਨ ਪ੍ਰਦੇਸ਼ ਚਲਿਆ ਜਾਂਦਾ ਅਤੇ ਉਸ ਪ੍ਰਦੇਸ਼ੋਂ ਕੋਈ ਖਬਰ ਨਹੀਂ ਆਉਂਦੀ ਬਹੁਤ ਸਾਲਾਂ ਤੱਕ, ਅਤੇ 8-9 ਸਾਲੀ ਜਾ ਕੇ ਉਸੇ ਪ੍ਰਦੇਸ਼ ਦੇ ਵਿੱਚੋਂ ਇੱਕ ਉਹਦੇ ਨਾਲ ਦਾ ਸੱਜਣ ਆਉਂਦਾ ਅਤੇ ਉਹਦੀ ਮਾਂ ਨੂੰ ਮਿਲਦਾ ਆ ਕੇ ਕਿ ਮਾਂ ਤੇਰਾ ਮੁੰਡਾ ਠੀਕ ਠਾਕ ਆ। ਉਹ ਕਹਿੰਦੀ ਠੀਕ ਨਹੀਂ, ਪਹਿਲਾਂ ਇਹ ਦੱਸ ਕਿ ਉਹ ਮਾਤਰ ਭਾਸ਼ਾ ਬੋਲਦਾ ਜਿਹੜੀ ਉਹਨਾਂ ਦੀ ਭਾਸ਼ਾ ਸੀ। ਕਹਿੰਦੀ ਉਹ ਮੇਰੀ ਜ਼ੁਬਾਨ ਬੋਲਦਾ? ਉਹ ਕਹਿੰਦਾ ਕਿ ਨਹੀਂ, ਉਹ ਨਹੀਂ ਉਹ ਜ਼ੁਬਾਨ ਬੋਲਦਾ, ਉਹਦੀ ਜ਼ੁਬਾਨ ਬਦਲ ਗਈ ਆ। ਸੋ ਉਹਦੇ ਕਹਿਣ ਦੇ ਭਾਵ ਇਹ ਸੀ ਕਿ ਜੇ ਤਾਂ ਉਹ ਆਪਣੀ ਜ਼ੁਬਾਨ ਭੁੱਲ ਗਿਆ ਤਾਂ ਉਹ ਮੇਰੇ ਵਾਸਤੇ ਮਰਿਆ ਹੀ ਸਮਝੋ। ਆਪਣੀ ਜ਼ੁਬਾਨ, ਆਪਣੀ ਮਿੱਟੀ, ਆਪਣੀ ਹੋਂਦ ਨੂੰ ਨਕਾਰਨਾ ਇਹ ਸਾਡੀ ਸਭ ਤੋਂ ਵੱਡੀ ਮੈਂ ਕੁਛ ਬੁਰਾ ਸ਼ਬਦ ਯੂਜ਼ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਇੱਥੇ ਬਹਿ ਕੇ ਬਹੁਤ ਸਾਰੇ ਪਰਿਵਾਰ ਮੈਨੂੰ ਇਹ ਲੱਗਦਾ ਕਿ ਸਾਡੀ ਜਦੋਂ ਹੋਂਦ ਖਤਮ ਹੋਣ ਦੀ ਗੱਲ ਹੋਵੇ ਨਾ ਜਾਂ ਹੋਂਦ ਦੀ ਸ਼ੁਰੂਆਤ, ਇਹ ਦੋਨੋਂ ਵੱਡੇ ਲਫ਼ਜ਼ ਆ। ਸਾਡੀ ਹੋਂਦ ਨੂੰ ਖਤਮ ਕਰਨਾ ਆ ਨਾ ਤਾਂ ਸਾਨੂੰ ਇੱਕ ਜੜ੍ਹ ਨਾਲੋਂ ਪੁੱਟ ਕੇ, ਤੁਸੀਂ ਇੱਕ ਪੌਦੇ ਨੂੰ ਜੇ ਖਤਮ ਕਰਨਾ ਤਾਂ ਉਹਨੂੰ ਧਰਤੀ ਵਿੱਚੋਂ ਪੁੱਟ ਕੇ ਗਮਲੇ 'ਚ ਲਾ ਦਿਓ, ਉਹਦੀ ਹੋਂਦ ਖਤਮ ਹੋਜੂ, ਬਹੁਤ ਲਿਮਿਟਡ ਰਹਿ ਜੂ, ਉਹਨੇ ਵੱਧ ਨਹੀਂ ਪਾਉਣਾ, ਉਹਨੇ ਲਿਮਿਟਡ ਰਹਿ ਜਾਣਾ, ਉਹ ਗਮਲੇ ਤੱਕ ਸੀਮਿਤ ਰਹਿ ਜੂ, ਧਰਤੀ ਵਿੱਚ ਉਹਦੀਆਂ ਜੜ੍ਹਾਂ ਕਦੀ ਫੈਲ ਨਹੀਂ ਪਾਉਣੀਆਂ। ਅਸੀਂ ਆਪਣੀਆਂ ਜੜ੍ਹਾਂ ਪੁੱਟਣ ਲੱਗ ਪਏ ਹਾਂ, ਸਭ ਕੁਛ ਵੇਚ ਵੱਟ ਕੇ ਦੁਨੀਆਂ ਦੇ ਵੱਖ ਵੱਖ ਮੁਲਕਾਂ ਦੇ ਵਿੱਚ ਜਾਣ ਲੱਗ ਗਏ। ਸਾਨੂੰ ਮੁਲਕ ਸੋਹਣੇ ਲੱਗਦੇ ਆ, ਸਾਨੂੰ ਗੋਰੇ ਵੀ ਸੋਹਣੇ ਲੱਗੇ ਸੀ, ਯਾਦ ਰੱਖਿਓ, ਸਾਨੂੰ ਗੋਰੇ ਵੀ ਸੋਹਣੇ ਲੱਗੇ ਸੀ ਜਦੋਂ ਆਏ ਸੀ ਨਾ ਤੁਹਾਡੇ ਕੋਲ ਈਸਟ ਇੰਡੀਆ ਕੰਪਨੀ ਲੈ ਕੇ, ਸਾਡੇ ਵੱਡੇ ਵਡੇਰਿਆਂ ਨੂੰ, ਰਾਜਿਆਂ ਮਹਾਰਾਜਿਆਂ ਨੂੰ ਚੰਗੇ ਲੱਗੇ ਸੀ, ਫਿਰ ਉਹਨਾਂ ਨੇ ਤੁਹਾਨੂੰ ਗੁਲਾਮ ਕੀਤਾ। ਸੋ ਇਹ ਸਾਡੇ ਨਾ ਖੂਨ ਦੇ ਵਿੱਚ, ਅਸੀਂ ਬਹੁਤ ਜਲਦੀ ਜਿਹੜੀਆਂ ਸੁਵਿਧਾਵਾਂ ਤੋਂ, ਲੋਕਾਂ ਤੋਂ, ਵਿਖਾਵੇ ਤੋਂ ਪ੍ਰਭਾਵਿਤ ਹੁੰਦੇ ਹਾਂ ਹਮੇਸ਼ਾ ਹੀ। ਮਿੱਟੀ ਨਾਲੋਂ ਟੁੱਟਣ ਦਾ ਜਿੱਦਾਂ ਤੁਹਾਨੂੰ ਦਰਦ ਮਹਿਸੂਸ ਹੋਊਗਾ ਉਦੋਂ ਬਹੁਤ ਲੇਟ ਹੋ ਜਾਣਾ ਕੰਮ, ਔਰ ਬਹੁਤ ਲੋਕ ਪਛਤਾ ਵੀ ਰਹੇ ਆ। ਚਲੋ ਇੱਧਰ ਉੱਧਰ ਛੋਟੀਆਂ ਮੋਟੀਆਂ, ਦੇਖੋ ਮੇਰੇ ਤੁਹਾਡੇ ਸੁਝਾਵ ਅਲੱਗ ਅਲੱਗ ਹੋ ਸਕਦੇ ਆ, ਮੈਂ ਸਿਰਫ ਇੱਕ ਸਮਾਜ ਦੇ ਤਬਕੇ ਦੀ ਗੱਲਬਾਤ ਕਰ ਰਿਹਾ, ਹੋ ਸਕਦਾ ਕਿ ਮੈਂ ਵੀ ਇਹਦੇ ਨਾਲ ਸਹਿਮਤ ਨਾ ਹੋਵਾਂ। ਸੋ ਮੈਂ ਉਸ ਤਬਕੇ ਦੀ ਗੱਲ ਕਰ ਰਿਹਾ ਕਿ ਜਿਹੜੇ ਸਮਝ ਚੁੱਕੇ ਆ ਕਿ ਮਿੱਟੀ ਨਾਲੋਂ ਟੁੱਟਣ ਦਾ ਦਰਦ ਕੀ ਆ। ਬਹੁਤ ਸਾਰੇ ਕਹਿੰਦੇ ਕਿ ਕਿਹੜੀ ਮਿੱਟੀ ਦੀ ਗੱਲ ਕਰਦੇ ਹੋ, ਉੱਥੇ ਨਸ਼ਾ ਵੱਧ ਗਿਆ, ਉੱਥੇ ਗੋਲੀਆਂ ਚੱਲਦੀਆਂ, ਉੱਥੇ ਬੁਰਾ ਹਾਲ ਆ। ਇੱਥੇ ਬਹਿ ਕੇ ਆਪਾਂ ਸਾਰੀਆਂ ਪੰਜਾਬ ਦੀਆਂ ਖਬਰਾਂ ਸੁਣਨਾ ਪਸੰਦ ਕਰਦੇ ਹਾਂ, ਪੰਜਾਬ ਦੀ ਗੱਲ ਕਰਨਾ ਪਸੰਦ ਨਹੀਂ ਕਰਦੇ। ਅਸੀਂ ਇੱਦਾਂ ਦੇ ਹੈ ਹੀ ਨਹੀਂ ਸੀ, ਸਾਡੇ ਕਿਰਦਾਰ ਬੜੇ ਕਰੜੇ ਸੀ, ਬੜੇ ਮਜ਼ਬੂਤ ਸੀ, ਪਰ ਅੱਜ ਕੱਲ੍ਹ ਅਸੀਂ ਦੋ ਕਿਰਦਾਰ ਚੱਕੀ ਫਿਰਦੇ ਹਾਂ, ਇੱਧਰ ਦੇਵੀ ਅਤੇ ਉੱਧਰ ਦੇਵੀ। ਬੇਸਿਕਲੀ ਅਸੀਂ ਦੋਗਲੇ ਕਿਰਦਾਰਾਂ ਵਾਲੇ ਹੋ ਗਏ ਹਾਂ, ਅਸੀਂ ਇੱਦਾਂ ਦੇ ਨਹੀਂ ਸੀ, ਪੰਜਾਬੀ ਇਹਨਾਂ ਕਰਕੇ ਜਾਣੇ ਨਹੀਂ ਜਾਂਦੇ ਸੀ। ਸੋ 905-673-33 ਸਿੰਘ ਦੀ ਇਸ ਬਾਰੇ ਨਾ ਕਿਸੇ ਦਿਨ ਖੁੱਲ੍ਹੀਆਂ ਗੱਲਾਂ ਬਾਤਾਂ ਕਰਾਂਗੇ 9-10 ਰੇਡੀਓ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ, ਕਿਉਂਕਿ ਸਮਾਂ ਬਹੁਤ ਘੱਟ ਆ, ਸਾਡੇ ਨਾਲ ਹੁਸ਼ਿਆਰਪੁਰੀ ਜੀ ਪਹੁੰਚਣ ਵਾਲੇ ਆ। ਸੋ ਗੱਲਾਂ ਬਾਤਾਂ ਫਿਰ ਉਹਨਾਂ ਨਾਲ ਕਰਾਂਗੇ ਪੋਲੀਟੀਕਲ ਦੀਆਂ। ਸੋ ਪੰਜਾਬ ਬਾਰੇ ਗੱਲਾਂ ਬਾਤਾਂ ਕਿਸੇ ਦਿਨ ਫਿਰ ਕਰਾਂਗੇ। ਅਜੇ ਤਾਂ ਤੁਹਾਨੂੰ ਫੈਸਿਲਿਟੀਆਂ ਲੱਗ ਰਹੀਆਂ, ਹੈਲਥ ਸਿਸਟਮ ਬੜਾ ਵਧੀਆ, ਪਾਰਕ ਬੜੇ ਵਧੀਆ, ਲੋਕ ਬੜੇ ਵਧੀਆ, ਮਾਹੌਲ ਬੜਾ ਵਧੀਆ, ਪਰ ਤੁਹਾਡੀਆਂ ਜੜ੍ਹਾਂ ਟੁੱਟ ਰਹੀਆਂ, ਰੂਟਸ ਟੁੱਟ ਰਿਹਾ, ਕਨੈਕਸ਼ਨ ਟੁੱਟ ਰਿਹਾ, ਤੁਹਾਨੂੰ ਉਹ ਦਿਖ ਨਹੀਂ ਰਿਹਾ, ਦਿਖੂਗਾ, ਪਰ ਜਦੋਂ ਦਿਖੂਗਾ ਬਹੁਤ ਲੇਟ ਹੋ ਜਾਣਾ, ਫਿਰ ਜੁੜਨਾ ਨਹੀਂ। ਸੋ 905-673-33-37 905-673-33-37
3337 ਓਏ ਓਏ ਕੀ ਬਾਤ ਕਾਸ਼ ਅਸੀਂ ਸਮਝ ਲਾਉਂਦੇ

0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ 1661।
1: ਭਾਜੀ ਸਤਿ ਸ਼੍ਰੀ ਅਕਾਲ। ਭਾਜੀ ਰਮੇਸ਼ ਜੀ ਆ ਗਏ?
0: ਬਸ ਜੀ ਆ ਰਹੇ ਆ, ਬਸ ਆ ਗਏ ਜੀ, ਆ ਗਏ। ਚਲੋ ਤੁਸੀਂ ਹੋਲਡ ਰੱਖਿਓ।
1: ਠੀਕ ਹੈ ਜੀ,
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਜੀ ਸਤਨਾਮ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਵੀ ਆਉਣੇ ਰਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਤੁਸੀਂ ਸਵਾ ਨੌ ਸਵਾਗਤੇ ਵੀ ਆਈ ਨੇ ਜੀ।
0: ਸਾਰੀ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ, ਕੀ ਕਰ ਰਹੇ ਹੋ? ਦਿਮਾਗ ਦੇ ਵਿੱਚ ਸੀਮਤ ਆ, ਸੋ ਉਹ ਕਈ ਵਾਰ ਉੱਪਰ ਨੀਚੇ ਹੋ ਜਾਂਦਾ ਜੀ।
2: ਮੈਂ ਘੜ ਗਿਆ, ਗਾਹ ਪਿਛਾ ਕਰਨ ਲੱਗੇ ਉੱਠ ਕੇ, ਮੈਂ
0: ਕਿਹਾ ਤੁਹਾਨੂੰ ਲੱਗਿਆ ਘੰਟੇ ਪਹਿਲਾਂ ਸ਼ੁਰੂ ਹੋ ਗਿਆ।
2: ਬਾਕੀ ਆ ਪੁੱਛ ਰਹੀ ਰਾਸ਼ਟਰਪਤੀ ਮੁੱਖ ਮੰਤਰੀ ਲੈ ਕੇ ਗਈ ਫਰਿਆਦ, ਕੀ ਬਣਿਆ ਜੀ?
0: ਜੀ ਬਸ ਆ ਗਿਆ ਜੀ, ਤੁਸੀਂ ਹੋਲਡ ਰੱਖਿਓ। ਰਮੇਸ਼ ਜੀ ਪਹੁੰਚ ਚੁੱਕੇ ਆ ਤੇ ਆਪਾਂ ਕਰਦੇ ਹਾਂ ਸ਼ੁਰੂਆਤ ਅਗਲੇ ਪ੍ਰੋਗਰਾਮ ਦੀ। ਸੋ 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ। ਸੋ ਸਾਡੇ ਨਾਲ ਰਮੇਸ਼ ਜੀ ਜੁੜ ਚੁੱਕੇ ਨੇ। ਸੋ ਅਗਲੇ ਪ੍ਰੋਗਰਾਮ ਦਾ ਜਿਹੜਾ ਆਗਾਜ਼ ਆਪਾਂ ਫਿਰ ਰਮੇਸ਼ ਜੀ ਦੇ ਸ਼ੁਰੂਆਤੀ ਦੌਰ ਤੋਂ ਕਰਦੇ ਹਾਂ। ਰਮੇਸ਼ ਜੀ ਸਤਿ ਸ਼੍ਰੀ ਅਕਾਲ, ਤੁਸੀਂ ਫਿਰ ਇੱਕ ਵਾਰ ਤੁਹਾਡਾ ਸਵਾਗਤ ਹੈ ਸਟੂਡੀਓ 'ਚ।
3: ਜੀ ਮਿਹਰਬਾਨੀ ਜੀ।
0: ਜੀ ਰਮੇਸ਼ ਜੀ, ਆਪਾਂ ਕਾਲਸ ਤੋਂ ਸ਼ੁਰੂ ਕਰ ਲਈਏ, ਕਿਉਂਕਿ ਕਾਲਸ ਬਹੁਤ ਸਾਰੀਆਂ ਆ ਰਹੀਆਂ। ਸੋ ਬੜੇ ਦੋਸਤ ਤੁਹਾਡਾ ਵੇਟ ਕਰ ਰਹੇ ਆ। ਸੋ ਜੀ ਸਤਿ ਸ਼੍ਰੀ ਅਕਾਲ ਸਤਨਾਮ ਜੀ, ਤੁਸੀਂ ਆਉਣੇ ਰਹੋ।
2: ਸਤਿ ਸ਼੍ਰੀ ਅਕਾਲ ਰਮੇਸ਼ ਜੀ। ਹੈਲੋ ਹੈਲੋ
0: ਜੀ ਜੀ ਰਮੇਸ਼ ਜੀ, ਤੁਹਾਨੂੰ ਸੁਣ ਪਾ ਰਹੇ ਨੇ?
2: ਓਕੇ, ਮੈਂ ਤਾਂ ਇੰਨਾ ਪੁੱਛਿਆ ਜੀ, ਜਿਹੜੀ ਫਰਿਆਦ ਲੈ ਕੇ ਸੀ ਮੁੱਖ ਮੰਤਰੀ ਪੰਜਾਬ ਦੇ ਰਾਸ਼ਟਰਪਤੀ ਕੋਲੇ, ਉਹਦਾ ਕੀ ਬਣਿਆ ਜੀ? ਇੱਕ ਰੱਖੜਾ ਸਾਹਿਬ ਮਿਲਾਇਆ ਇਹਨਾਂ ਨੇ
0: ਜੀ। ਜੀ ਜੀ
2: ਨੰਬਰ 2 ਤੇ ਇਹ ਤੇ ਹੁਣ ਇਕੱਠੇ ਜਾਣਗੇ ਜੀ ਬੀਜੇਪੀ ਚ।
0: ਹਮ,
2: ਸਮਾਂ ਦੇਣ ਦਾ ਧੰਨਵਾਦ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
3: ਚਲੋ ਸਰਜੀਤ ਸਿੰਘ ਰੱਖੜਾ ਜਾ ਚੁੱਕੇ ਆ, ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਆਮ ਆਦਮੀ ਪਾਰਟੀ ਦੇ ਵਿੱਚ। ਔਰ ਦੂਜੇ ਪਾਸੇ ਚੇਤਨ ਸਿੰਘ ਜੋੜਾ ਮਾਜਰਾ ਰੁੱਸੇ ਫਿਰਦੇ ਆ, ਹਾਲਾਂਕਿ ਉੱਥੇ ਹਾਜ਼ਰ ਸੀ ਜਦੋਂ ਸ਼ਾਮਲ ਕਰਾਇਆ, ਕਿਉਂਕਿ ਮੈਂ ਬੀਤੇ ਕੱਲ ਹੀ ਕਹਿਤਾ ਸੀ ਕਿ ਸਰਜੀਤ ਸਿੰਘ ਰੱਖੜੇ ਦਾ ਜੇ ਅਸੀਂ ਕਹੀਏ ਕਿ ਆਮ ਆਦਮੀ ਪਾਰਟੀ ਚੋਂ ਕੋਈ ਬਲਾਕ ਦਾ ਪ੍ਰਧਾਨ ਬਣ ਗਿਆ ਜਾਂ ਉਹਨੂੰ ਮੰਡੀ ਬੋਰਡ ਦੀ ਛੋਟੀ ਜਿਹੀ ਕੋਈ ਖੇਤਰ ਦੀ ਚੇਅਰਮੈਨੀ ਚਾਹੀਦੀ ਆ, ਏਦਾਂ ਤੇ ਹੈ ਨਹੀਂ ਕਿ ਅਸੀਂ ਕਹੀਏ ਜੋ ਕਹੂਗਾ ਮੈਨੂੰ ਬਸ ਜੀ ਮਾੜਾ ਮੋਟਾ ਕਿਸੇ ਵਿੰਗ ਦਾ ਲਾ ਦਿਓ ਪ੍ਰਧਾਨ, ਏਦਾਂ ਤੇ ਹੈ ਨਹੀਂ
0: ਜੀ।
3: ਗਿਆ ਤੇ ਉਹ ਟਿਕਟ ਲੈਣੀ ਹੈ। ਟਿਕਟ ਲੈਣ ਦਾ ਅਰਥ ਬੜਾ ਸਿੱਧਾ ਆ ਕਿ ਕਿਸੇ ਦੀ ਕੱਟ ਕੇ ਟਿਕਟ ਮਿਲਣੀ ਹੈ
0: ਜੀ।
3: 117 ਤੋਂ ਇਹ ਤੇ ਹੈ ਨਹੀਂ ਕਿ ਸਰਜੀਤ ਸਿੰਘ ਰੱਖੜੇ ਲਈ ਇੱਕ 118ਵੀਂ ਕੋਈ ਸੀਟ ਬਣ ਜੇ, ਇੱਥੇ ਸੰਭਵ ਨਹੀਂ, ਕਾਨੂੰਨ ਨਹੀਂ ਹੈਗਾ। ਇਸ ਕਰਕੇ ਇਹ ਬੜਾ ਸਿੱਧਾ ਆ ਕਿ ਜਦੋਂ ਇਹੋ ਜਿਹੇ ਚਿਹਰੇ ਕਿਸੇ ਪਾਰਟੀ ਨੂੰ ਛੱਡ ਕੇ ਦੂਜੀ ਪਾਰਟੀ ਚ ਆਉਂਦੇ ਆ ਤੇ ਉਹਦਾ ਅਰਥ ਇਹੀ ਹੁੰਦਾ ਹੈ ਕਿ ਉਹਨਾਂ ਨੂੰ ਟਿਕਟਾਂ ਮਿਲ ਸਕਦੀਆਂ ਤੇ ਜਿਹੜੇ ਇਹਨਾਂ ਦੇ ਪਹਿਲੇ ਉਹਨਾਂ ਦੀਆਂ ਕੱਟੀਆਂ ਜਾ ਸਕਦੀਆਂ। ਇਸ ਕਰਕੇ ਚੇਤਨ ਸਿੰਘ ਜੋੜਾ ਮਾਜਰਾ, ਕਿਉਂਕਿ ਉਹ ਖੇਤਰ ਉਹ ਸਮਾਣਾ ਪੈਂਦਾ, ਸਮਾਣਾ ਖੇਤਰ ਤੋਂ ਹੀ ਇਹਨਾਂ ਨੇ ਪਹਿਲਾਂ ਚੋਣ ਲੜੀ ਹੋਈ ਆ ਸਰਜੀਤ ਸਿੰਘ ਰੱਖੜੇ ਨੇ, ਇਸ ਕਰਕੇ ਉੱਥੇ ਨਾਰਾਜ਼ਗੀਆਂ ਵੀ ਸ਼ੁਰੂ ਹੋ ਗਈਆਂ। ਬਾਕੀ ਰਹੀ ਗੱਲ ਦਿੱਲੀ ਦਰਬਾਰ ਵਾਲੀ, ਦੇਖੋ ਤੇ ਮੈਂ ਉਹ ਤਾਂ ਨਹੀਂ ਕਹਿ ਦਿੱਤਾ ਸੀ ਕਿ ਦਿੱਲੀ ਦਰਬਾਰ ਤੇ ਇੱਕ ਆਪਣਾ ਆਪਣਾ ਸ਼ਕਤੀ ਪ੍ਰਦਰਸ਼ਨ ਸੀ, ਭਗਵੰਤ ਮਾਨ ਜੀ ਆਪ ਕਰਿਆ ਇੱਥੋਂ ਬੱਸ ਭਰ ਕੇ ਲੈ ਗਏ ਉੱਥੇ ਜਾ ਕੇ। ਉਧਰ ਉਦਣ ਹੀ ਜੇ ਯਾਦ ਹੋਵੇ ਰਾਘਵ ਚੱਡੇ ਹੁਣੀ ਵੀ ਆਏ ਸੀ, ਉਹ ਆਪਣੇ ਢੰਗ ਦੇ ਨਾਲ ਆਪਣੀ ਗੱਲ ਕਰਕੇ, ਤੇ ਕਾਨੂੰਨ ਦੇ ਮੁਤਾਬਕ ਤੇ ਮੈਂ ਪਹਿਲਾਂ ਦੱਸ ਚੁੱਕਾ ਕਿ ਭਾਰਤੀ ਕਾਨੂੰਨ ਇਹ ਆਗਿਆ ਦਿੰਦਾ ਹੈ, ਤਾਂਹੀਓ ਉਹ ਗਏ 7 ਜਣੇ ਐਵੇਂ ਥੋੜੋ ਚੱਲ ਗਏ ਉਹ
0: ਜੀ।
3: ਸੋ ਇਸ ਕਰਕੇ ਉੱਥੇ ਕੁਛ ਨਹੀਂ ਨਿਕਲਣਾ ਪੈਣਾ ਜੀ, ਉਹ ਬਸ ਜਿੰਨਾ ਕਿਰਾ ਰੌਲਾ ਰੱਪਾ ਪਾਉਣਾ ਸੀ ਪਾ ਚੁੱਕੇ ਆ
0: ਜੀ। ਨੈਕਸਟ ਕਾਲ ਵੱਲ ਚੱਲਦੇ ਆ ਜੀ। ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਉਣੇ ਰਹੋ। ਅਮਰਜੀਤ ਜੀ ਸਤਿ ਸ਼੍ਰੀ ਅਕਾਲ ਜੀ।
4: ਸਤਿ
0: ਸ਼੍ਰੀ ਅਕਾਲ ਬਾਈ ਜੀ,
4: ਯਾਰ ਕੋਈ ਖਬਰ ਆ ਰਹੀ ਸੀਗੀ ਗੈਸ ਦਾ ਰਸ਼ੀਆ ਤੋਂ ਆਇਆ ਸੀ ਕੋਈ ਸ਼ਿਪ ਤੇ, ਇੰਡੀਆ ਨੇ ਉਹਨੂੰ ਨਹੀਂ ਲਿਆ ਤੇ ਅਸਰ ਤੋਂ ਸ਼੍ਰੀਲੰਕਾ ਦੀ ਬੰਦਰਗਾਹ ਤੇ ਖੜਾ ਆ। ਜੇ ਉਹ ਗੱਲ ਸੱਚੀ ਆ ਫਿਰ ਤੇ ਮੰਦਭਾਗੀ ਗੱਲ ਆ, ਸਸਤੇ ਵਾਲੀ ਤੁਹਾਨੂੰ ਗੈਸ ਮਿਲਦੀ ਆ, ਗੈਸ ਦੀ ਲੋੜ ਆ, ਕੀ ਇੰਡੀਆ ਦੀ ਮਜਬੂਰੀ ਆ ਜਾਂ ਕਿੱਦਾਂ ਦਬਾਅ ਆ ਵੀ ਕਿਉਂ ਨੀ ਉਹ ਸ਼ਿਪ ਨੂੰ ਲੈ ਰਿਹਾ ਗੈਸ ਵਾਲੇ ਨੂੰ ਦੱਸਿਓ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਜੀ ਰਮੇਸ਼ ਜੀ,
3: ਅਸਲ ਵਿੱਚ ਇਹ ਖਬਰ ਜੀ ਕਾਫੀ ਪੁਰਾਣੀ ਆ, ਲੇਟੈਸਟ ਤਾਂ ਮੈਥੋਂ ਨਹੀਂ ਆ, ਉਹ ਕਾਫੀ ਪੁਰਾਣੀ ਆ ਕਿ ਇੱਕ ਜਹਾਜ਼ ਬਾਹਰੋ ਬਾਹਰ ਜਿਹੜਾ ਭਾਰਤ ਆਉਣਾ ਸੀ ਚੀਨ ਵਾਲੇ ਪਾਸੇ ਨੂੰ ਮੁੜ ਗਿਆ। ਉਹ ਅਸਲ ਵਿੱਚ ਕੋਈ ਵਪਾਰਕ ਡੀਲ ਦਾ ਹਿੱਸਾ ਸੀਗਾ, ਉਹਨੂੰ ਆਪਾਂ ਜੰਗ ਦੇ ਨਾਲ ਜਾਂ ਭਾਰਤ ਤੇ ਚੀਨ ਦੇ ਨਾਲ ਜੋੜ ਕੇ ਨਹੀਂ ਵੇਖ ਸਕਦੇ, ਜਿੰਨੀ ਕਿ ਮੇਰੀ ਜਾਣਕਾਰੀ ਆ, ਹੁਣ ਤਾਜ਼ਾ ਤੇ ਮੇਰੇ ਦਿਮਾਗ ਚੋਂ ਨਹੀਂ ਏਦਾਂ ਦੀ ਗੱਲ ਆ ਰਹੀ, ਪਰੰਤੂ ਉਹਨੂੰ ਅਸੀਂ ਜੰਗ ਦਾ ਪਾਰਟ ਬਣਾ ਕੇ ਨਹੀਂ ਵੇਖ ਸਕਦੇ। ਉਹ ਭਾਰਤ ਤੇ ਚੀਨ ਦਾ ਵੀ ਕੋਈ ਰੌਲਾ ਨਹੀਂ ਸੀਗਾ, ਉਹ ਕੁਛ ਜਿਹੜਾ ਬਾਹਰੋ ਬਾਹਰ ਕੋਈ ਵਪਾਰਕ ਕੰਪਨੀ ਦੇ ਨਾਲ ਜਿਹੜੀ ਸਪਲਾਈ ਕਰਦੀ ਉਹਦੇ ਤਹਿਤ ਉਹ ਚੀਨ ਨੂੰ ਗਿਆ ਸੀ। ਇਹ ਬੀਤੇ ਸਮੇਂ ਦੀ ਗੱਲ ਹੈ, ਲੇਟੈਸਟ ਇੱਦਾਂ ਦੀ ਕੋਈ ਗੱਲ ਨਹੀਂ। ਉਵੇਂ ਜੇ ਤਾਜ਼ਾ ਤਰੀਨ ਗੱਲ ਕਰੀਏ ਤੇ ਤਾਜ਼ਾ ਤਰੀਨ ਅੱਜ ਇੱਕ LPG ਦਾ ਟੈਂਕਰ ਭਾਰਤ ਬਕਾਇਦਾ ਪਹੁੰਚਿਆ, ਉਹ ਭਾਰਤ ਪਹੁੰਚ ਚੁੱਕਾ ਹੈਗਾ ਔਰ 15 ਜਹਾਜ਼ ਜਿਹੜੇ ਆ ਜਿਹੜੇ ਹੁਣ ਤੱਕ ਪਹੁੰਚੇ ਹੈਗੇ ਆ ਜਿਹੜੇ ਇਸ ਜੰਗ ਦੇ ਦੌਰਾਨ ਭਾਰਤ ਪਹੁੰਚੇ ਹੈਗੇ ਆ ਤੇ ਬਹੁਤ ਸਾਰੇ ਰੁਕੇ ਵੀ ਹੈਗੇ ਆ। ਸੋ ਇੱਕ ਜਹਾਜ਼ ਅੱਜ ਜ਼ਰੂਰ ਆਇਆ ਹੈਗਾ ਜੀ ਭਾਰਤ ਤੇ ਉਵੇਂ ਬ੍ਰੇਕ ਬਹੁਤ ਸਾਰੇ ਜਹਾਜ਼ਾਂ ਨੂੰ ਲੱਗੀ ਆ ਤੇ ਦੂਜੇ ਪਾਸੇ ਖਬਰਾਂ ਕੰਨਾਂ 'ਚ ਇਹ ਪੈ ਰਹੀਆਂ ਕਿ ਇਰਾਨ ਕਹਿੰਦਾ ਕਿ ਹੋਰਮਜ਼ ਸਟ੍ਰੇਟ ਖੋਲ ਦਿੰਦੇ ਆ ਤੇ ਉਹਦੇ ਉੱਪਰ ਜਿਹਨੂੰ ਆਪਾਂ ਪੰਜਾਬੀ ਲੋਕ ਕਹਿੰਦੇ ਹੈਗੇ ਕਿ ਟੋਲ ਲੱਗ ਜਾਣਾ, ਉਹ ਏਦਾਂ ਦੀ ਤਿਆਰੀ ਕਰਦਾ ਕਿ ਟੋਲ ਦੀ ਤਿਆਰੀ ਕਰ ਰਿਹਾ ਕਿ ਟੋਲ ਆਪਾਂ ਮੋਟਾ ਜਿਹਾ ਲੈ ਲੈਂਦੇ ਤੇ ਜਿਹੜਾ ਮਰਜ਼ੀ ਜਹਾਜ਼ ਲੰਘੀ ਜਾਏ। ਮੈਨੂੰ ਲੱਗਦਾ ਕਿ ਇਰਾਨ ਵੀ ਹੁਣ ਇਹ ਸਾਰੇ 'ਚ ਵੱਡਾ ਤਾਲਾ ਲਾਉਣ ਨੂੰ ਫਿਰਦਾ ਹੈ
0: ਜੀ। ਨੈਕਸਟ ਕਾਲ ਵੱਲ ਵਧਦੇ ਹਾਂ ਜੀ। ਸਤਿ ਸ੍ਰੀ ਅਕਾਲ ਸਰ, ਤੁਸੀਂ ਆਨਰ ਹੋ 1661।
5: ਖਬਰ ਸੀਗੀ ਇੱਕ ਵੀ ਭਗਵੰਤ ਮਾਨ ਨੇ ਉਹ ਕਿਸੇ ਮੀਟਿੰਗ ਤੇ ਜਾਣਾ ਹਨਾ ਕੋ ਪਾਣੀ ਵਾਲੇ ਮੁੱਦੇ ਤੇ ਹਨਾ
0: ਜੀ
5: ਤੇ ਵਿਰੋਧੀ ਧਿਰਾਂ ਵਾਲੇ ਅਜੇ ਉਹ ਮੀਟਿੰਗ ਤੇ ਜਾਣਾ ਉੱਥੇ ਗੱਲ ਹੋਣੀ ਤੇ ਵਿਰੋਧੀ ਧਿਰਾਂ ਵਾਲੇ ਪਹਿਲਾਂ ਹੀ ਕਹਿਣ ਲੱਗ ਜਾਂਦੇ ਆ ਉੱਥੇ ਇਹਨੇ ਖਾਣਾ ਪੂਰਤੀ ਕਰਕੇ ਆ ਜਾਣਾ। ਦੇਖੋ ਸੋਚ ਵੇਖੋ ਤੁਸੀਂ ਪੜ੍ਹੇ ਲਿਖੇ ਬੰਦਿਆਂ ਦੀ, ਤੁਸੀਂ ਇੱਕ ਉਹ ਅਜੇ ਗਿਆ ਨੀ ਉੱਥੇ ਅਜੇ ਮੀਟਿੰਗ ਨੀ ਹੋਈ ਤੁਸੀਂ ਪਹਿਲਾਂ ਹੀ ਏਦਾਂ ਕਹੀ ਜਾਂਦੇ ਹੋ ਨੈਗੇਟਿਵ ਸੋਚ ਤੁਸੀਂ ਰੱਖਦੇ ਹੋ ਤੇ ਦੱਸੋ ਤੁਸੀਂ ਇਹ ਕਿੰਨੀ ਕੁ ਵਧੀਆ ਗੱਲ ਹੈ। ਤੇ ਇੱਕ ਚੀਜ਼ ਹੋਰ ਭਾਜੀ ਜਿਹੜੇ ਰਵਨੀਤ ਬਿੱਟੂ ਨੇ ਭਗਵੰਤ ਮਾਨ ਨੂੰ ਇੰਨੇ ਅਪਸ਼ਬਦ ਬੋਲੇ ਆ ਇਹ ਸੰਭਵ ਨੇ ਏਦਾਂ ਬੋਲਣਾ ਚਾਹੀਦਾ?
3: ਦੇਖੋ ਮੈਨੂੰ ਲੱਗਦਾ ਕਿ ਹੁਣ ਅਸੀਂ ਵੀ ਇਸ ਗੱਲ ਤੋਂ ਨਾਰਾਜ਼ ਹੁਣ ਹਟ ਜਾਈਏ ਕਿ ਇੱਕ ਦੂਜੇ ਬਾਰੇ ਇਹ ਕੀ ਬੋਲਦੇ ਆ, ਚਾਹੇ ਵਿਰੋਧੀ ਧਿਰਾਂ ਭਗਵੰਤ ਮਾਨ ਬਾਰੇ ਬੋਲਦੀਆਂ, ਚਾਹੇ ਭਗਵੰਤ ਮਾਨ ਦੀ ਕਿੱਕਲੀ ਸੁਣ ਲਓ, ਚਾਹੇ ਰਵਨੀਤ ਬਿੱਟੂ ਦੇ ਬੋਲ ਸੁਣ ਲਓ। ਇਸ ਕਰਕੇ ਸਰੋਤਿਓ, ਜੇ ਤੇ ਇੱਕ ਜਣਾ ਹੋਵੇ ਚੰਗਾ ਤੇ ਅਸੀਂ ਦੂਜੇ ਨੂੰ ਕਹਿੰਦੇ ਚੰਗੇ ਲੱਗਦੇ ਹਾਂ। ਜਦੋਂ ਨਾ ਤੁਸੀਂ ਆਪਣੇ ਬਜ਼ੁਰਗਾਂ ਨੂੰ ਯਾਦ ਕਰੋ, ਜਦੋਂ ਕਿਤੇ ਸਮਝੌਤਾ ਕਰਾਉਂਦੇ ਹੁੰਦੇ ਸੀ, ਉਹ ਕਹਿੰਦੇ ਯਾਰ ਤੂੰ ਆਪਣੀ ਜਵਾਨ ਮੂੰਹ ਚ ਰੱਖੂ ਤਾਂ ਉਹਨੂੰ ਕਹਾਂਗੇ। ਸਾਰੇ ਤੇ ਜਵਾਨ ਏਡੀ ਏਡੀ ਲਮਕਾਈ ਫਿਰਦੇ, ਕਿਹਨੂੰ ਕਹੀਏ ਤੇ ਕਿਹਨੂੰ ਨਾ ਕਹੀਏ। ਸੋ ਇਸ ਕਰਕੇ ਇਹ ਜਿਹੜੀਆਂ ਸਿਆਸੀ ਮਿਹਣੋ ਮਿਹਣੀਆਂ ਆ ਜਾਂ ਦੂਜਾ ਸਾਰਾ ਕੁਛ ਰੌਲੇ ਆ, ਸਟੇਜਾਂ ਤੋਂ ਇੱਕ ਦੂਜੇ ਨੂੰ ਰਫ ਬੋਲਣਾ, ਬਹੁਤ ਹੇਠਲੇ ਸ਼ਬਦਾਂ ਤੱਕ ਮਿਆਰ ਆ ਗਿਆ ਹੈ, ਇਹ ਮਾੜਾ ਹੈ ਜੀ। ਮੈਂ ਨਿੱਜੀ ਤੌਰ ਤੇ ਇਸ ਨੂੰ ਨਿੰਦਣ ਵਾਲਾ, ਇਹ ਤੇ ਰੋਕ ਲੱਗਣੀ ਚਾਹੀਦੀ ਹੈ ਆਪਣੇ ਸਿਆਸੀ ਮੰਚ ਤੋਂ ਤੇ ਕਰ ਲਓ। ਇਹ ਤੇ ਸਰਕਾਰੀ ਸਟੇਜਾਂ ਤੋਂ ਕਰੀ ਜਾਂਦੇ ਆ ਜਿੱਥੇ ਸਰਕਾਰ ਦਾ ਪੈਸਾ ਹੁੰਦਾ ਹੈਗਾ। ਸੋ ਇਸ ਕਰਕੇ ਇਹ ਰੋਕ ਲੱਗਣੀ ਚਾਹੀਦੀ ਹੈ। ਉਵੇਂ ਸਰੋਤਿਓ, ਇਹਦੇ ਵਿੱਚ ਮੈਂ ਕਿਸੇ ਇੱਕ ਧਿਰ ਜਾਂ ਇੱਕ ਵਿਅਕਤੀ ਨੂੰ ਨਹੀਂ ਕਹਿ ਸਕਦਾ, ਸਾਰੇ ਹੀ ਇੱਥੇ ਇੱਕੋ ਹੀ ਰੱਸੀ ਨਾਲ ਬੰਨਣ ਵਾਲੇ ਆ
0: ਜੀ। ਨੈਕਸਟ ਕਾਲ ਵੱਲ ਚੱਲਦੇ ਆ ਜੀ। ਸਰ ਸਤਿ ਸ੍ਰੀ ਅਕਾਲ, 7015 ਤੁਸੀਂ ਆਨਰ ਹੋ ਜੀ।
6: ਸਾਰੀ ਜਿਹਨੀ ਜ਼ਿੰਦਗੀ ਤੱਕ ਯਾਦ ਰਹੂਗਾ ਵੀ ਇਹ ਇਲਾਕੇ ਚ ਕਿਆ ਹੋਇਆ ਤਾ, ਗੁਰੂ ਸਾਹਿਬ ਨੇ ਲੜਾਈ ਲੜੀ ਸੀ ਉਹ ਇਲਾਕੇ ਚ ਲੋਕਾਂ ਨਾਲ।

0: ਮੈਂ ਮਿਲੂਗਾ ਕਿ ਨਹੀਂ ਮਿਲੂਗਾ? ਥੈਂਕ ਯੂ ਸੋ ਮਚ
1: ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਰਮੇਸ਼ ਜੀ, ਆਪਾਂ ਇਸ 'ਤੇ ਵੀ ਗੱਲਬਾਤ ਕਰੀਏ, ਔਰ ਮੈਨੂੰ ਥੋੜ੍ਹੀ ਜਿਹੀ ਜੇ ਮੈਨੂੰ ਕੱਲ੍ਹ ਮੈਸੇਜ ਵੀ ਆਇਆ ਸੀਗਾ, ਬੜਾ ਖੂਬ ਸਰੋਤੇ ਨੇ ਯਾਦ ਕਰਵਾਇਆ ਕਿ ਬੰਦੀ ਸਿੱਘਾਂ ਦੀ ਗੱਲ ਹੋਣੀ ਹੁਣ ਬਿਲਕੁਲ ਆਲਮੋਸਟ ਬੰਦ ਹੀ ਹੋ ਗਈ ਹੈ ਜਾਂ ਕੋਈ ਕਿਤੇ ਨਾ ਕਿਤੇ ਕੋਈ ਚੱਲ ਰਿਹਾ ਬੈਕਐਂਡ 'ਤੇ?
2: ਚਲੋ, ਬੰਦੀ ਸਿੰਘਾਂ ਦੀ ਜਿਹੜੀ ਗੱਲ ਆ ਨਾ, ਦੇਖੋ ਸਹੀ ਮਾਇਨੇ ਚ ਤੇ ਇਹ ਕਹਿ ਰਹੀ ਹੈ ਕਿ ਇਹ ਮੁੱਦਾ ਬਣ ਨਹੀਂ ਸਕਿਆ। ਸੱਚੀ ਗੱਲ ਤੇ ਹੈ ਕਿ ਜਿੱਡਾ ਮਹੱਤਵਪੂਰਨ ਇਹ ਮੁੱਦਾ ਆ, ਜਿੱਡਾ ਅਸੀਂ ਦਾਅਵਾ ਕਰਦੇ ਕਿ ਅਸੀਂ ਮਜ਼ਬੂਤ ਆ, ਸਾਡੀਆਂ ਜਥੇਬੰਦੀਆਂ ਮਜ਼ਬੂਤ ਆ, ਸਿਆਸੀ ਤੌਰ ਤੇ ਅਸੀਂ ਕਿੱਡੀਆਂ ਕਿੱਡੀਆਂ ਠਿੱਬੀਆਂ ਇੱਥੇ ਇੱਕ ਦੂਜੇ ਨੂੰ ਲੱਗ ਗਈਆਂ, ਘੱਟੋ ਘੱਟ ਅਸੀਂ ਪੰਥਕ ਧਿਰਾਂ ਦੀ ਗੱਲ ਕਰ ਲਈਏ, ਬਾਕੀ ਛੱਡ ਦਿਓ, ਕਾਂਗਰਸੀਆਂ ਨੂੰ ਛੱਡ ਦਿੰਦੇ ਆ, ਆਮ ਆਦਮੀ ਪਾਰਟੀ, ਜਿਹੜੀਆਂ ਪੰਥਕ ਧਿਰਾਂ ਉਹ ਕਿੱਡੇ ਕਿੱਡੇ ਆਪ ਆਪਣੇ ਪੱਧਰ ਤੇ ਕਾਰਜ ਕਰੀ ਜਾਂਦੀ ਹੈ। ਪਰੰਤੂ ਬੰਦੀ ਸਿੰਘਾਂ ਤੇ ਕੇਵਲ ਸੰਧੂ ਸਾਹਿਬ ਸ਼ਬਦਾਂ ਦੀ ਇੱਕ ਨਾ ਜਿਹੜੇ ਬਿਆਨ ਹੁੰਦੇ ਆ ਉੱਥੇ ਤੱਕ ਹੀ ਗੱਲ ਬਹੁਤੀ ਸੀਮਿਤ ਰਹੀ ਹੈ। ਜਿਹੜੇ ਕੁਛ ਲੋਕ ਲੜਨ ਵਾਲੇ ਸੰਧੂ ਸਾਹਿਬ ਲੜ ਰਹੇ, ਮੈਥੋਂ ਅੱਜ ਦੀ ਖਬਰ ਹੈ, ਤੁਸੀਂ ਕੁਦਰਤੀ ਸਵਾਲ ਪੁੱਛ ਲਿਆ, ਸ਼ਾਇਦ 28 ਤਰੀਕ ਜਾਂ 21 ਤਰੀਕ ਹੈ, ਅੱਜ 17 ਤਰੀਕ ਹੋ ਗਈ ਹੈ, ਮੇਰੇ ਕੋਲ ਤਰੀਕ ਕਨਫਰਮ ਨਹੀਂ ਹੈ, 21 ਤਰੀਕ ਦਾ ਐਲਾਨ ਕਰ ਦਿੱਤਾ ਜਿਹੜਾ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਚ ਮੋਰਚਾ ਲੱਗਾ ਸੀ 4 ਸਾਲ ਪਹਿਲਾਂ, ਜਦੋਂ ਲੱਗਾ ਸੀ ਪਹਿਲੇ 3-4 ਮਹੀਨੇ ਤੇ ਐਨ ਦਿੱਲੀ ਦੇ ਵਰਗਾ ਮੋਰਚਾ ਸੀ, ਜਿਵੇਂ ਦਿੱਲੀ ਕਿਸਾਨਾਂ ਦਾ ਮੋਰਚਾ ਪਹਿਲੇ 2-3 ਮਹੀਨੇ, ਤੇ ਹੁਣ ਤੇ ਉੱਥੇ ਸੰਧੂ ਸਾਹਿਬ ਲੱਭਣਾ ਪੈਂਦਾ ਜਾ ਕੇ ਕਿ ਮੋਰਚਾ ਕਿੱਥੇ ਲੱਗਾ ਹੋਇਆ, ਭਾਵੇਂ ਕਿ ਦਿਸਦਾ ਹੀ ਨਹੀਂ ਹੈਗਾ। ਤੇ ਉਹ ਮੋਰਚੇ ਵਾਲਿਆਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਘੇਰਨੀ ਹੈ, ਸ਼ਾਇਦ 21 ਤਰੀਕ ਦਾ ਐਲਾਨ ਕੀਤਾ, ਬਾਕੀ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਗੱਲ ਤੇ ਚੱਲ ਰਹੀ ਹੈਗੀ ਹੈ। ਇਹ ਕਿਤੇ ਮੈਂ ਸ਼ੁਰੂਆਤੀ ਤੌਰ ਦਾ ਜ਼ਰੂਰ ਜ਼ਿਕਰ ਕਰਦਾ, ਜਦੋਂ ਸ਼ੁਰੂਆਤੀ ਤੌਰ ਤੇ ਮੋਰਚਾ ਲੱਗਾ ਸੀ ਨਾ, ਜਿਹਨੂੰ ਆਪਾਂ ਧਰਮ ਇਨਸਾਫ਼ ਧਰਮ ਜੋ ਏਦਾਂ ਦਾ ਧਰਮ ਇਨਸਾਫ਼ ਮੋਰਚਾ ਨਾਂ ਦੇ ਦਿੱਤਾ ਗਿਆ, ਇਹ ਮੋਰਚੇ ਦੀ ਆਰੰਭਤਾ ਹੋ ਗਈ ਉਸ ਵੇਲੇ ਨਾ, ਸੰਧੂ ਸਾਹਿਬ ਤਾਜ਼ਾ ਤਰੀਨ ਦਿੱਲੀ ਤੋਂ ਅੰਦੋਲਨ ਜਿੱਤ ਕੇ ਆਏ ਸੀਗੇ, ਉਸ ਵੇਲੇ ਇੱਕ ਚੀਜ਼ ਜਿਹੜੀ ਬੜੀ ਮੰਦਭਾਗੀ ਚੀਜ਼ ਆ ਬੜੀ ਜੀ ਕਿ ਅਸੀਂ ਇਕੱਲੇ ਜੀ ਇੱਥੇ ਕਿਸੇ ਨੂੰ ਫਲਾਣੇ ਨੂੰ ਨੀ ਅੱਗੇ ਲੱਗਣ ਦੇਣਾ, ਕਿਸਾਨਾਂ ਨੇ ਦਿੱਲੀ ਆਹ ਕਰ ਦਿੱਤਾ ਉਹ ਕਰ ਦਿੱਤਾ, ਕਿਸਾਨ ਜਥੇਬੰਦੀਆਂ ਚੁੱਪ ਹੋ ਗਈਆਂ ਸੀ। ਉਹ ਮੋਰਚਾ ਨਰੋਲ ਕਹਿ ਸਕਦੇ ਆ ਕਿ ਕੁਛ ਪੰਥਕ ਨੁਮਾਇੰਦਿਆਂ ਨੇ ਲਾਇਆ ਸੀ, ਨਰੋਲ ਪੰਥਕ ਨੁਮਾਇੰਦਿਆਂ ਨੇ, ਪਰੰਤੂ ਮੋਰਚਾ ਬਹੁਤ ਬੁਰੀ ਤਰ੍ਹਾਂ ਫਲੋਪ ਗਿਆ। ਹੁਣ ਤਾਜ਼ਾ ਤਰੀਨ ਪਿਛਲੇ 1-1.5 ਸਾਲਾਂ ਤੋਂ ਮੁੜ ਕੇ ਕਿਸਾਨ ਵਰਸਿਸ ਕਿਸਾਨ ਜਥੇਬੰਦੀਆਂ ਤੇ ਦੂਜੇ ਪਾਸੇ ਜਿਹੜਾ ਮੋਰਚਾ ਚਲਾਉਣ ਵਾਲੇ ਨੇ ਉਹਨਾਂ ਨੇ ਆਪਸ ਵਿੱਚ ਸਾਂਝ ਪਾਈ ਹੋਈ ਹੈ, ਰਲ ਮਿਲ ਕੇ ਚਲਾ ਰਹੇ, ਪਰੰਤੂ ਉਹ ਜਿਹੜੀ ਮੈਂ ਗੱਲ ਪਹਿਲਾਂ ਕਹਿ ਕੇ ਹਟਿਆ ਕਿ ਗੱਲ ਕੋਈ ਹੈ ਨਹੀਂ, ਭਾਵ ਕਿ ਕੋਈ ਬਹੁਤ ਵੱਡਾ ਅੰਦੋਲਨ ਇਹ ਬਣ ਨਹੀਂ ਸਕਿਆ। ਦੂਜੀ ਜਿਹੜੀ ਨਾਲ ਜੁੜਦੀ ਗੱਲ ਹੈ ਜਗਤਾਰ ਸਿੰਘ ਹਵਾਰੇ ਦੀ ਗੱਲ, ਕਿਉਂਕਿ ਇਹ ਵੀ ਤੇ ਉਸ ਸੂਚੀ ਚ ਹੀ ਆ ਗਿਆ ਨਾ, ਬੰਦੀ ਸਿੰਘਾਂ ਦੀ ਸੂਚੀ ਦੇ ਵਿੱਚ। ਹੁਣ ਜਗਤਾਰ ਸਿੰਘ ਹਵਾਰਾ 28 ਸਾਲ ਹੋ ਗਏ ਆ ਜੇਲ੍ਹ ਦੇ ਵਿੱਚ ਹੀ ਹੈ, ਚਲੋ ਵਿੱਚੋਂ ਥੋੜਾ ਜਿਹਾ ਸਮਾਂ ਛੱਡ ਲੈਂਦੇ ਹਾਂ, ਜਦੋਂ ਜੇ ਯਾਦ ਹੋਵੇ ਸਰੋਤਿਆਂ ਨੂੰ ਕਿ ਸ਼ਾਇਦ ਗੱਲ 2004 ਦੀ ਹੈ, ਜਦੋਂ ਉਹ ਬੜੈਲ ਜੇਲ੍ਹ ਚੋਂ ਸੁਰੰਗ ਚੋਂ ਇੱਕ ਬਣਾਈ ਸੁਰੰਗ ਤੇ ਉਹਦੇ ਵਿੱਚੋਂ ਦੌੜ ਗਏ ਸੀ ਜਗਤਾਰ ਸਿੰਘ ਹਵਾਰਾ, ਤੇ ਉਹਨੂੰ ਬਾਅਦ ਵਿੱਚ ਪੁਲਿਸ ਨੇ ਫੜ ਲਿਆ, ਉਹ ਥੋੜਾ ਬਹੁਤਾ ਸਮਾਂ ਛੱਡਿਆ ਜਾ ਸਕਦਾ, ਬਾਕੀ ਤੇ ਜਗਤਾਰ ਸਿੰਘ ਹਵਾਰਾ ਲਗਾਤਾਰ ਜੇਲ੍ਹ ਚ ਹੈ। ਸੰਧੂ ਸਾਹਿਬ ਇਹ ਹੈਗਾ, ਦਿੱਲੀ ਦੀ ਕੇਂਦਰੀ ਜੇਲ੍ਹ ਹੈ ਇੱਕ ਮੰਡੋਲੀ, ਉੱਥੇ ਬੰਦ ਹੈ, ਮੁੱਖ ਤੌਰ ਤੇ ਜਿਹੜਾ ਇੱਥੇ ਖਿਲਾਫ ਮੁਕੱਦਮਾ ਆ ਉਹ ਹੈ ਬੇਅੰਤ ਸਿੰਘ ਦੇ ਕਤਲ ਦਾ ਮੁਕੱਦਮਾ। ਹਾਲਾਂਕਿ ਮੈਂ ਇੱਥੇ ਸਰੋਤਿਆਂ ਨੂੰ ਯਾਦ ਕਰਾ ਦਾ, ਇਸ ਜਗਤਾਰ ਸਿੰਘ ਹਵਾਰਾ ਨੂੰ ਫਾਂਸੀ ਹੋਈ ਸੀ, ਇਹਨੂੰ ਵੀ ਫਾਂਸੀ ਦੀ ਸਜ਼ਾ ਹੋਈ ਸੀ, ਇਹਨੇ ਅਪੀਲ ਪਾਈ, ਉਮਰ ਕੈਦ ਵਿੱਚ ਤਬਦੀਲ ਹੋ ਗਈ। ਹੁਣ ਜਗਤਾਰ ਸਿੰਘ ਹਵਾਰੇ ਨੇ ਜਦੋਂ ਦਿੱਲੀਓਂ ਜਾ ਕੇ ਕਿਹਾ ਜੀ ਮੈਨੂੰ ਪਰੋਲ ਚਾਹੀਦੀ ਹੈ, ਤੇ ਦਿੱਲੀ ਵਾਲੀ ਸਰਕਾਰ ਕਹਿੰਦੀ ਕਿ ਭਾਈ ਅਸੀਂ ਪਰੋਲ ਨਹੀਂ ਤੈਨੂੰ ਦੇਣੀ, ਤੂੰ ਹੈਗਾ ਆ ਚੰਡੀਗੜ੍ਹ ਪ੍ਰਸ਼ਾਸਨ ਦਾ ਦੋਸ਼ੀ, ਉੱਥੇ ਜਾ। ਚੰਡੀਗੜ੍ਹ ਪ੍ਰਸ਼ਾਸਨ ਕਹਿੰਦਾ ਕਿ ਭਾਈ ਤੂੰ ਸਾਡੇ ਕੋਲ ਥੋੜੋ ਆਇਆ, ਤੂੰ ਤੇ ਦਿੱਲੀ ਦੀ ਜੇਲ੍ਹ ਚ ਬੰਦ ਹੈ, ਉੱਥੋਂ ਜਾ ਕੇ ਪੁੱਛ। ਜਦੋਂ ਅਸੀਂ ਕਿਸੇ ਨੂੰ ਖੱਜਲ ਕਰਨਾ ਹੋਵੇ ਨਾ, ਸਰਕਾਰੀ ਦਫ਼ਤਰਾਂ ਚ ਆਹੀ ਢੰਗ ਹੁੰਦਾ ਹੈ ਜੋ ਹੁਣ ਸਰਕਾਰਾਂ ਕਰ ਰਹੀਆਂ। ਦਿੱਲੀ ਵਾਲੇ ਕਹਿੰਦੇ ਕਿ ਅਸੀਂ ਪਰੋਲ ਇਸ ਕਰਕੇ ਨਹੀਂ ਦੇਣੀ ਕਿ ਤੂੰ ਫਲਾਣੇ ਦਾ ਜਿਹੜਾ ਪਰਚਾ ਤੇ ਚੰਡੀਗੜ੍ਹ ਚ ਦਰਜ ਸੀ, ਚੰਡੀਗੜ੍ਹ ਵਾਲੇ ਕਹਿੰਦੇ ਪਰਚਾ ਹੋਊਗਾ ਦਰਜ, ਹੈ ਤਾਂ ਤੂੰ ਕਿ ਉੱਥੇ ਜਾ ਕੇ ਜੇਲ੍ਹ ਚ ਜਾ ਕੇ ਉੱਥੇ ਪ੍ਰਸ਼ਾਸਨ ਨਾਲ ਗੱਲ ਕਰ, ਭਾਵ ਕਿ ਨਾ ਇਹ ਤੇ ਨਾ ਉਹ। ਦੇਖੋ ਕਿੱਡੀ ਵੱਡੀ ਗੱਲ ਹੈ ਕਿ ਬੜੀ, ਤੁਸੀਂ ਦੱਸੋ ਇਹ ਕਿ ਜੇ ਤੇ ਭਾਈ ਉਹਦਾ ਪਰੋਲ ਦਾ ਹੱਕ ਬਣਦਾ ਹੈ ਕਿਉਂਕਿ ਉਹ ਕਿ ਕੈਦੀ ਆ, ਇੰਨੇ ਸਾਲ ਹੋ ਗਏ ਪਹਿਲੀ ਵਾਰ ਉਸ ਵਿਅਕਤੀ ਨੇ ਪਰੋਲ ਮੰਗੀ ਔਰ ਆਪਣੀ ਮਾਂ ਦੇ ਇਲਾਜ ਲਈ ਮੰਗੀ ਹੈ, 40 ਦਿਨ ਦੀ ਪਰੋਲ ਮੰਗੀ ਉਸਨੇ, ਦੋਵੇਂ ਧਿਰਾਂ ਨੀ ਦੇ ਰਹੀਆਂ, ਦੋਵੇਂ ਧਿਰਾਂ ਨੇ ਕਾਨੂੰਨੀ ਤੌਰ ਤੇ ਮਸਲਾ ਉਲਝਾ ਕੇ ਰੱਖ ਦਿੱਤਾ। ਔਰ ਇਹ ਸੰਧੂ ਸਾਹਿਬ ਬੜਾ ਸਿੱਧਾ ਆ, ਉਲਝਾਇਆ ਤੱਕ ਕੇ ਗਿਆ ਹੈ ਕਿ ਭਾਵ ਕਿ ਕਾਨੂੰਨੀ ਘੁੰਡੀਆਂ ਝਲਝਾ ਦਿਓ, ਗੱਲ ਕਿਸੇ ਤਨ ਪੱਤਰ ਨੀ ਨਾ ਲੱਗੇ। ਤੇ ਦੂਜੇ ਪਾਸੇ ਮਹਾਰਾਜ ਨਾਲ ਹੀ ਇੱਕ ਹਰਿਆਣਾ ਤੇ ਉੱਥੇ ਹਰਿਆਣੇ ਦਾ ਇੱਕ ਸਾਧ ਹੈ, ਉਹ ਪਰੋਲ ਏਦਾਂ ਫੌਜੀ ਨੀ 19 ਵਾਰੀ ਸਾਲ ਚ

0: ਛੁੱਟੀ ਆਉਂਦਾ, ਜਿੰਨੀ ਵਾਰੀ ਉਹ ਸਾਧ ਆ ਜਾਂਦਾ ਛੁੱਟੀ। ਦੇਖੋ ਕਿੱਡਾ ਵੱਡਾ ਪਾੜਾ ਹੈਗਾ। ਸੋ ਇਹ ਗੱਲ ਮੈਂ ਤੇ ਪਹਿਲੇ ਦਿਨ ਤੋਂ ਹੀ ਮਹਿਸੂਸ ਕਰ ਰਿਹਾ ਕਿ ਇਹ ਸਰਕਾਰ ਨੇ ਜਾਣ ਬੁੱਝ ਕੇ ਗੱਲ ਲਟਕਾ ਦਿੱਤੀ ਹੈ, ਕਾਨੂੰਨੀ ਘੁੰਡੀਆਂ ਚ ਵਸਾ ਦਿੱਤੀ, ਮਸਲਾ ਹਾਈਕੋਰਟ ਚਲਾ ਗਿਆ, ਹੁਣ ਹਾਈਕੋਰਟ ਚ ਤਰੀਕਾਂ ਪੈਣੀਆਂ ਸ਼ੁਰੂ ਹੋ ਗਈਆਂ, ਦੇਖਦੇ ਆ ਨਵੇੜਾ ਕਦੋਂ ਹੁੰਦਾ।
1: ਦੇਖੋ ਜੀ, ਇਹ ਤਾਂ ਚਲੋ ਜੇ ਆਪਾਂ ਇਸ ਪਾਸੇ ਗੱਲਬਾਤ ਕਰੀਏ ਤੇ ਆਪਾਂ ਕਿਸੇ ਧੜੇ ਦੀ ਗੱਲ ਨਹੀਂ ਕਰਦੇ, ਆਪਾਂ ਕਿਸੇ ਇੱਕ ਪੱਖ ਦੀ ਗੱਲ ਨਹੀਂ ਕਰਦੇ। ਜੇ ਆਪਾਂ ਇਨਸਾਨੀਅਤ ਦੀ ਤੇ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਆਪਾਂ ਸੰਵਿਧਾਨ ਦੀ ਵੀ ਗੱਲ ਕਰਦੇ ਹਾਂ ਤੇ ਕਿਹੜੇ ਸੰਵਿਧਾਨ ਨੂੰ ਮੰਨੀਏ, ਸਾਨੂੰ ਖੁਦ ਨਹੀਂ ਸਮਝ ਆਉਂਦੀ ਕਿ ਇੱਕ ਸੰਵਿਧਾਨ ਦੇ ਸਹੁੰ ਚੁੱਕ ਕੇ ਇੱਕ ਐਮ ਪੀ ਬਣੇ ਅੰਮ੍ਰਿਤਪਾਲ ਸਿੰਘ ਨੂੰ ਨੀਂਹ ਪੁਲਿਸ ਛੱਡ ਰਹੀ। ਮੈਂ ਤਾਂ ਹੈਰਾਨ ਹਾਂ ਕਿ ਕਿਹੜੇ ਸੰਵਿਧਾਨ ਦੀ ਗੱਲ ਕਰਦੇ ਹਾਂ, ਕਿਹੜੇ ਕਾਨੂੰਨ ਦੀ ਗੱਲ ਕਰਦੇ ਹਾਂ। ਸੋ ਇੱਕ ਐਮ ਪੀ ਤੱਕ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਹੋਇਆ, ਹਾਲਾਂਕਿ ਐਨ ਐਸ ਏ ਵੀ ਮੈਨੂੰ ਲੱਗਦਾ ਕਿ ਹਟ ਗਈ ਉਹਨਾਂ ਦੀ ਜੀ। ਸੋ ਇੱਥੇ ਤਾਂ ਮੈਨੂੰ ਲੱਗਦਾ ਕਿ ਅਲੱਗ ਕਾਨੂੰਨ, ਜਦੋਂ ਆਪਾਂ ਕਹਿੰਦੇ ਆ ਰਹੇ ਹਾਂ ਲੰਮੇ ਸਮੇਂ ਤੋਂ ਕਿ ਸਿੱਖਾਂ ਵਾਸਤੇ ਇੱਕ ਅਲੱਗ ਕਾਨੂੰਨ ਦੀ ਵਰਤੋਂ ਕੀਤੀ ਹੈ, ਜਾਂ ਕਾਨੂੰਨ ਹੈ ਹੀ ਨਹੀਂ ਆ, ਇਹ ਵੀ ਕਹਿ ਸਕਦੇ ਹਾਂ। ਸੋ ਇਹ ਅਲੱਗ ਗੱਲ ਹੋ ਜਾਣੀ ਹੈ ਟੋਪਿਕ ਤੋਂ ਹਟ ਕੇ। ਅਗਲੀ ਕਾਲ ਵੱਲ ਚੱਲਦੇ ਹਾਂ ਜੀ ਆਪਾਂ। ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਓਫ 4146 ਜੀ, 4146 ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ।
2: ਹੈਲੋ ਸਤਿ ਸ਼੍ਰੀ ਅਕਾਲ ਜੀ, ਸੰਧੂ ਸਰ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਸਰ ਜੀ।
2: ਹਾਂਜੀ, ਦੇਖੋ ਹੁਸ਼ਿਆਰਪੁਰੀ ਜੀ, ਉਹ ਮੋਦੀ ਉਧਰ ਯੂਏਈ ਗਿਆ, ਲੋਗੋ ਨੂੰ ਬੜੀ ਪਰੇਸ਼ਾਨੀ ਹੋਈ, ਇਹ ਨਹੀਂ ਦੱਸਿਆ ਕਿ ਕਿਹੜੀ ਡੀਲ ਡੂਲ ਕਰਕੇ ਆਇਆ ਵਹਾਂ ਪੇ, ਕੋਈ ਇਜ਼ਰਾਇਲ ਵਾਲਾ ਵੀ ਗਿਆ ਤਾਂ ਨੇਤਨਯਾਹੂ ਵੀ, ਕਿਉਂਕਿ ਜਿਹੜੇ ਜਿੰਨੇ ਬੰਬ ਪੜੇ ਹੈਗੇ ਯੂਏਈ ਤੇ, ਤਾਂ ਉਦੋਂ ਬੇਚਾਰਾ ਘਬਰਾ ਗਿਆ ਹੈ। ਦੂਜਾ ਪਾਈਪ ਲਾਈਨ ਵੀ ਆ ਰਹੀ ਹੈ ਉੱਥੋਂ, ਹਜੇ ਉਹਦੇ ਬਾਰੇ ਵੀ ਤੁਸੀਂ ਦੱਸਿਆ ਨਹੀਂ। ਉਹ ਸਾਰਾ ਯੂਏਈ ਨੂੰ ਪਾਈਪ ਲਾਈਨ ਇੱਕ ਹੋਰ ਬਣਾ ਰਿਹਾ ਹੈਗਾ, 27 ਤਾਂ ਖਤਮ ਹੋ ਜਾਊਗੀ, ਸਾਰਾ ਗੈਸ ਗੂਸ ਸਾਰਾ ਇੰਤਜ਼ਾਮ ਇੰਡੀਆ ਖਰੀਦ ਲੇਗਾ। ਉਸੇ ਲੋਕਾਂ ਕੋਲ ਪਤਾ ਹੀ ਨਹੀਂ ਹੈਗਾ, ਉਹ ਕਿਹੜੇ ਬੜੇ ਐਂਟੀ ਮੋਦੀ ਟਾਈਪ ਬੰਦੇ ਹੈਗੇ ਇੱਥੇ। ਦੂਜਾ ਇਹ ਹੈਗਾ ਹੁਸ਼ਿਆਰਪੁਰੀ ਜੀ, ਉਹ ਕੇਰਲਾ ਮੇ ਕੀ ਹੋ ਰਿਹਾ ਹੈ, ਉਹ ਜੋ ਵੇਣੂ ਗੋਪਾਲ ਹੈ ਉਹ ਰਾਹੁਲ ਗਾਂਧੀ ਕਾ ਰਾਈਟ ਹੈਂਡ ਹੈ, ਔਰ ਜਿਹੜਾ ਇੱਕ ਤੁਸੀਂ ਨਾਮ ਸੁਣਿਆ ਹੋਗਾ, ਤੁਹਾਨੂੰ ਪਤਾ ਹੋਗਾ, ਮੇਰਾ ਇੱਕ ਦੋਸਤ ਹੈਗਾ ਰਾਮੇਸ਼ਵਰਮ ਪਿੱਲੇ, ਉਹ ਵੇਣੂ ਗੋਪਾਲ ਦਾ ਰਾਈਟ ਹੈਂਡ ਹੈਗਾ। ਮੇਰੀ ਉਸ ਗੱਲ ਹੋਈ ਸੀਗੀ, ਉਹ ਗਿਆ ਵੇਣੂ ਗੋਪਾਲ ਕੇ ਘਰ, ਉਹ ਕਹਿ ਰਿਹਾ ਵੇਣੂ ਗੋਪਾਲ ਤੋਂ ਬਹੁਤ ਦੁਖੀ ਹੈਗਾ। ਤੇ ਇਹਦੇ ਬਾਰੇ ਦੱਸੋ ਕਿ ਰਾਹੁਲ ਗਾਂਧੀ ਜੀ ਚਲੀ ਨਹੀਂ ਹੈ, ਉੱਥੇ ਕੀ ਹੋ ਰਿਹਾ ਹੈ? ਉਹ ਰਾਤੀ ਪਰਸੋਂ ਗਿਆ ਬੋਲੇ ਵੇਣੂ ਗੋਪਾਲ ਕੇ ਘਰ ਮੇ ਪੂਰਾ ਦਿੱਲੀ ਮੇ ਸੰਨਾਟਾ ਸੀਗਾ।
1: ਜੀ
2: ਤੀਸਰਾ ਇੱਕ ਆਖਰੀ ਗੱਲ ਹੀ ਬਣਾ ਦੋ, ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਕੇਸ ਕਿੰਨੇ ਚੱਲ ਰਹੇ ਹੁਸ਼ਿਆਰਪੁਰੀ ਜੀ? ਇਹਨੇ ਆਏ ਸੇ ਅਧਿਕ ਸੰਪਤੀ ਇਕੱਠੀ ਕਰ ਰੱਖੀ ਹੈ ਜੀ, ਹੈ ਜੀ, ਬੜਾ ਚੱਕਰ ਚੱਲ ਰਿਹਾ ਹੈਗਾ। ਇੱਥੇ ਫਿਰ ਈਡੀ ਔਰ ਸੀਬੀਆਈ ਇਨਕੇ ਘਰ ਨਹੀਂ ਜਾਏਗੀ ਤਾਂ ਕਿਸਕੇ ਘਰ ਜਾਏਗੀ? ਥੋੜਾ ਦੱਸੋ ਹੁਸ਼ਿਆਰਪੁਰ ਜੀ। ਧੰਨਵਾਦ ਜੀ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਜੀ ਸਰ,
0: ਚਿਹਰੀ ਤੇ ਆਮਦਨ ਤੋਂ ਵੱਧ ਜਾਇਦਾਦ ਦੀ ਗੱਲ ਹੈ ਨਾ
1: ਜੀ।
0: ਸਰੋਤਿਓ ਦੇਖੋ, ਤੁਸੀਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦਾ ਪੁੱਛਿਆ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਚਾਹੇ ਨਾਮ ਸੋਨੀਆ ਗਾਂਧੀ ਚਾਹੇ ਰਾਹੁਲ ਗਾਂਧੀ, ਇਹਨਾਂ ਦੀ ਆਮਦਨ ਦੇ ਜਿਹੜੇ ਸਾਧਨ ਹੈ ਉਹਨਾਂ ਸਾਧਨਾਂ ਚ ਵੱਡੀ ਗੜਬੜ ਹੋ ਸਕਦੀ ਹੈ। ਇਹਨਾਂ ਦੀ ਆਮਦਨ ਜੇ ਅਸੀਂ ਕਾਨੂੰਨੀ ਢੰਗ ਨਾਲ ਲੱਭੀਏ ਤੇ ਬਹੁਤ ਘੱਟ ਵਸੀਲੇ ਹੋ ਸਕਦੇ ਆ, ਪਰੰਤੂ ਆਮਦਨ ਜੇ ਖਾਤਿਆਂ ਚ ਵੇਖੀਏ ਜਾਂ ਇਹਨਾਂ ਦੇ ਵਿਦੇਸ਼ ਦੌਰਿਆਂ ਨੂੰ ਵੇਖੀਏ, ਇਹਨਾਂ ਦੇ ਰਹਿਣ ਸਹਿਣ ਦੇ ਢੰਗ ਨੂੰ ਵੇਖੀਏ ਤੇ ਹੱਦੋ ਵੱਧ ਹੈ
1: ਜੀ।
0: ਪਰੰਤੂ ਸਵਾਲ ਇਹ ਆ ਨਾ ਕਿ ਜੇ ਮੈਂ ਰਾਹੁਲ ਗਾਂਧੀ ਦੀ ਦੱਸਾਂਗਾ, ਸੋਨੀਆ ਗਾਂਧੀ ਦੀ ਦੱਸਾਂਗਾ ਜਾਂ ਲੱਭਾਂਗਾ, ਕਲੈਕਟ ਕਰਾਂਗਾ, ਤੇ ਜਦੋਂ ਮੈਂ ਲੱਭਣ ਲੱਗਾਂਗਾ ਤੇ ਮੈਨੂੰ ਰਸਤੇ ਚ ਇਹਨਾਂ ਦੇ ਨਾਲ ਨਾਲ ਜਿੰਨਿਆਂ ਕੁ ਦੀ ਲੱਭ ਜਾਣੀ ਹੈ, ਸਰੋਤਿਓ ਤੁਸੀਂ ਸੁਣ ਕੇ ਹੈਰਾਨ ਰਹਿ ਜਾਣੇ। ਯਾਨੀ ਭਾਰਤ ਦਾ ਕੋਈ ਟਾਵਾਂ ਟਾਵਾਂ ਹੀ ਬਚੇਗਾ ਜਿਹਦੀ ਆਮਦਨ ਆਪਣੇ ਮੈਂ ਸਿਆਸੀ ਦੀ ਲੋਕਾਂ ਦੀ ਗੱਲ ਕਰਦਾ ਜਿਹੜੇ ਕੁਰਸੀ ਤੇ ਬਹਿ ਜਾਂਦੇ, ਉਹ ਟਾਵਾਂ ਹੀ ਹੋਵੇਗਾ ਜਿਹਦੀ ਜਦੋਂ ਉਹ ਇੱਕ ਵਾਰ ਕੁਰਸੀ ਤੇ ਬਹਿ ਗਿਆ ਤੇ ਉਹਦੀ ਆਮਦਨ 2-4-5-7-10 ਗੁਣਾ ਵਧੀ ਹੋਵੇ। ਉਹ ਟਾਵਾਂ ਹੀ ਹੋਵੇਗਾ 2-4-5-10 ਗੁਣਾ ਵਾਲਾ, ਇਹ 50-100 ਗੁਣਾ ਵਾਲਾ ਹੀ ਹੈ ਬਾਕੀ ਸਾਰੇ, ਚਾਹੇ ਉਹ ਭਾਜਪਾ ਆ, ਚਾਹੇ ਉਹ ਕਾਂਗਰਸ ਹੀ ਆ, ਚਾਹੇ ਉਹ ਆਮ ਆਦਮੀ ਪਾਰਟੀ ਆ, ਚਾਹੇ ਅਕਾਲੀ ਦਲ ਜਾਂ ਜਿਹੜੀਆਂ ਤੁਸੀਂ ਨਾ ਲੈਣਾ, ਤ੍ਰਿਮੂਲ ਕਾਂਗਰਸ ਵਾਲੇ ਪਾਸੇ ਨੂੰ ਵੀ ਮੋੜਾ ਕੱਟ ਲੈਣੇ, ਕੋਈ ਇਤਰਾਜ਼ ਨਹੀਂ, ਜਿਹਨੂੰ ਮਰਜ਼ੀ ਕੱਟ ਲਓ। ਸੋ ਇਸ ਕਰਕੇ ਅਸੀਂ ਦੇਖੋ, ਤੁਸੀਂ ਸਵਾਲ ਕਰਨਾ ਤੁਹਾਡਾ ਹੱਕ ਹੈ, ਪਰੰਤੂ ਸੱਚ ਇਹ ਹੈ ਕਿ ਰਾਹੁਲ ਗਾਂਧੀ ਜਾਂ ਦੂਜੇ ਤੀਜੇ ਸਾਰੇ ਹੀ ਸਿਆਸੀ ਲੋਕਾਂ ਦੀ ਜਿਹੜੀ ਆਮਦਨ ਹੈ ਜੇ ਖੰਗੋਲਣੀ ਹੈ ਤੇ ਫਿਰ ਸਾਰਿਆਂ ਦੀ ਖੰਗੋਲੀਏ, ਫਿਰ ਸਾਰਿਆਂ ਦਾ ਵੇਖੀਏ ਕਿ ਇਹਨਾਂ ਦੇ ਕਿਹੜੇ ਆਪਣੀਆਂ ਫੈਕਟਰੀਆਂ ਚੱਲਦੀਆਂ, ਕਿਹੜੀ ਇਹਨਾਂ ਦੀ ਖੇਤੀ ਹੈ, ਤੇ ਏਡੇ ਵੱਡੇ ਪੱਧਰ ਤੇ ਜਿੱਦਾਂ ਦੀ ਇਹ ਜ਼ਿੰਦਗੀ ਜੀਂਦੇ ਆ, ਜਿੱਦਾਂ ਦੀ ਇਹਨਾਂ ਦੀ ਰਹਿਣਾ ਸਹਿਣਾ, ਆਖਰ ਪੈਸਾ ਆ ਕਿੱਥੋਂ ਰਿਹਾ? ਇਹ ਬਿਲਕੁਲ ਸਿੱਧੀ ਪੱਧਰੀ ਗੱਲ ਹੈ ਕਿ ਇਹ ਦੁਰਵਰਤੋਂ ਹੀ ਆ ਸਾਰੇ ਕਾਸੇ ਦੀ, ਬਹੁਤ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਕੀਤੇ ਆ ਜਿਹਨਾਂ ਨੇ, ਕੁਛ ਨੇ ਪਹਿਲਾਂ ਕੀਤੇ ਕੁਛ ਹੁਣ ਕਰ ਰਹੇ ਆ, ਸਾਰੇ ਤੇ ਕੋਈ ਰੱਸੀ ਨੇ। ਇਸ ਕਰਕੇ ਇੱਕ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ ਨੂੰ ਨਾ ਕਹੀਏ, ਅਸੀਂ ਸਾਰੇ ਸਿਆਸੀ ਲੋਕਾਂ ਨੂੰ ਕਵਾਂਗੇ ਤੇ ਮੈਨੂੰ ਲੱਗਦਾ ਜ਼ਿਆਦਾ ਇਮਾਨਦਾਰੀ ਹੋਵੇਗੀ। ਬਾਕੀ ਰਹੀ ਗੱਲ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰੇ ਦੀ, ਦੇਖੋ ਯੂਏਈ ਗਏ ਨੇ, ਮੇਰਾ ਬੜਾ ਸਿੱਧਾ ਸਵਾਲ ਹੈ, ਕੋਈ ਇਤਰਾਜ਼ ਨਹੀਂ, ਜਾਏ ਨੇ, ਜਿਹੜਾ ਵਪਾਰਕ ਸਮਝੌਤਾ ਪ੍ਰਧਾਨ ਮੰਤਰੀ ਕਰਕੇ ਆਇਆ, ਕੀ ਭਾਰਤ ਦਾ ਇੱਕ ਵੱਡੇ ਪੱਧਰ ਦਾ ਅਧਿਕਾਰੀ, ਪੀਐਮਓ ਆਫਿਸ ਦਾ ਅਧਿਕਾਰੀ ਜਿਸ ਦਾ ਉਹ ਵਿਭਾਗ ਹੈ, ਜੇ ਉਸਨੇ ਗੈਸਾਂ ਦਾ ਤੇਲ ਦਾ ਸਮਝੌਤਾ ਕੀਤਾ ਕਿ ਸੰਬੰਧਿਤ ਗੈਸ ਮੰਤਰਾਲੇ ਦਾ ਪੈਟਰੋਲੀਅਮ ਮੰਤਰਾਲੇ ਦਾ ਅਧਿਕਾਰੀ ਨਹੀਂ ਉਹ ਕਰ ਸਕਦਾ ਸੀ? ਪ੍ਰਧਾਨ ਮੰਤਰੀ ਕਿਉਂ ਹਰੇਕ ਚੀਜ਼ ਚੱਕੇ ਜਾਂਦੇ ਆ? ਕੀ ਇੱਥੇ ਸਿਆਸੀ ਲਾਹਾ ਹੀ ਲੈਣਾ ਇੱਕੋ ਇੱਕ ਕਾਰਨ ਆਪਣਾ ਰਹਿ ਗਿਆ? ਇੱਕ ਪਾਸੇ ਅਸੀਂ ਦਹਾਈ ਪਾਉਂਦੇ ਹਾਂ ਜੀ ਪ੍ਰਧਾਨ ਮੰਤਰੀ ਦਾ, ਅੱਜ ਦਾ ਤਾਜ਼ਾ ਤਰੀਨ ਬਿਆਨ ਜੇ ਤੁਹਾਡੇ ਕੰਨਾਂ ਚ ਪਿਆ ਹੋਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਕਿ ਜੇ ਹਾਲਾਤ ਪੱਛਮੀ ਮੁਲਕ, ਜਿਹੜਾ ਪੱਛਮੀ ਏਸ਼ੀਆ ਦੇ ਹਾਲਾਤ ਜੇ ਕੰਟਰੋਲ ਨਾ ਹੋਏ ਤੇ ਸਾਡੀ ਜਿਹੜੀ ਕੀਤੀ ਜਿਹੜੇ ਮਿਹਨਤ ਆ ਨਾ, ਜਿਹੜੇ ਅਸੀਂ ਕਹਿੰਦੇ ਇੱਥੇ ਕੁਛ ਵਿਸ਼ੇਸ਼ ਢੰਗ ਦੇ ਉਪਰਾਲੇ ਕਰ ਰਹੇ ਹਾਂ ਸੰਜਮ ਦੇ, ਉਹ ਵੀ ਬੇਕਾਰ ਹੋ ਜਾਣੇ ਆ। ਮੈਂ ਵਾਰ ਵਾਰ ਕਹਿ ਰਿਹਾ ਕਿ ਪ੍ਰਧਾਨ ਮੰਤਰੀ ਦੇ ਬੋਲੇ ਗਏ ਸ਼ਬਦ ਬੜਾ ਸਿੱਧਾ ਇਸ਼ਾਰਾ ਆ ਕਿ ਆਉਣ ਵਾਲਾ ਸਮਾਂ ਭਾਰਤ ਵਿੱਚ ਵੀ ਜਿਹੜਾ ਮਹਿੰਗਾਈ ਦੇ ਸੰਦਰਭ ਚ ਬਹੁਤ ਖਤਰਨਾਕ ਮੋੜ ਤੇ ਆਉਣ ਜਾ ਰਿਹਾ। ਪ੍ਰਧਾਨ ਮੰਤਰੀ ਇਸ਼ਾਰੇ ਦੇ ਰਹੇ ਹੈ ਆ ਸਮਝੌਤੇ ਜੀ, ਹੁਣ ਆ ਤੁਸੀਂ ਗੱਲ ਕਹਿ ਕੇ ਹਟੇ ਹੋ ਜੀ 2027 ਦੇ ਵਿੱਚ ਇੱਕ ਪਾਈਪ ਲਾਈਨ ਆ ਜਾਏਗੀ ਜਾਂ ਦੁਬਈ ਨਾਲ ਸਮਝੌਤਾ ਹੋ ਗਿਆ। ਇਹ ਹੌਸਲੇ ਆ, ਇਹ ਆਸਰੇ ਆ ਕਿ ਕੋਈ ਗੱਲ ਨੀ, ਬਸ ਆ 2026 ਆ, 2027 ਤੱਕ ਤੇ ਗੱਲ ਬਣੀ ਜਾਣੀ, ਕੁਛ ਨੀ ਦੋਸਤੋ ਏਦਾਂ ਦਾ। ਪ੍ਰਧਾਨ ਮੰਤਰੀ ਵਿਦੇਸ਼ ਗਏ ਨੇ, ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਵਿਦੇਸ਼ ਦੌਰੇ ਤੇ ਜਾਣ ਤੋਂ ਬਿਨਾਂ ਸਰ ਸਕਦੀਆਂ ਸੀ। ਮੈਂ ਸਮਝਦਾ ਕਿ ਅੱਜ ਦੇ ਸਮੇਂ ਜੇ ਤਾਕਤ ਲਾਉਣੀ ਚਾਹੀਦੀ ਪ੍ਰਧਾਨ ਮੰਤਰੀ ਨੂੰ ਤੇ ਹਾਲਾਤ ਸਧਾਰਨ ਤੇ ਲਾਉਣੀ ਚਾਹੀਦੀ ਹੈ, ਨਾ ਕਿ ਵਿਦੇਸ਼ ਦੌਰਿਆਂ ਤੇ।
1: ਬਿਲਕੁਲ ਜੀ, ਨੈਕਸਟ ਕਾਲ ਵੱਲ ਚੱਲਦੇ ਹਾਂ, ਲੰਬੇ ਸਮੇਂ ਤੋਂ ਹੋਲਡ ਨੇ। 8900, ਸਤਿ ਸ੍ਰੀ ਅਕਾਲ ਸਰ, ਤੁਸੀਂ ਆਨ ਰਹੋ।
3: ਸਤਿ ਸ੍ਰੀ ਅਕਾਲ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਰਮੇਸ਼ ਜੀ,
1: ਸਤਿ ਸ੍ਰੀ ਅਕਾਲ ਜੀ।
3: ਸਭ ਤੋਂ ਪਹਿਲਾਂ ਕੋਟੀ ਕੋਟੀ ਪ੍ਰਣਾਮ ਛੋਟੇ ਘੱਲੂਘਾਰਾਂ ਦੇ ਸ਼ਹੀਦਾਂ ਨੂੰ
1: ਜੀ,
3: ਤੇ ਅੱਜ ਵੀ ਇਹ ਹੋ ਰਿਹਾ ਜੀ। ਜੇ ਅਸੀਂ ਕਹੇ ਅੱਜ ਸਰਕਾਰਾਂ ਦੇ ਰੰਗ ਰੂਪ ਬਦਲ ਗਏ ਨੇ, ਅੱਜ ਵੀ ਜ਼ੁਲਮ ਹੋ ਰਹੇ ਨੇ, ਅੱਜ ਵੀ ਬੇਗੁਨਾਹ ਲੋਕ ਮਾਰੇ ਜਾ ਰਹੇ ਨੇ ਜੰਗ ਦੇ ਨਾਂ ਤੇ, ਅੱਜ ਵੀ ਜੋ ਵੱਡੀਆਂ ਪਾਵਰ ਹੈ, ਸੁਪਰ ਪਾਵਰਾਂ ਜਾਂ ਜਿਹੜੀ ਹੈ ਹੋਰ ਪਾਵਰ ਉਹਨਾਂ ਦੇ ਨਾਲ ਸਪੋਰਟਸ ਕਰਦੀਆਂ ਨੇ, ਠੀਕ ਹੈ ਰੰਗ ਢੰਗ ਬਦਲ ਗਿਆ ਜੀ। ਡੈਮੋਕ੍ਰੇਸੀ ਦੇ ਨਾਂ ਤੇ ਕਦੇ ਹੋ ਰਿਹਾ, ਕਦੇ ਕੁਛ ਹੋ ਰਿਹਾ, ਪਰ ਉਹ ਕਾਂਡ ਤਾਂ ਹੋ ਹੀ ਰਿਹਾ ਨੀ। ਅੱਜ ਵੀ ਅਸੀਂ ਇਸ ਕਾਂਡ ਤੋਂ ਦੂਰ ਨੀ। ਅੱਜ ਵੀ ਆ ਸੁਪਰ ਪਾਵਰ ਦਾ ਪ੍ਰਮੁੱਖ ਟਰੰਪ ਸਾਹਿਬ ਗਏ ਨੇ ਚਾਈਨਾ, ਕਹਿੰਦੇ ਬੜੇ ਸਮਝੌਤੇ ਕਰੇ ਆਣੇ ਨੇ, ਬੜੀਆਂ ਲੰਬੀਆਂ ਡੀਂਗਾਂ ਮਾਰੀਆਂ। ਮੈਂ ਤਾਂ ਦੁਨੀਆਂ ਭਰ ਦੇ ਅਖਬਾਰ ਟਟੋਲ ਮਾਰੇ ਵੀ ਕਿਤੇ ਕੀ ਹੋਈ ਡੀਲ, ਪਤਾ ਲੱਗੇ ਕੀ ਕੁਛ ਹੋਇਆ। ਬਸ ਪਤਾ ਇਹ ਲੱਗਿਆ ਗੱਪਬਾਜ਼ੀ ਚੱਲੀ ਹੈ, ਡੀਲ ਡਾਲ ਤਾਂ ਕੋਈ ਨੀ ਹੋਈ ਵੀ ਚਾਈਨਾ ਦੇ ਨਾਲ ਕੋਈ ਉਹਦੀ ਡੀਲ ਹੋ ਗਈ ਹੋ, ਕਿਸੇ ਕੋਈ ਐਸੇ ਕੋਈ ਕੰਪ੍ਰੀਹੈਂਸਿਵ ਡੀਲ ਹੋਈ ਹੋਵੇ ਤਾਂ ਕੋਈ ਉੱਥੇ ਦਿਖਾਈ ਨਹੀਂ ਦੇ ਰਹੀ। ਰਹੀ ਗੱਲ ਜੇ ਆਪਾਂ ਭਾਰਤ ਦੀ ਗੱਲ ਕਰ ਲਈਏ, ਹੁਣ ਈਡੀ ਵਾਲੇ ਛਾਪੇ ਮਾਰ ਰਹੇ ਜਾਂ ਆਮ ਪਾਰਟੀ ਦੇ ਬੰਦਿਆਂ ਨੂੰ ਫੜ ਰਹੇ ਨੇ ਜਿਹੜੇ ਵਪਾਰੀ ਆ, ਇੱਕ ਪਾਸੇ ਤਾਂ ਆਪਾਂ ਰਮੇਸ਼ ਜੀ ਕਾਰਪੋਰੇਟ ਦੀ ਆਲੋਚਨਾ ਕਰਦੇ ਹਾਂ ਵੀ ਇਹ ਸਰਕਾਰਾਂ ਨਾਲ ਮਿਲ ਕੇ ਜੋ ਵੀ ਕੁਛ ਧੱਕਾ ਕਰਦੇ ਨੇ, ਜੋ ਹੇਰਾ ਫੇਰੀਆਂ ਬੇਈਮਾਨੀਆਂ ਵੱਡੇ ਵੱਡੇ ਠੇਕੇ ਲੈਂਦੇ ਨੇ, ਤੇ ਦੂਜੇ ਪਾਸੇ ਸਰਕਾਰ ਇਹਨਾਂ ਦੀ ਨਕੇਲ ਕੱਸਣ ਲਈ ਇਹਨਾਂ ਨੂੰ ਫੜਦੀ ਹੈ, ਤਾਂ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਤਾਂ ਪੋਲੀਟੀਕਲ ਮੋਟੀਵੇਟਡ ਹੈ, ਇਹ ਤਾਂ ਪੋਲੀਟੀਕਲ ਮੋਟੀਵੇਟਡ ਹੈ, ਫਿਰ ਅਸੀਂ ਦੋਗਲੇ ਕਿਉਂ ਹੋ ਜਾਂਦੇ? ਖੁੱਲ ਕੇ ਕਰੀਏ ਨੀ ਸਪੋਰਟ। ਹਾਂ ਵੀ ਇਹ ਗੱਲ ਜਿਹੜੇ ਫੜੇ ਗਏ ਨੇ ਬੰਦੇ ਵੀ ਵਾਕਿਆ ਇਹਨਾਂ ਨੇ ਕੋਈ ਕਰਪਸ਼ਨ ਕੀਤੀ ਹੈ, ਕੋਈ ਕਰਪਸ਼ਨ ਹੈ, ਕਿਉਂਕਿ ਇਹ ਆਮ ਲੋਕ ਸੀ, ਹੁਣ ਆਮ ਤੋਂ ਖਾਸ ਹੋ ਕੇ ਵੱਡੇ ਵੱਡੇ ਹੋਏ ਨੇ। ਥੈਂਕ ਯੂ ਸੋ ਮਚ ਫਾਰ ਗਿਵਿੰਗ ਮੀ ਦਾ ਟਾਈਮ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ। ਰਮੇਸ਼ ਜੀ,
0: ਬਿਲਕੁਲ ਸੋ, ਮੈਂ ਇਸ ਪਲੇਟਫਾਰਮ ਦੇ ਬਿਹਾਬ ਤੇ ਜਾਂ ਇਸ ਪਲੇਟਫਾਰਮ ਜੋ ਬੀਤੇ ਸਮੇਂ ਚ ਸੰਜੀਵ ਅਰੋੜਾ ਦੀ ਗ੍ਰਿਫਤਾਰੀ ਵਰਸਿਸ ਈਡੀ ਵਰਸਿਸ ਪੰਜਾਬ ਸਰਕਾਰ ਚੱਲਿਆ, ਮੈਂ ਉਹੀ ਸ਼ਬਦ ਦੁਹਰਾ ਦੇਣਾ। ਸੰਜੀਵ ਅਰੋੜਾ ਜਾਂ ਸੰਜੀਵ ਅਰੋੜਾ ਵਰਗੇ ਹੋਰ ਬਿਲਕੁਲ ਦੁੱਧ ਧੋਤੇ ਨਹੀਂ ਹੈ। ਜੇ ਯਾਦ ਹੋਵੇ ਤਾਂ ਮੈਂ ਇਸ ਪਲੇਟਫਾਰਮ ਤੇ ਕਿਹਾ ਕਿ ਮੈਂ ਗੁਰੂ ਸਾਹਿਬ ਦੀ ਗੁਰਬਾਣੀ ਦਾ ਜ਼ਿਕਰ ਕੀਤਾ ਸੀ ਕਿ ਪਾਪਾਂ ਬਾਸ ਨਾ ਹੋਵੇ ਇਕੱਠੀ। ਚਲੋ, ਕਹਿਣ ਤੋਂ ਭਾਵ ਹੈ ਕਿ ਇੱਕ ਗੱਲ ਬੜੀ ਸਾਫ਼ ਹੈ ਕਿ ਪਾਪ ਤੇ ਹੈਗੇ ਨੇ ਸੰਜੀਵ ਅਰੋੜਾ ਦੇ ਧੰਦੇ ਵਿੱਚ
1: ਜੀ।
0: ਆ ਜਿਹੜਾ ਕੁਛ PSPCL ਦੇ ਵਿੱਚੋਂ ਚੀਜ਼ਾਂ ਸਾਹਮਣੇ ਆ ਗਈਆਂ, ਇੱਕ ਡੰਮੀ ਆਪਣੇ ਮਜ਼ਦੂਰ ਦੇ ਨਾਂ ਤੇ ਇੱਕ ਕੰਪਨੀ, ਇੱਕ ਇੰਟਰਪ੍ਰਾਈਜ਼ ਦਿੱਲੀ ਚ ਖੜੀ ਕੀਤੀ ਪਾਈ ਗਈ, ਦੇਖੋ ਉਹਦੇ ਵਿੱਚ ਕਰੋੜਾਂ ਰੁਪਏ ਸ਼ਿਫਟ ਕੀਤੇ ਆ। ਪਰੰਤੂ ਜਿਹੜਾ ਦੂਜੇ ਪਾਸੇ ਹੈ, ਇੱਥੇ ਕਾਰਪੋਰੇਟ ਦੇ ਖਿਲਾਫ ਮੈਂ ਸਮਝਦਾ ਬਿਲਕੁਲ ਸਾਹਿਬ ਬਿਲਕੁਲ ਕਾਰਵਾਈ ਨਹੀਂ। ਇਹ ਉਸ ਕਾਰਪੋਰੇਟ ਦੇ ਖਿਲਾਫ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਮੰਤਰੀ ਹੈ, ਕਿਉਂਕਿ ਜੇ ਕਾਰਪੋਰੇਟ ਦੇ ਖਿਲਾਫ ਹੋਣੀ ਹੁੰਦੀ ਨਾ, ਜਿੱਥੇ ਲਗਭਗ ਡੇਢ ਕੁ ਮਹੀਨਾ ਪਹਿਲਾਂ ਜਲੰਧਰ ਵਿੱਚ ਯਾਦ ਕਰੋ ਇੱਕ ਛਾਪੇਮਾਰੀ ਹੋਈ ਸੀ ਅਸ਼ੋਕ ਮਿੱਤਲ ਦੇ ਟਿਕਾਣਿਆਂ ਤੇ, ਦਿੱਲੀ ਤੋਂ ਲੈ ਕੇ ਜਲੰਧਰ ਵਿੱਚ ਕਈ ਉਹਨਾਂ ਦੇ ਕਾਰੋਬਾਰ ਹੈ। ਅਸ਼ੋਕ ਮਿੱਤਲ ਉਸ ਦਿਨ ਉਹ ਆਮ ਆਦਮੀ ਪਾਰਟੀ ਸੀ ਜਦੋਂ ਹੋਈ ਹੈ, ਤੇ ਉਹ ਵੀ ਸੰਜੀਵ ਮਿੱਤਲ ਦਾ ਹਾਣੀ ਹੈ, ਤੇ ਫਿਰ ਉਹ ਜਦੋਂ ਹੁਣ ਭਾਜਪਾ ਚਲਾ ਗਿਆ ਕੀ ਉਹ ਚੰਗਾ ਕਾਰਪੋਰੇਟ ਹੋ ਗਿਆ? ਉਹਦੇ ਹੁਣ ਉਹ ਛਾਪੇਮਾਰੀ ਵਿੱਚ ਹੀ ਰਹਿ ਗਈ, ਸੰਜੀਵ ਅਰੋੜਾ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਸਵਾਲ ਇਹ ਆ ਕਿ ਈਡੀ ਨੂੰ ਵਰਤੋਂ ਜਿਹੜੀ ਆਪਣੇ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਕਰ ਰਹੀ ਹੈ, ਇਸ ਵਿੱਚ ਕੋਈ ਰੌੜਾ ਨਹੀਂ। ਜੇ ਸੰਜੀਵ ਅਰੋੜਾ ਭ੍ਰਿਸ਼ਟ ਹੈ, ਉਹਨੂੰ ਫੜਨਾ ਚਾਹੀਦਾ, ਉਹਨੂੰ ਅੰਦਰ ਕਰੋ, ਪਰੰਤੂ ਕੱਲਾ ਇਸ ਕਰਕੇ ਨਹੀਂ ਕਿ ਉਹ ਆਮ ਆਦਮੀ ਪਾਰਟੀ ਚ ਹੈ, ਜਿਹੜਾ ਕਿਸੇ ਹੋਰ ਧਿਰ ਵਿੱਚ ਵੀ ਹੈ ਜਾਂ ਹੋਰ ਹੈ ਉਹਨੂੰ ਵੀ ਫੜਨਾ ਚਾਹੀਦਾ। ਭ੍ਰਿਸ਼ਟਾਚਾਰੀ ਇਹ ਸਾਰੀ ਆ, ਲੁੱਟ ਲੁੱਟ ਕੇ ਹੀ ਏਡੀਆਂ ਜਾਇਦਾਦਾਂ ਬਣੀਆਂ। ਐ ਥੋੜੋ ਆ ਕਿ ਅਸੀਂ ਕਹੀਏ ਜੀ ਕਿ ਇਹ 24 ਘੰਟਿਆਂ ਚੋਂ 28 ਘੰਟੇ ਕੰਮ ਕਰਦੇ ਤਾਂ ਇਹਨਾਂ ਦੀ ਇਨਕਮ ਤੇ ਆਮਦਨੀ ਵਧੀ ਹੈਗੀ ਹੈ। ਇਹ ਸੱਚਾਈ ਹੈ ਕਿ ਇਹਨਾਂ ਦੀ ਲੁੱਟ ਵਾਲਾ ਜਿਹੜਾ ਉਸਤਰਾ ਵੱਡਾ ਹੈਗਾ ਆ ਤੇ ਉਹ ਉਸਤਰੇ ਦੇ ਉੱਪਰ ਈਡੀ ਦਾ ਪੰਜਾ ਚੱਲਣਾ ਚਾਹੀਦਾ। ਪਰੰਤੂ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਹ ਅਪੀਲ ਇਸ ਰੇਡੀਓ ਨੇ ਪਹਿਲਾਂ ਵੀ ਕੀਤੀ ਤੇ ਅੱਜ ਵੀ ਕਰਦਾ
1: ਜੀ। ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਜੀ ਸਰ ਸਤਿ ਸ਼੍ਰੀ ਅਕਾਲ। 4701 ਜੀ ਸਤਿ ਸ਼੍ਰੀ ਅਕਾਲ ਜੀ।
4: ਰਮੇਸ਼ ਜੀ ਨੂੰ ਵੀ ਸਤਿ ਸ੍ਰੀ ਅਕਾਲ। ਰਮੇਸ਼ ਜੀ ਅੱਗੇ ਅਸੀਂ ਨਾ ਜੀ ਜਦ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਜਦੋਂ ਬੋਲਦੇ ਆ ਸੁਣਦੇ ਆ ਤੇ ਮੁੱਖ ਮੰਤਰੀ ਸਾਹਿਬ ਨੂੰ ਵੀ ਕੀ ਪਤਾ ਕਦੇ ਕੋਈ ਕੰਮ ਦੀ ਗੱਲ ਵੀ ਗੱਲ ਚ ਪੈ ਜੇ ਵੀ ਸਿੱਖ ਲਈਏ ਕੁਛ। ਹਾਂਜੀ ਅਸੀਂ ਆਪਣੇ ਗ੍ਰੈਂਡ ਸਨ ਤੇ ਗ੍ਰੈਂਡ ਡਾਟਰ ਨੂੰ ਇਹ ਜ਼ਰੂਰ ਆ ਕਿੱਕਲੀ ਬਣਾਉਣੀ ਜ਼ਰੂਰ ਸਿਖਾ ਦਾਂਗੇ ਜੀ। ਇਹ ਹੁਣ ਆ ਗਈ ਆ ਜੀ ਪ੍ਰਧਾਨ ਮੁੱਖ ਮੰਤਰੀ ਸਾਹਿਬ ਦੇ ਮੂੰਹੋਂ ਸੁਣ ਕੇ। ਅੱਛਾ ਮੇਰਾ ਸਵਾਲ ਇਹ ਸੀਗਾ ਜੀ ਵੀ ਨਾ ਮੁੱਖ ਮੰਤਰੀ ਸਾਹਿਬ ਨੂੰ ਜਦ ਵੀ ਸੁਣੋ ਹਮੇਸ਼ਾ 10-15 ਮਿੰਟ ਨਾ ਅਕਾਲੀ ਨੂੰ ਬਹੁਤ ਘੋਸਦੇ ਆ ਬਹੁਤ ਜ਼ਿਆਦਾ। ਕੀ ਇਹਨਾਂ ਨੂੰ ਅਕਾਲੀਆਂ ਤੋਂ ਇੰਨਾ ਡਰ ਆ? ਬੰਦਾ ਉਹਨੂੰ ਹੀ ਲੈਂਦਾ ਹੁੰਦਾ ਨਾ ਜ਼ਿਆਦਾ ਜੀ ਤੋਂ ਡਰ ਹੋਵੇ ਵੀ ਕਿਤੇ ਸਰਕਾਰ ਨਾ ਬਣਾ ਦੇ। ਪਲੀਜ਼ ਦੱਸੋਗੇ ਕੀ ਇਹਨਾਂ ਨੂੰ ਡਰ ਲੱਗਦਾ ਅਕਾਲੀਆਂ ਤੋਂ ਜਾਂ ਸੁਖਬੀਰ ਬਾਦਲ ਤੋਂ ਵੀ ਇਹ ਸਰਕਾਰ ਨਾ ਬਣਾ ਦੇ? ਪਲੀਜ਼ ਮੈਂ ਆਪਦੀ ਅਰਜ਼ੀ ਸੁਣਦਾ। ਥੈਂਕ
1: ਜੀ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ ਇਹਦੇ ਵਿੱਚ ਅਸੀਂ ਡਰ ਵਾਲੀ ਨਹੀਂ ਡੈਫੀਨੇਸ਼ਨ ਵਰਤ ਸਕਦੇ। ਬੇਸਿਕਲੀ ਇਹ ਦਾ ਪੈਂਤੜਾ ਹੀ ਆ ਕਿ ਬਦਨਾਮ ਅਸੀਂ ਇੰਨਾ ਕੁ ਕਰ ਦੇਣਾ ਦੂਸਰੀ ਧਿਰ ਨੂੰ ਜੋਰ, ਕਿਉਂਕਿ ਸਾਡੇ ਕੋਲ ਸਾਧਨ ਹੈ, ਅਸੀਂ ਸਰਕਾਰ ਹਾਂ, ਅਸੀਂ ਦੂਜੀ ਧਿਰ ਤੇ ਇੰਨੇ ਕੁ ਸ਼ਬਦੀ ਪਾਰ ਕਰ ਦਈਏ, ਏਡੇ ਕੁ ਵੱਡੇ ਪੱਧਰ ਤੇ ਪ੍ਰਚਾਰ ਕਰ ਦਈਏ ਕਿ ਜੇ ਉਹ 50 ਵੋਟਾਂ ਆਪਣੀਆਂ ਨਵੀਆਂ ਬਣਾ ਪੈਦਾ ਕਰਦਾ ਹੈ ਸਮਾਜ ਚੋਂ ਤੇ ਅਸੀਂ ਘੱਟੋ ਘੱਟ ਉਸ ਚੋਂ 15-25 ਤੇ ਤੋੜ ਦਈਏ, ਭਾਵ ਕਿ ਉਹਦਾ 50 ਵਾਲਾ ਟਾਰਗੇਟ ਹੇਠਾਂ ਨੂੰ ਲੈ ਆਈਏ। ਇਹੀ ਟਾਰਗੇਟ ਤੇ ਭਗਵੰਤ ਮਾਨ ਜੀ ਲੱਗੇ ਹੋਏ ਹੈਗੇ। ਬਾਕੀ ਇੱਥੇ ਡਰ ਟੁਰ ਕਾਹਦਾ ਹੋਣਾ? ਤੁਸੀਂ ਗੱਲਾਂ ਕਰਦਿਆਂ ਨੂੰ ਸੁਣੋ, ਤੁਸੀਂ ਬਿਕਰਮ ਸਿੰਘ ਮਜੀਠੀਆ ਹੋ ਗਿਆ, ਸੁਖਪਾਲ ਸਿੰਘ ਖਹਿਰਾ ਹੋ ਗਿਆ, ਇਹ ਡਰਦੇ ਕਿਤੇ ਇੱਕ ਦੂਜੇ ਤੋਂ? ਇਹ ਤੇ ਇੱਕ ਦੂਜੇ ਤੇ ਏਦਾਂ ਆ ਕਿ ਜਿਵੇਂ ਅਸੀਂ ਪਿੰਡਾਂ ਦੇ ਵਿੱਚ ਜਿਹੜੇ ਘਟੀਆ ਤੋਂ ਘਟੀਆ ਵਿਅਕਤੀ ਉਹ ਨੀ ਇੱਕ ਦੂਜੇ ਦੇ ਨਾਲ ਮਿਹਣੋ ਮਿਹਣੀ ਹੁੰਦੇ ਜਿੱਦਾਂ ਇਹ ਕਰਨ ਲੱਗੇ ਹੈਗੇ ਆ। ਇਹ ਦਾ ਪੈਂਤਰੇ ਆ ਜੀ, ਇਹ ਕੋਈ ਡਰ ਡੁਰ ਵਾਲੀ ਕਹਾਣੀ ਨਹੀਂ ਹੈ
1: ਜੀ। ਬਹੁਤ ਸ਼ੁਕਰੀਆ ਜੀ। ਸੋ ਕਾਲਜ ਬਹੁਤ ਸਾਰੀਆਂ ਆ ਰਹੀਆਂ ਅਤੇ ਕੱਟੀਆਂ ਵੀ ਜਾ ਰਹੀਆਂ, ਥੋੜ੍ਹਾ ਜਿਹਾ ਵੇਟ ਕਰ ਲਿਆ ਕਰੋ, ਮੈਂ ਹੋਲਡ ਰੱਖਣ ਦੀ ਕੋਸ਼ਿਸ਼ ਕਰ ਰਿਹਾ ਜੀ। ਸਰ ਸਤਿ ਸ਼੍ਰੀ ਅਕਾਲ। ਨੈਕਸਟ ਕਾਲ 3430।
5: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਰਮੇਸ਼ ਜੀ, ਇੱਦਾਂ ਨਹੀਂ ਲੱਗ ਰਿਹਾ ਜੀ ਜਿੱਦਾਂ ਇੱਕ ਪਿੰਡਾਂ 'ਚ ਨਾ ਖੇਡ ਖੇਡਦੇ ਹੁੰਦੇ ਜੀ, ਨਿਆਣੇ ਟੋਕਰਾ ਲਾ ਕੇ ਜੀ ਥੱਲੇ ਰੋਟੀਆਂ ਪਾ ਕੇ ਤੇ ਡੰਡੇ ਨਾਲ ਇੱਕ ਨਾ ਰੱਸੀ ਬੰਨ ਕੇ ਕਾਂ ਫੜ ਲੈਂਦੇ ਹੁੰਦੇ ਸੀਗੇ ਜੀ, ਤੇ ਭਾਜਪਾ ਇੱਦਾਂ ਨੀ ਕਰ ਰਹੀ ਜੀ, ਈਡੀ ਵਾਲਿਆਂ ਦਾ ਟੋਕਰਾ ਤੇ ਪਰ ਉਹਨੂੰ ਮਾਰਦੇ ਨੀ ਹੁੰਦੇ ਜੀ, ਜਾਨਵਰ ਨੂੰ ਫੜ ਕੇ ਛੱਡ ਦਿੰਦੇ ਸੀਗੇ ਜੀ। ਜ਼ਰੂਰ ਵਿਚਾਰ ਦਿਓ ਇਸ ਚੀਜ਼ ਬਾਰੇ ਜੀ।
0: ਚਲੋ ਮੈਂ ਆਪਣੇ ਸ਼ਬਦਾਂ ਚ ਇਸ ਗੱਲ ਨੂੰ ਬਿਆਨ ਕਰਦਾ। ਸੰਤੂ ਸਾਹਿਬ ਸੱਚੀ ਗੱਲ ਇਹ ਆ, ਜਿਹੜੀ ਸਰੋਤਿਆਂ ਨੇ ਕੀਤੀ ਉਹਨਾਂ ਨੇ ਆਪਣੇ ਢੰਗ ਨਾਲ ਕੀਤੀ ਆ
1: ਜੀ।
0: ਈਡੀ ਤੇ ਸੀਬੀਆਈ ਦੀਆਂ ਛਾਪੇਮਾਰੀਆਂ ਜਿੱਥੇ ਜਿੱਥੇ ਬੀਤੇ ਸਾਲਾਂ ਦਾ ਤੁਸੀਂ ਨਾ ਰਿਕਾਰਡ ਇਕੱਠਾ ਕਰ ਲਿਓ
1: ਜੀ,
0: ਉਹ ਕੇਵਲ ਤੇ ਕੇਵਲ ਇੱਕ ਵੇਲੇ ਤਾਂ ਏਦਾਂ ਹੁੰਦਾ ਕਿ ਬਸ ਬਈ ਹੁਣ ਇਹਨੂੰ ਫੜ ਕੇ ਲੈ ਗਏ, ਇਹ ਤਾਂ ਨੀ ਛੁੱਟਣਾ, ਬੱਲੇ ਬੱਲੇ ਹੁਣ ਇਹ ਨੀ ਬਾਹਰ ਆ ਸਕਦਾ, ਈਡੀ ਵਾਲੇ ਆ ਗਏ। ਹੋਊਗਾ ਈਡੀ ਤੋਂ ਲੋਕ ਡਰਦੇ ਵੀ ਹੁੰਦੇ ਸੀਗੇ ਤੇ ਬਾਅਦ ਵਿੱਚ ਹੁਣ ਮਾਫ ਕਰਨਾ, ਸੱਚ ਤੇ ਇਹੀ ਆ ਕਿ ਇੱਥੋਂ ਦੇ ਸਰਕਾਰੀ ਤੰਤਰ ਨੇ, ਇੱਥੋਂ ਦੀਆਂ ਸਰਕਾਰਾਂ ਨੇ ਈਡੀ ਨੂੰ ਤੇ ਸੀਬੀਆਈ ਨੂੰ ਉਹਦਾ ਜਿਹੜਾ ਡਰ ਹੈਗਾ ਨਾ ਖਤਮ ਹੀ ਕਰਤਾ। ਹੁਣ ਲੋਕਾਂ ਨੂੰ ਲੱਗਦਾ ਫਿਰ ਕੀ ਆ ਜੇ ਫੜ ਕੇ ਲੈ ਗਏ ਆ, ਛੁੱਟ ਜਾਗੇ, ਕਿਹੜੀ ਗੱਲ ਆ, ਇੱਥੋਂ ਵੀ ਛੁੱਟਣ ਦੇ ਬਥੇਰੇ ਢੰਗ ਹੈ, 20 ਰੁਪਏ ਕਮਾਏ ਆ, ਜੇ ਉੱਧਰ ਵੀ ਦੇ ਦਾਂਗੇ 4 ਰੁਪਏ ਕਿਹੜੇ ਕੋਲੋਂ ਦੇਣੇ ਆ? ਉਹ ਤਾਂ ਹੈ ਨਾ ਸੰਤੂ ਸਾਹਿਬ, ਜੇ ਮੇਰੀ ਮਿਹਨਤ ਵਾਲੀ ਖੂਨ ਪਸੀਨੇ ਦੀ ਕਮਾਈ ਚੋਂ ਮੇਰੇ ਜਾਵੇ ਕਿ ਭਾਈ ਮੇਰਾ ਭਾਪਾ ਮੈਨੂੰ ਪੈਸੇ ਦੇ ਕੇ ਗਿਆ ਸੀ ਤੇ ਮੈਂ ਉਹ ਉਜਾੜਨ ਲੱਗਾ, ਇੱਥੇ ਉਲਟ ਹੈ, ਉਹਨੂੰ ਲੱਗਦਾ ਕਿ 20 ਰੁਪਏ ਕਮਾਏ ਆ, ਕੋਈ ਗੱਲ ਨੀ, ਜੇ 4 ਰੁਪਏ ਇਹਨਾਂ ਨੂੰ ਵੀ ਦੇਣੇ ਪੈ ਗਏ ਵਿੱਚੋਂ ਦੇ ਦਾਂਗੇ। ਇਹ ਹਾਲਾਤ ਹੈ, ਇਸ ਕਰਕੇ ਸਰੋਤਿਓ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ, ਇਹ ਫੰਡ ਇਹ ਕੇਵਲ ਤੇ ਕੇਵਲ ਡਰਾਉਣ ਲਈ ਰੱਖੀਆਂ ਨੇ, ਜੇ ਕਾਰਵਾਈ ਲਈ ਰੱਖੀਆਂ ਹੁੰਦੀਆਂ ਤੇ ਅੱਜ ਨੂੰ ਕਈਆਂ ਤੇ ਕਾਰਵਾਈਆਂ ਹੋ ਚੁੱਕੀਆਂ ਹੋਣੀਆਂ ਸੀ। ਸਾਲਾਂ ਬਧੀ ਦਹਾਕੇ ਬਧੀ ਕੇਸ ਚੱਲਦੇ ਆ, ਕਈ ਕੇਸ ਤੇ ਏਦਾਂ ਦੇ ਆ ਜਿਨ੍ਹਾਂ ਦੇ ਵਿੱਚ ਨੋਟਿਸ ਹੀ ਬੰਦੇ ਨੂੰ ਭੁੱਲ ਜਾਂਦਾ, ਸਾਲ ਸਾਲ ਦੋ ਦੋ ਚਾਰ ਸਾਲ ਸਾਲ ਬਾਅਦ ਨੋਟਿਸ ਆਉਂਦਾ। ਮੈਂ ਉਦਾਹਰਨ ਦਿੰਦਾ, ਈਡੀ ਨੇ ਇੱਕ ਗ੍ਰਿਫਤਾਰੀ ਕੀਤੀ ਸੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀ, ਜਿਹਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਕਿੱਡੇ ਦੋਸ਼ ਲੱਗੇ ਸੀ, ਕਰੋੜਾਂ ਰੁਪਏ ਦੀ ਗੜਬੜੀ ਦੇ। ਦੱਸੋ ਕੀ ਨਿਕਲਿਆ ਅੱਜ ਤੱਕ? ਉਹ ਠੀਕ ਹੈ, ਉਹ ਹੱਲਾ ਗੁੱਲਾ ਹੋਇਆ, ਉਹ ਭਾਣਜਾ ਕੁਛ ਸਮੇਂ ਜੇਲ੍ਹ ਚ ਰਹਿ ਕੇ ਆਇਆ, ਦੱਸੋ ਕੀ ਹੋਇਆ? ਬੜੇ ਸਾਰੀਆਂ ਏਦਾਂ ਦੀਆਂ ਧਾਰਨਾ। ਸੋ ਇਸ ਕਰਕੇ ਵਾਕਈ ਗੱਲ ਤੁਹਾਡੀ ਦਰੁਸਤ ਹੈ, ਇਹ ਉਹੀ ਟੋਕਰਾ ਆ ਜਿਹੜਾ ਕੇਵਲ ਤੇ ਕੇਵਲ ਇੱਕ ਡਰਾਉਣ ਨੂੰ ਰੱਖਿਆ ਹੈਗਾ, ਕਰਨਾ ਕੁਰਨਾ ਇਸ ਟੋਕਰੇ ਨੇ ਕੁਛ ਨੀ ਹੈ
1: ਜੀ। ਨੈਕਸਟ ਕਾਲ ਸਰ ਸਤਿ ਸ਼੍ਰੀ ਅਕਾਲ, ਤੁਸੀਂ ਆਨਰ ਹੋ 9445।
6: ਹੁਸ਼ਿਆਰਪੁਰੇ ਜੀ ਸਤਿ ਸ੍ਰੀ ਅਕਾਲ, ਸੰਧੋ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ। ਮੈਂ ਸੁਣੀ ਜਾਣਾ, 4 ਦਿਨ ਹੋ ਗਏ ਮੈਨੂੰ, ਬੜਾ ਦੁੱਖ ਹੁੰਦਾ ਸਾਨੂੰ ਇੱਕ ਤਰਫਾ ਹੀ ਸਵਾਲ ਨਹੀਂ ਕਰਨਾ ਜੀ, ਆਪਣਾ ਹੁਸ਼ਿਆਰਪੁਰ ਜੀ ਨੇ ਸਾਰਿਆਂ ਬਾਰੇ ਦੱਸਤਾ ਵੀ ਸਾਰੇ ਹੀ ਭ੍ਰਿਸ਼ਟ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਸਾਰੇ ਦੇ ਸਾਰੇ। ਫਿਰ ਵੀ ਅਸੀਂ ਇੱਕੋ ਬੰਦੇ ਦੀ ਤਾਰੀਫ ਕਰੀ ਜਾਵਾਂਗੇ, ਬਹੁਤ ਗਲਤ ਹੈ। ਕਿੰਨੇ ਬੰਦੇ ਫੜੇ ਗਏ ਜਦੋਂ ਦਾ ਭਗਵੰਤ ਮਾਨ ਆਇਆ ਹੈ, ਕਿਸੇ ਨੂੰ ਸਜ਼ਾ ਨਹੀਂ ਹੋਈ ਤੇ ਨਾ ਹੀ ਹੋਣੀ ਹੈ। ਮੈਂ ਤਾਂ ਨਿਸ਼ਪਕਸ਼ ਬੰਦਾ ਹੈ, 4 ਲੱਖ ਰੁਪਈਆ ਐਮ ਐਸ ਰਤਨ ਤੋਂ ਫੜਿਆ ਗਿਆ ਸੀ, ਫੜਿਆ ਗਿਆ ਸ਼ਰੇ ਆਮ, ਉਹ ਆਪ ਪਾਰਟੀ ਦਾ ਹੈ, ਕੱਖ ਨੀ ਹੋਇਆ। ਤੇ ਤੁਸੀਂ ਆ ਦੱਸ ਵੀ ਦਿੱਤਾ ਹੈ ਚੰਨੀ ਸਾਹਿਬ ਦਾ, ਕਿਹਦਾ ਕਿਹਦਾ ਲਓਗੇ ਨਾ? ਤੇ ਜਦੋਂ ਕੋਈ ਇਹ ਗੱਲ ਕਹਿ ਦਿੰਦਾ ਐਂਟੀ ਮੋਦੀ, ਬੜਾ ਦੁੱਖ ਹੁੰਦਾ। ਸਤਿ ਸ੍ਰੀ ਅਕਾਲ,
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
0: ਚਲੋ ਇਸ ਦਰਦ ਵਿੱਚ ਵੀ ਬਹੁਤ ਕੁਝ ਛੁਪਿਆ ਆ, ਇਹ ਬਿਲਕੁਲ ਗੱਲਾਂ ਸੱਚ ਹੈ ਜੀ। ਚਲੋ ਏਦਾਂ ਹੁੰਦੀ ਹੈ ਕਿ ਹਰੇਕ ਵਿਅਕਤੀ ਸਵਾਲ ਜਿਹੜਾ ਪੁੱਛਣ ਵਾਲਾ ਉਹਦਾ ਹੱਕ ਹੈ, ਅਸੀਂ ਕਦੇ ਨਾਰਾਜ਼ ਨਹੀਂ ਹੁੰਦੇ। ਤੇ ਪਰੰਤੂ ਜਿਹੜਾ ਸੱਚ ਇਹੀ ਆ ਕਿ ਇੱਥੇ ਜਿਹਦੀ ਸਰਕਾਰ ਹੈ ਉਹਦੇ ਭ੍ਰਿਸ਼ਟਾਚਾਰੀ ਟਾਵਾਂ ਟਾਵਾਂ ਹੀ ਹੁੰਦਾ, ਤੇ ਜਦੋਂ ਫਿਰ ਉਹ ਵਿਰੋਧੀ ਬਣ ਜਾਂਦਾ ਤੇ ਸਰਕਾਰ ਹੋਰ ਆ ਜਾਂਦੀ, ਫਿਰ ਈਡੀ ਵਾਲੇ ਉੱਧਰ ਨੂੰ ਹੋ ਜਾਂਦੇ, ਇਹ ਇੱਕ ਦਸਤੂਰ ਹੀ ਚਲੀ ਜਾਂਦਾ ਹੈਗਾ। ਹੈ ਇਹ ਸਾਰੀ ਭ੍ਰਿਸ਼ਟਾਚਾਰੀ ਹੈ, ਕਿਉਂਕਿ ਅਸਲ ਵਿੱਚ ਜਿੱਡੀ ਕੁ ਮਹਿੰਗੀ ਇਹਨਾਂ ਨੇ ਸਿਆਸਤ ਕਰ ਲਈ ਹੈ ਭਾਰਤੀ ਸਿਆਸੀ ਲੋਕਾਂ ਨੇ। ਸੰਧੂ ਸਾਹਿਬ, ਜਦੋਂ MLA ਦਾ ਇਲੈਕਸ਼ਨ ਹੁੰਦਾ ਹੈ
1: ਜੀ,
0: ਇੱਕ MLA ਦੀ ਸੀਟ ਕਰੋੜਾਂ ਰੁਪਏ ਖਰਚ ਹੁੰਦਾ, ਕਰੋੜਾਂ ਰੁਪਏ, 40 ਲੱਖ ਰੁਪਇਆ ਤੁਸੀਂ ਵੱਧ ਤੋਂ ਵੱਧ ਖਰਚ ਸਕਦੇ ਹੋ, ਤੇ ਖਰਚ 5-5, 6-6 ਕਰੋੜ ਹੋ ਜਾਂਦਾ ਹੈ। ਇਹ ਮੈਂ ਸਾਰੀ ਏਦਾਂ ਦੀਆਂ ਵੀ ਪੰਜਾਬ ਚ ਸੀਟਾਂ ਹੁੰਦੀਆਂ ਜਿੱਥੇ ਕਹਿੰਦੇ 12-12, 14-14 ਕਰੋੜ ਵੀ ਖਰਚ ਹੁੰਦਾ, ਏਦਾਂ ਦੀਆਂ ਸੀਟਾਂ ਵੀ ਪੰਜਾਬ ਚ ਹੁੰਦੀਆਂ ਨੇ, ਮਤਲਬ 5-7 ਕਰੋੜ ਐਵਰੇਜ ਆ ਇੱਕ ਸੀਟ ਤੇ ਖਰਚ ਹੋਣਾ। ਇਹ ਤੋਂ ਇਲਾਵਾ ਇੱਕ ਖਰਚਾ ਹੋਰ ਹੈ ਜਿਹੜਾ ਹੁਣ ਨਵਾਂ ਸ਼ੁਰੂ ਹੋ ਚੁੱਕਾ ਹੈ, ਜਿਹੜੀ ਰਵਾਇਤ ਬਹੁਤ ਪੁਰਾਣੀ ਨਹੀਂ ਪਰੰਤੂ ਦਹਾਕਾ ਕੁ ਪੁਰਾਣੀ, ਕਾਫੀ ਵੱਡੇ ਪੱਧਰ ਤੇ ਹੋਈ, ਪੰਜਾਬ ਚ ਵੀ ਸ਼ੁਰੂ ਹੋ ਗਈ। ਇਹ ਟਿਕਟ ਮੁੱਲ ਖਰੀਦੀ ਜਾਂਦੀ ਹੈ ਸੰਧੂ ਸਾਹਿਬ, MLA ਦੀ ਟਿਕਟ। ਇੱਥੇ ਇਹ ਨਹੀਂ ਹੈ ਕਿ ਤੁਸੀਂ ਸੰਧੂ ਸਾਹਿਬ ਨੂੰ ਪਤਾ ਕਿ ਆਮ ਆਦਮੀ ਪਾਰਟੀ ਕੀ ਹੈ, ਖਾਸ ਕੀ ਹੈ, ਫਲਾਨੀ ਪਾਰਟੀ ਕੀ ਹੈ, ਤੁਸੀਂ ਕਿਹਦੇ ਲਈ ਕਿੰਨੀਆਂ ਦਰੀਆਂ ਵਿਛਾਈਆਂ ਜਾਂ ਨਹੀਂ ਵਿਛਾਈਆਂ। ਜੇ ਤੁਹਾਡੇ ਕੋਲ ਏਦਾਂ ਦੀ ਧਨ ਦੌਲਤ ਹੈਗੀ ਜਿਹੜੀ ਬੋਰੀਆਂ ਚ ਪਾ ਕੇ ਤੁਸੀਂ ਰੱਖੀ ਹੈ, ਆ ਜਾਓ ਤੁਸੀਂ ਜਿੱਤਣ ਮਰਜ਼ੀ, ਲੈ ਲਓ ਟਿਕਟ, ਕੋਈ ਰੌਲਾ ਥੋੜੋ ਹੈ। ਬਾਕੀ ਉਹ ਹੁਣ ਉਹ ਟਿਕਟ ਤੇ ਪੈਸੇ ਪਲੱਸ ਕਰੋੜਾਂ ਰੁਪਏ ਉੱਪਰ ਖਰਚਣੇ, ਹੁਣ ਸੰਧੂ ਸਾਹਿਬ ਇਹ ਹੋ ਗਿਆ ਵਪਾਰ, ਤੇ ਹੁਣ ਉਹ ਵਪਾਰ ਤੇ ਫਿਰ ਉਹਨਾਂ ਨੇ ਪੈਸੇ ਤੇ ਪੂਰੇ ਕਰਦੇ ਹੀ ਆ, ਔਰ ਕੱਲੇ ਉਹ ਆਪਣੇ 5-7 ਕਰੋੜ ਨਹੀਂ ਪੂਰੇ ਕਰਦੇ, ਉਹਨਾਂ ਦਾ ਫਿਰ ਟਾਰਗੇਟ ਹੁੰਦਾ ਕਿ ਮੁੜ ਕੇ ਵੀ ਚੋਣ ਲੜਨੀ ਹੈ। ਹੁਣ ਉਹ ਹਰ ਵਾਰੀ ਆਪਣੇ ਤੋਂ ਥੋੜੋ ਲਾਉਣੇ ਆ, 500 ਕਰੋੜ ਉਹ ਇਕੱਠਾ ਕਰਨਾ, 5-7 ਕਰੋੜ ਖਰਚਿਆ ਇਕੱਠਾ ਕਰਨਾ, ਫਿਰ ਉਹ ਤੋਂ ਇਲਾਵਾ ਹੁੰਦਾ ਕਿ ਯਾਰ ਮੁੜ ਕੇ ਜੇ ਨਾ ਜਿੱਤੇ ਤੇ ਸਾਰੀ ਉਮਰ ਅਸੀਂ ਰਹਿਣਾ ਵੀ ਹੈ, ਕੋਠੀ ਵੀ ਰਹਿਣੀ ਆ, ਵਿਦੇਸ਼ ਦਾ ਉਹਦੇ ਵੀ ਦੌਰਿਆਂ ਦੀ ਆਦਤ ਪੈ ਗਈ, ਗੱਡੀ ਵੀ ਏਦਾਂ ਦੀ ਚਾਹੀਦੀ ਹੈ, 25-30 ਕਰੋੜਾ ਵੀ ਚਾਹੀਦਾ, ਫਿਰ ਬੰਦਾ ਉਹ 25-30 ਕਰੋੜ ਜੋੜ ਲੈਂਦਾ। ਫਿਰ ਉਹਨੂੰ ਇਹ ਲੱਗਦਾ ਕਿ ਯਾਰ ਨਿਆਣੇ ਵੀ ਮੇਰੇ ਕੀ ਕਰਨਗੇ, ਨਿਆਣਿਆਂ ਨਾਲ ਕਿੱਥੇ ਨਾਲ ਗੱਲ ਬਣਨੀ ਹੈ, ਥੋੜਾ ਬਹੁਤ ਇਹਨਾਂ ਦੀ ਕਰ ਲਈਏ। ਤੇ ਜਿਹੜੇ ਮੇਰੇ ਵਰਗੀਆਂ ਪੁੱਛਾਂ ਨਾਲ ਹੁੰਦੀ ਹੈ ਇੱਕ MLA ਦੇ ਲੱਗੀਆਂ, ਉਹ 2-2, 4-4 ਕਰੋੜ ਤੇ ਉਹ ਇਕੱਠੀਆਂ ਕਰ ਜਾਂਦੀ ਹੈ, ਅਰਬਾਂ ਦਾ ਘਪਲਾ ਇੱਕ ਇੱਕ ਸੀਟ ਚ ਹੋ ਜਾਂਦਾ, 5 ਸਾਲਾਂ ਚ ਅਰਬ ਦਾ ਘਪਲਾ ਇੱਕ ਸੀਟ ਦੇ ਵਿੱਚ। ਤੇ ਅਸੀਂ ਕਹਿੰਦੇ ਹਾਂ ਜੀ ਫਲਾਨੀ ਪਾਰਟੀ ਚੰਗੀ ਫਲਾਨੀ ਮਾੜੀ, ਮੈਂ ਪਾਰਟੀ ਦਾ ਨਾਂ ਹੀ ਨਹੀਂ ਲੈਣਾ, ਮੈਂ ਤੇ ਸਿੱਧਾ ਕਹਿੰਦਾ ਆ ਕਿ ਕੋਈ ਟਾਵਾਂ ਹੀ ਬਚਿਆ ਹੋਵੇਗਾ ਜਿਹਦੀ ਅਸੀਂ ਉਦਾਹਰਨ ਦੇ ਸਕਦੇ ਕਿ ਨਹੀਂ ਭਾਈ ਇਹਨੇ ਐਵੇਂ 2-4 ਰੁਪਏ ਦੀ ਗੜਬੜ ਕੀਤੀ, ਇਹਨੇ ਚਾਹ ਹੀ ਪੀਤੀ ਸੀ, ਉਦਾਂ ਨਹੀਂ ਗੜਬੜ ਕੀਤੀ, ਬਾਕੀ ਤੇ ਸਾਰੇ ਭ੍ਰਿਸ਼ਟ ਹੈ। ਇਸ ਕਰਕੇ ਪਾਰਟੀ ਪੱਧਰ ਤੇ ਮੈਂ ਸਵਾਲ ਦਾ ਜਵਾਬ ਨਹੀਂ ਦੇ ਸਕਦਾ ਕਿ ਕੌਣ ਸੱਚਾ ਕੌਣ ਝੂਠਾ, ਜੇ ਸਿਆਸੀ ਲੋਕਾਂ ਦੀ ਗੱਲ ਕਰੂੰਗੇ ਤਾਂ ਕੋਈ ਟਾਵਾਂ ਟਾਵਾਂ ਜੇ ਕਿਸੇ ਦੇ ਕੋਲ ਹੈਗਾ ਮੈਨੂੰ ਦੱਸ ਦਿਓ ਭਾਈ, ਜਿਹੜਾ ਨਹੀਂ ਭ੍ਰਿਸ਼ਟ ਉਹਦਾ ਮੈਂ ਅੰਕੜਾ ਪੇਸ਼ ਕਰ ਦੂੰਗਾ, ਕਿਉਂਕਿ ਮੇਰੇ ਮੁਤਾਬਕ ਤੇ ਇਹ ਸਾਰੇ ਭ੍ਰਿਸ਼ਟ ਹੈ।
1: ਆਪਾਂ ਵਿਅਕਤੀਗਤ ਤੌਰ ਤੇ ਬਹੁਤ ਸਾਰੇ ਕਈ ਵਾਰੀ ਵਿਚਾਰ ਬਣਾ ਲੈਂਦੇ ਹਾਂ, ਜੇ ਮੈਨੂੰ ਕੋਈ BJP ਦਾ ਚੰਗਾ MLA ਜਾਣਦਾ ਤਾਂ ਮੈਂ ਉਹਦੀ ਸ਼ਲਾਘਾ ਕਰਨੀ ਆ, ਮੈਂ MLA ਦਾ ਕੋਈ ਮੈਨੂੰ ਆਮ ਆਦਮੀ ਪਾਰਟੀ ਦਾ ਕੋਈ ਜਾਣਦਾ ਤਾਂ ਮੈਂ ਉਹਦੀ ਸ਼ਲਾਘਾ ਕਰਨੀ ਆ, ਜੇ ਮੈਨੂੰ ਕੋਈ ਅਕਾਲੀ ਦਲ ਦਾ ਜਾਣਦਾ ਤਾਂ ਮੈਂ ਉਹਦੀ। ਇਹ ਕਈ ਵਾਰੀ ਇਹ ਰਾਇਆਂ ਸਾਡੇ ਵਾਸਤੇ ਪੰਜਾਬ ਵਾਸਤੇ ਬਹੁਤ ਘਾਤਕ ਸਿੱਧ ਹੁੰਦੀਆਂ, ਚਾਹੇ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੋਵੇ। ਮੈਂ ਪਿਛਲੇ ਕਈ ਸਾਲਾਂ ਤੋਂ ਵੇਖਿਆ ਰਮੇਸ਼ ਜੀ, ਹਰ ਇੱਕ ਪਾਰਟੀ ਦਾ ਨੁਮਾਇੰਦਾ ਕੈਨੇਡਾ ਵਿੱਚ ਆਉਂਦਾ, ਮੈਂ ਅਲੱਗ ਅਲੱਗ ਮੈਂ ਕਿਸੇ ਇੱਕ ਪਾਰਟੀ ਦੇ ਸਾਰੀਆਂ ਹੀ ਪਾਰਟੀਆਂ ਦੇ, ਔਰ ਮੈਂ ਵੈਰੀ ਕਲੀਅਰ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਸਾਰੇ ਚੋਰ ਨੇ, ਪਰ ਉਹਨਾਂ ਚੋਰਾਂ ਦੀ ਚੋਰੀ ਦੇ ਵਿੱਚ ਅਸੀਂ ਵੀ ਉਨੇ ਭਾਗੀਦਾਰ ਹਾਂ ਕਿ ਅਸੀਂ ਉਹਨਾਂ ਦਾ ਸਾਥ ਦਿੰਦੇ ਹਾਂ। ਉਹ ਵਿਦੇਸ਼ਾਂ ਦੇ ਦੌਰੇ ਕਰਦੇ ਨੇ, ਇੱਥੇ ਆਉਂਦੇ ਨੇ, ਫੰਡ ਇਕੱਠੇ ਕਰਦੇ ਨੇ, ਇੱਥੇ ਪ੍ਰਾਪਰਟੀਆਂ ਬਣਾਉਂਦੇ ਨੇ, ਉੱਧਰਲਾ ਪੈਸਾ ਇੱਧਰ ਲੈ ਕੇ ਆਉਂਦੇ ਨੇ, ਇੱਧਰਲਾ ਉੱਧਰ ਲੈ ਕੇ ਜਾਂਦੇ ਨੇ। ਅਸੀਂ ਵੀ ਉਹਨੇ ਗੁਨਾਹਗਾਰ ਹਾਂ, ਸਿਰਫ ਉਹ ਲੋਕ ਹੀ ਚੋਰ ਨਹੀਂ, ਅਸੀਂ ਵੀ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੀਆਂ ਚੋਰੀਆਂ ਦੇ ਵਿੱਚ, ਬਸ ਜਿਵੇਂ ਤੁਸੀਂ ਕਿਹਾ ਕਿ ਅਸੀਂ ਪੂਛਾਂ ਬਣੇ ਹੋਏ ਹਾਂ, ਅਸੀਂ ਉਹਨਾਂ ਦਾ ਸਾਥ ਦੇ ਕੇ ਉਹਨਾਂ ਦੇ ਗੁਨਾਹਗਾਰ ਦੇ, ਪੰਜਾਬ ਦੇ ਲੁੱਟ ਦੇ ਅਸੀਂ ਵੀ ਉਹਨੇ ਭਾਗੀਦਾਰ ਹਾਂ। ਅਸੀਂ ਸਿਰਫ ਸਵਾਲ ਪੁੱਛ ਕੇ, ਦੱਸ ਕੇ, ਸਮਝ ਕੇ, ਸੁਣ ਕੇ, ਅਸੀਂ ਇਹ ਨਾ ਕਹੀਏ ਕਿ ਅਸੀਂ ਪੰਜਾਬ ਦਾ ਭਲਾ ਮੰਨਦੇ ਹਾਂ। ਜਿੰਨਾ ਚਿਰ ਅਸੀਂ ਇਹਨਾਂ ਚੋਰਾਂ ਦੀ ਲਸ਼ਕਰ ਦੇ ਵਿੱਚ, ਚੋਰਾਂ ਦੇ ਇਸ ਝੁੰਡ ਦੇ ਵਿੱਚ ਸ਼ਾਮਿਲ ਹੁੰਦੇ ਰਹਾਂਗੇ, ਅਸੀਂ ਵੀ ਉਹਨੇ ਹੀ ਗੁਨਾਹਗਾਰ ਹਾਂ, ਇਕੱਲੇ ਇਹ ਨਹੀਂ। ਕਿਉਂਕਿ ਇਹ ਵੀ ਨਾ ਭੁੱਲੀਏ ਕਿ ਇਹਨਾਂ ਨੂੰ ਇੱਥੇ ਲਿਆਉਣ ਵਾਲੇ ਵੀ ਅਸੀਂ ਹਾਂ। ਸੋ ਆਪਾਂ ਅਗਲੀ ਖਬਰ ਵੱਲ ਚੱਲੀਏ ਰਮੇਸ਼ ਜੀ।
0: ਜੀ ਜੀ ਜ਼ਰੂਰ ਜੀ।
1: ਕਹਿੰਦੇ ਕਿ ਹੁਣ ਇਹ ਤਾਂ ਪਿਛਲੇ ਕੁਛ ਕੁ ਮਹੀਨਿਆਂ ਤੋਂ ਹੀ ਸ਼ੁਰੂ ਹੋ ਰਿਹਾ ਦੌਰ, ਪਰ ਅਸਲੀ ਕਹਿੰਦੇ ਜਿਹੜੀ ਇਹਦੀ ਮਾਰ ਹੁਣ ਪੈਣੀ ਭਾਰਤ ਦੇ ਵਿੱਚ ਸ਼ੁਰੂ ਹੋਈ ਆ। ਭਾਰਤ ਦੇ ਲੋਕਾਂ ਨੂੰ ਹੁਣ ਮਹਿੰਗਾਈ ਦਾ ਕਹਿੰਦੇ ਡਰ ਸਤਾਉਣ ਲੱਗ ਗਿਆ ਵੀ ਕੀ ਬਣੂਗਾ, ਕੀ ਹੋਊਗਾ ਅਤੇ ਕੀ ਚੱਲ ਰਿਹਾ, ਕੀ ਮਾਹੌਲ ਆ ਉੱਥੇ, ਥੋੜ੍ਹਾ ਜਿਹਾ ਮੀਡੀਆ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਕੀ ਵਾਕਿਆ ਦੇ ਵਿੱਚ ਮਹਿੰਗਾਈ ਦਾ ਸਹਿਮ ਹੈਗਾ।
0: ਦੇਖੋ ਸੰਧੂ ਸਾਹਿਬ, ਮਹਿੰਗਾਈ ਤੇ ਵੈਸੇ ਇੱਕ ਨਿਰੰਤਰ ਚੱਲਣ ਵਾਲਾ ਪ੍ਰੋਸੈਸ ਹੈ। ਜੇ ਅਸੀਂ ਕਹੀਏ ਕਿ ਮਹਿੰਗਾਈ ਹੁੰਦੀ ਨਹੀਂ, ਇਹ ਤੇ ਵੈਸੇ ਹੀ ਸ਼ਬਦ ਗਲਤ ਹੈ। ਕੁੱਲ ਜਹਾਨ ਵਿੱਚ ਹੀ ਜਿਹੜੀ ਚੀਜ਼ ਕਦੇ 3 ਰੁਪਏ ਦੀ ਸੀ, ਅੱਜ ਉਹ 5 ਰੁਪਏ ਦੀ ਹੈ। ਜੇ ਉਹ 5 ਦੀ ਅੱਜ ਹੈ ਤੇ ਕੱਲ ਨੂੰ 7 ਦੀ ਹੋਣੀ ਹੈ। ਉਹ ਬੈਕ ਨਹੀਂ ਜਾਣੀ, ਪਿੱਛੇ ਨੂੰ ਨਹੀਂ ਜਾਣੀ
1: ਜੀ।
0: ਪਰੰਤੂ ਜਿਹੜੀ ਅੱਜ ਦੇ ਸਮੇਂ ਤੁਸੀਂ ਨਾ ਇਹ ਸਵਾਲ ਕੀਤਾ, ਅੱਜ ਦੇ ਸੰਦਰਭ 'ਚ ਇਹਦੇ ਅਰਥ ਬੜੇ ਵਿਗੜੇ ਹੋਏ ਅਰਥ ਹੈ। ਕਿਉਂਕਿ ਮਹਿੰਗਾਈ ਇੱਕ ਕੁਦਰਤੀ ਪ੍ਰਕਿਰਿਆ ਦੇ ਹਿੱਸੇ ਵਿੱਚੋਂ ਸਟੈਪ ਬਾਈ ਸਟੈਪ ਸਾਲਾਂ ਵਿੱਚ ਵਧੇ ਤੇ ਕੋਈ ਰੌਲਾ ਨਹੀਂ। ਜਿਵੇਂ ਸਾਡੇ ਬਜ਼ੁਰਗ ਦੱਸਦੇ ਹੁੰਦੇ ਸੀ ਕਿ 100 ਰੁਪਏ ਤੋਲਾ ਸੋਨਾ ਵੀ ਅਸੀਂ ਲਿਆ ਹੈ, ਅੱਜ ਅਸੀਂ 1.5 ਲੱਖ ਲੈ ਰਹੇ ਹਾਂ। ਪਰੰਤੂ ਚਲੋ ਉਹ ਫਰਕ ਵੀ ਘੱਟੋ ਘੱਟ 50-60 ਸਾਲਾਂ ਦਾ, ਜਦੋਂ ਦੀ ਉਹ ਗੱਲ ਕਰਦੇ ਜ਼ਿਆਦਾ ਹੀ ਹੈ, ਭਲਤੇ 70 ਸਾਲਾਂ ਦਾ ਵੀ ਕਹਿ ਸਕਦੇ
1: ਜੀ।
0: ਉਹ ਗੱਲ ਫਿਰ ਵੀ ਕਿਤੇ ਹਾਜ਼ਮ ਹੋ ਜਾਂਦੀ ਕਿ ਕੋਈ ਗੱਲ ਨਹੀਂ, ਉਦੋਂ ਆਮਦਨ ਵੀ ਕਿਤੇ ਹੁੰਦੀ ਸੀ, ਅੱਜ ਆਮਦਨ ਵੀ ਚੋਖੀ ਹੈ। ਉਹ ਬੰਦੇ ਹੋਰ ਢੰਗ ਦੇ ਨਾਲ ਕੈਲਕੂਲ। ਪਰੰਤੂ ਅੱਜ ਦੇ ਸਮੇਂ ਨਾ ਕਿ ਅਸੀਂ ਅੱਜ 97 ਰੁਪਏ ਲੀਟਰ ਤੇਲ ਪਵਾ ਰਹੇ ਹੋਈਏ, ਕੱਲ ਨੂੰ ਅਸੀਂ ਜਾਈਏ 100 ਰੁਪਏ ਤੇ ਪਰਸੋਂ ਨੂੰ ਪਤਾ ਲੱਗਦਾ ਹੋਵੇ ਕਿ 103 ਹੋ ਗਿਆ, ਤੇ ਖਤਰੇ ਦੀ ਘੰਟੀ ਇਹ ਹੋਵੇ ਕਿ ਆਉਣ ਦੇ 5-7-10 ਦਿਨਾਂ ਚ 115 ਵੀ ਟੱਪ ਸਕਦਾ
1: ਜੀ।
0: ਉਹ ਖਤਰੇ ਦੀ ਘੰਟੀ ਹੈ। ਹੁਣ ਜਦੋਂ ਪੈਟਰੋਲ ਦੀ ਗੱਲ ਅਸੀਂ ਆਮ ਆਧਾਰਨ ਦੇ ਦਿੰਦੇ, ਪੈਟਰੋਲ ਡੀਜ਼ਲ ਦੀ ਹੈ। ਹੁਣ ਸੰਧੂ ਸਾਹਿਬ, ਸੱਚ ਹੈ ਕਿ ਜਦੋਂ ਪੈਟਰੋਲ ਡੀਜ਼ਲ ਤੇ ਗੈਸ ਦੀਆਂ ਕੀਮਤਾਂ ਵੱਧਦੀਆਂ, ਉਹ ਕੀਮਤਾਂ ਦੇ ਹਿਸਾਬ ਦੇ ਨਾਲ ਬਾਕੀ ਸਾਰਾ ਕੁਛ ਵੀ ਵੱਧ ਜਾਂਦਾ, ਚਾਹੇ ਉਹ ਗੰਢੇ ਹੈ, ਚਾਹੇ ਉਹ ਆਲੂ ਹੈ, ਚਾਹੇ ਉਹ ਆਟਾ ਹੈ, ਚਾਹੇ ਉਹ ਚੌਲ ਹੈ, ਚਾਹੇ ਸਬਜ਼ੀ ਭਾਜੀ ਹੈ, ਕੁਛ ਵੀ ਹੈ, ਚਾਹੇ ਉਹ ਕਿਰਾਏ ਭਾੜੇ ਹੈ। ਜਦੋਂ ਉਹ ਸਾਰਾ ਕੁਛ ਵਧਣਾ ਹੈ ਤੇ ਫਿਰ ਉਹਨੂੰ ਮਹਿੰਗਾਈ ਕਹਿੰਦੇ। ਹੁਣ ਰਾਤੋ ਰਾਤ ਮਹਿੰਗਾਈ, ਹੁਣ ਭਾਰਤ ਵਿੱਚ ਇਹ ਸਭ ਤੋਂ ਵੱਡੀ ਚੀਜ਼ ਚਿੰਤਾ ਦੀ ਇਸ ਗੱਲ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਇਸ ਗੱਲ ਦੀ ਚੇਤਾਵਨੀ ਦੇ ਚੁੱਕੇ ਹੈ, ਦਿੱਤੀ ਤੇ ਉਹਨਾਂ ਨੇ ਨਸੀਹਤ ਹੈ, ਪਰੰਤੂ ਉਹ ਨਸੀਹਤ ਹੁਣ ਆਪਣੇ ਆਪ ਚ ਇਸ਼ਾਰਾ ਦੇ ਰਹੀ ਹੈ ਕਿ ਨਸੀਹਤ ਨਹੀਂ ਸੀ, ਉਹ ਤੇ ਚੇਤਾਵਨੀ ਹੈ। ਅੱਜ ਮੈਂ ਪ੍ਰਧਾਨ ਮੰਤਰੀ ਦਾ ਜ਼ਿਕਰ ਕਰਕੇ ਹਟਿਆ, ਉਹ ਕਹਿੰਦੇ ਜੀ ਜੇ ਹਾਲਾਤ ਨਾ ਬਦਲੇ ਤਾਂ ਜਿਹੜੇ ਸੁਧਾਰ ਕੀਤੇ ਨਾ ਉਹਨਾਂ ਤੇ ਵੀ ਪਾਣੀ ਫਿਰ ਸਕਦਾ। ਦੱਸੋ ਪਹਿਲਾਂ ਤਾਂ ਸਵਾਲ ਪ੍ਰਧਾਨ ਮੰਤਰੀ ਜੀ ਨੂੰ ਹੈ ਕਿ ਤੁਸੀਂ ਏਡਾ ਵੱਡਾ ਬਿਆਨ ਦਿੱਤਾ ਕਿ ਜੇ ਹਾਲਾਤ ਨਾ ਸੁਧਰੇ, ਭਾਵ ਕਿ ਜਿਹੜੀ ਆ ਹਾਲਾਤ ਬਣੇ ਹੋਏ ਆ ਦੁਨੀਆਂ ਦੇ ਵਿੱਚ, ਜਿਹੜੀ ਇਸ ਵੇਲੇ ਚਾਹੇ ਉਹ ਚ ਹੋਰਮਜ ਸਟੇਟ ਹੈ ਜਾਂ ਹੋਰ ਮੁੱਦੇ ਹੈ, ਕਿ ਜੇ ਹਾਲਾਤ ਨਾ ਸੁਧਰੇ ਤੇ ਫਿਰ ਪਾਣੀ ਫਿਰ ਸਕਦਾ ਸਾਡੇ ਯਤਨਾਂ ਤੇ। ਤੁਸੀਂ 4 ਦਿਨ ਪਹਿਲਾਂ ਭਾਸ਼ਣ ਕਰਕੇ ਕਿ ਉਹਨੂੰ ਪ੍ਰਾਪਤੀ ਦੱਸ ਰਹੇ ਹੋ, 4-5 ਦਿਨ ਪਹਿਲਾਂ ਤੁਸੀਂ ਪ੍ਰਧਾਨ ਮੰਤਰੀ ਜੀ ਕੀ ਇਹ ਕਹਿ ਦਿੱਤਾ ਕਿ ਭਾਈ ਤੁਸੀਂ ਸੰਜਮ ਦੇ ਨਾਲ ਤੇਲ ਵਰਤਣਾ ਹੈ, ਸੰਜਮ ਦੇ ਨਾਲ ਖਾਣ ਵਾਲਾ ਤੇਲ ਵਰਤਣਾ ਹੈ, ਸੋਨਾ ਨਹੀਂ ਲੈਣਾ, ਤੇ ਉਹ ਸੁਧਾਰ ਹੋ ਗਏ। ਪਹਿਲਾਂ ਅਸੀਂ 5 ਸੂਬਿਆਂ ਦੀਆਂ ਚੋਣਾਂ ਸੀ, ਉਦਣ ਸਾਨੂੰ ਯਾਦ ਨਹੀਂ ਆਏ ਸੁਧਾਰ, ਉਦਣ ਆਪਾਂ ਸਾਰੀਆਂ ਗੱਲਾਂ ਕਰਦੇ ਰਹੇ ਉੱਥੇ ਜਾ ਕੇ ਕਿ ਅਸੀਂ ਤੇ 247 ਵਿੱਚ ਪਤਾ ਨਹੀਂ ਭਾਰਤ ਨੇ ਕੀ ਬਣ ਜਾਣਾ ਹੈ, ਜਿਹੜਾ ਇਹ 247 ਚ ਬਣਾਉਂਦੇ ਆ। ਬਹੁਤ ਸਾਰੇ ਭਾਰਤੀ ਲੋਕ ਕਾਂਗਰਸ ਦਾ ਵੀ ਦੇਖ ਚੁੱਕੇ ਆ, ਜਦੋਂ ਕਾਂਗਰਸ ਕਹਿੰਦੀ ਹੁੰਦੀ ਸੀ 21ਵੀਂ ਸਦੀ ਆ ਰਹੀ ਹੈ, ਉਹ 21ਵੀਂ ਸਦੀ ਵੀ ਦੇਖ ਲਓ ਕਿੱਦਾਂ ਦੀ ਆ। ਹੁਣ ਇਹ 247 ਦਿਖਾਈ ਜਾਂਦੇ ਕਿ 247 ਚ ਵਿਕਸਿਤ ਭਾਰਤ ਵਿਕਸਿਤ ਹੋਵੇ ਜਾਂ ਜਿਹੜਾ ਮਰਜ਼ੀ ਰੌਲਾ ਤੇ ਆ ਕਿ ਲੋਕਾਂ ਦਾ ਜੇ ਹਾਲਾਤ ਨਾ ਬਦਲੇ ਤੇ ਸਾਡੇ ਵੱਲੋਂ ਵਿਕਸਿਤ ਛੱਡ ਕੇ ਇਹਦਾ ਨਾਂ ਅਮਰੀਕਾ ਰੱਖ ਦਿਓ। ਭਾਰਤ ਅਸੀਂ ਕਹਿੰਦੇ ਹਾਂ, ਕੋਈ ਇਹਨੂੰ ਇੰਡੀਆ ਸੱਦਦਾ, ਕੋਈ ਹਿੰਦੁਸਤਾਨ ਸੱਦਦਾ, ਸੰਧੂ ਸਾਹਿਬ ਤਿੰਨੇ ਨਾਂ ਵਾਪਸ ਕਰਕੇ ਚਾਹੇ ਇਹਦਾ ਨਾਂ ਅਮਰੀਕਾ ਰੱਖ ਦਿਓ। ਨਾਮ ਰੱਖਣ ਦੇ ਨਾਲ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਬੋਲੇ ਸ਼ਬਦਾਂ ਦੇ ਨਾਲ ਥੋੜਾ ਗੁਜ਼ਾਰਾ ਹੋਣਾ ਹੈ। ਗੁਜ਼ਾਰਾ ਤੇ ਇੱਥੇ ਆ ਕੇ ਵੇਖੋ ਸੰਧੂ ਸਾਹਿਬ, ਇੱਥੇ ਪਤਾ ਲੱਗਦਾ ਕਿ ਗਰਾਊਂਡ ਪੱਧਰ ਤੇ ਹਾਲਾਤ ਕੀ ਹੈ। ਅੱਜ ਵੀ ਭਾਰਤ ਤੇ ਬਹੁਤ ਸਾਰੇ ਹਜ਼ਾਰਾਂ ਨੀ ਲੱਖਾਂ ਨੀ ਕਰੋੜਾਂ ਦੀ ਗਿਣਤੀ ਸੰਧੂ ਸਾਹਿਬ ਲੋਕ ਹੈ ਜਿਹਨਾਂ ਨੂੰ ਮਸਾਂ ਹੀ ਇੱਕ ਡੰਗ ਦੀ ਰੋਟੀ ਨਸੀਬ ਹੁੰਦੀ, ਮਸਾਂ ਹੀ ਇੱਕ ਡੰਗ। ਅੱਜ ਵੀ ਮੈਂ ਪੰਜਾਬ ਦੀ ਗੱਲ ਕਰਦਾ, ਬਹੁਤ ਸਾਰੇ ਪਰਿਵਾਰ ਹੈ ਜਿਹਨਾਂ ਦੇ ਜੀ ਇਲਾਜ ਖੁਣੋ ਮਰ ਰਹੇ ਹੈ, ਇਲਾਜ ਖੁਣੋ ਇਲਾਜ ਨਹੀਂ ਕਰਾਇਆ ਜਾ ਰਿਹਾ। ਪੰਜਾਬ ਦੀ ਗੱਲ ਕਰਦਾ, ਬਾਕੀ ਤੇ ਬੜੇ ਹੋਰ ਹਾਲਾਤ ਹੈ। ਇਸ ਕਰਕੇ ਮਹਿੰਗਾਈ ਸੰਧੂ ਸਾਹਿਬ ਬੜਾ ਸਿੱਧਾ ਇਸ਼ਾਰਾ ਪ੍ਰਧਾਨ ਮੰਤਰੀ ਜੀ ਦੇ ਸ਼ਬਦਾਂ ਰਾਹੀਂ ਮਿਲ ਚੁੱਕਾ ਹੈ। ਔਰ ਜਿਹੜੇ ਅੰਕੜੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਗਵਰਨਰ ਵੀ ਬੀਤੇ ਸਮੇਂ ਦੱਸ ਚੁੱਕੇ ਹੈ, ਗੱਲ ਉਂਗਲ ਕਰ ਦਿੰਦੇ ਆ ਪੱਛਮੀ ਏਸ਼ੀਆ ਵਾਲੇ ਪਾਸੇ ਨੂੰ, ਤੇ ਇਸ਼ਾਰਾ ਇੱਧਰ ਹੈ। ਸੋ ਇਸ਼ਾਰਾ ਸੰਧੂ ਸਾਹਿਬ ਇਹੋ ਹੈ ਕਿ ਭਾਰਤੀ ਲੋਕਾਂ ਤੇ ਮੈਨੂੰ ਲੱਗਦਾ ਕਿ ਮਹਿੰਗਾਈ ਦੀ ਵੱਡੀ ਮਾਰ ਜਿਹੜੀ ਹੈਗੀ ਹੈ ਇਹ ਡਿੱਗ ਜਾਣੀ ਹੈ। ਤੇ ਦੇਖਦੇ ਹਾਂ, ਪ੍ਰਧਾਨ ਮੰਤਰੀ ਕਹਿੰਦੇ ਵਿਦੇਸ਼ ਗਏ ਹੈ ਤੇ ਉੱਥੋਂ ਬੜੇ ਸਾਰੇ ਕਾਰੋਬਾਰ ਕਰਕੇ ਲੈ ਕੇ ਆਉਣੇ, ਹੁਣ ਉਹ ਕਾਰੋਬਾਰ ਦੇਖਦੇ ਹਾਂ ਕਿੰਨੇ ਕੁ ਭਾਰਤੀ ਲੋਕਾਂ ਨੂੰ ਸਹੀ ਭਾਅ ਦੇ ਵਿੱਚ ਰੋਟੀ ਖੜਾ ਪਾਉਂਦੇ ਹੈ ਉਹ ਹੁਣ ਦੇਖਾਂਗੇ। ਉਵੇਂ ਜਿਹੜੇ ਸੰਕੇਤ ਹੈ ਉਹ ਸੰਕੇਤ ਇਹੀ ਹੈ ਕਿ ਭਾਰਤ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਵੱਖ ਵੱਖ ਚੀਜ਼ਾਂ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ
1: ਜੀ। ਸਮਾਂ ਆਪਣੇ ਕੋਲ ਸੀਮਿਤ ਆ ਅਤੇ ਕਾਲ ਵੀ ਨੇ, ਪਰ ਮੈਂ ਚਾਹੂੰਗਾ ਕਿ ਆਪਾਂ ਇੱਕ ਖਬਰ 'ਤੇ ਝਾਤ ਪਾ ਲਈਏ ਅਤੇ ਫਿਰ ਮੇਰੇ ਕੋਲ ਦੋ ਤਿੰਨ ਸਪੋਂਸਰਡ ਮੈਸਰ ਨੇ, ਮੈਂ ਉਹ ਦੇਣੇ ਨੇ। ਰਮੇਸ਼ ਜੀ, ਪੰਜਾਬ ਪੁਲਿਸ ਨੇ ਹੈਂਡ ਗ੍ਰੇਡ ਬਰਾਮਦ ਕੀਤੇ ਆ ਔਰ ਦੋ ਸ਼ੱਕੀ ਵੀ ਗ੍ਰਿਫਤਾਰ ਕੀਤੇ ਆ। ਕੌਣ ਆ, ਕਿੱਥੋਂ ਗ੍ਰਨੇਡ ਬਰਾਮਦ ਕੀਤੇ, ਗ੍ਰਿਫਤਾਰ ਕੌਣ ਹੋਏ ਨੇ, ਅਤੇ ਇਹਦੇ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦਿਓ।
0: ਸਭ ਖਤਰੇ ਦੀ ਘੰਟੀ ਹੈ, ਵਾਰ ਵਾਰ ਕਿਤੇ ਹੈਂਡ ਗ੍ਰਨੇਡ ਫਟ ਜਾਣਾ, ਕਿਤੇ ਹੋਰ ਤਰ੍ਹਾਂ ਦਾ ਧਮਾਕਾ ਹੋ ਜਾਣਾ ਤੇ ਕਿਤੇ ਹੈਂਡ ਗ੍ਰਨੇਡ ਫੜਿਆ ਜਾਣਾ
1: ਜੀ।
0: ਹਾਲਾਂਕਿ 5-7 ਮਹੀਨੇ ਪਿੱਛੇ ਚਲੇ ਜਾਈਏ ਜਦੋਂ ਪੰਜਾਬ 'ਚ ਇਸ ਮੁੱਦੇ ਤੇ ਸਿਆਸਤ ਬੜੀ ਹੋਈ ਕਿ ਇੱਕ ਪਾਰਟੀ ਦੇ ਲੀਡਰ ਨੇ ਕਹਿਤਾ ਜੀ ਪੰਜਾਬ ਦੇ ਵਿੱਚ ਦਰਜਨਾਂ ਹੈਂਡ ਗ੍ਰਨੇਡ ਆ ਗਏ ਹੈ, ਤੇ ਸੱਤਾਧਾਰੀ ਧਿਰ ਉਹਨੂੰ ਫੜ ਕੇ ਥਾਣੇ ਲੈ ਗਈ, ਦੱਸ ਕਿੱਥੇ ਪਏ ਹੈ। ਉਹ ਕਹਿੰਦਾ ਮੈਂ ਕਿਉਂ ਦੱਸਾਂ। ਉਹ ਗੱਲ ਖਿੱਚ ਖਿੱਚ ਕਿੰਨਾ ਚਿਰ ਹੁੰਦੀ ਰਹੀ, ਚਲੋ ਉਹ ਗੱਲ ਤੇ ਸਿਆਸੀ ਤੌਰ ਤੇ ਠੱਪ ਹੋ ਗਈ, ਬਿਆਨ ਦੇਣ ਵਾਲੇ ਨੇ ਬਿਆਨ ਦਿੱਤਾ ਤੇ ਜਿਨ੍ਹਾਂ ਨੇ ਵਿਰੋਧ ਕਰਨਾ ਸੀ ਉਹਨਾਂ ਨੇ ਵਿਰੋਧ ਕਰਤਾ, ਪਰੰਤੂ ਸੰਧੂ ਸਾਹਿਬ ਸੱਚ ਇਹ ਹੈ ਕਿ ਧੜਾ ਧੜ ਹੈਂਡ ਗ੍ਰਨੇਡ ਪੰਜਾਬ ਦੇ ਵਿੱਚ ਅਸੀਂ ਫਟਦੇ ਵੀ ਵੇਖ ਚੁੱਕੇ ਹਾਂ ਔਰ ਹੈਂਡ ਗ੍ਰਨੇਡ ਕਈ ਫੜੇ ਵੀ ਜਾ ਚੁੱਕੇ ਹੈ। ਤਾਜ਼ਾ ਤਰੀਨ ਹੁਣ ਤੋਂ 5-4 ਘੰਟੇ ਪਹਿਲਾਂ ਦੀ ਖਬਰ ਹੈ, ਇਹ ਖਬਰ ਹੈ ਗੁਰਦਾਸਪੁਰ ਦੀ, ਗੁਰਦਾਸਪੁਰ ਸ਼ਹਿਰ। ਉੱਥੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਔਰ ਉਹਨਾਂ ਕੋਲੋਂ ਹੈਂਡ ਗ੍ਰਨੇਡ ਬਰਾਮਦ ਹੋਇਆ। ਸੰਧੂ ਸਾਹਿਬ, ਇਹ ਹੈਂਡ ਗ੍ਰਨੇਡ ਕਿਸੇ ਕਰਿਆਨੇ ਦੀ ਦੁਕਾਨ ਤੋਂ, ਕਿਸੇ ਮਾਲ ਤੋਂ, ਅਸੀਂ ਕਹੀਏ ਕਿਸੇ ਸਬਜ਼ੀ ਭਾਜੀ ਤੋਂ ਨਹੀਂ ਮਿਲਦਾ। ਇਹ ਬੜਾ ਇੱਕ ਵਿਸਫੋਟਕ ਬੰਬ ਆ, ਜਿਹੜਾ ਬੰਬ ਆਮ ਤੌਰ ਤੇ ਉਹਦੇ ਹੱਥੀ ਹੋ ਸਕਦਾ ਜਿਹਨੂੰ ਆਪਾਂ ਦੇਸ਼ ਵਿਰੋਧੀ ਕਹਿ ਸਕਦੇ ਜਾਂ ਸਭ ਤੋਂ ਮਾੜਾ ਅੰਸਰ ਕਹਿ ਸਕਦੇ ਹਾਂ। ਤੇ ਜਿੰਨੀ ਕੁ ਖਬਰ ਹੁਣ ਤੱਕ ਸਾਡੇ ਕੋਲ ਪਹੁੰਚੀ ਹੈ ਉਹੀ ਜੋ ਪੰਜਾਬ ਦੀ ਪੁਲਿਸ ਕਹਿੰਦੀ ਹੁੰਦੀ ਹੈ ਕਿ ਇਹ ਤੇ ਪਾਕਿਸਤਾਨ ਵਾਲੇ ਪਾਸਿਓਂ ਆਇਆ ਆ ਹੈਂਡ ਗ੍ਰਨੇਡ, ਤੇ ਉਹ ਹੈਂਡ ਗ੍ਰਨੇਡ ਤੇ ਦੋ ਜਣੇ ਗ੍ਰਿਫਤਾਰ ਕਰ ਲਏ। ਸੋ ਇਹ ਬੜੀ ਸੰਧੂ ਸਾਹਿਬ ਖਤਰੇ ਦੀ ਘੰਟੀ ਹੈ ਜਿਸ ਢੰਗ ਦੇ ਨਾਲ ਲਗਾਤਾਰ ਪੰਜਾਬ ਚੋਂ ਬੰਬ ਮਿਲ ਰਹੇ
1: ਜੀ। ਬਹੁਤ ਬਹੁਤ ਸ਼ੁਕਰੀਆ ਰਮੇਸ਼ ਜੀ, ਅੱਜ ਇੱਥੋਂ ਤੱਕ ਸਾਡਾ ਸਾਥ ਨਿਭਾਉਣ ਦੇ ਲਈ। ਬਹੁਤ ਹੀ ਖੂਬਸੂਰਤ ਸਾਥ ਰਿਹਾ ਤੁਹਾਡੇ ਨਾਲ, ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਗੁੱਡ ਨਾਈਟ ਤੁਹਾਡੀ ਉੱਧਰ ਲਈ ਅਤੇ ਸਾਡੇ ਦਿਨ ਦੀ ਸ਼ੁਰੂਆਤ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ। ਸੋ ਇਹ ਸੀ ਪੰਜਾਬੀ ਲਹਿਰ ਨਾਲ ਤੁਸੀਂ ਜੁੜੇ ਹੋਏ ਸੀ, ਰਮੇਸ਼ ਹੁਸ਼ਿਆਰਪੁਰੀ ਜੀ ਨਾਲ ਖਬਰਾਂ ਦੀ ਸਾਂਝ ਅਸੀਂ ਪਾ ਰਹੇ ਸੀਗੇ। ਸੋ ਖਬਰਾਂ ਨੂੰ ਤੁਸੀਂ ਬਹੁਤ ਪਿਆਰ ਨਾਲ ਇੰਜੋਏ ਕਰਦੇ ਹੋ ਅਤੇ ਬਹੁਤ ਪਿਆਰ ਬਹੁਤ ਮੁਹੱਬਤ ਪੰਜਾਬੀ ਲਹਿਰਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ। ਸੋ ਗੱਲਾਂ ਬਾਤਾਂ ਚੱਲ ਰਹੀਆਂ ਔਰ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਦੇਣਾ ਆ, ਟੈਕਸ ਜੇ ਤੁਸੀਂ ਅਜੇ ਤੱਕ ਆਪਣਾ ਨਹੀਂ ਭਰਿਆ ਤੇ ਤੁਹਾਨੂੰ ਟੈਕਸਲ ਅਕਾਊਂਟਿੰਗ ਦੀ ਜਾਣਕਾਰੀ ਦਿੰਦੇ ਹਾਂ। ਟੈਕਸਲ ਅਕਾਊਂਟਿੰਗ ਇੱਕ ਬਹੁਤ ਹੀ ਵਧੀਆ ਫਰਮ ਆ, ਇਮਾਨਦਾਰ ਫਰਮ ਆ, ਭਰੋਸੇਮੰਦ ਅਤੇ ਐਕਸਪੀਰੀਅੰਸ ਅਕਾਊਂਟਿੰਗ ਫਰਮ ਆ, ਖਾਸ ਤੌਰ 'ਤੇ ਸਟੂਡੈਂਟ ਵੀਰਾਂ ਦੇ ਲਈ, ਨਿਊ ਇਮੀਗ੍ਰਾਂਟਸ ਫੈਮਿਲੀ ਦੇ ਲਈ, ਊਬਰ ਡਰਾਈਵਰ, ਸਮਾਲ ਬਿਜ਼ਨਸਮੈਨ, ਓਨਰ ਆਪਰੇਟਰ, ਔਨਲਾਈਨ ਸੈਲਰਸ, ਕੰਟਰੈਕਟਰ ਲਈ ਬਹੁਤ ਵਧੀਆ ਰਿਸਪੋਂਸੀਬਲ ਪ੍ਰਾਈਸ ਦੇ ਕੇ ਤੁਹਾਨੂੰ ਵਧੀਆ ਰੀਫੰਡ CRA ਤੋਂ ਲੈ ਕੇ ਦੇਣਗੇ। ਅਤੇ ਨਾਲ ਦੀ ਨਾਲ ਜੇ ਤੁਸੀਂ ਪਰਸਨਲ ਟੈਕਸ ਫਾਈਲ ਦੇ ਨਾਲ ਨਾਲ ਤੁਸੀਂ ਆਪਣਾ ਕਾਰਪੋਰੇਟ ਅਤੇ ਬੁੱਕ ਕੀਪਿੰਗ ਲਈ ਵੀ ਤੁਸੀਂ ਇਹਨਾਂ ਨੂੰ ਹਾਇਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟੈਕਸਲ ਅਕਾਊਂਟਿੰਗ ਨਾਲ ਗੱਲਬਾਤ ਕਰ ਲਿਓ। ਆਪਣਾ ਟੈਕਸ ਜ਼ਰੂਰ ਭਰ ਲਓ, ਸਮੇਂ ਸਿਰ ਟੈਕਸ ਭਰੋ ਅਤੇ ਵਧੀਆ ਰੀਫੰਡ ਲਓ। ਅਤੇ ਨਾਲ ਤੁਸੀਂ ਕਾਲ ਕਰ ਲਿਓ ਫਿਰ ਟੈਕਸਲ ਅਕਾਊਂਟਿੰਗ ਨੂੰ 647-4460361, 647-4460361। ਅਤੇ ਨਾਲ ਦੀ ਨਾਲ ਤੁਸੀਂ ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ। ਸੋ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੌਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ। ਮਿਲਦੇ ਹਾਂ ਸ਼ਾਮ ਨੂੰ 9-10 ਸੋਮਵਾਰ ਨੂੰ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ। ਮੈਨੂੰ ਇੱਥੇ ਦੇ ਇਜਾਜ਼ਤ, ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ। ਅਤੇ ਬਸ ਬਸ ਖੁਸ਼ ਰਹੋ, ਆਬਾਦ ਰਹੋ ਅਤੇ ਜ਼ਿੰਦਾਬਾਦ ਰਹੋ ਅਤੇ ਸੁਣਦੇ ਰਹੋ AM 560।

ਜਿਹੜਾ ਵੇਰ ਖਲੋਤਾ ਸੀ ਜੱਗ ਅੱਗੇ, ਹਾਰ ਡਿੱਗਿਆ ਪਿਓ ਦੀ ਪੱਗ ਅੱਗੇ। ਇਸ਼ਕ ਅਕਲ ਨੂੰ ਸੁੱਟ ਕੇ ਕੰਡ ਪਿੱਛੇ, ਮਾਲ ਆਪ ਰਖਾਉਂਦਾ ਏ ਠੱਗ ਅੱਗੇ। ਤੇਰੀ ਆਵਾਜ਼ ਹੀ ਦੱਸੇਗੀ ਰਾਹ ਮੈਨੂੰ, ਬੜੀ ਧੂੜੇ ਚਾਵਾਂ ਦੇ ਬੱਗ ਅੱਗੇ। ਸੁੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ, ਸੁੱਜੇ ਪੈਰ ਮਜਬੂਰੀ ਦੇ ਛਾਲਿਆਂ ਤੋਂ, ਉੱਤੋਂ ਇਸ਼ਕ ਨੇ ਆਖਿਆ ਲੱਗ ਅੱਗੇ, ਬੁਰੇ ਬੰਦੇ ਦਾ ਬਣੇਗਾ ਕੀ ਖੌਰੇ, ਸੱਪ ਖੌਫ ਦਾ ਪਿੱਛੇ ਅਤੇ ਅੱਗ ਅੱਗੇ। ਅਤੇ ਜਾਮਲ ਕਲੀਮ ਹੋਰਾਂ ਦੀਆਂ ਇਹਨਾਂ ਸਤਰਾਂ ਦੇ ਨਾਲ ਤੁਹਾਡਾ ਅੱਜ ਦੇ ਰਮਸ ਪੰਜਾਬੀ ਵੀਕਐਂਡ ਸ਼ੋਅ 'ਚ ਹਾਰਦਿਕ ਅਤੇ ਨਿੱਘਾ ਸਵਾਗਤ। ਉਮੀਦ ਹੈ ਬਿਲਕੁਲ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਔਰ ਆਪਣੇ ਪਰਿਵਾਰਾਂ ਦੇ ਨਾਲ, ਬੱਚਿਆਂ ਦੇ ਨਾਲ ਇਸ ਲੌਂਗ ਵੀਕਐਂਡ ਨੂੰ, ਵਿਕਟੋਰੀਆ ਡੇ ਲੌਂਗ ਵੀਕਐਂਡ ਨੂੰ ਮਨਾ ਰਹੇ ਹੋਵੋਗੇ। ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਇਸ ਲੌਂਗ ਵੀਕਐਂਡ ਦੀ, ਔਰ ਹਮੇਸ਼ਾ ਹੀ ਤੁਹਾਡੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ। ਲੈ ਕੇ ਹਾਜ਼ਰ ਹੋ ਗਏ ਅੱਜ ਦਾ ਰਮਸ ਪੰਜਾਬੀ ਵੀਕਐਂਡ ਸ਼ੋਅ, ਜੋ ਕਿ ਹਰ ਐਤਵਾਰ ਵਾਲੇ ਦਿਨ ਤੁਸੀਂ 12 ਤੋਂ 1 ਵਜੇ ਤੱਕ ਸੁਣਦੇ ਹੋ। 2 ਘੰਟੇ ਲਈ ਆਪਾਂ ਜੁੜਦੇ ਹਾਂ ਜੀ, 12 ਤੋਂ 1 ਰਮਸ ਪੰਜਾਬੀ ਵੀਕਐਂਡ ਸ਼ੋਅ, ਅਤੇ 1 ਤੋਂ 2 ਸੁਣਿਆ ਜਾਂਦਾ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਕਰਨੀ ਹੋਵੇ ਤਾਂ ਟੈਲੀਫੋਨ ਨੰਬਰਸ ਹੁੰਦੇ ਨੇ ਜੀ 416-233-73-68 ਜਾਂ 82-97, 416-233-7368 ਜਾਂ ਫਿਰ 8297 'ਤੇ ਆਪਣੀ ਗੱਲਬਾਤ ਹਮੇਸ਼ਾ ਹੀ ਹੋ ਸਕਦੀ ਹੁੰਦੀ ਹੈ। ਕੋਈ ਇਨਫੋਰਮੇਸ਼ਨ, ਕੋਈ ਜਾਣਕਾਰੀ ਤੁਹਾਡੇ ਪਾਸ ਹੋਵੇ, ਸਾਂਝੀ ਕਰਨੀ ਚਾਹੁੰਦੇ ਹੋ, ਤਾਂ ਇਹਨਾਂ ਨੰਬਰਸ 'ਤੇ ਕਾਲ ਕਰਕੇ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਅਗਰ ਸੇਫਲੀ ਟੈਕਸਟ ਕਰ ਸਕਦੇ ਹੋ ਤਾਂ ਫਿਰ 416-669-1379 'ਤੇ ਕੀਤਾ ਜਾ ਸਕੇਗਾ। 416-669-1379 ਮੇਰਾ ਪਰਸਨਲ ਨੰਬਰ ਹੈ, ਇਸੇ ਨੰਬਰ 'ਤੇ ਪ੍ਰੋਗਰਾਮ ਦੇ ਸੰਬੰਧੀ 2 ਵਜੇ ਤੋਂ ਬਾਅਦ ਅਗਰ ਗੱਲ ਕਰਨੀ ਤਾਂ ਕੀਤੀ ਜਾ ਸਕਦੀ ਹੁੰਦੀ ਹੈ, ਅਤੇ ਡੈਫੀਨੇਟਲੀ ਤੁਸੀਂ ਨੋਟ ਕਰਕੇ ਹਮੇਸ਼ਾ ਰੱਖ ਸਕਦੇ ਹੋ। ਕਿਸੇ ਸਪੋਂਸਰ ਦਾ ਨੰਬਰ ਚਾਹੀਦਾ ਹੋਵੇ ਫਿਰ ਵੀ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ 416-669-1379 'ਤੇ ਕਾਲ ਕਰਕੇ ਲੈ ਸਕਦੇ ਹੁੰਦੇ ਹੋ। ਮਈ ਮਹੀਨੇ ਦੀ 17 ਤਾਰੀਖ ਸੰਨ 2026, ਸੂਰਜ 5:51 'ਤੇ ਚੜ੍ਹਿਆ ਜੀ ਅੱਜ। ਡੈਫੀਨੇਟਲੀ ਜਿਹਨਾਂ ਦੋਸਤਾਂ ਮਿੱਤਰਾਂ ਨੇ ਉਸ ਵੇਲੇ ਅੱਖ ਖੋਲ੍ਹੀ ਹੋਏਗੀ ਤਾਂ ਜ਼ਰੂਰ ਦੇਖਿਆ ਹੋਏਗਾ, ਅੱਜ ਬੜਾ ਸ਼ਾਨਦਾਰ ਮੌਸਮ ਸੀ। ਸੂਰਜ ਚੜ੍ਹਨ ਵੇਲੇ 8:39 'ਤੇ ਛਿਪਣਾ, 14:48 ਦਿਨ ਦੀ ਲੰਬਾਈ, ਆਲਮੋਸਟ 15 ਘੰਟੇ ਹੋ ਚੱਲੀ ਹੈ ਜੀ ਸਾਡੇ GTA ਇਲਾਕੇ ਦੀ ਵਿੱਚ ਜੋ ਦਿਨ ਦੀ ਲੰਬਾਈ ਹੈ। ਅਤੇ ਤਾਪਮਾਨ ਦੀ ਗੱਲ ਕਰੀਏ ਤਾਂ ਅੱਜ 27 ਡਿਗਰੀ ਦੇ ਆਸ ਪਾਸ, 14 ਡਿਗਰੀ ਰਾਤ ਨੂੰ ਹੋ ਜਾਣਾ, ਕੱਲ੍ਹ ਨੂੰ 31 ਡਿਗਰੀ ਤਾਪਮਾਨ ਦਿਨ ਵੇਲੇ ਹੋ ਜਾਣਾ ਜੀ, ਔਰ ਥੋੜ੍ਹੀ ਬਹੁਤ ਹਿਊਮਿਡਿਟੀ ਵੀ ਜ਼ਰੂਰ ਕੱਲ੍ਹ ਤੁਸੀਂ ਫੀਲ ਕਰੋਗੇ। 20 ਡਿਗਰੀ ਰਾਤ ਨੂੰ ਰਹੇਗਾ, ਮੰਗਲਵਾਰ ਨੂੰ 29 ਡਿਗਰੀ ਹੈ ਅਤੇ 11 ਡਿਗਰੀ ਰਾਤ ਦਾ ਤਾਪਮਾਨ, ਅਤੇ ਬੁੱਧਵਾਰ ਅਤੇ ਵੀਰਵਾਰ ਇੱਕਦਮ ਫਿਰ ਤਕਰੀਬਨ ਅੱਧ ਵਿੱਚ ਆ ਜਾਣਾ, 15 ਡਿਗਰੀ ਦੇ ਆਸ ਪਾਸ ਤਾਪਮਾਨ ਬੁੱਧਵਾਰ ਅਤੇ ਵੀਰਵਾਰ ਵਾਲੇ ਦਿਨ, ਔਰ ਰਾਤ ਜਿਹੜੀ ਹੈ ਉਹ ਸਿਰਫ 4 ਡਿਗਰੀ ਤਾਪਮਾਨ ਜਿਹੜਾ ਉਹ ਰਹੇਗਾ। ਸੋ ਸਰਦੀ ਦੀ ਰੁੱਤ ਥੋੜ੍ਹੀ, ਟੈਂਪਰੇਚਰ ਕਦੀ ਅੱਪ ਕਦੀ ਡਾਊਨ, ਸੋ ਇਵੇਂ ਲੱਗ ਰਿਹਾ ਕਿ ਕਾਫੀ ਇਸ ਵਾਰੀ ਲੰਬੀ ਰਹੀ ਹੈ, ਕਿਉਂਕਿ ਨਵੰਬਰ ਸ਼ੁਰੂ ਤੋਂ ਹੀ ਇਸ ਵਾਰੀ GTA ਇਲਾਕੇ ਦੇ ਆਸ ਪਾਸ ਦੇ ਇਲਾਕਿਆਂ ਤੋਂ ਸਨੋਅ ਪੈਣੀ ਸ਼ੁਰੂ ਹੋ ਗਈ ਸੀ। ਸੋ ਤਕਰੀਬਨ 7 ਮਹੀਨੇ ਦਾ ਸਮਾਂ ਜਿਹੜਾ ਉਹ ਗੁਜ਼ਰ ਚੁੱਕਿਆ ਜੀ, ਔਰ ਅੱਗੋਂ ਜਿਹੜੇ ਦਿਨ ਨੇ ਬਹੁਤ ਸੁਹਾਵਣੇ ਵੈਸੇ ਨਜ਼ਰ ਆ ਰਹੇ ਨੇ। ਸੋ ਜ਼ਰੂਰ ਤੁਸੀਂ ਜਿਹੜੀ ਗਰਮੀ ਤਾਂ ਖੈਰ ਜੂਨ 'ਚ ਜਾ ਕੇ ਅਫਿਸ਼ਲੀ ਸ਼ੁਰੂ ਹੋਣੀ ਆ, ਅਤੇ ਲੇਕਿਨ ਹਾਲੇ 1 ਮਹੀਨੇ ਤੋਂ ਬਾਅਦ, ਪਰ ਸਪਰਿੰਗ ਦੇ ਵੀ ਜਿਹੜੇ ਆ ਮਹੀਨਾ ਬਾਕੀ ਬਚਦਾ, ਆਈ ਹੋਪ ਕਿ ਬਹੁਤ ਵਧੀਆ ਦਿਨ ਜਿਹੜੇ ਸਾਨੂੰ ਮਾਨਣ ਨੂੰ ਮਿਲਣਗੇ, ਔਰ ਮਾਨਣੇ ਵੀ ਚਾਹੀਦੇ ਨੇ, ਕੁਦਰਤ ਦੇ ਨਜ਼ਾਰੇ ਨੇ ਜੀ। ਸੋ ਜਿਵੇਂ ਜਿਵੇਂ ਦਾ ਟਾਈਮ ਸਾਨੂੰ ਮਿਲਦਾ, ਸਾਨੂੰ ਉਸਨੂੰ ਇੰਜੋਏ ਕਰਦੇ ਰਹਿਣਾ ਚਾਹੀਦਾ। ਲੇਕਿਨ ਆਹ ਵਾਲਾ ਜਿਹੜਾ ਵੀਕਐਂਡ ਆ ਬਹੁਤ ਖੂਬ ਹੈ, ਬਹੁਤ ਸ਼ਾਨਦਾਰ ਮੌਸਮ ਹੈ, ਸੋ ਜ਼ਰੂਰ ਤੁਸੀਂ ਇਸ ਨੂੰ ਇੰਜੋਏ ਕਰੋ। ਇੱਕ ਵਾਰੀ ਫਿਰ ਤੋਂ ਤੁਹਾਨੂੰ ਵਿਕਟੋਰੀਆ ਡੇ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਬਾਦ, ਔਰ ਜਿਹੜੇ ਦੋਸਤ ਮਿੱਤਰ ਕੰਮਾਂ ਤੋਂ ਛੁੱਟੀ ਹੈ ਜੀ, ਔਰ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਉਸ ਤੋਂ ਵੀ ਜ਼ਿਆਦਾ ਕਹਿ ਲਓ ਕਿ ਪਰਮਾਤਮਾ ਤਰੱਕੀਆਂ ਬਖਸ਼ੇ, ਅਤੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ। ਅੱਜ ਮੇਰੀ ਕੋਸ਼ਿਸ਼ ਵੀ ਰਹੇਗੀ ਕਿ ਥੋੜ੍ਹਾ ਹਲਕਾ ਫੁਲਕਾ ਮਿਊਜ਼ੀਕਲੀ ਜ਼ਿਆਦਾ ਤੁਹਾਨੂੰ ਅੱਜ ਇੰਟਰਟੇਨ ਥੋੜ੍ਹਾ ਕਰਨ ਦੀ ਕੋਸ਼ਿਸ਼ ਮੈਂ ਕਰਾਂਗਾ,
ਔਰ ਤੁਸੀਂ ਜੁੜੇ ਰਹਿਣਾ ਅੱਜ ਦੇ ਇਸ ਪ੍ਰੋਗਰਾਮ ਦੇ ਨਾਲ 12 ਤੋਂ 1 ਰਮਜ਼ ਪੰਜਾਬੀ ਵੀਕਐਂਡ ਸ਼ੋਅ ਅਤੇ 1 ਤੋਂ 2 ਸੁਣੋਗੇ ਤੁਸੀਂ ਪ੍ਰੋਗਰਾਮ ਨਜ਼ਰੀਆ। ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ, ਔਰ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੇ ਵਾਸਤੇ ਸਾਨੂੰ ਮਦਦ ਆਪਟੀਕਲ ਵਨ ਵਾਲਿਆਂ ਦੇ ਵੱਲੋਂ ਵੀ ਮਿਲਦੀ ਹੈ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਬਾਏ ਨੇਚਰ 416-937-2061, ਲੀ ਵੈਂਕਟ ਹਾਲ 416-238-8154, ਔਰ ਕਟਾਰੀਆ ਟੂਰਸ ਐਂਡ ਟਰੈਵਲ 905-688-1200, ਅਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਏਅਰਪੋਰਟ ਨਿਸਾਨ 905-791-4900 'ਤੇ ਗੱਲ ਹੋ ਸਕਦੀ ਹੈ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਜੁੜੇ ਹੋਏ ਇਸ ਵੇਲੇ ਪ੍ਰੋਗਰਾਮ ਰਮਜ਼ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ, ਔਰ ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ ਸਟੂਡੀਓ 'ਚ ਕਰਨੀ ਹੋਵੇ ਤਾਂ 416-233-7368 ਜਾਂ ਫਿਰ 8292 'ਤੇ ਕਰ ਸਕਦੇ ਹੋ।

ਮਾਫ ਕਰਨਾ ਜੀ, ਕਿਸੇ ਵਜ੍ਹਾ ਕਰਕੇ ਵੀਡੀਓ ਜਿਹੜੀ ਹੈ ਆਡੀਓ ਸਮੇਤ ਜਿਹੜੀ ਉਹ ਪਲੇ ਨਹੀਂ ਹੋ ਸਕਿਆ, ਲੇਕਿਨ ਮੈਂ ਕੋਸ਼ਿਸ਼ ਕਰ ਰਿਹਾ ਜੀ, ਜੇ ਚੱਲ ਗਿਆ ਤਾਂ।

0: ਕਿਸੇ ਨੇ ਲਿਖਿਆ ਕਹਿੰਦੇ ਜਿੱਤਣ ਜਿੱਤਣ ਹਰ ਕੋਈ ਖੇਡੇ, ਤੂੰ ਹਾਰਨ ਖੇਡ ਫਕੀਰਾ। ਜਿੱਤਣ ਦਾ ਮੁੱਲ ਕੌਡੀ ਪੈਂਦਾ, ਹਾਰਨ ਦਾ ਮੁੱਲ ਹੀਰਾ। ਅਤੇ ਵੈਸੇ ਵੀ ਇੱਕ ਆਮ ਹੀ ਆਪਾਂ ਹਮੇਸ਼ਾ ਹੀ ਹੋ ਸਕਦਾ ਕਿ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਗੱਲ ਪਹਿਲਾਂ ਵੀ ਕਦੀ ਡੈਫੀਨੇਟਲੀ ਸੁਣੀ ਹੋਵੇ, ਕਿਉਂਕਿ ਤਕਰੀਬਨ ਗੱਲਾਂ ਰਿਪੀਟ ਬਹੁਤ ਹੁੰਦੀਆਂ ਨੇ। ਕਹਿੰਦਾ ਕਿ ਜ਼ਿੰਦਗੀ ਕੀ ਹੈ, ਜਦੋਂ ਸਾਇੰਸ ਤੁਸੀਂ ਪੜ੍ਹਦੇ ਹੋ ਤਾਂ ਕਈ ਵਾਰੀ ਲੈਬੋਰਟਰੀ ਦੇ ਵਿੱਚ ਜਿਹੜੇ ਟੈਸਟ ਨੇ ਉਹ ਤੁਹਾਡੇ ਟੀਚਰ ਦੇ ਵੱਲੋਂ, ਤੁਹਾਡੇ ਪ੍ਰੋਫੈਸਰ ਦੇ ਵੱਲੋਂ ਕੀਤੇ ਜਾਂਦੇ। ਉਹ ਇੱਦਾਂ ਕਹਿੰਦੇ ਇੱਕ ਵਾਰੀ ਇੱਕ ਪ੍ਰੋਫੈਸਰ ਨੇ ਇੱਕ ਜਾਰ ਲਿਆ ਅਤੇ ਉਹਦੇ ਵਿੱਚ ਗੋਲਫ ਦੀਆਂ ਜਿਹੜੀਆਂ ਬਾਲਸ ਨੇ ਉਹ ਉਹਦੇ ਨਾਲ ਭਰ ਦਿੱਤਾ, ਅਤੇ ਜਿਹੜੇ ਬੱਚੇ ਸੀ, ਜਿਹੜੇ ਸਟੂਡੈਂਟ ਸੀ, ਉਹ ਕਹਿੰਦੇ ਜੀ ਜਾਰ ਭਰ ਗਿਆ ਅਤੇ ਹੋਰ ਕੁਝ ਨਹੀਂ ਪੈ ਸਕਦਾ। ਅਤੇ ਜਿਹੜੇ ਟੀਚਰ ਸੀ ਉਹ ਕਹਿੰਦੇ ਠਹਿਰ ਜਾਓ। ਉਹਨਾਂ ਨੇ ਇੱਕ ਬੈਗ ਵਿੱਚ ਨਿੱਕੇ ਨਿੱਕੇ ਪੱਥਰ ਕੱਢ ਕੇ ਜਿਹੜੇ ਜਾਰ 'ਚ ਪਾ ਦਿੱਤੇ, ਅਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਸਾਰਿਆਂ ਨੇ ਕਿਹਾ ਜੀ ਹੁਣ ਕੁਝ ਨਹੀਂ ਪੈ ਸਕਦਾ। ਅਤੇ ਉਸ ਤੋਂ ਬਾਅਦ ਉਹ ਟੀਚਰ ਕਹਿੰਦੇ ਕਿ ਠਹਿਰੋ, ਉਸਨੇ ਇੱਕ ਰੇਤ ਦਾ ਬੈਗ ਚੁੱਕਿਆ ਅਤੇ ਉਹ ਵੀ ਉਹਦੇ ਵਿੱਚ ਪਾ ਦਿੱਤਾ, ਅਤੇ ਸਟੂਡੈਂਟਸ ਜਿਹੜੇ ਸੀ ਉਹ ਕਹਿਣ ਲੱਗੇ ਹੁਣ ਕੁਝ ਨਹੀਂ ਪੈਂਦਾ ਜੀ ਇਸ 'ਚ ਹੁਣ। ਅਤੇ ਪ੍ਰੋਫੈਸਰ ਸਾਹਿਬ ਜਿਹੜੇ ਸੀ ਉਹ ਕਹਿੰਦੇ ਕਿ ਠਹਿਰੋ। ਉਹਨਾਂ ਨੇ ਇੱਕ ਪਾਣੀ ਦੀ ਬੋਤਲ ਜਿਹੜੀ ਕੱਢੀ ਅਤੇ ਉਹ ਉਹਦੇ 'ਚ ਪਾ ਦਿੱਤੀ ਅਤੇ ਉਹ ਵੀ ਸਮਾ ਗਈ, ਕਿਉਂਕਿ ਜਿਹੜੀ ਰੇਤ ਹੈ ਉਹਨੇ ਸੋਕ ਕਰ ਲਿਆ। ਅਤੇ ਸਟੂਡੈਂਟ ਕਹਿਣ ਲੱਗੇ ਸਰ ਇਹਦਾ ਸਾਰਿਆਂ ਦਾ ਮਤਲਬ ਕੀ ਹੈ? ਅਤੇ ਉਹ ਜਿਹੜੇ ਟੀਚਰ ਸੀ, ਜਿਹੜੇ ਪ੍ਰੋਫੈਸਰ ਸਾਹਿਬ ਸੀ, ਉਹ ਕਹਿੰਦੇ ਇਹ ਜ਼ਿੰਦਗੀ ਹੈ, ਕਿ ਤੁਹਾਡੀ ਜਿਹੜੀ ਪ੍ਰਾਇਰਟੀ ਲਾਈਫ ਹੈ, ਪ੍ਰਾਇਰਟੀ ਆਫ ਲਾਈਫ ਹੈ, ਉਹ ਤੁਹਾਡੇ ਬੱਚੇ, ਤੁਹਾਡਾ ਪਰਿਵਾਰ ਹੈ, ਲਾਈਕ ਗੋਲਫ ਬਾਲ ਵਾਂਗ, ਕਿ ਲੱਗੇ ਕਿ ਭਰਪੂਰ ਇਸ ਇੱਕ ਦੂਜੇ ਦੇ ਵਿੱਚ ਸਮਾਏ ਹੋਏ ਨੇ, ਇੱਕ ਦੂਜੇ ਦੇ ਸਹਿਯੋਗੀ ਨੇ, ਅਤੇ ਇਹਦੇ 'ਚ ਹੁਣ ਹੋਰ ਕੋਈ ਨਹੀਂ ਵੜ ਸਕਦਾ। ਉਹ ਕਹਿੰਦੇ ਜਿਹੜੇ ਪੱਥਰ ਦੇ ਟੁਕੜੇ ਨੇ ਉਹ ਸੈਕਿੰਡ ਨੰਬਰ 'ਤੇ ਨੇ, ਵੜ ਉਹਨਾਂ ਨੇ ਵੀ ਜਾਣਾ ਪਰ ਉਹ ਸੈਕਿੰਡ ਨੰਬਰ 'ਤੇ ਨੇ। ਜਿਵੇਂ ਤੁਹਾਡਾ ਮਕਾਨ ਹੈ, ਘਰ ਬਾਰ ਹੈ, ਤੁਹਾਡੇ ਕੰਮ ਕਾਜ ਨੇ, ਜੋ ਵੀ ਹੈ। ਔਰ ਤੀਸਰੇ ਨੰਬਰ 'ਤੇ ਜਿਹੜੀ ਰੇਤ ਪਾਈ ਹੈ, ਉਹ ਕਹਿੰਦੇ ਨਿੱਕੇ ਨਿੱਕੇ ਝਗੜੇ ਨੇ, ਭੈਣ ਭਰਾ ਨਾਲ, ਦੋਸਤਾਂ ਨਾਲ, ਪਿਓ ਪੁੱਤ ਦੇ, ਮਾਂ ਧੀ ਦੇ, ਜਿਹੜੇ ਤੁਹਾਡੇ ਰਿਸ਼ਤਿਆਂ ਦੇ ਵਿੱਚ ਜਿਹੜੇ ਉਹ ਛੋਟੇ ਛੋਟੇ ਜਿਹੜੇ ਝਗੜੇ ਨੇ, ਉਹ ਰੇਤ ਦੀ ਤਰ੍ਹਾਂ ਨੇ, ਸਮਾ ਉਹ ਵੀ ਗਏ ਨੇ ਵਿੱਚੇ ਹੀ। ਪਰ ਉਹਨਾਂ ਨੂੰ ਅਸੀਂ ਇਗਨੋਰ ਕਰਕੇ ਜੇ ਆਪਣੇ ਆਪ ਨੂੰ ਭਰਪੂਰ ਵੇਖਣਾ ਚਾਹੁੰਦੇ ਹਾਂ, ਤਾਂ ਫਿਰ ਗੋਲਫ ਬਾਲਸ ਦੀ ਤਰ੍ਹਾਂ ਜੋ ਸਾਡਾ ਇੱਕ ਪਰਿਵਾਰ ਹੈ, ਅਸੀਂ ਉਹਨੂੰ ਕਿਸ ਤਰ੍ਹਾਂ, ਉਹਦੀ ਜਿਹੜੀ ਬੌਂਡਿੰਗ ਹੈ ਉਹ ਆਪਸ ਵਿੱਚ ਬਣਾ ਕੇ ਕਿਵੇਂ ਰੱਖਣੀ ਹੈ। ਸੋ ਮੇਰਾ ਖਿਆਲ ਆ ਜਿਹੜੇ ਦਿਨ ਤਿਉਹਾਰ ਹੁੰਦੇ ਨੇ, ਜੋ ਆਪਾਂ ਹੁਣ ਲੌਂਗ ਵੀਕਐਂਡ ਵੀ ਮਨਾ ਰਹੇ ਹਾਂ, ਇਹ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਅਸੀਂ ਜੇ ਥੋੜ੍ਹੇ ਥੋੜ੍ਹੇ ਉਹ ਰੇਤ ਵਰਗੇ ਜਿਹੜੇ ਝਗੜੇ ਨੇ ਇੱਕ ਦੂਜੇ ਦੇ ਨਾਲ, ਤੁਹਾਡੇ ਮਿੱਟ ਮਿਟਾਵ ਨੇ, ਉਹਨਾਂ ਨੂੰ ਭੁਲਾ ਕੇ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਅਤੇ ਇਕੱਠੇ ਬੈਠਣ ਦੀ ਸਾਨੂੰ ਜ਼ਰੂਰਤ ਹੁੰਦੀ ਹੈ, ਤਾਂ ਕਿ ਅਸੀਂ ਇਹਨਾਂ ਤਿਉਹਾਰਾਂ ਨੂੰ, ਇਹਨਾਂ ਦਿਨਾਂ ਨੂੰ ਚੰਗੇ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ ਦੇ ਵਿੱਚ, ਆਪਣੇ ਬੱਚਿਆਂ ਦੇ ਨਾਲ ਬੈਠ ਕੇ ਜਿਹੜਾ ਉਹ ਮਨਾ ਸਕੀਏ। ਅਤੇ ਉਸ ਤੋਂ ਵੀ ਉੱਪਰ ਜੋ ਮੌਸਮ ਕੁਦਰਤ ਨੇ ਸਾਨੂੰ ਬਖਸ਼ਿਆ ਜੀ ਆਹ ਵੀਕਐਂਡ ਦਾ, ਉਹ ਵਾਕਿਆ ਇੰਜੋਏਬਲ ਹੈ, ਜ਼ਰੂਰ ਇਸ ਨੂੰ ਇੰਜੋਏ ਕਰੋ। ਔਰ ਵੰਸ ਅਗੇਨ ਤੁਹਾਨੂੰ ਅੱਜ ਦੇ ਦਿਨ ਦੀ, ਇਨਫੈਕਟ ਕੱਲ੍ਹ ਦੀ ਵਿਕਟੋਰੀਆ ਡੇ ਦੀ ਔਰ ਇਸ ਲੌਂਗ ਵੀਕਐਂਡ ਦੀ ਬਹੁਤ ਬਹੁਤ ਮੁਬਾਰਕਬਾਦ। ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ 'ਚ ਰਹੋ। ਔਰ ਹਰਜਿੰਦਰ ਗਿੱਲ ਵੀ ਆਪਣੇ ਨਾਲ ਜੁੜ ਚੁੱਕੇ ਨੇ। ਹਰਜਿੰਦਰ ਨਿੱਘਾ ਸਵਾਗਤ ਜੀ।
1: ਹਾਂਜੀ ਵਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸਾਰਿਆਂ ਨੂੰ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ, ਮੁਬਾਰਕਬਾਦ ਅੱਜ ਦੇ ਖੂਬਸੂਰਤ ਦਿਨ ਦੀ ਵੀ। ਜੇ ਜਿਵੇਂ ਟੈਂਪਰੇਚਰ ਦੀ ਗੱਲ ਕਰਾਂ ਤਾਂ ਇਸ ਵੇਲੇ ਮੇਰਾ ਖਿਆਲ ਆਇਆ ਪਾਰਾ ਜਿਹੜਾ ਪੂਰਾ ਜਿਵੇਂ ਥੋੜਾ ਜਿਹਾ ਸੇਕ ਵਾਲਾ ਆ ਤੇ 25 ਡਿਗਰੀ ਹੈ ਤੇ ਫੀਲਸ ਲਾਈਕ 29 ਡਿਗਰੀ ਹੈ ਇਸ ਵੇਲੇ ਬ੍ਰੈਂਪਟਨ ਦਾ ਜਿਹੜਾ ਤਾਪਮਾਨ ਹੈ। ਪਿਛਲੇ ਦਿਨ ਹੀ ਆਪਾਂ ਜਿੱਥੇ ਸਿੰਗਲ ਡਿਜਿਟ ਦੇ ਵਿੱਚ ਸੀਗੇ ਤੇ ਹੈਰਾਨੀ ਦੀ ਗੱਲ ਇਹ ਵੀ ਹੋਣੀ ਹੈ ਕਿ ਬੁੱਧ ਵੀਰਵਾਰ ਨੂੰ ਫਿਰ ਆਪਾਂ ਸਿੰਗਲ ਡਿਜਿਟ 4 ਜਾਂ 5 ਡਿਗਰੀ ਤੇ ਵੀ ਜਾਣਾ ਹੈ। ਸੋ ਇਸ ਗੱਲ ਦਾ ਵੀ ਖਿਆਲ ਰੱਖਿਓ। ਕੱਲ ਨੂੰ 30 ਡਿਗਰੀ ਤੋਂ ਵੀ ਉੱਪਰ ਜਾਣਾ ਪਾਰਾ।
0: ਬਿਲਕੁਲ, ਕੱਲ ਵੀ 31 ਡਿਗਰੀ ਦੇ ਆਸ ਪਾਸ ਔਰ ਪਰਸੋਂ ਵੀ 29 ਡਿਗਰੀ ਹੈ ਤੇ ਫਿਰ ਮੈਂ ਉਹ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਅੱਧ 'ਚ ਆ ਜਾਣਾ ਤਕਰੀਬਨ ਬੁੱਧ ਵੀਰਵਾਰ, ਦਿਨੇ ਵੀ 15 ਡਿਗਰੀ ਦੇ ਆਸ ਪਾਸ, ਰਾਤ ਨੂੰ 4 ਡਿਗਰੀ। ਔਰ ਜਿਹੜੇ ਇਹ ਉਤਰਾਅ ਚੜਾਅ ਨੇ ਜੀ ਟੈਂਪਰੇਚਰ ਦੇ, ਖੈਰ ਇਹ ਹਮੇਸ਼ਾ ਇੱਦਾਂ ਹੀ ਹੁੰਦਾ, ਮਈ ਐਂਡ ਤੱਕ ਜਿਹੜਾ ਸਾਨੂੰ ਇੱਦਾਂ ਦਾ ਹੀ ਜਿਹੜਾ ਤਾਪਮਾਨ ਮਿਲਦਾ। ਕਈ ਵਾਰੀ ਤਾਂ ਆਪਾਂ ਜਿਹੜੇ ਦੋਸਤ ਗਾਰਡਨਿੰਗ ਕਰਦੇ ਨੇ ਉਹ ਸਬਜ਼ੀਆਂ ਵਗੈਰਾ ਜਿਹੜੇ ਬੂਟੇ ਲਾਉਂਦੇ ਨੇ, ਉਸ ਤੋਂ ਬਾਅਦ ਕਈ ਵਾਰੀ ਕੋਰਾ ਪੈ ਜਾਂਦਾ ਹੁੰਦਾ ਫਰੋਸਟ ਹੋ ਕੇ ਤੇ ਉਹ ਫਿਰ ਦੁਬਾਰੇ ਤੋਂ ਫੇਰ ਲਾਉਣੇ ਪੈਂਦੇ ਹੁੰਦੇ ਆ।
1: ਹਾਂਜੀ, ਅੱਛਾ ਬੂਟਿਆਂ ਦੀ ਜੇ ਗੱਲ ਕੀਤੀ ਹੈ ਤਾਂ ਮੈਨੂੰ ਯਾਦ ਆ ਗਿਆ ਆਪਣੇ ਸਰਬੱਤ ਫਾਰਮ ਵਾਲੇ ਸਾਡੇ ਮਿੱਤਰ ਨੇ ਜੀ ਜਸਵਿੰਦਰ ਬਾਈ ਹੋਈ। ਸੋ ਮੈਂ ਜਿਸ ਸੈਂਸ ਚਲੋ ਗੱਲ ਚੱਲੀ ਹੈ ਤੇ ਉਹਨਾਂ ਦਾ ਵੀ ਜ਼ਿਕਰ ਕਰ ਦੇਣਾ। ਕੱਲ ਹੀ ਇਨਫੈਕਟ ਉਹਨਾਂ ਨਾਲ ਗੱਲ ਹੋ ਰਹੀ ਸੀ ਤੇ ਸਰਬੱਤ ਫਾਰਮ ਤੇ ਜਾ ਕੇ ਜੇ ਕੋਈ ਸਾਡੇ ਸਰੋਤੇ ਪਨੀਰੀ ਲੈਣਾ ਚਾਹੁੰਦੇ ਆ, ਕਿਉਂਕਿ ਉਹ ਵੀ ਇਹੀ ਕਹਿੰਦੇ ਸੀ ਯਾਰ ਕਈ ਸੱਜਣਾਂ ਨੇ ਕਹਿੰਦੇ ਪਹਿਲਾਂ ਲੈ ਕੇ ਚੱਲ ਗਿਆ ਜਿਹੜੇ ਪਨੀਰੀ ਉਹ ਖਰਾਬ ਵੀ ਹੋ ਗਈ ਹੈ ਤੇ ਹੁਣ ਜੇ ਦੁਬਾਰਾ ਲਿਜਾਣੀ ਹੈ ਤਾਂ ਸਰਬੱਤ ਫਾਰਮ ਇੱਧਰ ਆਪਣੇ ਡਗੋਰ ਰੋਡ ਐਂਡ ਕੰਟਰੀ ਸਾਈਡ ਵਾਲੇ ਏਰੀਏ 'ਚ ਹੈ। ਸੋ ਜੇ ਤੁਸੀਂ ਨੇੜੇ ਤੇੜੇ ਉੱਧਰ ਰਹਿੰਦੇ ਹੋ ਜਾਂ ਕਿਤੇ ਚੱਕਰ ਲੱਗਦਾ ਤਾਂ ਸਰਬੱਤ ਫਾਰਮ ਤੇ ਚੱਲ ਜਾਇਓ, ਦਗੋਰ ਰੋਡ ਤੇ ਕੰਟਰੀ ਸਾਈਡ ਦਾ ਏਰੀਆ ਜਾਂ ਕਲਾਰਕਵੇ ਡਰਾਈਵ ਤੇ ਕੰਟਰੀ ਸਾਈਡ ਦਾ ਬਿਲਕੁਲ ਇੰਟਰਸੈਕਸ਼ਨ ਕਾਰਨਰ ਬਣਦਾ, ਉੱਥੇ ਉਹਨਾਂ ਕੋਲ ਅਲੱਗ ਅਲੱਗ ਸਬਜ਼ੀਆਂ ਦੀ ਪਨੀਰੀ ਹੈਗੀ ਹੈ। ਸੋ ਇੱਕ ਵਾਰੀ ਕਾਲ ਕਰ ਲਿਓ ਜੇ ਗੱਲ ਕਰਨੀ ਹੋਈ, 647-542-9500 647-502-9500 ਕਿਉਂਕਿ ਮਤਲਬ ਦੋ ਕੁ ਵੀਕ ਹੀ ਆ ਮਨਜੀਤ ਜੀ, ਹਨਾ। ਸੋ ਇਸ ਤੋਂ ਬਾਅਦ ਫਿਰ ਪਨੀਰੀ ਵਾਲਾ ਕੰਮ ਵੀ ਮੁੱਕ ਜਾਣਾ।
0: ਬਿਲਕੁਲ, ਕਿਉਂਕਿ ਫਿਰ ਤਾਂ ਜਿਹੜੇ ਆਮ ਸਟੋਰਸ ਜਿੱਥੇ ਜਿਹਨਾਂ ਨੇ ਗਾਰਡਨ ਸੈਂਟਰਸ ਖੋਲੇ ਹੋਏ ਨੇ ਜੀ, ਉਹ ਵੀ ਮੇਰੇ ਖਿਆਲ ਮਿਡ ਜੂਨ ਤੱਕ ਉਹ ਫੀ ਰੈਪ ਅਪ ਕਰ ਦਿੰਦੇ ਨੇ।
1: ਮਹੀਨੇ ਖੰਡ ਲਈ ਬਾਈ ਹੋਣੀ ਕਹਿੰਦੇ ਹੁੰਦੇ ਬਾਈ ਬੋਲ ਦਿਓ ਨਾ, ਤੇ ਉਹ ਫਿਰ ਅਚਾਨਕ ਕਿਸੇ ਪਰਪਸ ਲਈ ਮੇਰੀ ਕੱਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਯਾਰ ਵੀ ਆਪਣੇ ਕੋਲ ਹੁਣ ਪਨੀਰੀ ਜਿਹੜੀ ਲਿਜਾਣ ਲਈ ਆਹ ਵੀਕਐਂਡ ਦੇ ਉੱਤੇ ਕਾਫੀ ਲੋਕ ਹੈਗੇ ਐਕਸਾਈਟਡ। ਸੋ ਹੁਣ ਮੌਸਮ ਵਧੀਆ ਹੋਣ ਕਰਕੇ ਜੇ ਵੇਲ ਵੀ ਹੈਗਾ ਨਾਲੇ ਘਰ ਵੀ ਹੁੰਦੇ ਆ ਬੱਚਿਆਂ ਨੂੰ ਲੈ ਕੇ ਜਿੱਥੇ ਜਿੱਥੇ ਵੀ ਆਪਣੇ ਗਾਰਡਨਿੰਗ ਕਰਨੀ ਆ, ਤੇ ਪਨੀਰੀ ਅਲੱਗ ਅਲੱਗ ਤਰ੍ਹਾਂ ਦੀਆਂ ਸਬਜ਼ੀਆਂ ਦੀ ਜਾਂ ਹੋਰ ਫੁੱਲ ਬੂਟਿਆਂ ਦੀ ਜਿਹੜੀ ਵੀ ਅਵੇਲੇਬਲ ਆ ਉਹਨਾਂ ਦੇ ਕੋਲ। ਵੈਸੇ ਤਾਂ ਔਰਗੈਨਿਕ 100% ਔਰਗੈਨਿਕ ਫਾਰਮ ਹੈ ਉਹ, ਔਰ ਉਹ ਕਹਿੰਦੇ ਜਿੱਥੇ ਮਰਜ਼ੀ ਟੈਸਟ ਕਰਵਾ ਲਿਓ, ਕੋਈ ਬਾਹਰੋਂ ਕਿਤੇ ਇੱਧਰੋਂ ਉੱਧਰੋਂ ਖੂੰਜੇ ਖਾਂਜੇ ਕਿਤੇ ਕੋਈ ਰੇਹ ਸਪਰੇ ਸਿੱਟ ਗਿਆ ਹੋਵੇ ਤਾਂ ਕਹਿੰਦੇ ਅਸੀਂ ਗਰੰਟੀ ਨਹੀਂ ਲੈਂਦੇ, ਪਰ ਸਾਡੇ ਖੇਤ ਦੇ ਵਿੱਚੋਂ ਜਿੱਥੋਂ ਮਰਜ਼ੀ ਮਿੱਟੀ ਚੁੱਕ ਕੇ ਕਹਿੰਦੇ ਤੁਸੀਂ ਟੈਸਟ ਕਰਵਾ ਲਿਓ ਵੀ 100% ਔਰਗੈਨਿਕ ਫਾਰਮ ਹੈ। ਸੋ ਉਸ ਕਰਕੇ ਬਾਅਦ ਚ ਆਉਣ ਵਾਲੇ ਸਮੇਂ ਜਦੋਂ ਸਬਜ਼ੀਆਂ ਵੀ ਲੈਣੀਆਂ ਤਾਂ ਵੀ ਨੰਬਰ ਨੋਟ ਕਰ ਰੱਖੋ, ਬਸ ਸਾਡਾ ਜੀਵੀਡੀ ਗਰੁੱਪ ਦਾ ਰੈਫਰੈਂਸ ਦੇ ਦਿਓ ਜਾ ਕੇ ਤਾਂ ਕਿ ਬਾਈ ਹੋਣਾ ਨੂੰ ਲੱਗੇ ਕਿ ਯਾਰ ਵੀ ਆਪਾਂ
0: ਗੱਲ ਕੀਤੀ ਹੈ। ਬਿਲਕੁਲ,
1: 647-502-9500 ਜਸਵਿੰਦਰ ਬਾਈ ਨਾਲ ਜਾਂ ਉਹਨਾਂ ਦੀ ਟੀਮ ਦੇ ਨਾਲ ਸਬੱਤ ਫਾਰਮ। ਐਡਰੈਸ ਇਹਨਾਂ ਦਾ ਮੈਂ ਦੱਸ ਦਿੰਦਾ, ਇਹ ਹੈਗਾ ਜੀ 50-50 ਕੰਟਰੀ ਸਾਈਡ ਡਰਾਈਵ, 5050 ਕੰਟਰੀ ਸਾਈਡ ਡਰਾਈਵ, ਕਾਰਨਰ ਹੈ ਕਲਾਰਕਵੇ ਡਰਾਈਵ ਅਤੇ ਕੰਟਰੀ ਸਾਈਡ ਦਾ, ਦਗੋਰ ਰੋਡ ਐਂਡ ਕੰਟਰੀ ਸਾਈਡ ਦੇ ਏਰੀਏ ਦੇ ਵਿੱਚ। ਖੈਰ, ਸੋ ਪਨੀਰੀ ਦੀ ਜਿਹੜੀ ਗੱਲ ਚੱਲੀ ਸੀ ਤਾਂ ਮੈਨੂੰ ਲੱਗਿਆ ਚਲੋ ਆਪਾਂ ਫਾਇਦਾ ਹੋ ਜਾਵੇ ਸਾਡੇ ਪਰਿਵਾਰਾਂ ਦਾ। ਸੋ ਜਿਹਨਾਂ ਨੇ ਲਿਆਉਣਾ ਇਸ ਤਰ੍ਹਾਂ ਦਾ ਕੋਈ ਆਪਣਾ ਪਲਾਨ ਬਣਿਆ ਹੋਇਆ ਜਾਂ ਨਹੀਂ ਵੀ ਬਣਿਆ ਤੇ ਚੰਗਾ ਮੌਸਮ ਹੈ, ਸੋ ਵਰਤ ਲਓ ਇਹਨੂੰ।
0: 50-50 ਹੋਈ ਪਈ ਹੈ ਜੀ, 50-50 ਯਾਦ ਰੱਖਣਾ ਤੁਸੀਂ, ਤੇ ਕੰਟਰੀ ਸਾਈਡ ਡਰਾਈਵ ਤੇ ਸਾਰਿਆਂ ਨੂੰ ਪਤਾ ਹੀ ਹੈ, 50-50 ਕੰਟਰੀ ਸਾਈਡ ਡਰਾਈਵ ਤੇ ਪਹੁੰਚ ਜਾਇਓ ਤੇ ਪਨੀਰੀ ਲਿਆਓ ਜੀ ਅੱਜ ਵੀ ਜੇ ਉੱਧਰ ਨੂੰ ਜਾ ਰਹੇ ਹੋ, ਜੇ ਨਹੀਂ ਵੀ ਤੇ ਕੱਲ ਵੀ, ਕਿਉਂਕਿ ਉਹ ਤਾਂ ਖੁੱਲੇ ਨੇ ਜੀ, ਬਾਕੀ ਹੋਰ ਵੀ ਜੇ ਬਾਕੀ ਸਟੋਰਸ ਦੀ ਵੀ ਦੋਸਤੋ ਗੱਲ ਕਰੀਏ ਅੱਗੇ ਚੱਲ ਕੇ, ਮੈਂ ਜ਼ਰੂਰ ਸ਼ੇਅਰ ਕਰੂੰਗਾ ਕਿਉਂਕਿ ਹੁਣ ਸਾਡੇ ਮਾਰਚ ਤੋਂ ਇੱਥੇ ਪ੍ਰੋਵਿੰਸ਼ੀਅਲ ਲਾਅ ਬਣ ਚੁੱਕਿਆ। ਸੋ ਜਿਹੜੇ ਮਾਲਸ ਨੇ ਜਾਂ ਜਿਹੜੇ ਰਿਟੇਲ ਸਟੋਰਸ ਨੇ ਉਹ ਹੁਣ ਫੈਮਿਲੀ ਡੇ ਤੇ ਵਿਕਟੋਰੀਆ ਡੇ ਤੇ ਉਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੈ ਤੇ ਔਰ ਖੁੱਲ੍ਹੇ ਰਹਿਣੇ ਨੇ ਉਹ ਸਟੋਰ ਕਾਫੀ ਕੱਲ੍ਹ ਨੂੰ ਵੀ। ਤੇ ਬਾਕੀ ਹਰਜਿੰਦਰ ਪੰਜਾਬ ਨੂੰ ਕੀ ਹੋ ਗਿਆ ਜੀ?
1: ਮੈਂ ਤਾਂ ਦੇਖਣੇ ਬੰਦ ਕਰਤੇ, ਮੈਂ ਨਹੀਂ ਦੇਖਦਾ ਹੁਣ, ਲੱਚੀ ਨਹੀਂ ਦੇਖਦਾ। ਅੱਜ ਵੀ ਮੈਂ ਸਕੋਰ ਬੋਰਡ ਹੀ ਦੇਖਿਆ, ਮੈਂ ਕਿਹਾ ਯਾਰ ਹੁਣ ਕੀ ਕਰਨਾ,
0: ਲਗਾਤਾਰ ਹੀ ਹਾਰੀ ਜਾਂਦੇ ਜੀ ਹੁਣ ਜਿੰਨਾ ਕੁ।
1: ਉਹ ਦੇਖੋ ਏਦਾਂ ਹੁੰਦੀ ਹੈ ਅਟੈਚਮੈਂਟ ਜੀ, ਚਲੋ ਹੁੰਦੀ ਤਾਂ ਹੈ ਪਰ ਆਪਾਂ, ਮੈਂ ਅੱਗੇ ਵੀ ਗੱਲ ਕੀਤੀ ਵੀ ਜਜ਼ਬਾਤੀ ਨਾ ਹੋਵੋ, ਇਹ ਕਮਰਸ਼ੀਅਲ ਗੇਮ ਹੈ ਸਾਰੀ,
0: ਬਿਲਕੁਲ ਕਮਰਸ਼ੀਅਲ
1: ਹੈ। ਇਹਨੂੰ ਆਪਾਂ ਚਲੋ ਪੰਜਾਬ ਦਾ ਕਰਕੇ ਤਾਂ ਅਸੀਂ ਜ਼ਰੂਰ ਸਪੋਰਟ ਕਰ ਰਹੇ ਹਾਂ, ਅੱਜ ਵੀ ਕਰ ਰਹੇ ਨੀ ਵੀ ਆਪਾਂ ਹਟ ਗਏ ਹਾਂ
0: ਜੀ,
1: ਪਰ ਹੁਣ ਨਿਰਾਸ਼ਾ ਹੋ ਰਹੀ ਹੈ। 6 ਤਾਂ ਨਹੀਂ 5 ਲਗਾਤਾਰ ਜਿੱਤੇ ਸੀ, ਇੱਕ ਡਰਾ ਹੋਇਆ ਸੀ, ਸੋ ਇਸ ਕਰਕੇ ਉਹ 6ਵਾਂ ਵੀ ਖਾਤੇ ਚ ਪੈਂਦਾ ਸੀਗਾ।
0: ਹਾਂਜੀ,
1: ਹੁਣ ਰਿਕਾਰਡ ਆਪਣੇ ਹੀ ਤੋੜਨ ਵੱਲ ਨੂੰ ਹੋਏ ਨੇ ਪੰਜਾਬ ਵਾਲੇ,
0: ਸੋ ਤੋੜ ਦਿੱਤੇ, ਮੈਨੂੰ ਲੱਗਦਾ ਅੱਜ 6ਵੀਂ ਹਾਰ ਆ ਸ਼ਾਇਦ ਇਹ,
1: ਅੱਜ ਲਗਾਤਾਰ 6ਵੀਂ ਹਾਰ। ਹਾਂਜੀ ਹਾਂਜੀ ਹਾਂਜੀ,
0: ਸੋ ਇਸ ਕਰਕੇ
1: ਔਰ ਉਹ ਨਲਕੀਆਂ ਬੜੀਆਂ ਦੇਖਣ ਨੂੰ ਮਿਲਦੀਆਂ। ਚਲੋ ਇਹਨੂੰ ਆਪਾਂ ਇਹ ਗੇਮ ਤੱਕ ਤਾਂ ਹੈ ਮਨਜੀਤ ਜੀ ਸੀਮਤ ਹੈ, ਪਰ ਆਪਾਂ ਜੇ ਇਹਨੂੰ ਥੋੜਾ ਜਿਹਾ ਹੋਰ ਸਬਕ ਦੇ ਤੌਰ ਦੇ ਉੱਤੇ ਆਪਣੇ ਲਾਈਫ ਦੇ ਵਿੱਚ, ਆਪਣੇ ਕਿਸੇ ਵੀ ਤਰ੍ਹਾਂ ਦੇ ਬਿਜ਼ਨਸ ਦੇ ਵਿੱਚ ਜੇ ਲੈਣਾ ਹੋਵੇ, ਜਦੋਂ ਇੱਦਾਂ ਬੈਕ ਟੂ ਬੈਕ ਤੁਸੀਂ ਆਪਣੀਆਂ ਗਲਤੀਆਂ ਕਰਕੇ ਜਾਂ ਆਪਣੇ ਵੱਲੋਂ ਇੱਕ ਉਹ ਸਪਿਰਿਟ ਨਾ ਦਿਖਾ ਕੇ ਜਦੋਂ ਕੰਮਾਂ ਕਾਰਾਂ 'ਚ ਵੀ ਤਾਂ ਅਸੀਂ ਇਸੇ ਤਰੀਕੇ ਦੇ ਨਾਲ ਕਈ ਵਾਰੀ ਨਾ ਕਾਮਯਾਬ ਹੁੰਦੇ ਹਾਂ, ਉੱਥੇ ਵੀ ਤਾਂ ਸਾਨੂੰ ਕਈ ਵਾਰੀ ਘਾਟੇ ਸਹਿਣੇ ਪੈਂਦੇ ਆ। ਸੋ ਜੇ ਸਪਿਰਿਟ ਦੇ ਨਾਲ, ਧੱਕੇ ਦੇ ਨਾਲ, ਜੇ ਕਈ ਵਾਰੀ ਹੁੰਦਾ ਕਿ ਕੁਛ ਬੰਦੇ ਬਹੁਤ ਹਾਈਪ ਜਿਹੀ ਮਿਲ ਜਾਂਦੀ ਆ, ਫੋਰ ਐਗਜ਼ਾਮਪਲ ਬਹੁਤ ਸਾਰੇ ਬਿਜ਼ਨਸ ਜਾਂ ਸਪੈਸ਼ਲੀ ਮਿਊਜ਼ਿਕ ਇੰਡਸਟਰੀ, ਫਿਲਮ ਇੰਡਸਟਰੀ 'ਚ ਤੁਸੀਂ ਦੇਖੋ ਵੀ ਕਈ ਵਾਰੀ ਕੋਈ ਬੰਦਾ ਆਉਂਦਾ ਰਾਤੋ ਰਾਤ ਸਟਾਰ ਬਣ ਜਾਂਦਾ, ਪਰ ਉਸ ਸਟਾਰ ਬਣਨ ਨੂੰ, ਉਸ ਔਰੇ ਨੂੰ, ਉਸ ਮਾਹੌਲ ਨੂੰ ਕੰਟਰੋਲ ਕਰਨਾ, ਕੈਰੀ ਕਰਨਾ, ਉਹ ਬੜਾ ਔਖਾ ਹੋ ਜਾਂਦਾ। ਸੋ ਏਦਾਂ ਦਾ ਕੁਛ ਪੰਜਾਬ ਦੀ ਟੀਮ ਨਾਲ ਹੋ ਰਿਹਾ, ਇਹਨੂੰ ਜੇ ਅਸੀਂ ਥੋੜਾ ਜਿਹਾ ਦੁਨਿਆਵੀ ਢੰਗ ਦੇ ਨਾਲ ਜਾਂ ਆਪਣੇ ਫਿਲੋਸਫੀਕਲ ਐਂਗਲ ਤੋਂ ਸੋਚੀਏ ਤਾਂ ਸਾਨੂੰ ਆਪਣੀ ਲਾਈਫ 'ਚ ਸਬਕ ਲੈਣਾ ਚਾਹੀਦਾ। ਸੋ ਕਿਤੇ ਨਾ ਕਿਤੇ ਆਪਾਂ ਜਦੋਂ ਲਗਾਤਾਰ ਜਿੱਤਦੇ ਹਾਂ ਤੇ ਫਿਰ ਹੰਕਾਰ ਵੀ ਹੋ ਸਕਦਾ, ਸਾਨੂੰ ਘਮੰਡ ਹੋ ਸਕਦਾ ਜਾਂ ਅਸੀਂ ਫੋਰ ਗ੍ਰਾਂਟਡ ਲੈ ਸਕਦੇ ਹਾਂ। ਸੋ ਪਰ ਉਹਦੇ ਤੋਂ ਸਬਕ ਲੈਂਦੇ ਹੋਏ ਦੇਖੋ ਭਾਈ ਵੀ ਮੁੜ ਕੇ ਹਾਰਾਂ ਵੀ ਤਾਂ ਪਾਰਟ ਆਫ ਲਾਈਫ ਨੇ।
0: ਜੀ ਜੀ ਬਿਲਕੁਲ ਬਿਲਕੁਲ, ਕਿਉਂਕਿ ਹਾਰ ਜਿੱਤ ਜਿਹੜੀ ਹੈ ਉਹ ਬਣੀ ਹੈ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ। ਪਰ ਇਹ ਹੈ ਕਿ ਹੁਣ ਮੈਂ ਸੋਚਦਾ ਸੀ ਬਸ ਜਿਹੜਾ ਲਾਸਟ ਮੈਚ ਹੀ ਹੋਇਆ, ਮੈਨੂੰ ਲੱਗਿਆ ਸੀ ਕਿ ਵਧੀਆ ਪਰਫਾਰਮ ਕਰਨਗੇ, ਪਰ ਉਹ ਵੀ ਨਹੀਂ। ਔਰ ਅੱਜ ਵਾਲਾ ਤਾਂ ਬਿਲਕੁਲ ਹੀ ਹੱਥੋਂ ਨਿਕਲ ਗਿਆ
1: ਅੱਜ ਦਾ ਵੀ। ਹਾਂ ਕੋਈ ਮੈਨੂੰ ਲੱਗਦਾ ਨਹੀਂ ਸੀ ਕੋਈ ਏਡੀ ਵੱਡੀ ਗੇਮ ਸੀ ਜਿੱਦਾਂ ਮੈਂ ਹੁਣ ਸਕੋਰ। ਚਲੋ ਇੱਕ ਵਾਰੀ ਸੈਂਸੇ ਆਪਣੀ ਗੱਲ ਹੋਈ ਹੈ ਤੇ ਦੋਸਤੋ, ਅੱਜ ਦਾ ਜਿਹੜਾ ਇਹ ਮੈਚ ਸੀਗਾ ਆਪਣੇ ਬੰਗਲੌਰ ਦੀ ਤੇ ਪੰਜਾਬ ਦੀ ਟੀਮ ਦਾ, ਉਹਦੇ ਵਿੱਚ ਪਹਿਲਾਂ ਬੰਗਲੌਰ ਨੇ ਬੱਲੇਬਾਜ਼ੀ ਕੀਤੀ ਤੇ 222 ਦੌੜਾਂ ਬਣਾਈਆਂ, ਸਿਰਫ 4 ਖਿਡਾਰੀ ਆਊਟ ਹੋਏ ਸੀ ਉਹਨਾਂ ਦੇ, ਚੰਗੀ ਪਰਫਾਰਮੈਂਸ ਸੀ। ਸੋ ਠੀਕ ਹੈ, ਬਹੁਤ ਵੱਡਾ ਸਕੋਰ ਵੀ ਨਹੀਂ ਸੀ ਪਰ ਘੱਟ ਵੀ ਨਹੀਂ ਸੀਗਾ। ਪਰ ਜੇ ਗੱਲ ਕਰੀਏ ਤਾਂ ਬਾਅਦ ਚ ਫਿਰ ਵਿਰਾਟ ਕੋਹਲੀ ਦੀ, ਵੈਸੇ ਖਾਸ ਤੌਰ ਤੇ ਜੇ ਗੱਲ ਕਰਾਂ ਤਾਂ ਉਹ ਲਗਾਤਾਰਤਾ ਦੇ ਨਾਲ ਆਪਣੇ ਇਸ ਟੂਰਨਾਮੈਂਟ ਦੇ ਵਿੱਚ ਚੰਗੀ ਪਰਫਾਰਮੈਂਸ ਦਿਖਾ ਰਿਹਾ। ਬੇਸ਼ੱਕ ਉਹਨਾਂ ਦੀ ਐਰੋਗੈਂਸੀ ਜਾਂ ਉਹਨਾਂ ਦਾ ਜਿਹੜਾ ਸਟਾਈਲ ਹੈ ਉਹ ਕਈ ਵਾਰੀ ਲੋਕਾਂ ਦੇ ਵਿੱਚ ਦੁਕਾਨ ਦਾ ਵਿਸ਼ਾ ਬਣਦਾ। ਹਾਂਜੀ
0: ਜੀ ਜੀ ਬਿਲਕੁਲ
1: ਹਾਂਜੀ। ਸੋ ਇੱਥੇ ਉਹਨਾਂ ਨੇ ਅੱਜ ਫਿਰ 58 ਦੌੜਾਂ ਬਣਾਈਆਂ ਤੇ 37 ਗੇਂਦਾਂ ਦੇ ਵਿੱਚ। ਬੇਸ਼ੱਕ ਸਟ੍ਰਾਈਕ ਰੇਟ ਉਹਨਾਂ ਦੀ 156 ਦੇ ਨੇੜੇ ਤੇੜੇ ਸੀ, ਪਰ T20 ਦਾ ਨਾ ਮੈਂ ਇੱਕ ਐਨਾਲਿਸਿਸ ਜਿਹਾ ਕਰਦਾ ਸੀ ਵੀ ਅੱਜ ਦੀ ਡੇਟ 'ਚ ਬੰਦਾ ਕਹਿੰਦਾ ਯਾਰ ਜੇ 170-180 ਤੋਂ ਥੱਲੇ ਸਟ੍ਰਾਈਕ ਰੇਟ ਹੈ ਤਾਂ ਬੰਦਾ ਮਾੜਾ ਖੇਡ ਰਿਹਾ। ਅੱਜ ਦੀ ਡੇਟ 'ਚ ਜਿਹੜਾ T20 ਦਾ ਫਾਰਮੇਟ ਇੱਦਾਂ ਦਾ ਹੋ ਗਿਆ। ਸੋ ਇਹਨੂੰ ਜਦੋਂ T20 ਨੂੰ ਦੇਖੋ ਤਾਂ ਬੰਦਾ 200 ਦੇ ਨੇੜੇ ਜਾਂ 170-180 ਤੋਂ ਉੱਪਰ ਹੀ ਜੇ ਤੁਹਾਡੀ ਸਟ੍ਰਾਈਕ ਰੇਟ ਹੈ ਤਾਂ ਉਹਨੂੰ ਮੰਨਿਆ ਜਾਂਦਾ ਕਿ ਹਾਂ ਯਾਰ ਬੰਦਾ ਆਪਣਾ ਕੰਮ ਕਰਕੇ ਜਾ ਰਿਹਾ। ਸੋ ਜੇ ਕੋਈ ਬੰਦਾ 150 ਦੇ ਨੇੜੇ ਹੈ ਜਾਂ ਉਦੋਂ ਥੱਲੇ ਹੈ ਤਾਂ ਫਿਰ ਲੱਗਦਾ ਨਹੀਂ ਯਾਰ ਬੰਦਾ ਹੌਲੀ ਖੇਡਿਆ, ਇੱਦਾਂ ਦਾ ਪੈਟਰਨ ਬਣ ਗਿਆ। ਸੋ ਵਿਰਾਟ ਕੋਹਲੀ ਨੇ 156 ਦੀ ਸਟ੍ਰਾਈਕ ਰੇਟ ਦੇ ਨਾਲ 37 ਗੇਂਦਾਂ ਦੇ ਵਿੱਚ 58 ਦੌੜਾਂ ਦਾ ਯੋਗਦਾਨ ਸੀਗਾ ਔਰ ਬੜਾ ਇੰਪੋਰਟੈਂਟ ਰੋਲ ਸੀ ਉਹ। ਤੇ ਫਿਰ ਉਸ ਤੋਂ ਬਾਅਦ ਆਪਾਂ ਟਿਮ ਡੇਵਿਡ ਨੇ ਜਿਹੜਾ ਖਾਸ ਤੌਰ ਤੇ 12 ਗੇਂਦਾਂ 'ਚ 28 ਦੌੜਾਂ ਬਣਾਈਆਂ, ਲਾਸਟ ਆਉਂਦਿਆਂ ਹੋਇਆ ਜਿਵੇਂ ਤਾਬੜ ਤੌਰ ਤਰੀਕੇ ਦੇ ਨਾਲ ਖੇਡਣਾ ਸੀ ਉਹ ਉਹਨਾਂ ਨੇ ਵਧੀਆ ਪਰਫਾਰਮ ਕੀਤਾ, 222 ਦੌੜਾਂ ਬਣਾ ਦਿੱਤੀਆਂ ਸੀ। ਤੇ ਟੀਚਾ ਕੋਈ ਬਹੁਤ ਵੱਡਾ ਨਹੀਂ ਸੀ, ਮੈਂ ਫਿਰ ਕਹਿੰਦਾ ਜਦੋਂ ਜੇ ਦੇਖੀਏ ਤਾਂ ਇੱਥੇ 150 250 ਬਣ ਰਹੇ ਨੇ ਸਕੋਰ।
0: ਪੰਜਾਬ ਨੇ ਖੁਦ ਚੇਜ਼ ਕੀਤਾ ਜੀ ਇਸ ਵਾਰੀ।
1: ਹਾਂਜੀ ਤੇ ਇੱਥੇ ਫਿਰ ਇੱਕ ਚੀਜ਼ ਇਹ ਵੀ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਜਦੋਂ ਓਪਨਰ ਡਿੱਗ ਜਾਂਦੇ ਆ ਤਾਂ ਜਿੰਨੇ ਵੀ ਮੈਚ ਹਾਰੇ ਆ ਤੁਸੀਂ ਦੇਖੋ ਵੀ ਉਹਦੇ ਚ ਕਿਸੇ ਇੱਕ ਅੱਧੇ ਚ ਹੀ ਪ੍ਰਭਸਿਮਰਨ ਨੇ ਸ਼ਾਇਦ ਥੋੜਾ ਜਿਹਾ ਬੈਟਰ ਕੀਤਾ ਸੀਗਾ, ਨਹੀਂ ਜਿੰਨੇ ਮੈਚ ਹਾਰੇ ਨੇ ਓਪਨਰ ਗਏ ਨੇ। ਓਪਨਰ ਨੇ ਹੀ ਪਹਿਲਾਂ ਮੈਚ ਨੂੰ ਜਿਤਾਉਂਦੇ ਰਹੇ ਨੇ ਤੇ ਓਪਨਰ ਦੀ ਢੇਰੀ ਢਾਉਂਦੇ ਰਹੇ ਨੇ। ਜਦੋਂ ਓਪਨਰ ਚੱਲ ਗਿਆ ਤਾਂ ਗੇਮ

0: ਰਾਜਸਥਾਨ ਨੇ ਆ ਜਾਣਾ ਚੌਥੇ ਨੰਬਰ ਤੇ, ਅਦਰਵਾਈਜ਼ ਜਿਹੜਾ ਪੰਜਾਬ ਹੈ ਜੀ ਇਸ ਵੇਲੇ ਚੌਥੇ ਨੰਬਰ
1: ਤੇ ਹੀ ਹੈ। ਹਾਂਜੀ, ਸੋ ਇਦਾਂ ਹੁਣ ਦੂਜੀਆਂ ਟੀਮਸ ਤੇ ਡਿਪੈਂਡੈਂਟ ਹੋ ਗਿਆ ਵੀ ਕੌਣ ਜਿੱਤਦਾ ਕੌਣ ਹਾਰਦਾ, ਉਹ ਜਿਹੜੀ ਇਕੁਏਸ਼ਨ ਹੈ ਚੇਨਈ ਵਾਲਿਆਂ ਦੀ ਜਾਂ ਰਾਜਸਥਾਨ ਵਾਲਿਆਂ ਦੀ ਉਹਦੇ ਤੇ ਆਧਾਰਿਤ ਹੋਏਗਾ। ਤੇਰਾਂ ਤੇਰਾਂ ਮੈਚ ਜਿਹੜੇ ਨੇ ਪੰਜਾਬ ਨੇ ਤੇ ਗੁਜਰਾਤ ਤੇ ਬੰਗਲੌਰ ਨੇ ਆਪਣੇ ਤੇਰਾਂ ਤੇਰਾਂ ਮੈਚ ਖੇਡ ਲਿਆ, ਸੋ ਹੁਣ ਦੇਖਦੇ ਹਾਂ ਅਗਲੇ ਮੈਚ ਕੀ ਕਰਦੇ ਆ। ਪ੍ਰੋਗਰਾਮ ਰਮਸ ਪੰਜਾਬੀ ਵੀਕਐਂਡ ਸ਼ੋਅ ਦੋਸਤੋ, ਜੀ ਮੀਡੀਆ ਗਰੁੱਪ ਦੀ ਸਾਡੀ ਪੇਸ਼ਕਸ਼ ਹੁੰਦੀ ਹੈ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 2 ਵਜੇ ਤੱਕ, ਅਸੀਂ 5:30 ਦੇ ਉੱਤੇ ਦੇ ਪ੍ਰੋਗਰਾਮ ਪੇਸ਼ ਕਰੀਦਾ। ਸੋ ਸਾਡੇ ਵੀਕਡੇਜ਼ ਦੇ ਵਿੱਚ ਇੱਕ ਡਿਫਰੈਂਟ ਚੈਨਲ ਤੇ ਪ੍ਰੋਗਰਾਮ ਹੁੰਦੇ ਆ, ਸਾਡੇ ਪ੍ਰੋਗਰਾਮ ਨੂੰ ਤੁਸੀਂ ਹਫ਼ਤੇ ਦੇ 6 ਦਿਨ ਜਾਂ 7 ਦਿਨ ਜਿਸ ਤਰ੍ਹਾਂ ਦੀ ਵੀ ਤੁਹਾਡੀ ਕੋਈ ਰਿਕੁਆਇਰਮੈਂਟ ਹੋਵੇ, ਅਗਰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਹੈ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ 647-4-6-62 ਜਾਂ 416-669-1379 ਪ੍ਰੋਜੈਕਟ ਦੇ ਲਈ, ਕੰਮਾਂ ਕਾਰਾਂ ਦੇ ਲਈ, ਬਿਜ਼ਨਸ ਦੇ ਲਈ, ਲੀਜ਼ ਦੇ ਲਈ, ਸੈਲ ਕਰਨੇ ਆ ਜਾਂ ਬਾਏ ਕਰਨੇ ਆ ਜਾਂ ਲੀਜ਼ ਤੇ ਦੇਣੀ ਆ ਕੋਈ ਚੀਜ਼ ਜਾਂ ਲੀਜ਼ ਤੇ ਚਾਹੀਦੀ ਹੈ ਤਾਂ ਸਾਨੂੰ ਜ਼ਰੂਰ ਕੰਟੈਕਟ ਕਰੋ। ਮਨਜੀਤ ਹੁਣਾਂ ਦਾ ਨੰਬਰ 416-669-1379 ਜਾਂ ਮੇਰੇ ਨਾਲ 647-400-6862 ਦੇ ਉੱਤੇ ਕੰਟੈਕਟ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਤਾਂ ਮੈਂ ਜੀ ਰੀਅਲ ਸਟੇਟ ਦੇ ਵਿੱਚ ਆਪਾਂ ਰੀਸੈਂਟਲੀ ਕੱਲ ਹੀ ਇੱਕ ਪ੍ਰੋਪਰਟੀ ਲਿਸਟ ਕੀਤੀ ਹੈ, ਇੱਥੇ ਬ੍ਰੈਂਪਟਨ ਦੇ ਵਿੱਚ ਹੈ, ਬ੍ਰੈਂਪਲੀ ਸਿਟੀ ਸੈਂਟਰ ਤੋਂ ਮਿਨਟਸ ਦੇ ਡਿਸਟੈਂਸ ਦੇ ਉੱਪਰ ਹੈ, ਬਹੁਤ ਪ੍ਰਾਈਮ ਲੋਕੇਸ਼ਨ ਹੈ ਔਰ ਕਹਿ ਲਓ ਕਿ ਇੱਕ ਇਹੋ ਜਿਹੀ ਓਪਰਚੁਨਿਟੀ ਹੈ। ਮੈਂ ਥੋੜ੍ਹੀ ਦੇਰ ਪਹਿਲਾਂ ਹੀ ਸਾਡੇ ਇੱਕ ਸੱਜਣ ਸੀ ਉਹ ਪ੍ਰੋਪਰਟੀ ਦੇਖ ਕੇ ਆਏ ਆ ਤੇ ਮੈਂ ਕਿਹਾ ਯਾਰ ਬੰਦਾ ਮਾੜਾ ਜਿਹਾ ਜੇ ਪੰਗਾ ਲੈਣ ਵਾਲਾ ਹੋਵੇ ਤੇ ਇੱਥੇ ਜੋ ਮਰਜ਼ੀ ਬਣਾ ਲਓ, ਪੰਗਾ ਲੈਣ ਵਾਲਾ ਭਾਵ ਕਿ ਸਿਟੀ ਦੇ ਨਾਲ ਤੁਸੀਂ ਜੋ ਵੀ ਆਪਣੀਆਂ ਆਪਸ਼ਨਸ ਐਕਸਪਲੋਰ ਕਰਨ ਦੀ ਆਪਸ਼ਨ ਅਗਰ ਤੁਹਾਡੇ ਕੋਲ ਹੈ ਤਾਂ ਇੱਕ ਪਾਈ ਸ਼ੇਪਡ ਲਾਟ ਹੈ ਤੇ ਸਿਰਫ 6,20,000 ਦੇ ਵਿੱਚ ਆਪਾਂ ਇਹਨੂੰ ਲਿਸਟ ਕੀਤਾ ਮੈਂ ਜੀ। ਕੱਲ ਦੀ ਇਹ ਖਾਸ ਲਿਸਟਿੰਗ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜੇਕਰ ਸਾਡੇ ਕੋਈ ਸਰੋਤੇ ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਨੇੜੇ ਔਰ ਇਹਦੇ ਨਾਲੇ ਨਾਲ ਆਲੇ ਦੁਆਲੇ ਜਿਹੜਾ ਇੱਕ ਤਾਂ ਇਹ ਪ੍ਰਾਈਵੇਟ ਕੋਰਟ ਦੇ ਉੱਤੇ ਹੈ, ਪਾਈ ਸ਼ੇਪ ਦੇ ਲਾਟ ਹੈ ਤੇ ਇੱਥੇ ਇਹਦੇ ਨਾਲ ਸਾਰੇ ਵੱਡੇ ਘਰ ਬਣੇ ਹੋਏ ਆ ਤੇ ਇਹ ਇੱਕ ਥੋੜੀ ਜਿਹੀ ਪੁਰਾਣੀ ਬਿਲਡਿੰਗ ਹੈ। ਸੋ ਇਹਨੂੰ ਐਜ਼ ਇਟ ਇਜ਼ ਵੀ ਜੇ ਤੁਸੀਂ ਥੋੜਾ ਜਿਹਾ ਰੈਨੋਵੇਟ ਕਰਕੇ ਆਫਿਸ ਦੇ ਰੂਪ ਦੇ ਵਿੱਚ ਵਰਤਣਾ ਹੋਇਆ ਤਾਂ ਉਹ ਵਰਤਿਆ ਜਾ ਸਕਦਾ, ਅਦਰਵਾਈਜ਼ ਤੁਸੀਂ ਇਹਨੂੰ ਫਿਊਚਰ ਦੇ ਲਈ ਆਪਣਾ ਕਸਟਮ ਬਿਲਟ ਘਰ ਬਣਾਉਣ ਦੇ ਲਈ ਆਪਣਾ ਇੱਕ ਵਧੀਆ ਯੂਜ਼ ਕਰ ਸਕਦੇ ਹੋ। ਸੋ ਇਹ ਸਿਰਫ 6,20,000 ਦੇ ਵਿੱਚ ਲਿਸਟ ਕੀਤਾ ਇਹ ਵਾਲਾ ਜਿਹੜਾ ਲਾਟ ਹੈ, ਪਾਈ ਸ਼ੇਪਡ ਹੈ, 158 ਫੁੱਟ ਦੀ ਇਹਦੀ ਡੈਪਥ ਹੈ, ਇੱਕ ਸਾਈਡ ਤੋਂ 42 ਫੁੱਟ ਹੈ, ਇੱਕ ਸਾਈਡ ਤੋਂ 121 ਫੁੱਟ ਹੈ। ਸੋ ਇੱਦਾਂ ਅਲੱਗ ਅਲੱਗ ਡਾਇਮੈਂਸ਼ਨ ਨੇ, ਥੋੜਾ ਇਰੈਗੂਲਰ ਪਾਈ ਸ਼ੇਪਡ ਲਾਟ ਹੈ। ਸੋ ਇਹਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਬ੍ਰੈਮਲੀ ਤੇ ਕਲਾਰਕ ਬੁਲੇਵਰਡ ਦੇ ਬਿਲਕੁਲ ਮੇਨ ਇੰਟਰਸੈਕਸ਼ਨ ਦੇ ਉੱਪਰ ਹੈ, 647-4-6-62 6462 ਸਾਡੀ ਟੀਮ ਨੂੰ ਕਾਲ ਕਰਕੇ ਤੁਸੀਂ ਬਾਕੀ ਦੇ ਵੇਰਵੇ ਲੈ ਸਕਦੇ ਹੋ। ਬ੍ਰੈਮਲੀ ਐਂਡ ਕਲਾਰਕ ਦੇ ਬਿਲਕੁਲ ਨੇੜੇ ਇਹ ਜਿਹੜਾ ਪਾਈ ਸ਼ੇਪਡ ਲਾਟ ਹੈ, ਇਹਨੂੰ ਤੁਸੀਂ ਅਗਰ ਦੇਖਣਾ, ਇੱਥੇ ਬਿਲਡਿੰਗ ਵੀ ਬਣੀ ਹੋਈ ਹੈ, ਸਟਰਕਚਰ ਹੈਗਾ, ਬਟ ਉਹ ਰੈਨੋਵੇਟ ਹੋਣ ਵਾਲਾ, ਉਹ ਯੂਜ਼ ਕਰਨ ਵਾਲਾ ਨਹੀਂ ਹੈ ਜੀ। ਸੋ ਕਸਟਮ ਬਿਲਡ ਘਰ ਬਣਾਉਣਾ ਜਾਂ ਫਿਊਚਰ ਲਈ ਹੋਰ ਮਲਟੀਪਲ ਪੋਸੀਬਿਲਿਟੀਜ਼ ਐਕਸਪਲੋਰ ਕਰਨੀਆਂ ਸਿਟੀ ਦੇ ਨਾਲ ਡਿਸਕਸ ਕਰਕੇ ਤਾਂ ਬਹੁਤ ਕੁਛ ਇੱਥੇ ਬਣਾਇਆ ਜਾ ਸਕਦਾ। 647-4-6-62 ਤੇ ਨਾਲ ਮੰਜੀ ਜੀ ਆਪਾਂ ਇੱਕ ਸਾਨੂੰ ਪ੍ਰੋਪਰਟੀ ਚਾਹੀਦੀ ਹੈ ਲਗਭਗ 10,000 ਤੋਂ ਲੈ ਕੇ 15,000 ਸਕੇਅਰ ਫੁੱਟ ਟਰੈਕਟਰ ਟ੍ਰੇਲਰ ਰਿਪੇਅਰ ਦੇ ਲਈ, ਬ੍ਰੈਂਪਟਨ ਜਾਂ ਮਿਸੀਸਾਗਾ ਜੇ ਕਿਤੇ ਵੀ ਹੋਵੇ, ਪਰ ਉਹਦੇ 'ਚ ਕੁਛ ਯੂਨੀਕ ਜਿਹੜੀਆਂ ਰਿਕੁਆਇਰਮੈਂਟ ਨੇ, ਕਿਉਂਕਿ ਸਾਡੇ ਕੋਲ 10,000 ਸਕੁਅਰ ਫੁੱਟ ਦਾ ਯੂਨਿਟ ਤਾਂ ਆਲਰੇਡੀ ਹੈ ਵੇਚਣ ਵਾਲਾ ਜਿਹੜਾ, ਪਰ ਉਹ ਇਸ ਕਲਾਇੰਟ ਦੇ ਲਈ ਫਿੱਟ ਨਹੀਂ ਬੈਠ ਰਿਹਾ ਕਿਉਂਕਿ ਇਹਨਾਂ ਦਾ ਪਰਪਸ ਹੈ ਕਿ ਘੱਟ ਤੋਂ ਘੱਟ 5-6 ਡਰਾਈਵਿੰਗ ਡੋਜ਼ ਚਾਹੀਦੀਆਂ ਨੇ ਇਹਨਾਂ ਨੂੰ। ਸੋ ਥੋੜ੍ਹੀ ਇਸ ਤਰ੍ਹਾਂ ਦੀ ਸੈਟਅਪ ਵਾਲੀ ਕੋਈ ਅਗਰ ਬਿਲਡਿੰਗ ਸਾਡੇ ਕਿਸੇ ਸਰੋਤੇ ਕੋਲ ਬ੍ਰੈਂਪਟਨ ਜਾਂ ਮਿਸੀਸਾਗਾ 'ਚ ਹੈ, 10,000 ਤੋਂ 15,000 ਸਕੁਅਰ ਫੁੱਟ ਟ੍ਰੇਲਰ ਰਿਪੇਅਰ ਦੇ ਲਈ ਇੰਡਸਟਰੀਅਲ ਜ਼ੋਨਿੰਗ ਚਾਹੀਦੀ ਹੈ, ਪਾਰਕਿੰਗ ਵਗੈਰਾ ਦਾ ਥੋੜਾ ਜਿਹਾ ਅਰੇਂਜਮੈਂਟ ਜਿੱਦਾਂ ਹੋ ਸਕੇ, ਬਾਹਰ ਵੀ ਟਰੈਕਟਰ ਟ੍ਰੇਲਰ ਪਾਰਕ ਕਰਨੇ ਆ ਜਾਂ ਉਹਨੂੰ ਟ੍ਰੇਲਰ ਅੰਦਰ ਇਨਸਾਈਡ ਲਿਜਾਣ ਦੇ ਲਈ ਐਕਸੈਸਿਬਿਲਿਟੀ ਹੋਵੇ ਤੇ ਹਾਈਵੇਜ਼ ਦੇ ਨੇੜੇ ਹੋਵੇ ਤਾਂ ਪਹਿਲ ਦਿੱਤੀ ਜਾਣੀ ਹੈ, ਤੇ ਘੱਟੋ ਘੱਟ 20 ਫੁੱਟ ਹਾਈਟ, ਮਿਨੀਮਮ 20 ਫੁੱਟ ਹਾਈਟ ਚਾਹੀਦੀ ਹੈ। ਸੋ ਅਗਰ ਇਸ ਤਰ੍ਹਾਂ ਦੀ ਕੋਈ ਸਾਡੇ ਕਿਸੇ ਸਰੋਤੇ ਦੇ ਕੋਲ ਕੋਈ ਯੂਨਿਟ, ਕੋਈ ਪ੍ਰੋਪਰਟੀ, ਇੰਡਸਟਰੀਅਲ ਯੂਨਿਟ ਹੈ, ਅਗਰ ਉਹ ਵੇਚਣਾ ਚਾਹੁੰਦੇ ਹੋ, ਈਵਨ ਜੇ ਸਾਡੇ ਕਿਸੇ ਦੋਸਤ ਨੇ ਲਿਸਟ ਵੀ ਕੀਤੀ ਹੈ, ਕਈ ਵਾਰ ਹੋ ਸਕਦਾ ਹੁੰਦਾ ਕਿ ਸਾਡੀ ਨਜ਼ਰ 'ਚ ਨਾ ਹੀ ਹੋਵੇ, ਤਾਂ ਸਾਨੂੰ ਉਹ ਵੀ ਦੱਸ ਦਿਓ। ਤੇ ਜੇ ਲਿਸਟ ਨਹੀਂ ਵੀ ਕੀਤੀ ਤਾਂ ਤੁਸੀਂ ਆਪਣੀ ਕੋਈ ਪ੍ਰੋਪਰਟੀ ਜਾਂ ਜਾਣ ਪਛਾਣ ਦੇ ਵਿੱਚ ਕਿਸੇ ਦੀ ਕੋਈ ਪ੍ਰੋਪਰਟੀ ਜਾਂ ਆਫ ਮਾਰਕੀਟ ਕੋਈ ਇੱਦਾਂ ਦੀ ਪ੍ਰੋਪਰਟੀ ਤੁਹਾਡੇ ਨੋਟਿਸ 'ਚ ਹੈ, ਈਵਨ ਸਾਡਾ ਕੋਈ ਰਿਐਲਟਰ ਦੋਸਤ ਵੀ ਸੁਣ ਰਿਹਾ, ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰਿਓ, ਵੈਲ ਕੁਆਲੀਫਾਈਡ ਔਰ ਬਹੁਤ ਥੋੜੇ ਦਿਨਾਂ 'ਚ ਅਸੀਂ ਕਲੋਜ਼ ਕਰਵਾ ਸਕਦੇ ਹਾਂ। ਸੋ 10,000 ਤੋਂ 15,000 ਸਕੇਅਰ ਫੁੱਟ ਦਾ ਟਰੈਕਟਰ ਟ੍ਰੇਲਰ ਰਿਪੇਅਰ ਦੇ ਲਈ ਇਹ ਯੂਨਿਟ, ਇੰਡਸਟਰੀਅਲ ਯੂਨਿਟ ਅਗਰ ਹੈ ਕਿਸੇ ਦੇ ਕੋਲ ਬ੍ਰੈਂਪਟਨ ਜਾਂ ਮਿਸੀਸਾਗਾ 'ਚ, ਘੱਟੋ ਘੱਟ 5 ਜਾਂ 6 ਡਰਾਈਵ ਇਨ ਡੋਰਸ ਇਹ ਜ਼ਰੂਰੀ ਹੈ, 20 ਫੁੱਟ ਹਾਈਟ, ਕਲੀਅਰ ਹਾਈਟ ਚਾਹੀਦੀ ਹੈ। ਪਾਰਕਿੰਗ ਇਨਫ ਹੋਵੇ ਉੱਥੇ ਆਲੇ ਦੁਆਲੇ ਜਾਂ ਟਰੇਲਰ ਲਗਾਉਣ ਲਈ ਕੋਈ ਮੁਸ਼ਕਿਲ ਨਾ ਆਵੇ।

0: 647-400-6862. ਇੱਕ ਸਾਨੂੰ ਡਿਵੈਲਪਮੈਂਟ ਲੈਂਡ ਦੀ ਲੋੜ ਹੈ ਜੀ ਆਪਣੇ ਇੱਧਰ ਕੈਲਨ ਵਾਲੀ ਸਾਈਡ ਦੇ ਉੱਪਰ, ਵਰਸ਼ਿਪ ਪਲੇਸ ਦੇ ਲਈ, ਇਹਨੂੰ ਧਾਰਮਿਕ ਸਥਾਨ ਬਣਾਉਣ ਦੇ ਲਈ ਜਗ੍ਹਾ ਦੀ ਲੋੜ ਹੈ। ਇਹਦਾ ਮੈਂ ਥੋੜ੍ਹਾ ਜਿਹਾ ਡਾਇਰੈਕਸ਼ਨ ਆਪਣਾ ਏਰੀਆ ਦੱਸ ਦਵਾਂ, ਤਾਂ ਜਿਹੜੀ ਪ੍ਰੈਫਰਡ ਏਰੀਆ ਉਹ ਹੈ ਜੀ ਨੌਰਥ ਆਫ ਮੇਫੀਲਡ ਅਤੇ ਸਾਊਥ ਆਫ ਕਿੰਗ ਸਟਰੀਟ, ਇਹ ਬਾਉਂਡਰੀਜ਼ ਨੇ ਕੈਲਡਨ ਦੇ ਵਿੱਚ, ਅਤੇ ਈਸਟ ਆਫ ਮੈਕਲੋਗਲਨ ਅਤੇ ਵੈਸਟ ਆਫ ਦਾ ਗੋਰ ਰੋਡ। ਸੋ ਮੈਕਲੋਗਲਨ ਤੋਂ ਲੈ ਕੇ ਗੋਰ ਰੋਡ ਤੱਕ ਜਾਂ ਥੋੜ੍ਹਾ ਬਹੁਤ ਅੱਗੇ ਪਿੱਛੇ ਪਲੱਸ ਮਾਈਨਸ ਹੋ ਸਕਦਾ, ਪਰ ਬਹੁਤ ਜ਼ਿਆਦਾ ਔਫ ਨਾ ਹੋਵੇ ਇਸ ਏਰੀਆ ਤੋਂ, ਅਤੇ ਜਾਂ ਇੱਧਰੋਂ ਮੇਫੀਲਡ ਤੋਂ ਲੈ ਕੇ ਕਿੰਗ ਤੱਕ। ਅਗਰ ਇਸ ਏਰੀਏ ਦੇ ਵਿੱਚ ਸਾਡੇ ਕਿਸੇ ਦੋਸਤ ਦੇ ਕੋਲ ਕੋਈ 2-5 ਏਕੜ ਜਾਂ ਈਵਨ ਵੱਧ ਵੀ ਜਗ੍ਹਾ ਹੈ, ਜ਼ਮੀਨ ਹੈ, ਡਿਵੈਲਪਮੈਂਟ ਲੈਂਡ ਜਿੱਥੇ ਧਾਰਮਿਕ ਸਥਾਨ ਬਣਾਇਆ ਜਾ ਸਕਦਾ, ਕੋਈ 5-7 ਹਜ਼ਾਰ ਸਕੁਅਰ ਫੁੱਟ ਦੀ ਬਿਲਡਿੰਗ ਬਣਾਈ ਜਾ ਸਕਦੀ ਹੈ, ਜਾਂ ਕੋਈ ਇੱਦਾਂ ਦਾ ਸਟਰਕਚਰ ਹੈ ਜਿੱਥੇ ਆਲਰੇਡੀ ਤੁਹਾਨੂੰ ਲੱਗਦਾ ਕਿ ਐਜ਼ ਇਟ ਇਜ਼ ਹੀ ਉਹਨੂੰ ਯੂਜ਼ ਕੀਤਾ ਜਾ ਸਕਦਾ, ਤਾਂ 647-400-6862 ਤੇ ਸਾਡੀ ਟੀਮ ਨੂੰ ਕਾਲ ਕਰੋ, ਤੇ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀ ਜਿਹੜੀ ਤੁਹਾਡੀ ਪ੍ਰੋਪਰਟੀ ਆ ਉਹਨੂੰ ਵੇਚਣ 'ਚ ਤੁਹਾਡੀ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਹੀ ਆਪਣੇ ਕੋਲ ਇੱਕ ਓਕਵਿਲ ਦੇ ਵਿੱਚ ਬਹੁਤ ਲਾਜਵਾਬ ਪ੍ਰੋਪਰਟੀ ਹੈ ਜੀ, ਆਪਣਾ ਕਸਟਮ ਬਿਲਡ ਘਰ ਹੈ, 65 ਫੁੱਟ ਫਰੰਟ ਹੈ ਇਹਦਾ, ਤੇ ਇਹਨੂੰ ਤੁਸੀਂ ਇਹ 4 ਬੈਡਰੂਮ ਦਾ ਕਸਟਮ ਬਿਲਡ ਬਹੁਤ ਖੂਬਸੂਰਤ ਘਰ ਬਣਿਆ ਹੋਇਆ ਓਕਵਿਲ ਦੇ ਵਿੱਚ, ਅਗਰ ਇਹਨੂੰ ਦੇਖਣਾ ਚਾਹੁੰਦੇ ਹੋ ਤਾਂ ਵੀ ਸਾਡੀ ਟੀਮ ਦੇ ਨਾਲ ਜ਼ਰੂਰ ਸੰਪਰਕ ਕਰ ਲਿਓ 647-400-6862। ਇੱਕ ਆਪਣੇ ਕੋਲ ਲਿਸਟਿੰਗ ਹੈ ਜੀ ਸਾਡੀ ਦਿਕਸੀ ਗੁਰਦੁਆਰਾ ਸਾਹਿਬ ਦੇ ਨੇੜੇ, ਸੋ 2 ਯੂਨਿਟ ਨੇ, 1200 ਲੋਰੀਮਾਰ ਡਰਾਈਵ ਇੱਥੋਂ ਦਾ ਐਡਰੈਸ ਹੈ। ਛੋਟੇ ਸਮਾਲ ਮੈਨੂਫੈਕਚਰਿੰਗ ਲਈ ਜਾਂ ਕੋਈ ਸਟੋਰੇਜ ਲਈ, ਵੇਅਰ ਹਾਊਸ ਦੇ ਲਈ, ਫੂਡ ਇੰਡਸਟਰੀ ਨਾਲ ਰਿਲੇਟਡ ਕਈ ਤਰ੍ਹਾਂ ਦੀਆਂ ਆਪਸ਼ਨਸ ਨੂੰ ਐਕਸਪਲੋਰ ਕਰਨ ਦੇ ਲਈ, ਮਲਟੀਪਲ ਪਰਪਸਿਸ ਦੇ ਲਈ, ਕੋਈ ਆਫਿਸ ਵਗੈਰਾ ਬਣਾਉਣੇ ਆ, ਕੋਈ ਅਕੈਡਮੀ ਬਣਾਉਣੀ ਹੈ, ਇਹਦੇ ਲਈ ਸਾਡੀ ਟੀਮ ਦੇ ਨਾਲ ਗੱਲ ਕਰਕੇ ਡਿਕਸੀ ਐਂਡ ਡੇਅਰੀ ਦੇ ਨੇੜੇ ਇਹ 2 ਯੂਨਿਟਸ ਨੇ, ਉਹਨਾਂ ਬਾਰੇ ਵੀ ਗੱਲ ਕੀਤੀ ਜਾ ਸਕਦੀ ਹੈ 647-400-6862। ਏਅਰਪੋਰਟ ਰੋਡ ਅਤੇ ਕਿੰਗ ਸਟਰੀਟ ਦੇ ਨੇੜੇ ਆਪਣੇ ਕੋਲ ਇੱਕ ਲੋਟ ਹੈ, ਔਰ ਉਹਦੇ 'ਚ ਇੱਕ ਬੰਗਲੋ ਵੀ ਬਣਿਆ ਹੋਇਆ, $2,000 ਉੱਥੋਂ ਰੈਂਟ ਵੀ ਆਉਂਦਾ, 85 ਫੁੱਟ ਬਾਏ 185 ਫੁੱਟ ਦਾ ਲੋਟ ਹੈ। ਅਗਰ ਇਹਨੂੰ ਵੀ ਦੇਖਣਾ ਚਾਹੁੰਦੇ ਹੋ ਤਾਂ ਬਹੁਤ ਪ੍ਰਾਈਮ ਲੋਕੇਸ਼ਨ ਹੈ, ਸੈਕਿੰਡ ਲੋਟ ਹੈ ਕਾਰਨਰ ਤੋਂ, ਏਅਰਪੋਰਟ ਰੋਡ ਅਤੇ ਕਿੰਗ ਦੇ ਉੱਤੇ, ਕਿੰਗ ਨੂੰ ਫੇਸ ਕਰਦਾ, 85 ਫੁੱਟ ਫਰੰਟ ਕਿੰਗ ਵੱਲ ਨੂੰ ਲੱਗਦਾ, 647-400-6862। ਇੱਕ ਪ੍ਰੋਪਰਟੀ ਅਸੀਂ ਲਿਸਟ ਕੀਤੀ ਹੈ ਜੀ ਹੈਮਿਲਟਨ ਦੇ ਏਰੀਆ ਦੇ ਵਿੱਚ, ਮਤਲਬ ਜੀ ਹਾਈਵੇ 6 ਤੇ ਹੈ, ਹਾਈਵੇ 6 ਐਂਡ ਕਨਸੈਸ਼ਨ ਰੋਡ 10 ਈਸਟ ਦਾ ਬਿਲਕੁਲ ਕਾਰਨਰ ਹੈ
1: ਜੀ।
0: ਇਹਦੇ ਉੱਪਰ ਬਿਲਕੁਲ ਸਾਹਮਣੇ ਨਿਊ ਹਾਲੈਂਡ ਵਾਲੇ ਜਿਹੜੇ ਟਰੈਕਟਰ ਵਾਲੇ ਆ ਉਹਨਾਂ ਦੀ ਕੰਪਨੀ ਦਾ ਜਿਹੜਾ ਡੀਲਰਸ਼ਿਪ ਹੈ, ਤੇ ਇਹ 1.25 ਏਕੜ ਲੈਂਡ ਹੈ। ਸੋ ਇਹਨੂੰ ਵੀ ਅਗਰ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰਕੇ ਬਾਕੀ ਦੇ ਵੇਰਵੇ ਲੈ ਸਕਦੇ ਹਾਂ। ਸੋ ਹੋਰ ਵੀ ਬਹੁਤ ਸਾਰੀਆਂ ਇਸ ਵੇਲੇ ਸਾਨੂੰ ਲਿਸਟਿੰਗਸ ਦੀ ਵੀ ਲੋੜ ਹੈ, ਤੇ ਨਾਲ ਸਾਡੇ ਕੋਲ ਕੁਝ ਜਿਹੜੀਆਂ ਆਪਣੀਆਂ ਆਫ ਮਾਰਕੀਟ ਜਾਂ ਲਿਸਟਡ ਪ੍ਰੋਪਰਟੀਜ਼ ਨੇ ਉਹਨਾਂ ਦੇ ਵੇਰਵੇ ਵੀ ਲੈ ਸਕਦੇ ਹੋ। ਈਵਨ ਇੱਕ ਹੋਰ ਇਨਫੋਰਮੇਸ਼ਨ ਦੇ ਕੇ ਤਾਂ ਫਿਰ ਆਪਾਂ ਅਗਲੇ ਟੌਪਿਕ ਵੱਲ ਨੂੰ ਚੱਲਦੇ ਹਾਂ। ਅਗਰ ਸਾਡੇ ਕਿਸੇ ਸਰੋਤੇ ਦੇ ਕੋਲ ਕੋਈ 500,000 ਤੋਂ ਲੈ ਕੇ 1.5, 2, 3, 4 ਮਿਲੀਅਨ ਤੱਕ ਸਰਪਲਸ ਫੰਡਸ ਨੇ ਔਰ ਕਿਤੇ ਇਨਵੈਸਟ ਕਰਨਾ ਚਾਹੁੰਦੇ ਆ, ਉਹਦੇ ਵਿੱਚ ਅਸੀਂ ਜਿੱਥੇ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਵੀ ਹੈਲਪ ਕਰਦੇ ਹਾਂ, ਬੀਇੰਗ ਇਨ ਫਾਈਨੈਂਸ਼ੀਅਲ ਸੈਕਟਰ ਦੇ ਨਾਲ ਰੀਅਲ ਸਟੇਟ ਦੇ ਵਿੱਚ ਵੀ, ਅਗਰ ਤੁਸੀਂ ਕੋਈ ਆਪਣੇ ਲਈ ਇੱਕ ਇਨਕਮ ਜਿਹੜੀ ਸਟੇਬਲ ਜਿਹੀ ਇਨਕਮ, ਮੈਂ ਇੱਕ ਆਪਾਂ ਕਈ ਵਾਰੀ ਮੈਨੂੰ ਜੀ ਕਈ ਦੋਸਤ ਸੁਣਨਾ ਚਾਹੁੰਦੇ ਹੁੰਦੇ ਕਿ ਭਾਈ ਗਰੰਟੀ ਸ਼ਬਦ ਵਰਤੋ, ਗਰੰਟੀ ਵਾਂਗ ਤਾਂ ਕਹਿ ਸਕਦੇ ਹਾਂ, ਗਰੰਟਡ ਵਾਂਗ ਕਿਹਾ ਜਾ ਸਕਦਾ ਹੁੰਦਾ, ਨਹੀਂ ਤਾਂ ਗਰੰਟਡ ਵੀ ਗਰੰਟਡ ਨਹੀਂ ਅੱਜ ਦੀ ਡੇਟ 'ਚ, ਤਾਂ ਉੱਥੇ ਵੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੋਈ ਨਾ ਕੋਈ ਲਾਇਬਿਲਟੀ ਜਾਂ ਥੋੜਾ ਬਹੁਤਾ ਕੋਸਟ ਵਗੈਰਾ ਪੈ ਰਹੀਆਂ ਹੁੰਦੀਆਂ ਨੇ ਜਾਂ ਟੈਨਸ਼ਨਸ ਹੁੰਦੀਆਂ ਨੇ। ਸੋ ਇਸ ਕਰਕੇ ਜੇ ਤੁਸੀਂ ਕੋਈ ਇਦਾਂ ਦਾ ਸ਼ੋਰ ਸ਼ਾਰਟ ਜਾਂ ਫਾਰਮੂਲਾ ਦੇਖ ਰਹੇ ਹੋ ਕਿ ਆਪਾਂ ਕੋਈ $1,000,000 $2 ਮਿਲੀਅਨ ਕਿਤੇ ਇਨਵੈਸਟ ਕੀਤਾ, ਤਾਂ ਉਹਦੇ ਤੋਂ ਇੱਕ ਡੀਸੈਂਟ ਸਾਨੂੰ ਰਿਟਰਨ ਮੰਥਲੀ ਇਨਕਮ ਦੀ ਤਰ੍ਹਾਂ ਵਾਪਸ ਆਉਂਦੀ ਰਹੇ, ਤਾਂ ਇਸ ਤਰ੍ਹਾਂ ਦੇ ਸਾਡੇ ਕੋਲ ਮਲਟੀਪਲ ਪਲਾਨਸ ਨੇ। ਸੋ ਅਸੀਂ ਤੁਹਾਡੇ ਲਈ ਇੱਕ ਪੋਰਟਫੋਲੀਓ ਡਿਜ਼ਾਇਨ ਕਰਕੇ ਔਰ ਖਾਸ ਤੌਰ ਦੇ ਉੱਤੇ ਇਸ ਵੇਲੇ ਫਾਈਨੈਂਸ਼ੀਅਲ ਸੈਕਟਰ 'ਚ ਵੀ ਕੁਛ ਆਪਸ਼ਨ ਇੱਦਾਂ ਦੀ ਐਕਸਪਲੋਰ ਕਰ ਸਕਦੇ ਹੋ ਜਿੱਥੇ ਥੋੜਾ ਬਹੁਤਾ ਰਿਸਕ ਵੀ ਲੈ ਸਕਦੇ ਹੋ ਜਾਂ ਗਰੰਟੀਜ਼ ਵੀ ਇਨਵੋਲਵ ਹੋ ਸਕਦੀਆਂ ਨੇ, ਪਾਰਸ਼ੀਅਲ ਗਰੰਟੀਜ਼ ਜਿਵੇਂ ਕਹਾਂਗੇ, ਤੇ ਨਾਲ ਹੀ ਰੀਅਲ ਸਟੇਟ ਦੇ ਵਿੱਚ ਵੀ ਸਾਡੇ ਕੋਲ ਇਸ ਤਰ੍ਹਾਂ ਦੇ ਕੁਛ ਆਪਸ਼ਨ ਅਵੇਲੇਬਲ ਨੇ ਜਿੱਥੇ $1,000,000, $2,000,000, $3,000,000 ਜਾਂ ਇਸ ਤੋਂ ਵੱਧ ਅਮਾਊਂਟ ਅਗਰ ਤੁਸੀਂ ਇਨਵੈਸਟ ਕਰਕੇ ਸਰਪਲਸ ਫੰਡਸ, ਬਹੁਤ ਵੱਡੀ ਗਿਣਤੀ 'ਚ ਪਰਿਵਾਰ ਹੈਗੇ ਨੇ ਜਿਹੜੇ ਆਪਣੀ ਰਿਟਾਇਰਮੈਂਟ ਨੂੰ ਇਸ ਤਰੀਕੇ ਦੇ ਨਾਲ ਪਲਾਨ ਕਰਨਾ ਚਾਹੁੰਦੇ ਆ, ਤਾਂ ਸਾਨੂੰ ਇੱਕ ਵਾਰੀ ਕੰਟੈਕਟ ਕਰੋ। ਔਰ ਕੋਈ ਇਹ ਨਹੀਂ ਕਿ ਲੋ ਜੀ ਤੁਸੀਂ ਸਾਨੂੰ ਕਾਲ ਕਰ ਦਿੱਤੀ ਤੇ ਅਸੀਂ ਕਿਹਾ ਵੀ ਲੋ ਜੀ ਹੁਣ ਇਹਨਾਂ ਦੇ ਖਰਚ ਆਉਣੇ ਹੀ ਆ, ਬਸ ਲਾਉਣੇ ਹੀ ਆ, ਕਿਤੇ ਇੱਦਾਂ ਨਹੀਂ ਹੋਏਗਾ। ਪ੍ਰੋਪਰ ਡਿਊ ਡਿਲੀਜੈਂਸ ਦੇ ਨਾਲ ਪ੍ਰੋਪਰ ਇੱਕ ਰੋਡ ਮੈਪ ਬਣਾ ਕੇ ਪੂਰੀ ਐਨਾਲਿਸਿਸ ਕਰਕੇ, ਜਿਹਦੇ ਸਾਡੇ ਲਾਇਰਸ ਇਨਵੋਲਵ ਹੁੰਦੇ ਨੇ, ਸਾਡੇ ਅਕਾਊਂਟੈਂਟਸ ਇਨਵੋਲਵ ਹੁੰਦੇ ਨੇ, ਸਾਡੇ ਜਿਹੜੇ ਮੌਡਗੇਜ ਦੇ ਐਕਸਪਰਟਸ ਨੇ ਜਾਂ ਰੀਅਲ ਸਟੇਟ ਐਕਸਪਰਟਸ ਨੇ, ਉਹ ਸਾਰੀ ਇੱਕ ਟੀਮ ਦੇ ਰੂਪ ਦੇ ਵਿੱਚ ਅਸੀਂ ਤੁਹਾਨੂੰ ਪੋਰਟਫੋਲੀਓ ਬਣਾ ਕੇ ਦੇਣ ਦੇ ਵਿੱਚ ਮਦਦ ਕਰਦੇ ਹਾਂ। ਅਲੱਗ ਅਲੱਗ ਤਰ੍ਹਾਂ ਦੇ ਬਿਜ਼ਨਸ, ਅਲੱਗ ਅਲੱਗ ਤਰ੍ਹਾਂ ਦੀਆਂ ਆਪਸ਼ਨ ਅਕੋਰਡਿੰਗ ਟੂ ਯੂਰ ਰਿਸਕ ਪ੍ਰੋਫਾਈਲ। 647-400-6862 ਈਵਨ ਦੇ ਨਾਲ ਹੀ ਬੰਦਾ ਕਹਿੰਦਾ ਮੰਜੇ ਜੀ ਕਈ ਵਾਰੀ ਬਸ ਯਾਰ ਵੀ ਗਲੈਮਰਸ ਜਿਹਾ ਥੋੜਾ ਮਾਹੌਲ ਵੀ ਦੇਖਣਾ, ਤੇ ਸਾਡਾ ਸ਼ੋ ਇੰਡਸਟਰੀ, ਫਿਲਮ ਇੰਡਸਟਰੀ, ਮਿਊਜ਼ੀਕਲ ਇੰਡਸਟਰੀ, ਉੱਧਰ ਵੀ ਸਾਡੇ ਕੰਟੈਕਟਸ ਹੈਗੇ ਨੇ। ਸੋ ਜੇ ਕਈ ਵਾਰੀ ਬੰਦਾ ਹੁੰਦਾ ਕਿ ਯਾਰ ਕੋਈ ਫਿਲਮਾਂ 'ਚ ਪੈਸੇ ਲਾਉਣੇ ਆ, ਉਹਦੇ ਲਈ ਵੀ ਜਿਹੜਾ ਰਿਸਕ ਤਾਂ ਇਨਵੋਲਵ ਹੁੰਦਾ ਹੀ ਹੈ, ਪਰ ਸਾਡੇ ਨਾਲ ਜਦੋਂ ਤੁਸੀਂ ਗੱਲ ਕਰੋਗੇ ਇਸ ਵੇਲੇ ਵੀ ਸਾਡੇ ਬਹੁਤ ਸਾਰੇ ਇਨਵੈਸਟਰ ਜਾਂ ਪ੍ਰੋਡਿਊਸਰ ਸਾਡੇ ਅਲੱਗ ਅਲੱਗ ਪ੍ਰੋਜੈਕਟਸ ਦੇ ਵਿੱਚ ਸਾਨੂੰ ਨਾਲ ਸਪੋਰਟ ਕਰਦੇ ਆ, ਸਾਡੇ ਸਪੋਂਸਰਸ ਬਣਦੇ ਆ। ਸਪੋਂਸਰਸ਼ਿਪ ਦੀ ਜੇ ਗੱਲ ਚੱਲੀਏ ਤਾਂ ਆਪਣਾ ਪੰਜਾਬੀ ਵਿਰਸਾ ਸ਼ੋਅ 25 ਜੁਲਾਈ ਨੂੰ ਟੋਰਾਂਟੋ ਵਾਲਾ ਸ਼ੋਅ ਹੋ ਰਿਹਾ ਜੀ, ਅਗਰ ਉਹਦੀ ਸਪੋਂਸਰਸ਼ਿਪ ਲਈ ਜਾਂ ਤੁਸੀਂ ਆਪਣੇ ਬਿਜ਼ਨਸ ਨੂੰ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕਰਨ ਦੇ ਲਈ ਮਦਦ ਚਾਹੁੰਦੇ ਹੋ ਤਾਂ ਇੱਕ 360 ਸੋਲਿਊਸ਼ਨਸ ਦੀ ਤਰ੍ਹਾਂ ਸਾਡੀ ਟੀਮ ਨੂੰ ਇੱਕ ਵਾਰੀ ਕੰਟੈਕਟ ਕਰੋ ਤੇ ਅਸੀਂ ਜਿਸ ਤਰ੍ਹਾਂ ਦੀ ਵੀ ਤੁਹਾਡੀ ਰਿਕੁਆਇਰਮੈਂਟ ਹੋਣੀ ਹੈ ਉਹਨੂੰ ਫੁਲਫਿਲ ਕਰਨ ਦੇ ਵਿੱਚ ਮਦਦ ਕਰ ਸਕਦੇ ਹਾਂ। ਸੋ 6474006862 ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਜੀ ਮਨਜੀਤ ਜੀ
1: ਜੀ ਦੋਸਤੋ, ਔਰ ਜਿਹੜਾ ਇਸ ਵੇਲੇ ਮੈਚ ਚੱਲ ਰਿਹਾ ਜੀ ਕ੍ਰਿਕਟ ਦਾ, ਉਹ ਰਾਜਸਥਾਨ ਰਾਇਲਸ ਐਂਡ ਦਿੱਲੀ ਕੈਪੀਟਲਸ ਵਿੱਚ। ਰਾਜਸਥਾਨ ਨੇ 193 ਦੌੜਾਂ ਬਣਾਈਆਂ ਸਨ, 8 ਖਿਡਾਰੀ ਆਊਟ ਹੋਏ ਸਨ, ਅਤੇ ਦਿੱਲੀ 5 ਓਵਰਸ ਖੇਡ ਚੁੱਕਿਆ, 60 ਦੌੜਾਂ ਬਣ ਗਈਆਂ ਵਿਦਆਊਟ ਐਨੀ ਲੋਸ। ਸੋ ਵਧੀਆ ਜਿਹੜੀ ਖੇਡ ਹੈ ਦਿੱਲੀ ਦੇ ਵੱਲੋਂ ਵੀ ਇਸ ਵੇਲੇ ਦਿਖਾਈ ਜਾ ਰਹੀ ਹੈ। ਸੋ ਦੇਖਦੇ ਹਾਂ ਜੀ ਇਹਨਾਂ ਦੋਨਾਂ ਟੀਮਾਂ ਦੇ ਵਿੱਚੋਂ ਅੱਜ ਕੌਣ ਵਿਨ ਕਰ।
0: ਜੀ ਜੀ, ਆਪਾਂ ਇਹ ਵੀ ਦੇਖਦੇ ਹਾਂ ਕਿ ਜਦੋਂ ਹੁਣ ਕ੍ਰਿਕਟ ਦੀ ਗੱਲ, ਕਈ ਵਾਰੀ ਮੈਂ ਥੋੜਾ ਜਿਹਾ ਕਈ ਵਾਰੀ ਆਪਾਂ ਰਿਪੋਰਟਸ ਵਗੈਰਾ ਜਦੋਂ ਪੜ੍ਹੀ ਦੀਆਂ ਕਿ ਕਈ ਲੋਕ ਇਹਦੇ ਤੇ ਬੜਾ ਇਤਰਾਜ਼ ਜਿਹਾ ਕਰਨ ਲੱਗ ਗਏ ਕਿ ਯਾਰ ਇਹ ਬੋਲਰਸ ਦੇ ਲਈ ਬੜਾ ਡੇਂਜਰਸ ਬਣਾ ਦਿੱਤੀ ਹੈ ਜਿਹੜੀ T20 ਪੈਟਰਨ ਹੈ, ਖਾਸ ਤੌਰ ਤੇ IPL ਔਰ ਗਰਾਊਂਡ ਸ਼ੂਟੀਆਂ ਹੋਣਾ ਜਾਂ ਜਿਸ ਤਰ੍ਹਾਂ ਦਾ ਟੈਂਪਲੇਟ, ਜਿਸ ਤਰ੍ਹਾਂ ਦਾ ਪੈਟਰਨ ਹੋ ਰਿਹਾ ਕਿ ਹਰ ਬੰਦਾ ਸੋਚੇਗਾ ਯਾਰ ਮੈਂ ਬੋਲਰ ਨਹੀਂ ਬਣਨਾ, ਮੈਂ ਬੈਟਸਮੈਨ ਹੀ ਬਣਨਾ, ਕਿਉਂਕਿ ਬੈਟਸਮੈਨ ਦੀ ਚੜ੍ਹਾਈ ਜ਼ਿਆਦਾ ਹੁੰਦੀ ਹੈ T20 ਮੈਚਿਸ ਦੀ ਜਦੋਂ ਗੱਲ ਕਰੀਏ। ਪਰ ਜਿਹੜੇ ਚੰਗੇ ਬੋਲਰਸ ਨੇ ਉਹ ਵੀ ਆਪਣਾ ਜਿਹੜਾ ਇੱਕ, ਕਿਉਂਕਿ ਇਹੋ ਜਿਹੇ ਮੌਕੇ ਦੇ ਉੱਪਰ ਹੀ ਤਾਂ ਉਹਨੂੰ ਫਿਰ ਉਹਦਾ ਪ੍ਰੋਫਾਈਲ ਹੀ ਉੱਦਾਂ ਦਾ ਕ੍ਰੀਏਟ ਹੋਣਾ। ਸੋ ਉਹਦੀ ਹੁਣ ਇਕਨੋਮੀ ਵੀ ਉਸੇ ਤਰ੍ਹਾਂ ਦੀ ਸੈਟਅਪ ਦੇਖੀ ਜਾਣੀ ਹੈ। ਸੋ ਉੱਥੇ ਇਹ ਨਹੀਂ ਤੁਸੀਂ ਇਮੈਜਿਨ ਕਰ ਸਕਦੇ ਵੀ ਵਨਡੇ ਵਾਂਗ ਜਾਂ T20 ਦੀ ਤਰ੍ਹਾਂ ਉੱਥੇ ਵੀ ਤੁਹਾਨੂੰ ਬਹੁਤ ਘੱਟ ਸਕੋਰ ਪੈਣਗੇ। ਇਕਨੋਮੀ ਤੁਹਾਡੀ ਇੱਥੇ ਥੋੜਾ ਬੇਸ਼ੱਕ ਮਹਿੰਗਾ ਵੀ ਪਾਵੋ, ਪਰ ਜੇ ਤੁਸੀਂ ਵਿਕਟ ਟੇਕਰ ਹੋ ਔਰ ਪ੍ਰਭਾਵ ਬਣਾ ਕੇ ਰੱਖਦੇ ਹੋ ਤਾਂ ਫਿਰ ਇੱਥੇ ਵੀ ਅਜੇ ਚੱਲ ਰਹੀ ਹੈ। ਪਰ ਇਹ ਬਹੁਤ ਹੀ ਗੇਮ ਇਸ ਵੇਲੇ ਬੈਟਿੰਗ ਦੇ ਉੱਤੇ ਡਿਪੈਂਡੈਂਟ ਹੋਣ ਲੱਗ ਗਈ ਹੈ ਜਦੋਂ T20 ਦਾ ਪੈਟਰਨ ਔਰ IPL ਦਾ ਖਾਸ ਤੌਰ ਤੇ।
1: ਮੈਂ ਹਰਜਿੰਦਰ ਇੱਕ ਹੋਰ ਚੀਜ਼ ਦੇਖਦਾ ਹੁੰਦਾ, ਜਦੋਂ ਕੋਈ ਵੀ ਵਿਕਟ ਜਿਹੜੀ ਆ ਉਹ ਲਈ ਜਾਂਦੀ ਹੈ, ਕੋਈ ਕੈਚ ਹੁੰਦਾ ਨਾ, ਉੱਥੇ ਕ੍ਰੈਡਿਟ ਜਿਹੜਾ ਉਹ ਬੋਲਰ ਨੂੰ ਮਿਲਦਾ। ਮੈਂ ਸੋਚਦਾ ਹੁੰਦਾ ਕਿ ਸਭ ਤੋਂ ਜ਼ਿਆਦਾ ਜ਼ੋਰ ਜਿਹੜਾ ਉਹ ਕੈਚ ਕਰਨ ਵਾਲੇ ਦਾ ਲੱਗਿਆ ਹਨਾ। ਕਈ ਵਾਰੀ ਜਿਵੇਂ ਹੁਣ ਆਪਾਂ ਬੜੇ, ਜਿਵੇਂ ਹੁਣ ਆਪਾਂ ਪਿਛਲੇ ਦਿਨੇ ਵੀ ਗੱਲ ਕੀਤੀ ਸੀ ਬਾਉਂਡਰੀ ਤੇ ਜਾ ਕੇ ਕੈਚ ਕਰਨਾ ਜਾਂ ਕਿਵੇਂ ਵੀ ਆ ਨਾ, ਉਹ ਕ੍ਰੈਡਿਟ ਹਮੇਸ਼ਾ ਠੀਕ ਹੈ ਉਹਦਾ। ਮੈਂ ਕਹਿੰਦਾ ਹੁੰਦਾ ਕਿ ਉਹਦਾ ਚਾਂਸ ਸੀਗਾ ਕਿ ਉਹ ਜਿਹੜੀ ਜਦੋਂ ਹਿੱਟ ਹੋਈ ਤੇ ਬਾਲ ਉਸ ਸਾਈਡ ਨੂੰ ਗਈ ਜਿੱਥੋਂ ਭੱਜ ਕੇ ਜਦੋਂ ਜਿਹੜਾ ਫੀਲਡਰ ਆ ਉਹਦੀ ਮੈਨੂੰ ਲੱਗਦਾ ਉਹਨੂੰ ਕ੍ਰੈਡਿਟ ਉਸ ਵੇਲੇ ਵੱਧ ਮਿਲਣਾ ਚਾਹੀਦਾ। ਓਬਵੀਅਸਲੀ ਚਲੋ ਠੀਕ ਹੈ ਕਿਉਂਕਿ ਇਹ ਬੈਟਿੰਗ ਤੇ ਬੋਲਿੰਗ ਦੀ ਗੇਮ ਆ, ਸੋ ਇਸ ਕਰਕੇ ਕ੍ਰੈਡਿਟ ਉਹੀ ਉਹਨੂੰ ਉਸੇ ਬੰਦੇ ਨੂੰ ਮਿਲਣਾ, ਜੇ ਉਹ ਬੋਲਰ ਨੂੰ ਮਿਲਣਾ ਜਾਂ ਉਹ ਬੈਟਸਮੈਨ ਨੂੰ ਮਿਲਣਾ, ਕਿਉਂਕਿ ਅੱਗੋਂ ਜਿਹੜੀ ਪ੍ਰੋਫਾਈਲ ਜਿਹੜੀ ਕ੍ਰੀਏਟ ਹੁੰਦੀ ਆ ਉਹ ਵੀ ਮੇਰਾ ਖਿਆਲ ਕੈਚਿਸ ਦੀ ਘੱਟ ਹੀ ਕਿਤੇ ਨੋਟਿਸ ਇਸ ਚੀਜ਼ ਨੂੰ ਕੀਤਾ ਜਾਂਦਾ।
0: ਪਰ ਉਹਦੇ ਵਿੱਚ ਇਹ ਆ ਵੀ ਜਦੋਂ ਆਪਾਂ ਹੁਣ ਸਟੈਟਸ ਦੇਖੋਗੇ ਤਾਂ ਮਨਜੀਤ ਜੀ ਜਿਹਨਾਂ ਨੇ ਕੈਚਿਸ, ਆਪਾਂ ਉਹ ਨਾਲ ਹੀ ਤੁਹਾਡੀ ਪ੍ਰੋਫਾਈਲ ਦੇ ਵਿੱਚ ਹੀ ਜਾਂਦੇ
1: ਨੇ। ਨਹੀਂ ਉਹ ਜਾਂਦੇ ਆ ਪਰ ਉਹ ਹਾਈਲਾਈਟ ਨਹੀਂ ਹੁੰਦੇ।
0: ਚੌਕੇ ਛੱਕੇ ਲੱਗਦੇ ਆ ਤਾਂ ਉਹ ਗੇਮ ਜਿਹੜੀ ਥੋੜੀ ਜਿਹੀ ਜ਼ਿਆਦਾ ਅਗਰੈਸਿਵ ਤੇ ਲੋਕਾਂ ਦੇ ਲਈ ਗਲੈਮਰਸ ਲੱਗਦੀ ਹੈ। ਜੇ ਲਗਾਤਾਰ ਵਿਕਟ ਡਿੱਗੀ ਜਾਣ ਤਾਂ 50 ਸਕੋਰ ਬਣਾ ਕੇ ਸਾਰੀ ਟੀਮ ਘਰ ਨੂੰ ਚੱਲ ਗਈ ਤੇ ਫਿਰ ਲੋਕ ਕਹਿਣੇ ਯਾਰ ਅਸੀਂ ਕੀ ਕਰਨਾ ਸੀ।
1: ਸੀਜ਼ਨ ਖਤਮ ਹੋਇਆ ਪਿਛਲੇ ਦਿਨ ਹੀ, ਉਹ 7ਵੀਂ ਗੇਮ ਤੇ ਜਾ ਕੇ ਖਤਮ ਹੋਇਆ। ਮੈਂ ਹਰ ਸਾਲ ਇਸ ਚੀਜ਼ ਨੂੰ ਨੋਟ ਕਰਦਾ ਕਿ ਉਹ ਕਦੀ ਵੀ ਇਨ ਬਿਟਵੀਨ ਏਦਾਂ ਨੀ ਕਦੀ ਵੀ, ਅੱਜ ਤੇ ਬਹੁਤ ਘੱਟ ਜੇ ਮੈਂ ਸ਼ਾਇਦ ਕਿਤੇ ਭੁੱਲ ਰਿਹਾ ਹੋਵਾਂ ਕਿ ਚੌਥੀ ਗੇਮ ਤੇ ਕੋਈ ਵੀ ਇੱਕ ਪਾਸਵਰਡ ਜਿਹੜਾ ਹੋ ਕੇ ਸੀਰੀਜ਼ ਖਤਮ ਹੋ ਗਈ, ਉਹ ਜਿਹੜੇ ਪਲੇ ਆਫਸ ਆ ਖਤਮ ਹੋ ਗਏ। ਹਮੇਸ਼ਾ ਹੀ ਉਹ 7ਵੀਂ ਗੇਮ ਤੇ ਜਾਂਦੀ ਆ ਕਿਉਂਕਿ ਉਹ ਆਲਰੇਡੀ ਜਿਹੜੀਆਂ ਟਿਕਟਸ ਨੇ ਉਹ ਸੋਲਡ ਹੁੰਦੀਆਂ। ਸੋ ਉਹਨੂੰ ਬਚਾਉਣ ਦੇ ਲਈ ਬੜਾ ਇਹ ਕਮਾਈ ਕਰਨ ਦੇ ਲਈ ਇਹ ਕਮਰਸ਼ਲਾਈਜ਼ ਜਿਹੜਾ ਸਿਸਟਮ ਹੋ ਚੁੱਕਿਆ ਨਾ, ਕਿਤੇ ਨਾ ਕਿਤੇ ਤਾਂ ਕੋਈ ਨਾ ਕੁਛ ਤਾਂ ਜ਼ਰੂਰ ਹੈ ਜੋ ਕਿ ਇੱਕ ਆਮ ਜਿਹੜਾ ਇੱਕ ਬੰਦਾ ਦੇਖਣ ਵਾਲਾ ਉਹਦੀ ਸ਼ਾਇਦ ਇਹ ਜਾਣਨ ਤੋਂ ਬਾਹਰ ਦੀ ਗੱਲ ਆ ਕਿ ਉਹ ਕੀ ਕੁਝ ਹੋ ਰਿਹਾ ਜੀ ਸਾਰੇ ਵੱਡੀਆਂ ਵੱਡੀਆਂ ਗੇਮਸ ਦੇ ਵਿੱਚ ਵੀ।
0: ਪਰ ਚਲੋ ਖੈਰ, ਆਪਾਂ ਫਿਰ ਦੱਸਦੇ ਹਾਂ ਜੀ ਵੀ ਐਂਟਰਟੇਨਮੈਂਟ ਨੂੰ ਵੀ ਔਰ ਆਪਣੇ ਆਪ ਨੂੰ ਇੰਗੇਜ ਕਰਨ ਲਈ ਡਿਪਰੈਸ਼ਨ ਤੋਂ ਜਾਂ ਹੋਰ ਤੰਗੀਆਂ ਤਰੁੱਟੀਆਂ ਪਰੇਸ਼ਾਨੀਆਂ ਤੋਂ ਜਾਂ ਹੋਰ ਇੱਧਰ ਉੱਧਰਲੇ ਮਸਲਿਆਂ ਤੋਂ ਬਾਹਰ ਕੱਢਣ ਲਈ ਬੜਾ ਇੱਕ ਚੰਗਾ ਸਾਧਨ ਹੈ। ਕੋਈ ਕਿੰਤੂ ਪਰੰਤੂ ਤੱਕ ਹੀ ਸੀਮਤ ਨਾ ਰੱਖਿਆ ਕਰੋ ਕਿ ਲਓ ਜੀ ਮੈਂ ਆਹ ਗੀਤ ਨਹੀਂ ਸੁਣਨੇ, ਮੈਂ ਸ਼ੋਅ ਨਹੀਂ ਦੇਖਣਾ, ਮੈਂ ਗੇਮ ਆਹ ਨਹੀਂ ਦੇਖਣੀ। ਕਈ ਬੰਦੇ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਵੀ ਯਾਰ ਆਹ ਕ੍ਰਿਕਟ ਦੀਆਂ ਗੱਲਾਂ ਕਿਉਂ ਕਰੀ ਜਾਂਦੇ ਆ, ਅਸੀਂ ਕਬੱਡੀ ਦੀ ਗੱਲ ਕਿਉਂ ਨਹੀਂ, ਕਬੱਡੀ ਦੀ ਵੀ ਕਰਦੇ ਹਾਂ ਭਾਈ, ਕਬੱਡੀ ਨੂੰ ਵੀ ਇਸ ਸਕੇਲ ਤੇ ਲਿਆਓ, ਆਪਾਂ ਕਬੱਡੀ ਦੀਆਂ ਵੀ ਏਦਾਂ ਹੀ ਗੱਲਾਂ ਕਰੀ ਦੀਆਂ, ਕਰਨ ਨੂੰ ਤਿਆਰ ਵੀ ਖੜੇ ਹਾਂ। ਮਿਲੀਅਨਸ ਆਫ ਡਾਲਰ ਆਪਾਂ ਇੱਥੇ, ਮੈਂ ਬ੍ਰੈਂਪਟਨ ਦੀ ਜਾਂ GTA ਦੀ ਗੱਲ ਕਰਦਾ ਜਾਂ ਕੈਨੇਡਾ ਭਰ ਦੀ, ਗੱਲ ਕਰੀਏ ਤਾਂ ਮਿਲੀਅਨਸ ਆਫ ਡਾਲਰ ਸਾਡੀਆਂ ਫੈਡਰੇਸ਼ਨਸ ਜਾਂ ਕਲੱਬਾਂ ਜਿਹੜੀਆਂ ਨੇ ਉਹ ਸਪੈਂਡ ਕਰਦੀਆਂ, ਪਰ ਕਈ ਵਾਰ ਇਹ ਹੈ ਕਿ ਅਸੀਂ ਉਸ ਸਕੇਲ ਤੱਕ ਉਹਦੀ ਐਕਸਾਈਟਮੈਂਟ ਸਿਰਫ ਅਸੀਂ 4 to 5 thousand ਜਾਂ ਵੱਧ ਤੋਂ ਵੱਧ ਕਿੰਨਾ 6-7 thousand ਬੰਦੇ ਤੱਕ ਹੀ ਸੀਮਤ ਰੱਖ ਕੇ ਬੈਠੇ ਹਾਂ। ਸੋ ਜਦਕਿ ਸਕੋਪ ਇਹਦੇ ਵਿੱਚ ਲੱਖਾਂ ਬੰਦੇ ਇਕੱਠੇ ਕਰਨ ਦਾ, ਸੋ ਉੱਥੇ ਜੇ ਅਸੀਂ ਉਹਨੂੰ ਵੀ ਇਸ ਤਰੀਕੇ ਦੇ ਨਾਲ ਕਮਰਸ਼ੀਅਲ ਐਂਗਲ ਨਾਲ ਜੋੜਾਂਗੇ, ਉਹਦੇ ਚ ਕੋਈ ਨਾ ਕੋਈ ਐਕਸਾਈਟਮੈਂਟ ਜੋੜਾਂਗੇ, ਕਾਰਪੋਰੇਟਸ ਨੂੰ ਮੌਕਾ ਦੇਵਾਂਗੇ, ਹਾਲੇ ਲੋਕ ਕਈ ਵਾਰੀ ਕਹਿਣ ਲੱਗ ਜਾਂਦੇ ਨੇ ਯਾਰ ਵੀ ਇਹ ਤਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਖੇਡਣ ਵਾਲੀਆਂ ਗੇਮਾਂ ਬਣ ਗਈਆਂ, ਲੋਕਾਂ ਨੂੰ ਮੈਨੂਪਲੇਟ ਕਰਦੇ ਆ। ਸੋ ਵਟ, ਉਹਨਾਂ ਨੂੰ ਮੈਨੂਪਲੇਟ ਕਰਨ ਦਿਓ, ਆਪਣੀ ਗੇਮ ਨੂੰ ਵੀ ਲੈ ਕੇ ਆਓ ਇਸ ਤਰੀਕੇ ਦੇ ਨਾਲ, ਕੋਈ ਨਾ ਕੋਈ ਇਸ ਤਰ੍ਹਾਂ ਦਾ ਸਾਨੂੰ ਐਕਸਾਈਟਮੈਂਟ ਕ੍ਰੀਏਟ ਕਰੋ ਕਿ ਲੋਇਰ ਵੀ ਬੰਦੇ ਪੈਸੇ ਇਨਵੈਸਟ ਕਰਨ ਦੇ ਲਈ ਅੱਗੇ ਆਉਣ। ਹੁਣ ਆਪਾਂ ਜੇ ਨਾਲ ਹੀ ਦੇਖੀਏ ਤਾਂ ਹੁਣ ਫੀਫਾ ਦੀ ਗੱਲ ਕਰਦੇ ਆ ਮਨਜੀਤ ਜੀ, ਸੋ ਐਡਾ ਵੱਡਾ ਇੱਕ ਪਲੇਟਫਾਰਮ, ਔਰ ਕੈਨੇਡਾ ਅਸੀਂ ਕਿੱਥੇ ਬੈਠੇ ਹਾਂ ਦੱਸੋ, ਕਿੰਨੇ ਸਾਲ ਹੋ ਗਏ ਨੇ ਕੋਈ ਸਾਨੂੰ ਇੱਥੇ ਬ੍ਰੈਂਪਟਨ ਚ ਜਾਂ ਜੀਟੀਏ ਦੇ ਆਲੇ ਦੁਆਲੇ ਕੋਈ ਵੱਡੀ ਗੇਮ ਕਰਨ ਦੇ ਲਈ ਜਾਂ ਕੋਈ ਵੱਡੇ ਇਸ ਤਰ੍ਹਾਂ ਦੇ ਟੂਰਨਾਮੈਂਟ ਬਣਾਉਣ ਦੇ ਲਈ। ਸਾਡੀਆਂ ਸਰਕਾਰਾਂ ਵੀ ਸੁੱਤੀਆਂ ਪਈਆਂ ਨੇ, ਲੋਕ ਵੀ ਸੁੱਤੇ ਪਏ ਨੇ, ਸਾਡੇ ਪੋਲੀਟੀਸ਼ੀਅਨਸ ਨੂੰ ਤਾਂ ਕਹਿਣਾ ਹੀ ਕੀ ਹੈ, ਆਪਾਂ ਉਹਨਾਂ ਨੂੰ ਆਪਣੇ ਹੋਰ ਹੀ ਕੰਮਾਂ ਤੋਂ ਵਿਹਲਣੀ ਹੈ, ਸੋ ਹੋਰ ਹੀ ਆਪਣੇ ਇੱਧਰਲੇ ਉੱਧਰਲੇ ਆਪਣੇ ਆਪਣੇ ਆਪ ਨੂੰ ਬਚਾਉਣ ਦੇ ਲਈ ਉਹ ਲੱਗੇ ਹੋਏ ਨੇ। ਸੋ ਜੇ ਵਿਲਿੰਗਨੈਸ ਦੀ ਗੱਲ ਕਰੀਏ ਤਾਂ ਵਿੱਚੇ ਸਾਡਾ ਮੀਡੀਆ, ਵਿੱਚੇ ਹੀ ਅਸੀਂ, ਵਿੱਚੇ ਹੀ ਲੋਕ, ਵਿੱਚੇ ਹੀ ਪੋਲੀਟੀਸ਼ੀਅਨ, ਸਾਰੇ ਇੱਕੋ ਹੀ ਥਾਲੀ ਦੇ ਚੱਟੇ ਬੱਟੇ ਬਣ ਕੇ ਤੁਰੇ ਫਿਰਦੇ ਹਾਂ ਅਸੀਂ, ਬਸ ਗੱਲਾਂ ਬਾਤਾਂ ਕਰਕੇ, ਇਨਕਲੂਡਿੰਗ ਮਾਈਸੈਲਫ, ਮੈਂ ਕੋਈ ਬਹੁਤ ਵੱਡਾ ਰੈਵੋਲੂਸ਼ਨ ਲਿਆ ਦਿੱਤਾ, ਪਰ ਐਟਲੀਸਟ ਅਸੀਂ ਇਹ ਗੱਲ ਕਰਨ ਦਾ ਮਾਦਾ ਤਾਂ ਰੱਖਦੇ ਹਾਂ ਅਸੀਂ ਜਿੱਥੇ ਕਿਤੇ ਕਰ ਸਕਦੇ ਹਾਂ। ਸੋ ਆਪਣੇ ਵੱਲੋਂ ਅਸੀਂ ਉਹ ਪਲੇਟਫਾਰਮ ਜਿਹੜੇ ਸਾਡੇ ਵਰਤਣ ਦੀ ਕੋਸ਼ਿਸ਼ ਕਰੀ ਦੀ ਹੈ, ਨਹੀਂ ਤਾਂ ਜਿੱਦਾਂ ਕਹਿੰਦੇ ਨੇ ਝੂਠੇ ਹੀ ਵੱਜਦੇ ਸਾਨੂੰ ਵੀ, ਕੋਈ ਇਹ ਨਹੀਂ ਵੀ ਅਸੀਂ ਇੱਥੇ ਕੋਈ ਬਹੁਤ ਜ਼ਿਆਦਾ ਵੱਡੀ ਕਮਾਈ ਕਰਨ ਦੇ ਲਈ ਸੋਸ਼ਲ ਮੀਡੀਆ ਦੀ ਜਾਂ ਆਪਣੇ ਰੇਡੀਓ ਦੀ ਜਾਂ ਹੋਰ ਬਾਕੀ ਚੀਜ਼ਾਂ ਦੀ ਕੋਈ ਵਰਤੋਂ ਕਰ ਰਹੇ ਹਾਂ।
1: ਜੀ ਜੀ ਬਿਲਕੁਲ ਬਿਲਕੁਲ। ਤੇ ਦੋਸਤੋ, 12 ਦੀ ਐਵਰੇਜ ਲੈ ਕੇ ਦਿੱਲੀ ਖੇਡ ਰਹੀ ਆ, 6 ਓਵਰ ਦੇ ਵਿੱਚ 72 ਦੌੜਾਂ ਬਣ ਗਈਆਂ, ਵਿਦਆਊਟ ਐਨੀ ਲੋਸ 84 ਗੇਂਦਾਂ ਤੇ 122 ਦੌੜਾਂ ਦੀ ਜ਼ਰੂਰਤ ਹੈ ਦਿੱਲੀ ਨੂੰ। ਅਤੇ ਵਿਕਟੋਰੀਆ ਡੇ ਦੀ ਗੱਲ ਕਰ ਲਈਏ, ਅਤੇ ਕਿਉਂਕਿ ਜਿੱਥੇ ਤੁਸੀਂ ਇੰਜੋਏ ਕਰਨਾ ਜੀ, ਸੀਐਨ ਟਾਵਰ, ਰਿਪਲੇਜ਼ ਐਕੁਆਰੀਅਮ, ਜਿਹੜੀ ਮਿਊਜ਼ੀਅਮ ਹੈ ਸਾਡਾ, ਆਰਟ ਗੈਲਰੀ ਆ, ਜਾਂ ਟੋਰੋਂਟੋ ਜ਼ੂ, ਸਾਰੇ ਜਿਹੜੇ ਗੋਲਫ ਕੋਰਸਿਸ ਨੇ ਓਪਨ ਰਹਿਣੇ ਨੇ, ਔਰ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਅੱਜ ਵੀ ਕੱਲ੍ਹ ਵੀ, ਔਰ ਈਟਨ ਸੈਂਟਰ, ਟੋਰੋਂਟੋ ਪ੍ਰੀਮੀਅਮ ਆਊਟਲੈਟਸ, LCVO locations, the beer stores, Carbot Town Center, Yorkdale, Square One, ਸਾਰੇ ਖੁੱਲੇ ਰਹਿਣੇ ਨੇ। ਤੇ ਜੇ ਕੁਛ ਬੰਦ ਰਹੇਗਾ ਜੀ, ਉਹਦੇ 'ਚ ਜਿੰਨੀਆਂ ਸਾਡੀਆਂ 3 ਲੈਵਲਸ ਦੀਆਂ ਜਿਹੜੇ ਸਰਕਾਰੀ ਆਫਿਸ ਨੇ ਉਹ ਬੰਦ ਰਹਿਣਗੇ, ਲਾਇਬ੍ਰੇਰੀਜ਼ ਬੰਦ ਰਹਿਣਗੀਆਂ, ਕਮਿਊਨਿਟੀ ਸੈਂਟਰਸ ਬੰਦ ਰਹਿਣਗੇ, ਬੈਂਕਸ ਆਫ ਕੋਰਸ, ਅਤੇ ਕੈਨੇਡਾ ਪੋਸਟ ਦੀ ਕੋਈ ਡਿਲੀਵਰੀ, ਕਿਉਂਕਿ ਕੈਨੇਡਾ ਪੋਸਟ ਵੀ ਕੱਲ੍ਹ ਨੂੰ ਉਹ ਜਿਹੜਾ ਬੰਦ ਰਹੇਗਾ। ਅਤੇ ਬਾਕੀ ਜੇ ਤੁਸੀਂ ਕੋਈ ਸ਼ਾਪਿੰਗ ਵਗੈਰਾ ਕਰਨੀ ਆ, ਜਾਂ ਜਿਹੜਾ ਤੁਸੀਂ ਇੰਜੋਏ ਕਿਤੇ ਵੀ ਜਾ ਕੇ ਤੁਸੀਂ ਕਰਨਾ ਚਾਹੁੰਦੇ ਹੋ, ਅਤੇ ਉਹ ਡੈਫੀਨੇਟਲੀ ਤੁਸੀਂ ਕਰ ਸਕਦੇ ਹੋ ਜੀ, ਕਿਉਂਕਿ ਸਾਰਾ ਕੁਛ ਖੁੱਲ੍ਹਾ। ਅਤੇ ਇੱਕ ਚੀਜ਼ ਹੋਰ ਬਿਫੋਰ ਮੈਂ ਤੁਹਾਡੇ ਵੱਲ ਆਵਾਂ ਹਰਜਿੰਦਰ, ਕਿ ਇਹ ਜਿਹੜਾ ਬਾਕੀ ਸਾਰੇ ਕੈਨੇਡਾ ਦੇ ਵਿੱਚ ਵਿਕਟੋਰੀਆ ਡੇ ਜਿਹੜਾ ਇਹ ਪੇਡ ਇੱਕ ਹੋਲੀਡੇ ਹੈ, ਲੇਕਿਨ ਕਿਊਬੈਕ ਦੇ ਵਿੱਚ, ਨਿਊ ਬ੍ਰੰਸਬ੍ਰਿਕ ਐਂਡ ਪ੍ਰਿੰਸ ਐਡਵਰਡ ਆਈਲੈਂਡ ਅਤੇ ਨੋਵਾ ਸਕੋਸ਼ੀਆ 'ਚ ਛੁੱਟੀ ਜਿਹੜੀ ਆ ਉਹ ਪੇਡ ਨਹੀਂ ਹੁੰਦੀ। ਉੱਥੇ ਜੇ ਇੰਪਲੋਈਜ਼ ਕੰਮ ਕਰਦੇ ਨੇ ਅਤੇ ਉਹਨਾਂ ਨੂੰ ਐਜ਼ ਉਹ ਹੋਲੀਡੇ ਪੇਮੈਂਟ ਪੇ ਨਹੀਂ ਮਿਲਦੀ, ਉਹਨਾਂ ਨੂੰ ਰੈਗੂਲਰ ਆਵਰ ਜਿਹੜੇ ਉਹ ਪੇ ਕੀਤੇ ਜਾਂਦੇ ਨੇ ਕੰਪਨੀਜ਼ ਦੇ ਵੱਲੋਂ
0: ਜੀ। ਤੇ ਮਨਜੀਤ ਜੀ, ਨਾਲ ਹੀ ਆਪਾਂ ਦੱਸ ਦਈਏ ਕਿ ਆਪਣੇ ਦ ਰਾਇਲ ਸਿਟੀ ਕੰਸਟਰਕਸ਼ਨ ਦੀ ਟੀਮ ਤੋਂ ਅਜੇ ਸਿੰਘ ਹੋਰਾਂ ਦਾ ਖਾਸ ਮੈਸੇਜ ਹੈ ਕਿ ਜੇ ਤੁਸੀਂ ਕੰਸਟਰਕਸ਼ਨ ਨਾਲ ਰਿਲੇਟਡ ਖਾਸ ਤੌਰ ਦੇ ਉੱਤੇ ਲੀਗਲ ਬੇਸਮੈਂਟਸ ਬਣਾਉਣੇ ਆ ਤਾਂ ਪਰਮਿਟ ਵਗੈਰਾ ਜਾਂ ਹੋਰ ਜੋ ਵੀ ਫਾਰਮੈਲਿਟੀਜ਼ ਨੇ ਜੋ ਵੀ ਸਿਟੀ ਦੇ ਨਾਲ ਜਾਂ ਡਾਕੂਮੈਂਟੇਸ਼ਨ ਨਾਲ ਸੰਬੰਧਿਤ ਜੋ ਵੀ ਰਿਕੁਆਇਰਮੈਂਟ ਹੋਣੀ ਹੈ ਉਹ ਇਹਨਾਂ ਦੀ ਟੀਮ ਨੇ ਫੁਲਫਿਲ ਕਰਨੀ ਹੈ। ਸਾਈਟ ਐਂਟਰੈਂਸ ਕਢਵਾਉਣ ਤੋਂ ਲੈ ਕੇ ਪੂਰਾ ਕੰਪਲੀਟ ਲੀਗਲ ਬੇਸਮੈਂਟ ਬਣਾਉਣ ਦੀ ਇਹਨਾਂ ਦੀ ਖਾਸ ਮੁਹਾਰਤ ਹੈ ਦ ਰਾਇਲ ਸਿਟੀ ਕੰਸਟਰਕਸ਼ਨ। ਅਜੇ ਸਿੰਘ ਤੇ ਇਹਨਾਂ ਦੀ ਟੀਮ ਨੂੰ ਤੁਸੀਂ ਕਾਲ ਕਰੋ। ਇਸ ਤੋਂ ਇਲਾਵਾ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰੋਫੈਸ਼ਨਲ ਪੇਂਟ ਦੀਆਂ ਸਰਵਿਸਿਜ਼ ਘਰਾਂ ਦੇ ਲਈ ਜਾਂ ਬਿਜ਼ਨਸ ਦੇ ਲਈ, ਫਿਰ ਉਸ ਤੋਂ ਬਾਅਦ ਕਿਚਨ ਰੀਮੋਡਲਿੰਗ ਦੀਆਂ ਸੇਵਾਵਾਂ ਚਾਹੀਦੀਆਂ ਨੇ, ਵਾਸ਼ਰੂਮ ਰੈਨੋਵੇਟ ਕਰਵਾਉਣੇ ਆ, ਛੋਟੀ ਤੋਂ ਵੱਡੀ ਕਿਸੇ ਵੀ ਤਰ੍ਹਾਂ ਦੀ ਜਾਂ ਕੰਪਲੀਟ ਘਰ ਦੀ ਫੁੱਲ ਰੈਨੋਵੇਸ਼ਨ ਦੀ ਸਰਵਿਸ ਦੇ ਲਈ ਯਾਦ ਰੱਖੋ, ਤਾਂ ਰਾਇਲ ਸਿਟੀ ਕੰਸਟਰਕਸ਼ਨ, ਰਾਇਲ ਸਿਟੀ ਕੰਸਟਰਕਸ਼ਨ, ਅਜੇ ਸਿੰਘ, 4-37-7-56-58, 4-37-7-56-5-1-5-8, ਰਾਇਲ ਸਿਟੀ ਕੰਸਟਰਕਸ਼ਨ, ਅਜੇ ਸਿੰਘ। ਖਾਸ ਤੌਰ ਦੇ ਉੱਤੇ ਲੀਗਲ ਬੇਸਮੈਂਟ ਬਣਾ ਕੇ ਦੇਣ ਦੇ ਵਿੱਚ ਇਹਨਾਂ ਨੇ ਤੁਹਾਡੀ ਮਦਦ ਕਰਨੀ ਹੈ, ਤੇ ਬਾਕੀ ਵੀ ਹੋਰ ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦੇ ਲਈ 4-37-7-56-58 ਇਸ ਨੰਬਰ ਦੇ ਉੱਪਰ ਕਾਲ ਜ਼ਰੂਰ ਕਰ ਲਿਓ। ਤੇ ਨਾਲ ਹੀ ਮੰਜੂ ਜੀ, ਇੱਕ ਸਰਵਿਸ ਆਪਾਂ ਦੱਸਦੇ ਹੁੰਦੇ ਹਾਂ ਕਿ ਬਹੁਤ ਸਾਰੇ ਸਾਡੇ ਪਰਿਵਾਰ ਕਈ ਵਾਰੀ ਆਪਣੇ ਪਾਸਪੋਰਟਸ ਦੀ ਗੱਲ ਕਰੀਏ ਜਾਂ OCI ਦੀ ਗੱਲ ਕਰੀਏ ਜਾਂ ਕੋਈ ਡਾਕੂਮੈਂਟੇਸ਼ਨ ਵਗੈਰਾ ਅਟੈਸਟੇਸ਼ਨ ਕਰਵਾਉਣ ਦੀ ਗੱਲ ਹੋਵੇ, ਨੋਟਰਾਈਜ਼ ਕਰਵਾਉਣ ਦੀ ਗੱਲ ਹੋਵੇ, ਵੀਜ਼ਾ ਸਰਵਿਸਿਜ਼ ਦੀ ਗੱਲ ਹੋਵੇ, ਤਾਂ ਇੱਕ ਸ਼ਬਦ ਮੈਂ ਵਰਤ ਲਾਂਗਾ, ਟੱਕਰਾਂ ਮਾਰਨੀਆਂ ਪੈਂਦੀਆਂ ਸਾਨੂੰ, ਯਾਰ ਹੁਣ ਕੀ ਕਰੀਏ, ਕਿਹਦੇ ਕੋਲ ਜਾਈਏ, ਕਿਹਦੇ ਕੋਲੋਂ ਹੈਲਪ ਲਈਏ, ਕਿਉਂਕਿ ਬਹੁਤ ਲਿਮਿਟਡ ਇਹੋ ਜਿਹਾ ਪਲੇਟਫਾਰਮਸ ਨੇ ਜਾਂ ਕੁਛ ਆਫਿਸਿਜ਼ ਨੇ ਜਾਂ ਸਰਵਿਸ ਪ੍ਰੋਵਾਈਡਰਸ ਨੇ ਜਿਹੜੇ ਇਸ ਤਰੀਕੇ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਦਿੰਦੇ ਆ, ਤਾਂ ਉਹਨਾਂ ਦੇ ਵਿੱਚੋਂ ਇੱਕ ਨੇ ਵਰਲਡ ਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼। ਦਪਿੰਦਰ ਲੂੰਬਾ ਸਾਹਿਬ, ਇਹਨਾਂ ਨਾਲ ਤੁਸੀਂ ਕੰਟੈਕਟ ਕਰੋ। 30 ਇੰਟਰ ਮਾਡਲ ਡਰਾਈਵ, ਸਵੀਟ ਨੰਬਰ 207, ਬਰੈਂਪਟਨ ਦੇ ਵਿੱਚ ਹੈ। ਫੋਨ ਨੰਬਰ ਨੋਟ ਕਰੋ ਜੇ ਤੁਸੀਂ ਆਪਣੀਆਂ ਪਾਸਪੋਰਟ ਰਿਨਿਊ ਕਰਵਾਉਣ ਲਈ, ਪਾਸਪੋਰਟ 'ਚ ਕੋਈ ਕਿਸੇ ਤਰ੍ਹਾਂ ਦੀਆਂ ਚੇਂਜਿਸ ਕਰਵਾਉਣ ਲਈ, ਪਾਸਪੋਰਟ ਸਰੈਂਡਰ ਕਰਨ ਦੇ ਲਈ, ਕੋਈ ਵੀ ਤੁਹਾਡੀਆਂ ਪਾਸਪੋਰਟ ਸੰਬੰਧਿਤ ਰਿਕੁਆਇਰਮੈਂਟਸ ਨੇ, ਤਾਂ 647-402-2202, 647-402-2202। ਇਸ ਤੋਂ ਇਲਾਵਾ OCI ਸਰਵਿਸਿਜ਼, ਉਹਦੇ ਵਿੱਚ ਵੀ ਕਾਫੀ ਸਾਰੀਆਂ ਚੇਂਜਿਸ ਪਿਛਲੇ ਸਮੇਂ ਦੇ ਵਿੱਚ ਕੁਛ ਅਪਡੇਟਸ ਹੋਏ ਨੇ। ਕਈ ਲੋਕ ਇੰਡੀਆ ਗਏ ਹੋਏ ਸੀਗੇ ਤੇ ਉਹਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿਉਂਕਿ OCI ਨਾਲ ਸੰਬੰਧਿਤ ਜੋ ਅਪਡੇਟਸ ਨੇ ਉਹ ਅਸੀਂ ਉਹਨਾਂ ਨੂੰ ਫੋਲੋ ਨਹੀਂ ਕੀਤਾ। PCC ਸਰਵਿਸਿਜ਼, ਪਲੀਜ਼ ਕਲੀਅਰੈਂਸ ਸਰਟੀਫਿਕੇਟਸ ਦੀ ਗੱਲ ਕਰੀਏ, ਜਾਂ ਤੁਸੀਂ ਕੋਈ ਅਟੈਸਟੇਸ਼ਨ ਕਰਵਾਉਣੇ ਆ ਕੋਈ ਡਾਕੂਮੈਂਟੇਸ਼ਨ ਵਗੈਰਾ ਦੀ, ਫਿਰ ਵੀਜ਼ਾ ਸਰਵਿਸਿਜ਼, ਤੁਸੀਂ ਅਲੱਗ ਅਲੱਗ ਦੇਸ਼ਾਂ ਦੇ ਵੀਜ਼ਾ ਅਪਲਾਈ ਕਰਨੇ ਆ, ਕੋਈ ਬਿਜ਼ਨਸ ਵੀਜ਼ਾ, ਸਟੂਡੈਂਟ ਵੀਜ਼ਾ, ਐਂਟਰੀ ਵੀਜ਼ਾ, ਮੈਡੀਕਲ ਵੀਜ਼ਾ, ਜਾਂ ਕੋਈ ਵੀ ਈ ਵੀਜ਼ਾਸ ਦੀ ਲੋੜ ਪੈਂਦੀ ਹੈ ਕਈ ਦੇਸ਼ਾਂ 'ਚ ਜਾਣ ਦੇ ਲਈ, ਉਹਦੇ ਲਈ ਤੁਹਾਨੂੰ ਹੈਲਪ ਕਰਦੇ ਆ। ਔਰ ਕੋਈ ਵੀ ਡਾਕੂਮੈਂਟੇਸ਼ਨ ਵੈਰੀਫਿਕੇਸ਼ਨ ਦੇ ਲਈ, ਜਾਂ ਅਟੈਸਟੇਸ਼ਨ ਲਈ, ਪਿਕਅਪ ਜਾਂ ਡਰੋਪ ਕਰਨ ਲਈ, ਜਾਂ ਹੋਰ ਵੀ ਬਹੁਤ ਸਾਰੀਆਂ ਆਪਸ਼ਨਸ ਨੇ, ਜਦੋਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋਗੇ ਤਾਂ ਇੱਕ ਵਰਲਡ ਵਾਈਡ ਪਾਸਪੋਰਟ ਵੀਜ਼ਾ ਐਂਡ NRI ਸਰਵਿਸਿਜ਼ ਦੀ ਟੀਮ ਦੇ ਨਾਲ ਸੰਪਰਕ ਜ਼ਰੂਰ ਕਰ ਲਿਓ। 647-402-2202 ਦੇ ਉੱਤੇ ਸੰਪਰਕ ਕਰਕੇ ਜ਼ਿਆਦਾ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਅਤੇ ਕਟਾਰੀਆ ਟੂਰਸ ਐਂਡ ਟਰੈਵਲਸ ਵੀ ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਹੈ ਜੀ, ਕਟਾਰੀਆ ਟੂਰਸ ਐਂਡ ਟਰੈਵਲਸ, ਇਹਨਾਂ ਨਾਲ ਤੁਸੀਂ ਸੰਪਰਕ ਕਰੋ ਅਤੇ ਚਾਹੇ ਤੁਸੀਂ ਵਨ ਵੇ ਟਿਕਟ ਬਾਏ ਕਰਨੀ ਹੈ ਜਾਂ ਰਿਟਰਨ ਟਿਕਟਸ ਬਾਏ ਕਰਨੀ ਹੈ, ਤਾਂ ਕਟਾਰੀਆ ਟੂਰਸ ਐਂਡ ਟਰੈਵਲਸ ਦੇ ਕੋਲ ਇਸ ਵੇਲੇ ਸਪੈਸ਼ਲ ਰੇਟਸ ਨੇ 905-678-1200, 905-678-1200 'ਤੇ ਕਟਾਰੀਆ ਟੂਰਸ ਐਂਡ ਟਰੈਵਲਸ ਦੀ ਟੀਮ ਨੂੰ ਕਾਲ ਕਰੋ। $899 ਦੇ ਵਿੱਚ ਟੋਰੋਂਟੋ ਤੋਂ ਦਿੱਲੀ ਦੀ ਟਿਕਟ, ਅਤੇ ਟੋਰੋਂਟੋ ਤੋਂ ਅੰਮ੍ਰਿਤਸਰ ਦੀ ਵਨ ਵੇ $1095। ਅਤੇ ਜੇ ਰਿਟਰਨ ਟਿਕਟ ਦੀ ਗੱਲ ਕਰਾਂ ਤਾਂ $2035 ਟੋਰੋਂਟੋ ਤੋਂ ਅੰਮ੍ਰਿਤਸਰ, ਅਤੇ $1685 ਦੀ ਟਿਕਟ ਤੁਹਾਨੂੰ ਟੋਰੋਂਟੋ ਤੋਂ ਦਿੱਲੀ ਦੀ ਮਿਲ ਸਕਦੀ ਹੈ ਕਟਾਰੀਆ ਟੂਰਸ ਐਂਡ ਟਰੈਵਲ। 6905-678-1200, 905-678-1200, ਇਸ ਨੰਬਰ ਦੇ ਉੱਪਰ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਪਾਕਿਸਤਾਨ ਦੇ ਲਈ ਵੀ ਇਹਨਾਂ ਦੇ ਕੋਲ ਸਪੈਸ਼ਲ ਫੇਅਰਸ ਨੇ। ਜਦੋਂ ਆਪਾਂ ਵਨ ਵੇ ਜਾਂ ਰਿਟਰਨ ਟਿਕਟਸ ਦੀ ਗੱਲ ਕਰੀਏ ਤਾਂ ਟੋਰੋਂਟੋ ਤੋਂ ਲਾਹੌਰ ਵਨ ਵੇ ਟਿਕਟ $985 ਦੀ ਹੈ, ਅਤੇ ਰਿਟਰਨ ਟਿਕਟ $2060 ਦੀ ਹੈ। ਟੋਰੋਂਟੋ ਤੋਂ ਕਰਾਚੀ ਦੀ ਵਨ ਵੇ ਟਿਕਟ 935, ਅਤੇ ਟੋਰੋਂਟੋ ਤੋਂ ਕਰਾਚੀ ਦੀ ਰਿਟਰਨ ਟਿਕਟ 1949। ਇਸ ਤਰ੍ਹਾਂ ਹੀ ਇਸਲਾਮਾਬਾਦ ਦੇ ਲਈ ਤੁਸੀਂ ਵਨ ਵੇ ਟਿਕਟ $1030 ਦੀ ਲੈ ਸਕਦੇ ਹੋ, ਅਤੇ ਰਿਟਰਨ ਟਿਕਟ ਇਸਲਾਮਾਬਾਦ ਦੀ ਟੋਰੋਂਟੋ ਤੋਂ ਇਸਲਾਮਾਬਾਦ ਰਿਟਰਨ ਟਿਕਟ $1999 ਦੇ ਵਿੱਚ ਤੁਹਾਨੂੰ ਮਿਲ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲਸ ਨੂੰ ਇੱਕ ਵਾਰੀ ਕੰਟੈਕਟ ਕਰੋ, 905-678-1200 ਇਹਨਾਂ ਦਾ ਫੋਨ ਨੰਬਰ ਹੋਏਗਾ। ਜੀ ਮਜੀ ਜੀ
1: ਰਜਿੰਦਰ, ਮੈਂ ਹੁਣ ਇੱਕ ਗੀਤ ਪਲੇ ਕਰਨਾ ਜੀ, ਕਿਉਂਕਿ ਮੈਂ ਵਾਅਦਾ ਕੀਤਾ ਸੀ ਕਿ ਅੱਜ ਮਿਊਜ਼ਿਕ ਥੋੜਾ ਵੱਧ ਰੱਖਣਾ।
0: ਹਾਂਜੀ,
1: ਸੋ ਅੱਜ ਸੁਣਾਇਆ ਮੈਂ ਕੋਈ ਨਹੀਂ ਹਲੇ ਤੱਕ,
0: ਨਹੀਂ ਉਦਾਂ ਆਪਾਂ ਗੱਲਾਂ ਬਾਤਾਂ ਵੀ ਐਂਟਰਟੇਨਮੈਂਟ ਵਾਲੀ ਕਰਤੀਆਂ, ਸੋ ਉਹਨੂੰ ਹੀ ਕਬੂਲ ਕਰੋ। ਕਈ ਵਾਰੀ ਮੈਂ ਨਾ ਵੀਕ ਡੇਜ਼ ਵਾਲੇ ਸ਼ੋਅ 'ਚ ਵੀ ਕਈ ਵਾਰੀ ਸਾਡੇ ਸੱਜਣ ਕਹਿੰਦੇ ਯਾਰ ਤੁਸੀਂ ਗੀਤ ਪੂਰਾ ਨਹੀਂ ਸੁਣਾਉਂਦੇ, ਮੈਂ ਕਿਹਾ ਭਾਜੀ ਮੈਂ ਹੱਥ ਬੰਨ ਕੇ ਬੇਨਤੀ ਕਰਦਾ, ਮੈਂ ਕਦੀ ਵਾਅਦਾ ਨਹੀਂ ਕੀਤਾ ਵੀ ਪੂਰਾ ਸੁਣਾਊਂਗਾ।
1: ਰਾਈਟ,
0: ਸੋ ਜਿੰਨਾ ਕੁ ਉਹਨੂੰ ਥੋੜੇ ਨੂੰ ਬਹੁਤਾ ਜਾਣੋ, ਬਸ ਗੱਲਾਂ ਬਾਤਾਂ ਵੀ ਸਾਡੀਆਂ ਗੀਤਾਂ ਵਰਗੀਆਂ ਹੀ ਆ, ਉਹਨਾਂ ਨੂੰ ਪਿਆਰ ਕਰੋ, ਪਿਆਰ ਕਰੋ।
1: ਜੀ ਜੀ ਜੀ ਬਿਲਕੁਲ
0: ਜੀ ਜੀ ਜੀ ਆਉਣ ਦਿਓ ਜੀ,
1: ਬਿਲਕੁਲ ਇੱਕ ਗੀਤ ਸੁਣਦੇ ਆ ਜੀ, ਉਸ ਤੋਂ ਬਾਅਦ ਆਪਾਂ ਗੱਲਬਾਤ ਆਪਣੀ ਸਾਡੀ ਇੱਦਾਂ ਹੀ ਦੋਸਤੋ ਚੱਲਦੀ ਰਹਿਣੀ ਆ, ਜੁੜੇ ਹੋਏ ਇਸ ਵੇਲੇ ਰਾਮਸ ਪੰਜਾਬੀ ਵੀਕਐਂਡ ਸ਼ੋਅ ਦੇ ਨਾਲ।
2: ਬਹੁਤ ਸਸਤੀ ਹੈ ਇਸ ਜ਼ਮਾਨੇ ਮੇਂ, ਹਮ ਹੀ ਹੈ ਜੋ ਉਸੇ ਢੂੰਢਤੇ ਹੈ ਮਹਿੰਗੀ ਦੁਕਾਨੋਂ ਮੇਂ।

0: ਜੀ ਦੋਸਤੋ, ਬਿਲਕੁਲ ਆਪਣੇ ਆਪ ਨੂੰ ਖੁਸ਼ ਸਮਝੋ ਅਤੇ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ। ਅਤੇ ਇਸੇ ਲੜੀ 'ਚ ਫਿਰ ਡੋਮਡ ਪੀਜ਼ਾ, ਫਾਸਟ ਫਾਇਡ ਪੀਜ਼ਾ ਦੇ ਵੱਲੋਂ ਵੀ ਤੁਹਾਡੀ ਸੈਲੀਬ੍ਰੇਸ਼ਨ ਨੂੰ ਹੋਰ ਵੀ ਚਾਰ ਚੰਨ ਲਗਾਏ ਜਾ ਰਹੇ ਨੇ ਜੀ। ਵਿਕਟੋਰੀਆ ਡੇ ਦੇ ਸੰਬੰਧ ਦੇ ਵਿੱਚ ਮਈ 16 ਤੋਂ ਕੱਲ੍ਹ, ਬੀਤੇ ਕੱਲ੍ਹ, ਅੱਜ ਅਤੇ ਕੱਲ੍ਹ ਨੂੰ 18 ਮਈ ਤੱਕ 2 ਲਾਰਜ ਪੀਜ਼ਾਸ ਤੁਹਾਨੂੰ 29.99 ਦੇ ਵਿੱਚ ਮਿਲ ਜਾਣੇ ਨੇ। 2 ਮੀਡੀਅਮ ਪੀਜ਼ਾ ਜਿਹੜੇ ਨੇ ਉਹ 24.99 ਦੇ ਵਿੱਚ, ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਆਈਟਮ ਜਿਹੜੀਆਂ ਜੋ ਤੁਸੀਂ ਉੱਥੇ ਸਟੋਰ 'ਤੇ ਪਹੁੰਚੋਗੇ ਅਤੇ ਜਿਨ੍ਹਾਂ ਨੂੰ ਤੁਸੀਂ ਇੰਜੋਏ ਕਰ ਸਕਦੇ ਹੋ। 205 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਪਹੁੰਚਣਾ। 905-595-55 ਟੈਲੀਫੋਨ ਨੰਬਰ ਹੈ ਜੀ ਉਹਨਾਂ ਦਾ। 9055-009555 'ਤੇ ਕਾਲ ਕਰਕੇ ਜਾਣਕਾਰੀ ਲਈ ਜਾ ਸਕਦੀ ਹੈ। ਅਦਰਵਾਈਜ਼ ਸਿੱਧੇ ਸਟੋਰ 'ਤੇ ਚਲੇ ਜਾਓ ਜੀ ਅਤੇ ਔਡਰ ਕਰੋ ਅਤੇ ਆਪਣਾ ਵੀਕਐਂਡ ਜਿਹੜਾ ਇੰਜੋਏ ਕਰੋ। ਆਪਟੀਕਲ ਵਨ 905-455-0752 'ਤੇ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਪੰਜਾਬੀ ਬਾਏ ਨੇਚਰ, ਹੁਣ ਇਵੈਂਟ ਕੋਈ ਵੀ ਤੁਸੀਂ ਕਰਵਾਉਣਾ ਹੈ ਅਤੇ ਕੇਟਰਿੰਗ ਕਰਵਾਉਣੀ ਹੈ, 416-937-2061 'ਤੇ ਕਾਲ ਕਰਕੇ ਜਾਣਕਾਰੀ ਲੈ ਲੈਣੀ। ਅਦਰਵਾਈਜ਼ GTA 'ਚ ਅਰਾਊਂਡ 7 ਲੋਕੇਸ਼ਨਸ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਨੇ। 416-937-2061 ਟੈਲੀਫੋਨ ਨੰਬਰ ਹੈ। ਲੀ ਵੈਂਕਟ ਹਾਲ, 416-238-8154 'ਤੇ ਸੰਪਰਕ ਕਰ ਲਿਓ। 7400 ਕੀਲ ਸਟਰੀਟ ਕੌਨਕੋਰਡ ਦੇ ਵਿੱਚ, ਹਾਈਵੇ 407 ਐਂਡ ਹਾਈਵੇ 7 ਦੇ ਬਿਲਕੁਲ, ਜਾਂ ਕੀਲ 407 ਕਹਿ ਸਕਦੇ ਹੋ, ਇੰਟਰਸੈਕਸ਼ਨ ਦੇ ਬਿਲਕੁਲ ਨੇੜੇ ਹੈ। 50 ਤੋਂ ਲੈ ਕੇ 400 ਮਹਿਮਾਨਾਂ ਤੱਕ ਦੀ ਆਓ ਭਗਤ ਉਹਨਾਂ ਦੇ ਵੱਲੋਂ ਤੁਹਾਡੇ ਵਿਹਾਰ 'ਤੇ ਕਰ ਦਿੱਤੀ ਜਾਂਦੀ ਹੈ। ਕੋਈ ਵੀ ਪੈਕੇਜ ਤੁਸੀਂ ਬਣਵਾਉਣਾ, 416-238-8154 'ਤੇ ਸੰਪਰਕ ਕਰ ਲੈਣਾ। ਡਰੀਮ ਹੋਮ ਅਪਲਾਇੰਸਿਸ, 905-805-3000 'ਤੇ ਸੰਪਰਕ ਕਰਕੇ ਸਾਡੇ ਪ੍ਰੋਗਰਾਮ ਦਾ ਹਵਾਲਾ ਦਿਓਗੇ ਅਤੇ ਡੈਫੀਨੇਟਲੀ ਕੋਈ ਨਾ ਕੋਈ ਡਿਸਕਾਊਂਟ, ਜਿਹੜਾ ਐਕਸਟਰਾ ਡਿਸਕਾਊਂਟ ਹੈ ਉਹ ਤੁਹਾਨੂੰ ਮਿਲ ਜਾਣਾ। 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਜੀ ਹਰਜਿੰਦਰ
1: ਜੀ, ਮੈਨੂੰ ਜੀ ਸੋ ਇੱਕ ਵਾਰੀ ਫਿਰ ਰਿਪੀਟ ਕਰ ਦਿੰਦੇ, ਸਾਡੇ ਰੀਅਲ ਸਟੇਟ ਨਾਲ ਸੰਬੰਧਿਤ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਜਿਹੜੇ ਪਲਾਨਸ ਨੇ ਤੁਹਾਡੇ ਲਈ, ਅਸੀਂ ਉਹਨਾਂ ਨੂੰ ਫੁਲਫਿਲ ਕਰਨ ਦੇ ਲਈ ਜਿੰਨੇ ਵੀ ਸਰੋਤੇ ਸਾਨੂੰ ਸੁਣ ਰਹੇ ਨੇ, ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰ ਲਓ। ਅਤੇ ਇੱਕ ਆਪਾਂ ਨੂੰ ਕੋਈ 40-50 ਦੇ ਕਰੀਬ ਟਰੈਕਟਰ ਟ੍ਰੇਲਰ ਪਾਰਕਿੰਗਸ ਦੀ ਲੋੜ ਹੈ ਜੀ, ਇੱਧਰ ਬੋਲਟਨ ਵਾਲੀ ਸਾਈਡ ਦੇ ਉੱਪਰ, ਕੈਲਡਨ ਜਾਂ ਬੋਲਟਨ ਵਾਲਾ, ਅਗਰ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦੇ ਆਪਸ਼ਨ ਹੈ, ਘੱਟੋ ਘੱਟ 40-50 ਟਰੈਕਟਰ ਟ੍ਰੇਲਰ ਜਾਂ ਇਸ ਤੋਂ ਵੱਧ ਵੀ ਥੋੜ੍ਹੇ ਬਹੁਤੇ ਹੋਣਗੇ ਤਾਂ ਸਾਡੇ ਕੋਲ ਇੱਕ ਕਲਾਇੰਟ ਹੈ ਉਹ ਲੱਭ ਰਹੇ ਨੇ, ਸੋ ਸਾਨੂੰ ਇੱਕ ਵਾਰੀ ਕੰਟੈਕਟ ਕਰ ਲਿਓ। ਲੀਜ਼ ਦੇ ਲਈ ਉਹਨਾਂ ਨੂੰ ਚਾਹੀਦਾ ਟਰੈਕਟਰ ਟ੍ਰੇਲਰ ਪਾਰਕਿੰਗ ਚਾਹੀਦੀ ਹੈ, ਸੋ 647-4-0-68-62। ਅਤੇ ਮਿਲਟਨ ਦੇ ਏਰੀਏ ਦੇ ਵਿੱਚ ਆਪਣੇ ਕੋਲ ਇੱਕ ਟਰੈਕਟਰ ਟ੍ਰੇਲਰ ਪਾਰਕਿੰਗ ਲੋਟ ਹੈ ਜਿਹਦੇ ਵਿੱਚ ਲਗਭਗ 100 ਦੇ ਕਰੀਬ ਸੀ, ਤਾਂ ਉਹਦੇ ਵਿੱਚੋਂ 25 ਦੇ ਕਰੀਬ ਆਲਰੇਡੀ ਫਿੱਲ ਹੋ ਗਿਆ, ਸੋ ਹੁਣ ਇਸ ਵੇਲੇ 75-80 ਦੇ ਕਰੀਬ ਪਾਰਕਿੰਗ ਸਪੋਟਸ ਅਜੇ ਸਟਿਲ ਅਵੇਲੇਬਲ ਨੇ। ਸਾਨੂੰ ਇੱਕ ਵਾਰੀ ਕੰਟੈਕਟ ਕਰੋ ਅਤੇ ਅਸੀਂ ਤੁਹਾਡੇ ਲਈ ਇਹ ਔਰੇ ਜਿਹੜਾ ਟਰੈਕਟਰ ਟ੍ਰੇਲਰ ਪਾਰਕਿੰਗ ਲੋਟ ਹੈ ਹਾਈਵੇ 401 ਤੋਂ ਬਿਲਕੁਲ 3-4 ਮਿੰਟ ਦੀ ਡਰਾਈਵ ਦੇ ਉੱਤੇ ਹੈ, ਅਤੇ ਸਾਨੂੰ ਤੁਸੀਂ ਕੰਟੈਕਟ ਕਰਕੇ ਇਹਦੇ ਬਾਕੀ ਸਾਰੇ ਵੇਰਵੇ ਲੈ ਸਕਦੇ ਹੋ, ਤੁਹਾਡੇ ਨਾਲ ਐਡਰੈਸ ਸ਼ੇਅਰ ਕਰ ਦਿਆਂਗੇ। ਔਰ ਇੱਕ ਵਧੀਆ ਅਪਰਚੁਨਿਟੀ ਹੈ ਜਿਹੜੇ ਦੋਸਤ ਆਪਣੇ ਲਈ ਇੱਕ ਪੀਸ ਆਫ ਮਾਇੰਡ ਦੇ ਨਾਲ ਆਪਣਾ ਔਰ ਸਿਕਿਉਰਿਟੀ ਦੀ ਗੱਲ, ਸਿਕਿਉਰਿਟੀ ਦੇ ਅਰੇਂਜਮੈਂਟਸ ਦੀ ਗੱਲ ਕਰਾਂ, ਫੁੱਲੀ ਪੇਵਡ ਹੈ, ਪੇਵਡ ਨਹੀਂ ਐਕਚੁਲੀ ਇਹ ਗ੍ਰੈਵਲਡ ਹੈ, ਫੁੱਲੀ ਗ੍ਰੈਵਲਡ ਹੈ, ਫੈਂਸ ਦਾ ਗੇਟ ਲੱਗਿਆ ਹੋਇਆ ਅਤੇ ਲਾਇਸੈਂਸ ਦੇ ਨਾਲ ਹੀ ਇਹਦੀ ਐਂਟਰੀ ਹੈ। ਸੋ 647-008-62 ਤੇ ਸਾਨੂੰ ਕੰਟੈਕਟ ਕੀਤਾ ਜਾ ਸਕਦਾ। ਤੇ ਨਾਲ ਅਗਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਲਿਸਟ ਕਰਨਾ ਚਾਹੁੰਦੇ ਹੋ, ਚਾਹੇ ਕੋਈ ਟਰੱਕ ਯਾਰਡ ਹੈ, ਚਾਹੇ ਉਹ ਕੋਈ ਫਾਰਮ ਹਾਊਸ ਹੈ ਜਾਂ ਐਗਰੀਕਲਚਰ ਲੈਂਡ ਹੈ ਜਾਂ ਕੋਈ ਡਿਵੈਲਪਮੈਂਟ ਲੈਂਡ, ਖਾਸ ਤੌਰ ਦੇ ਉੱਤੇ ਅਗਰ ਤੁਹਾਡੇ ਕੋਲ ਡਿਵੈਲਪਮੈਂਟ ਲੈਂਡ ਹੈ ਤਾਂ ਸਾਨੂੰ ਜ਼ਰੂਰ ਇੱਕ ਵਾਰੀ ਕੰਟੈਕਟ ਕਰੋ, ਕਿਉਂਕਿ ਕੁਛ ਬਾਇਰਸ ਦੇ ਲਈ ਅਸੀਂ ਇਸ ਵੇਲੇ ਵੱਖਰੇ ਵੱਖਰੇ ਏਰੀਆਜ਼ ਦੇ ਵਿੱਚ ਲੈਂਡ ਲੱਭ ਰਹੇ ਹਾਂ। ਵਿਸ਼ੇਸ਼ ਤੌਰ 'ਤੇ ਜੇ ਮੈਂ ਗੱਲ ਕਰਾਂ ਤਾਂ ਆਪਾਂ ਨੂੰ ਇੱਧਰ ਬੋਲਟਨ ਜਾਂ ਕੈਲਡਨ ਵਾਲੀ ਸਾਈਡ, ਨੌਰਥ ਆਫ ਬਰੈਂਪਟਨ ਵਾਲੀ ਸਾਈਡ ਦੇ ਉੱਪਰ 15-18 ਏਕੜ ਲੈਂਡ ਚਾਹੀਦੀ ਹੈ ਜਿੱਥੇ ਵੇਅਰ ਹਾਊਸ ਬਣਾਇਆ ਜਾ ਸਕਦਾ ਹੋਵੇ। ਸੋ 2.5-3 ਲੱਖ ਸਕੁਅਰ ਫੁੱਟ ਦਾ ਵੇਅਰ ਹਾਊਸ ਬਣਾਉਣ ਦੇ ਲਈ ਅਗਰ ਆਪਸ਼ਨ ਉੱਥੇ ਐਕਸਪਲੋਰ ਹੋ ਸਕਦੀਆਂ ਹੋਈਆਂ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਕੰਟੈਕਟ ਕਰ ਲਿਓ। 647-4-0-68-62 ਇੱਕ ਮੈਡੀਕਲ ਬਿਲਡਿੰਗ ਹੈ ਸ਼ੈਲਬਰਨ ਦੇ ਵਿੱਚ, 15,000 ਸਕੁਅਰ ਫੁੱਟ ਉਹਦਾ ਸਾਈਜ਼ ਹੈ, ਏਰੀਆ ਹੈ, ਉਹਨੂੰ ਤੁਸੀਂ ਲੀਜ਼ 'ਤੇ ਲੈਣਾ ਜਾਂ ਬਾਏ ਕਰਨਾ, ਦੋਨੋਂ ਆਪਸ਼ਨਸ ਹੈਗੀਆਂ ਨੇ, ਉਹਦੇ ਲਈ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇੱਕ 30,000+ ਸਕੁਅਰ ਫੁੱਟ ਦੀ ਇੱਕ ਬਿਲਡਿੰਗ ਆਪਣੇ ਕੋਲ ਇੱਥੇ ਬਰੈਂਪਟਨ ਦੇ ਵਿੱਚ ਹੈ, ਆਫਿਸ ਬਿਲਡਿੰਗ ਹੈ, ਇਹਨੂੰ ਮਲਟੀਪਲ ਚੀਜ਼ਾਂ ਦੇ ਲਈ ਯੂਜ਼ ਕੀਤਾ ਜਾ ਸਕਦਾ। ਇੰਸਟੀਟਿਊਸ਼ਨਲ ਜ਼ੋਨਿੰਗ ਹੈ ਇਹਦੀ, ਸੋ ਇੱਥੇ ਕੋਈ ਇੰਸਟੀਟਿਊਟ ਬਣਾਉਣਾ, ਸਕੂਲ ਬਣਾਉਣਾ, ਕੋਈ ਟ੍ਰੇਨਿੰਗ ਸੈਂਟਰ ਬਣਾਉਣਾ, ਕੋਈ ਕਾਲਜ ਵਗੈਰਾ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਇੱਦਾਂ ਦੀ ਐਜੂਕੇਸ਼ਨਲ ਫੈਸਿਲਿਟੀ ਦੇ ਤੌਰ 'ਤੇ ਇਹਨੂੰ ਵਰਤਣਾ, ਰਿਲੀਜੀਅਸ ਇੰਸਟੀਟਿਊਸ਼ਨ ਦੇ ਤੌਰ 'ਤੇ ਵਰਤਣਾ, ਕੋਈ ਚਰਚ, ਟੈਂਪਲ, ਮੋਸਕ ਵਗੈਰਾ ਬਣਾਉਣ ਦੇ ਲਈ। 30,000 ਸਕੁਅਰ ਫੁੱਟ ਤੋਂ ਵੀ ਵੱਧ ਸਾਈਜ਼ ਦੇ ਵਿੱਚ ਇਹ ਆਫਿਸ ਬਿਲਡਿੰਗ ਬਰੈਂਪਟਨ ਦੇ ਵਿੱਚ ਅਵੇਲੇਬਲ ਹੈ। 647-004-68-62 ਇੱਕ ਆਪਣੇ ਕੋਲ 10,000 ਸਕੁਅਰ ਫੁੱਟ ਦਾ ਟਰੈਕਟਰ ਟ੍ਰੇਲਰ ਰਿਪੇਅਰ, ਟਰੈਕਟਰ ਰਿਪੇਅਰ, ਟਰੱਕ ਰਿਪੇਅਰ ਜਿਹੜੀ ਸ਼ਾਪ ਹੈ, ਵਰਕਸ਼ਾਪ ਹੈ, 10,000 ਸਕੁਅਰ ਫੁੱਟ ਦੀ ਹੈ। ਇਹਦੇ ਵਿੱਚ ਲਗਭਗ 12 ਕੁ ਦੇ ਕਰੀਬ ਬੋਬਟੇਲਸ ਇਨਸਾਈਡ ਸੇਮ ਟਾਈਮ ਦੇ ਉੱਪਰ ਰਿਪੇਅਰ ਹੋ ਜਾਂਦੇ ਆ ਅਤੇ 15 ਕੁ ਦੇ ਕਰੀਬ ਬੋਬਟੇਲਸ ਜਿਹੜੇ ਨੇ ਆਊਟਸਾਈਡ ਪਾਰਕਿੰਗ ਹੋ ਜਾਂਦੀ ਹੈ। ਸੋ ਇਹਦੇ ਲਈ ਵੀ ਸਾਡੀ ਟੀਮ ਨੂੰ ਇੱਕ ਵਾਰੀ ਕਾਲ ਕੀਤੀ ਜਾ ਸਕਦੀ ਹੈ। ਤੇ ਇੱਕ ਹੋਰ ਬਿਜ਼ਨਸ ਓਪਰਚੁਨਿਟੀ ਦੱਸ ਕੇ ਤਾਂ ਆਪਾਂ ਫਿਰ ਸਮਾਪਤ ਕਰਦੇ ਹਾਂ ਅਗਲੇ ਪ੍ਰੋਗਰਾਮ ਵੱਲ ਚੱਲਾਂਗੇ। ਬਿਜ਼ਨਸ ਓਪਰਚੁਨਿਟੀ ਇਸ ਤਰੀਕੇ ਦੀ ਹੈ ਕਿ ਜਿਹੜੇ ਦੋਸਤ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਨੇ, ਕ੍ਰੋਸ ਡਾਕਿੰਗ ਲਈ, ਵੇਅਰ ਹਾਊਸਿੰਗ ਲਈ, ਸਟੋਰੇਜ ਦੇ ਲਈ ਆਲਰੇਡੀ ਐਕਸਪੀਰੀਅੰਸ ਨੇ, ਤਾਂ ਇੱਕ 43,000 ਪਲੱਸ ਸਕੁਅਰ ਫੁੱਟ ਦੀ ਇੱਕ ਬਿਲਡਿੰਗ, ਇੱਕ ਯੂਨਿਟ ਹੈ, ਬੁਵੇਡ ਅਤੇ ਹੋਰ ਇੰਟੀਰੀਅਰ ਦਾ ਏਰੀਆ, ਹਾਈਵੇ 410 ਦੇ ਬਿਲਕੁਲ ਨੇੜੇ ਹੈ, ਤੇ ਆਈਡਲੀ ਇੱਥੇ ਤੁਸੀਂ ਵੇਅਰ ਹਾਊਸਿੰਗ ਲਈ, ਕ੍ਰੋਸ ਡਾਕਿੰਗ ਲਈ, ਸਟੋਰੇਜ ਦੇ ਲਈ, ਆਫਿਸ ਸਪੇਸ ਵੀ ਇਹਦੇ ਵਿੱਚ ਬਣੀ ਹੋਈ ਹੈ, ਕਿਚਨ ਏਰੀਆ ਬਣਿਆ ਹੋਇਆ, 5 ਲੋਡਿੰਗ ਡਾਕਸ ਨੇ ਉਹਦੇ ਵਿੱਚ, ਇੱਕ ਡਰਾਈਵ ਇਨ ਡੋਰ ਹੈ, ਔਰ ਬਹੁਤ ਵਧੀਆ ਅਪਰਚੁਨਿਟੀ ਹੋ ਸਕਦੀ ਹੈ। ਔਰ 2 ਇਹਦੇ ਵਿੱਚ ਮੇਜਰ ਕਲਾਇੰਟ ਜਿਹੜੇ ਨੇ ਉਹ ਮੇਜਰਲੀ ਉਹਨਾਂ ਦੇ ਕੋਲੋਂ ਹੀ ਬਿਜ਼ਨਸ ਆ ਰਿਹਾ, ਸੋ ਇੱਦਾਂ ਹੀ ਉਹ ਕਲਾਇੰਟਸ ਵੀ ਤੁਹਾਨੂੰ ਕੈਰੀ ਹੋ ਜਾਣੇ ਆ, ਲੀਜ਼ ਵੀ ਤੁਸੀਂ ਨਾਲ ਟੇਕ ਓਵਰ ਕਰ ਸਕਦੇ ਹੋ। ਅਗਰ ਕੋਈ ਇਸ ਤਰ੍ਹਾਂ ਦੀ ਆਪਸ਼ਨ ਦੇਖ ਰਿਹਾ ਸੀ ਤਾਂ ਸਾਨੂੰ ਇੱਕ ਵਾਰੀ ਕਾਲ ਕਰੋ, ਪੋਜ਼ਿਟਿਵ ਕੈਸ਼ ਫਲੋ ਦੇ ਨਾਲ 6474006862 ਤੇ ਕੰਟੈਕਟ ਕਰਕੇ ਜ਼ਿਆਦਾ ਇਨਫੋਰਮੇਸ਼ਨ ਲਈ ਜਾ ਸਕਦੀ ਹੈ। ਜੀ ਮਨਜੀਤ ਜੀ,
0: ਜੀ ਹਰਜਿੰਦਰ, ਹੁਣ ਆਪਾਂ ਨੂੰ ਇੱਕ ਸਟੇਸ਼ਨ ਆਈਡੀ ਲੈਣੀ ਪੈਣੀ ਹੈ ਜੀ, ਉਸ ਤੋਂ ਬਾਅਦ ਫਿਰ ਜੁੜਦੇ ਹਾਂ ਅਗਲੇ ਪ੍ਰੋਗਰਾਮ ਵਿੱਚ। ਸੋ ਦੋਸਤੋ, ਰਾਮਸ ਪੰਜਾਬੀ ਵੀਕਐਂਡ ਸ਼ੋਅ ਦਾ ਸਮਾਂ ਹੁਣ ਇੱਥੇ ਸਮਾਪਤ ਹੈ। ਸਟੇਸ਼ਨ ਆਈਡੀ ਤੋਂ ਬਾਅਦ ਆਪਾਂ ਜੁੜਦੇ ਹਾਂ ਪ੍ਰੋਗਰਾਮ ਨਜ਼ਰੀਆ ਚ।
2: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ,
3: ਪਹਿਲਾਂ ਨਾਲੋਂ ਵੀ ਘੱਟ।
2: ਹਾਂ ਵੇਖੋ, ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ML ਸਿਰਫ $5.99 ਚ।
3: ਇਹ ਤਾਂ ਹੋਰ ਵੀ ਘੱਟ ਹੈ,
2: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
3: ਓਏ ਤੂੰ ਕਿੱਥੇ ਜਾ ਰਹੀ ਹੈ?
2: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ ਹੋਲਸੇਲ ਕਲੱਬ.ca ਵੇਖੋ।
4: ਹੋਲਸੇਲ ਕਲੱਬ, whole lot of value.

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪੰਜਾਬੀ ਜ਼ੁਬਾਨ, ਸੱਭਿਆਚਾਰ ਤੇ ਪੰਜਾਬੀਅਤ ਦੇ ਰੰਗ ਵਿੱਚ ਰੰਗਿਆ ਇਹ ਹੈ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ। ਪੰਜਾਬੀਆਂ ਦੇ ਦਿਲਾਂ ਵਿੱਚ ਵਸਦਾ ਇਹ ਰੇਡੀਓ ਪ੍ਰੋਗਰਾਮ ਟੋਰਾਂਟੋ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੇ ਮਾਣ ਨਾਲ ਸੁਣਿਆ ਜਾਂਦਾ ਹੈ, ਕਿਉਂਕਿ ਅਸੀਂ ਕਰਦੇ ਹਾਂ ਪਿਆਰ, ਸਾਂਝੀਵਾਲਤਾ ਤੇ ਸਭ ਧਰਮਾਂ ਦੇ ਸਤਿਕਾਰ ਦੀ ਗੱਲ। ਰੇਡੀਓ ਨਜ਼ਰੀਆ ਐਂਡ ਓਪੀਨੀਅਨ ਰੱਖਦਾ ਹੈ ਹਰ ਖਬਰ ਦੀ ਖਬਰ ਕੀ ਹੋ ਰਿਹਾ ਸਾਡੇ ਆਲੇ ਦੁਆਲੇ ਤੇ ਦੁਨੀਆ ਵਿੱਚ। ਜ਼ਿੰਦਗੀ ਨਾਲ ਜੁੜੇ ਹਰ ਆਮ ਅਤੇ ਖਾਸ ਮਸਲੇ ਉੱਤੇ ਰੱਖਦਾ ਹੈ ਰੇਡੀਓ ਨਜ਼ਰੀਆ ਐਂਡ ਓਪੀਨੀਅਨ ਤਿੱਖੀ ਨਜ਼ਰ। ਸੋ ਲਓ ਪੇਸ਼ ਹੈ ਚੰਗੇ ਗੀਤ ਸੰਗੀਤ ਤੇ ਇਨਫੋਟੇਨਮੈਂਟ ਨਾਲ ਭਰਪੂਰ ਰੇਡੀਓ ਪ੍ਰੋਗਰਾਮ ਨਜ਼ਰੀਆ ਐਂਡ ਓਪੀਨੀਅਨ।
2: ਦਿਸ ਪ੍ਰੋਗਰਾਮ ਇਜ਼ ਅ ਪ੍ਰਾਊਡ ਮੈਂਬਰ ਆਫ ਦ ਕੈਨੇਡੀਅਨ ਪੰਜਾਬੀ ਬ੍ਰਾਡਕਾਸਟਰਸ ਐਸੋਸੀਏਸ਼ਨ CPBA।
3: ਗੱਲ ਮਿੱਠੀ ਮਿੱਠੀ ਬੋਲ, ਦਸ ਕਾਨੋਂ ਵਿੱਚ ਗੋਲ, ਵਜਨੇ ਤੇ ਤਾਸ਼ੇ ਢੋਲ, ਮਸਤੀ ਮੈਂ ਤੂੰ ਵੀ ਡੋਲ।
4: ਹੁਣ ਤਾਂ ਗੱਲਾਂ ਮਿੱਠੀਆਂ ਹੀ ਹੋਣਗੀਆਂ ਗਿੱਲ ਸਵੀਟ ਫੈਕਟਰੀ ਦੇ ਨਾਲ। ਜੇ ਤੁਸੀਂ ਆਨੰਦ ਲੈਣਾ ਚਾਹੁੰਦੇ ਹੋ ਲਜ਼ੀਜ਼ ਮਿਠਾਈਆਂ ਦਾ, ਲਾਜਵਾਬ ਵੈਜੀਟੇਰੀਅਨ ਖਾਣੇ ਦਾ, ਤੇ ਢੋਲ ਵਜਾ ਕੇ ਦੱਸ ਦੋ ਸਾਰਿਆਂ ਨੂੰ, ਪਹੁੰਚੋ ਗਿੱਲ ਸਵੀਟ ਫੈਕਟਰੀ, ਜੋ ਸਰਵ ਕਰਦੇ ਨੇ ਤੁਹਾਨੂੰ ਦੋ ਲੋਕੇਸ਼ਨ ਤੋਂ, ਬ੍ਰਾਮਟਨ ਫਿਲੀਅਮਸ ਪਾਰਕਵੇ ਐਂਡ ਏਅਰਪੋਰਟ ਰੋਡ ਅਤੇ ਫਰੈਸ਼ਕੋ ਮਿਲਟਨ ਦੇ ਵਿੱਚ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ gillsweetfactory.com, gillsweetfactory.com। ਜ਼ਿੰਦਗੀ ਦੀ ਮਿਠਾਸ ਗਿੱਲ ਸਵੀਟ ਫੈਕਟਰੀ ਦੇ ਨਾਲ। ਆਹੋ
5: visitor to Canada, out of province coverage buy karna chahunde ho, ya apne parents ya grandparents liye super visa insurance the best rates, best plans ate best option bare, ya phir 40 to 45% da discount lena chahunde ho, ta hune contact karo 6474008862, 6474006862।
6: garnishment, power of sale notice, bank walon paise di mang, hune hi sanu call karo, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।

0: राजधानी स्वीट्स, ये सचमुच है स्वाद की राजधानी। खुद आइए, दोस्तों को भी लाइए।
1: राजधानी राजधानी राजधानी
0: Rajdhani Sweets and Restaurant, the largest Indian vegetarian restaurant chain in Canada. Find out more at rajdhanisweets.ca.
2: इश्तिहार है तो व्यापार है, अपना बिजनेस प्रमोट करने लिए संपर्क करो 6974000188 बार 6474006862 जी मीडिया ग्रुप।
3: नजरिया प्रोग्राम नाल जुड़ चुके दोस्तों का हार्दिक ते निघा स्वागत, और निगी जी आया, जिहड़े दोस्त हुणे जुड़े ने जी उन्हां दा स्वागत करदे हां, क्योंकि अपना साथ 12 बजे रामस पंजाबी वीकेंड शो दे नाल हर ऐतवार वाले दिन बन जांदा है। 12 तों 1 रामस पंजाबी वीकेंड शो ते 1 तों 2 सुणदे हो प्रोग्राम नज़रिया। मैं थोड़ा होस्ट मनजीत सिंह गिल, इन्हां प्रोग्राम्स दे दौरान साडे नाल स्टूडियो च गल्लबात करन वास्ते टैलीफोन नंबर हुंदे ने 416-233-7368 जां 8297 416-233-7368 जां फिर 8297 ते अपनी गल्लबात हो सकदी हुंदी है। ਕਿਤੇ ਟ੍ਰੈਫਿਕ ਦੇ ਵਿੱਚ ਵਿਘਨ ਪਿਆ ਦੇਖਦੇ ਹੋ ਤਾਂ ਤਦ ਵੀ ਤੁਸੀਂ ਇਸੇ ਨੰਬਰ 'ਤੇ ਕਾਲ ਕਰਕੇ ਜਿਹੜੀ ਸੂਚਨਾ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰ ਸਕਦੇ ਹੋ। ਅਦਰਵਾਈਜ਼ ਤੁਸੀਂ ਜੇ ਸੇਫਲੀ ਟੈਕਸ ਕਰ ਸਕਦੇ ਹੋ ਤਾਂ ਫਿਰ ਮੈਨੂੰ 416-669-1379 ਵੀ ਕੀਤਾ ਜਾ ਸਕਦਾ ਹੁੰਦਾ 416-669-1379 ਅਤੇ 2 ਵਜੇ ਤੋਂ ਬਾਅਦ ਤੁਸੀਂ ਕਾਲ ਕਰਨੀ ਹੋਵੇ ਤਦ ਵੀ ਇਸੇ ਨੰਬਰ 'ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-669-1379। ਇਸ ਵੇਲੇ ਆਪਾਂ ਸ਼ਾਮਿਲ ਹੋ ਚੁੱਕੇ ਹਾਂ ਨਜ਼ਰੀਆ ਪ੍ਰੋਗਰਾਮ 'ਚ, ਅਤੇ ਤੁਹਾਡਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਸਵਾਗਤ, ਅਤੇ ਨਾਲ ਦੀ ਨਾਲ ਤੁਹਾਨੂੰ ਇਸ ਲੌਂਗ ਵੀਕਐਂਡ ਦੀ ਬਹੁਤ ਬਹੁਤ ਮੁਬਾਰਕਬਾਦ, ਔਰ ਪਰਮਾਤਮਾ ਕਰੇ ਤੁਸੀਂ ਚੜ੍ਹਦੀ ਕਲਾ 'ਚ ਰਹੋ, ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਇਸ ਦਿਨ ਨੂੰ ਖੂਬ ਮਨਾਓ, ਅਤੇ ਤੁਹਾਡਾ ਆਉਂਦਾ ਜਿਹੜਾ ਹਫ਼ਤਾ ਹੈ ਜੀ ਉਹ ਇਸ ਤੋਂ ਵੀ ਬਿਹਤਰ ਹੋਵੇ ਸਾਡੀ ਦਿਲੀ ਕਾਮਨਾ ਹਮੇਸ਼ਾ ਹੀ ਅਸੀਂ ਅਰਦਾਸ ਕਰਦੇ ਹਾਂ। ਔਰ ਸਾਡੀ ਗੱਲਬਾਤ ਜਿਹੜੀ ਤੁਹਾਡੇ ਤੱਕ ਪਹੁੰਚਾਉਣ ਦੇ ਵਿੱਚ ਸਾਨੂੰ ਮਦਦ ਰੀਮੈਕਸ ਪ੍ਰੈਜ਼ੀਡੈਂਟ ਰਿਐਲਟੀ ਦੇ ਵੱਲੋਂ ਮਿਲਦੀ ਹੈ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ 416-669-1379 'ਤੇ ਕਰ ਸਕਦੇ ਹੋ। ਕੋਈ ਵੀ ਆਪਣੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਦੇਣੀ ਹੈ, ਲੀਜ਼ 'ਤੇ ਲੈਣੀ ਹੈ, ਕਮਰਸ਼ੀਅਲ ਹੈ ਜਾਂ ਫਿਰ ਰੈਜੀਡੈਂਸ਼ੀਅਲ ਹੈ, ਅਤੇ ਸਾਡੇ ਨਾਲ ਸੰਪਰਕ ਕੀਤਾ ਜਾ ਸਕਦਾ। ਇੱਕ ਦੋ ਸਾਨੂੰ ਟਰੱਕ ਸਟੋਪਸ, ਇੱਕ ਤਾਂ ਲੀਜ਼ ਵਾਸਤੇ ਚਾਹੀਦਾ ਜੀ, ਜੇ ਉਹ ਬਾਰਡਰ ਤਕਰੀਬਨ ਮਿਸਾ ਗੈਂਡ ਬ੍ਰੈਂਪਟਨ ਦੇ ਏਰੀਏ ਦੇ ਵਿੱਚ M2 ਜ਼ੋਨਿੰਗ ਦੇ ਨਾਲ 4000 ਸਕੁਏਅਰ ਫੀਟ ਦੀ ਅਗਰ ਵਰਕਸ਼ਾਪ ਬਣੀ ਹੋਈ ਹੈ, ਪਲੱਸ 20+ ਟਰੱਕ ਟ੍ਰੇਲਰ ਪਾਰਕਿੰਗ ਵਾਸਤੇ ਜਗ੍ਹਾ ਵੀ ਹੈ ਅਤੇ ਲੀਜ਼ ਵਾਸਤੇ, ਅਤੇ ਫਿਰ ਵੀ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ 416-669-1379 ਟੈਲੀਫੋਨ ਨੰਬਰ ਹੈ। ਅਤੇ ਜੇ ਤੁਸੀਂ ਆਪਣਾ ਕੋਈ ਲੈਂਡ ਤਕਰੀਬਨ 1.5 ਤੋਂ 2 ਏਕੜ ਵੇਚਣੀ ਚਾਹੁੰਦੇ ਹੋ, ਬੋਲਟਨ ਬ੍ਰੈਂਪਟਨ ਕਿਸੇ ਵੀ ਇਸ ਏਰੀਏ ਦੇ ਵਿੱਚ ਕਿਤੇ ਵੀ ਹੈ ਤੁਹਾਡੇ ਕੋਲ ਅਤੇ ਵੇਚਣੀ ਚਾਹੁੰਦੇ ਹੋ, ਤਾਂ ਫਿਰ ਵੀ ਸਾਡੇ ਨਾਲ ਤੁਸੀਂ ਸੰਪਰਕ ਕਰ ਲੈਣਾ 416-669-1379 ਟੈਲੀਫੋਨ ਨੰਬਰ ਹੈ। ਆਪਟੀਕਲ ਵਨ ਨੂੰ ਕਾਲ ਕਰਨ ਵਾਸਤੇ ਟੈਲੀਫੋਨ ਨੰਬਰ ਸੁਣਦੇ ਨੇ 905-455-0752 ਪੰਜਾਬੀ ਵਾਈ ਨੇਚਰ 416-937-2061 ਲੀ ਵੈਂਕਟ ਹਾਲ 416-238-8154 'ਤੇ ਉਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਡਰੀਮ ਹੋਮ ਅਪਲਾਇੰਸਿਸ 905-805-3000 'ਤੇ ਗੱਲ ਕੀਤੀ ਜਾ ਸਕਦੀ ਹੈ। ਕਿੰਗ ਟੋਇੰਗ 416-677-2222 ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 ਟਰਾਈ ਸਿਟੀ ਪ੍ਰੋਫੈਸ਼ਨਲ ਰਿਐਲਟੀ ਬ੍ਰੋਕਰੇਜ ਅਵਤਾਰ ਸਿੰਘ ਜੀ ਬਡਿਆਲ 416-464-2067 'ਤੇ ਉਹਨਾਂ ਨਾਲ ਤੁਸੀਂ ਗੱਲ ਕਰ ਲੈਣੀ ਹੈ। ਅਤੇ ਗਿੱਲ ਸਵੀਟ ਫੈਕਟਰੀ ਪੂਰੇ ਕੈਨੇਡਾ ਭਰ ਦੇ ਵਿੱਚ 6 ਲੋਕੇਸ਼ਨਸ ਤੋਂ ਸੇਵਾਵਾਂ ਦਿੰਦੇ ਨੇ, ਜਿਹਦੇ 'ਚ 4 ਸਾਡੇ ਇੱਥੇ GTA ਇਲਾਕੇ ਦੇ ਵਿੱਚ ਹੈ ਇਨਕਲੂਡਿੰਗ ਬ੍ਰੈਂਪਟਨ, ਅਤੇ 2 ਕੈਲਗਰੀ ਦੇ ਵਿੱਚ ਨੇ। ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ 905-799-2616 'ਤੇ ਸੰਪਰਕ ਕੀਤਾ ਜਾ ਸਕਦਾ। ਪ੍ਰੀਮੀਅਮ ਆਟੋ ਰਿਪੇਅਰਸ ਐਂਡ ਯੂਜ਼ਡ ਕਾਰ ਸੇਲਸ ਤੋਂ ਗੁਰਪ੍ਰੀਤ ਅੱਡਾ ਜੀ 416-747-6800 'ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਸਕਦੇ ਹੋ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਗੱਲ ਕੀਤੀ ਜਾ ਸਕਦੀ ਹੈ। ਜੁੜ ਚੁੱਕੇ ਜੀ ਇਸ ਵੇਲੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ।

0: ਦੋਸਤੋ ਜੁੜੇ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਕੋਈ ਵੀ ਗੱਲਬਾਤ ਤੁਸੀਂ 2 ਵਜੇ ਤੋਂ ਬਾਅਦ ਕਰਨੀ ਹੋਵੇ ਤਾਂ 416-669-1389 'ਤੇ ਕੀਤੀ ਜਾ ਸਕਦੀ ਹੁੰਦੀ ਹੈ। ਔਰ ਦਿੱਲੀ ਨੇ 11.1 ਓਵਰਸ ਦੇ ਵਿੱਚ 114 ਦੌੜਾਂ ਬਣਾ ਲਈਆਂ, 1 ਖਿਡਾਰੀ ਆਊਟ ਹੈ ਜੀ। 53 ਗੇਂਦਾਂ ਅਤੇ 80 ਦੌੜਾਂ ਦੀ ਜ਼ਰੂਰਤ ਹੈ ਅਗਰ ਦਿੱਲੀ ਨੇ ਅੱਜ ਮੈਚ ਇਹ ਜਿੱਤਣਾ। ਅਤੇ ਹੁਣ ਆਪਾਂ ਚੱਲਦੇ ਹਾਂ ਜੀ ਟ੍ਰਾਈ ਸਿਟੀ ਪ੍ਰੋਫੈਸ਼ਨਲ ਰੈਲਟੀ ਬ੍ਰੋਕਰੇਜ 'ਤੇ। ਅਵਤਾਰ ਸਿੰਘ ਜੀ ਬਡਿਆਲ ਆਪਣੇ ਨਾਲ ਜੁੜ ਚੁੱਕੇ ਨੇ। ਅਵਤਾਰ ਜੀ, ਨਿੱਘਾ ਸਵਾਗਤ ਜੀ।
1: ਬਹੁਤ ਬਹੁਤ ਧੰਨਵਾਦ ਮਨਜੀਤ ਭਾਅ ਜੀ। ਸਭ ਤੋਂ ਪਹਿਲਾਂ ਤੁਹਾਨੂੰ ਤੇ ਨਜ਼ਰੀਆ ਓਪੀਨੀਅਨ ਦੇ ਰੱਬ ਵਰਗੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। 416-464-2067 ਟੈਲੀਫੋਨ ਨੰਬਰ ਹੈ ਅਵਤਾਰ ਜੀ ਦਾ। ਕੋਈ ਵੀ ਗੱਲਬਾਤ ਤੁਸੀਂ ਕਰਨੀ ਹੋਵੇ ਤਾਂ ਹਮੇਸ਼ਾ ਇਸ ਨੰਬਰ 'ਤੇ ਕੀਤੀ ਜਾ ਸਕਦੀ ਹੁੰਦੀ ਹੈ ਜੀ। ਅਤੇ ਵਿਕਟੋਰੀਆ ਡੇ ਹੈ ਜੀ, ਲੌਂਗ ਵੀਕਐਂਡ ਹੈ, ਅਤੇ ਸਭ ਤੋਂ ਪਹਿਲਾਂ ਤਾਂ ਕੀ ਸਲਾਹ ਦੇਣੀ ਚਾਹੁੰਦੇ ਹੋ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅਪਡੇਟਸ ਬਾਰੇ ਵੀ ਗੱਲ ਕਰਦੇ ਹਾਂ ਜੀ।
1: ਸਲਾਹ ਇਹੀ ਹੈਗੀ ਜੀ, ਪਹਿਲਾਂ ਤਾਂ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ ਕਿ ਮੌਸਮ ਬਹੁਤ ਵਧੀਆ ਹੈਗਾ।
0: ਓਬਵੀਅਸਲੀ ਯੈਸ,
1: ਪਹਿਲਾ ਵੀਕਐਂਡ ਇਹੋ ਜਿਹਾ ਆਇਆ ਹੈਗਾ ਜਿਹਦੇ ਤੇ ਟੈਂਪਰੇਚਰ ਆਊਟਡੋਰ ਦਾ ਹੈਗਾ ਕਿ ਤੁਸੀਂ ਬਾਹਰ ਕੰਮ ਵੀ ਕਰ ਸਕਦੇ ਹੋ, ਬਾਹਰ ਆ ਜਾ ਵੀ ਸਕਦੇ ਹੋ, ਤੇ ਈਜ਼ੀ ਗੋਇੰਗ ਹੈਗਾ। ਸੋ ਪਲੱਸ ਦੂਜਾ ਇਹ ਆ ਕਿ ਵਿਕਟੋਰੀਆ ਡੇ ਵੀਕਐਂਡ ਹੈਗਾ, ਲੌਂਗ ਵੀਕਐਂਡ ਹੈਗਾ। ਸੋ ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਬੱਚਿਆਂ ਦੇ ਨਾਲ ਇਹਨੂੰ ਇੰਜੋਏ ਕਰੋ। ਅੱਗੇ ਪਿੱਛੇ ਘਰ ਦੀ ਸਫਾਈ ਕਰਨੀ ਹੈਗੀ ਆ, ਘਾਹ ਕੱਟਣਾ ਹੈਗਾ, ਕੋਈ ਫੁੱਲ ਬੂਟੇ ਲਾਉਣੇ ਹੈਗੇ ਆ ਉਹ ਵੀ ਲਾਓ। ਆਪਣੇ ਆਪ ਨੂੰ ਬਿਜ਼ੀ ਰੱਖੋ ਤੇ ਇੰਜੋਏ ਕਰੋ ਜੀ।
0: ਬਿਲਕੁਲ ਜੀ ਬਿਲਕੁਲ। ਔਰ ਸਫਾਈ ਵੀ ਦੋਸਤੋ, ਇੱਥੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਜੇ ਆਪ ਖੁਦ ਨਹੀਂ ਤਾਂ ਕਈ ਵਾਰੀ ਆਸਾ ਪਾਸਾ ਦੇਖ ਕੇ ਨਾ ਤਾਂ ਜ਼ਰੂਰ ਸਾਨੂੰ ਕਰ ਲੈਣੀ ਚਾਹੀਦੀ ਆ। ਉਹਦੇ 'ਚ ਜਦੋਂ ਆਪਣਾ ਏਰੀਆ ਸਾਫ਼ ਸੁਥਰਾ ਅਤੇ ਚਮਕਦਾ ਥੋੜ੍ਹਾ ਜਿਹਾ ਨਜ਼ਰ ਆਉਂਦਾ ਨਾ, ਤੁਹਾਡੇ ਨੂੰ ਬਿਲਕੁਲ ਐਨਰਜੀ ਇੱਕ ਡਿਫਰੈਂਟ ਜਿਹੜੀ ਮਿਲਦੀ ਹੈ, ਪਲੱਸ ਜਿਹੜਾ ਕੋਈ ਆਉਣ ਜਾਣ ਵਾਲਾ ਵੀ ਉਹ ਵੀ ਦੇਖ ਕੇ ਮੇਰਾ ਖਿਆਲ ਜ਼ਰੂਰ ਮਹਿਸੂਸ ਕਰਦਾ ਕਿ ਬੰਦੇ ਮਿਹਨਤੀ ਹੈਗੇ ਨੇ ਇੱਥੇ। ਕਿਉਂ ਬਤਾ ਜੀ, ਇੱਦਾਂ ਹੀ ਨਾ ਜੀ?
1: ਇਕੱਲਾ ਐਨਰਜੀ ਨਹੀਂ ਹੈ ਮਨਜੀਤ ਭਾਅ ਜੀ, ਤੁਸੀਂ ਵੀ ਨੋਟਿਸ ਕੀਤਾ ਹੋਣਾ, ਜਦੋਂ ਤੁਸੀਂ ਆਪਣੇ ਫਰੰਟ ਯਾਰਡ ਨੂੰ, ਬੈਕ ਯਾਰਡ ਨੂੰ ਆਸੇ ਪਾਸੇ ਨੂੰ ਸਵਾਰ ਕੇ ਰੱਖਦੇ ਹੋ, ਘਾਹ ਦੇ ਵਿੱਚ ਵੀਡ ਨਹੀਂ ਹੈਗਾ, ਵਧੀਆ ਕਟਿੰਗ ਕੀਤੀ ਹੋਈ ਹੈ, ਤੇ ਫਿਰ ਨੇਬਰ ਵੀ ਸੋਚਦਾ ਕਿ ਯਾਰ ਮੇਰਾ ਘਰ ਨਹੀਂ ਠੀਕ ਲੱਗਦਾ ਹੈਗਾ, ਜਾਂ ਤਾਂ ਭਾਜੀ ਉਹਨਾਂ ਨਾਲ ਗੱਲ ਕਰੀਏ ਜਾਂ ਫਿਰ ਇਹਨਾਂ ਦੇ ਵਰਗਾ ਘੱਟੋ ਘੱਟ ਇਹਨਾਂ ਦੇ ਵਰਗਾ ਰੱਖਣ ਦੀ ਕੋਸ਼ਿਸ਼ ਕਰੀਏ। ਸੋ ਉਹ ਐਨਕਰੇਜਮੈਂਟ ਆ ਇੱਕ
0: ਦੂਜੇ
1: ਨੇਬਰਹੁੱਡ ਦੇ ਲਈ ਵੀ, ਭਾਵੇਂ ਉਸ ਤੁਹਾਡੇ ਸਾਹਮਣੇ ਕੋਈ ਹੈਗਾ ਜਾਂ ਸਾਈਡ ਦੇ ਉੱਤੇ ਹੈਗਾ, ਉਹ ਫਿਰ ਡੈਫੀਨੇਟਲੀ ਜੇ ਆਪਣਾ ਨਹੀਂ ਵੀ ਰੱਖਣਗੇ ਫਿਰ ਉਹ ਕਹਿਣਗੇ ਕਿ ਇਹ ਜਿਹੜੀ ਪੰਜਾਬੀ ਫੈਮਿਲੀ ਹੈ ਜਾਂ ਇਹ ਜਿਹੜੀ ਆਪਣੀ ਫੈਮਿਲੀ ਹੈਗੀ ਹੈ ਬਹੁਤ ਵਧੀਆ ਘਰ ਨੂੰ ਰੱਖਦੀ ਹੈ।
0: ਬਿਲਕੁਲ ਬਿਲਕੁਲ, ਮੈਂ ਉਹੀ ਗੱਲ ਸੀ, ਮੇਰਾ ਕਹਿਣ ਤੋਂ ਮਤਲਬ ਵੀ ਇਹੀ ਸੀ ਕਿ ਜੇ ਖੁਦ ਕਈ ਵਾਰੀ ਨਹੀਂ ਅਸੀਂ ਸੋਚਦੇ, ਲੇਕਿਨ ਆਸਾ ਪਾਸਾ ਦੇਖ ਕੇ ਜ਼ਰੂਰ ਸਾਨੂੰ ਸੋਚ ਲੈਣਾ ਚਾਹੀਦਾ ਕਿ ਸਾਨੂੰ ਸਾਰਿਆਂ ਨੂੰ ਹੀ ਇਹ ਜਿਹੜੀ ਸਫਾਈ ਹੈ ਰੱਖਣੀ ਜ਼ਰੂਰੀ ਹੈ। ਕਈ ਵਾਰੀ ਮੈਂ ਗੱਲ ਕਰਦਾ ਹੁੰਦਾ ਕਿ ਅਸੀਂ ਸਿਟੀ ਦੇ ਕੋਲੋਂ ਬਹੁਤ ਕੁਝ ਜਿਹੜਾ ਕਹਿੰਦੇ ਹਾਂ ਕਿ ਸਾਨੂੰ ਆਹ ਮਿਲਣਾ ਚਾਹੀਦਾ, ਆਹ ਮਿਲਣਾ ਚਾਹੀਦਾ, ਕੁਝ ਕੁ ਸਾਡੀਆਂ ਵੀ ਰਿਸਪੋਂਸੀਬਿਲਟੀਜ਼ ਹੈਗੀਆਂ, ਮੇਰਾ ਖਿਆਲ ਉਹ ਵੀ ਸਾਨੂੰ ਡਿਲੀਵਰ ਜਿਹੜੀਆਂ ਨਾਲ ਦੇ ਨਾਲ ਹੀ ਕਰਦੇ ਰਹਿਣਾ ਚਾਹੀਦਾ। ਅਤੇ ਸਿਟੀ ਨੂੰ ਸੋਹਣਾ ਬਣਾਉਣ ਦੇ ਲਈ, ਸਿਟੀ ਨੂੰ ਸੋਹਣਾ ਰੱਖਣ ਦੇ ਵਿੱਚ ਸਾਡਾ ਵੀ ਜਿਹੜਾ ਯੋਗਦਾਨ ਹੈ ਉਹ ਪੈਂਦਾ ਹੀ ਰਹਿਣਾ ਚਾਹੀਦਾ, ਤਾਂ ਹੀ ਸਾਡਾ ਆਲਾ ਦੁਆਲਾ, ਸਾਡਾ ਉਹ ਸ਼ਹਿਰ, ਸਾਡੀ ਉਹ ਸਿਟੀ ਜਿਹੜੀ ਆ ਉਹ ਖੂਬਸੂਰਤ ਰਹਿ ਸਕਦੀ ਹੈ। ਜੇ ਫੁੱਲਾਂ ਦਾ ਸ਼ਹਿਰ ਬ੍ਰੈਂਪਟਨ, ਜੇ ਮੈਂ ਖਾਸ ਕਰਕੇ ਬ੍ਰੈਂਪਟਨ ਦੀ ਗੱਲ ਕਰਾਂ, ਅਤੇ ਜੇ ਉਹਨੂੰ ਫੁੱਲਾਂ ਵਰਗਾ ਚਮਕਦਾ ਰੱਖਣਾ ਤਾਂ ਫਿਰ ਸਾਨੂੰ ਸਾਰਿਆਂ ਨੂੰ ਹੀ ਕੰਮ ਕਰਨ ਦੀ ਲੋੜ ਹੈ, ਥੋੜ੍ਹੀ ਥੋੜ੍ਹੀ ਆਪਣਾ ਹੀ ਆਪ ਜਿਹੜਾ ਸਵਾਰ ਲਈਏ, ਅਤੇ ਆਲਾ ਦੁਆਲਾ ਡੈਫੀਨੇਟਲੀ ਉਹ ਜਿਹੜਾ ਚਮਕ ਜਾਣਾ ਜੀ ਫਿਰ ਸਾਰਿਆਂ ਨੇ। ਜਦੋਂ ਥੋੜ੍ਹੀ ਥੋੜ੍ਹੀ ਤਿਲ ਫੁੱਲ ਅਸੀਂ ਕਰਦੇ ਰਹਾਂਗੇ, ਇਸ ਤਰ੍ਹਾਂ ਦੇ ਕੰਮ ਕਰਦੇ ਰਹਾਂਗੇ, ਤਾਂ ਡੈਫੀਨੇਟਲੀ ਉਹ ਚਮਕਦਾ ਹੀ ਰਹੇਗਾ, ਅਤੇ ਕੋਈ ਫਿਰ ਕੋਸੇਗਾ ਨਹੀਂ ਕਿ ਬ੍ਰੈਂਪਟਨ ਫੁੱਲਾਂ ਦਾ ਸ਼ਹਿਰ ਲੱਗਦਾ ਨਹੀਂ। ਹੁਣ ਉਹਦੇ ਵਿੱਚ ਅਸੀਂ, ਮੈਨੂੰ ਲੱਗਦਾ ਕਿ ਜ਼ਿੰਮੇਵਾਰ ਅਸੀਂ ਖੁਦ ਹੀ ਹਾਂ, ਬ੍ਰੈਂਪਟਨ ਵਾਸੀ ਅਸੀਂ ਖੁਦ।
1: ਬਹੁਤ ਵਧੀਆ ਗੱਲ ਕੀਤੀ ਹੈਗੀ ਆ, ਮੈਂ ਇਹਨੂੰ ਥੋੜਾ ਜਿਹਾ ਇਸ ਹਿਸਾਬ ਦੇ ਨਾਲ ਕਹਿ ਦਿੰਦਾ ਕਿ ਜ਼ਿੰਮੇਵਾਰੀਆਂ ਤੇ ਜਿਹੜੇ ਆਪਣੇ ਜਿਹੜੇ ਹੱਕ ਹੈਗੇ ਆ, ਜੇ ਉਹਨਾਂ ਦਾ ਬੈਲੈਂਸ ਹੋਵੇ, ਰਾਈਟਸ ਐਂਡ ਰਿਸਪੋਂਸੀਬਿਲਿਟੀਜ਼ ਦਾ ਨਾ, ਫਿਰ ਡੈਫੀਨੇਟਲੀ ਅਸੀਂ ਇੱਕ ਵਧੀਆ ਸਿਟੀਜ਼ਨ ਹੋ ਸਕਦੇ ਹਾਂ, ਵਧੀਆ ਆਪਾਂ ਸਾਰਾ ਕੁਛ ਕਰ ਸਕਦੇ ਹਾਂ। ਜੇ ਆਪਾਂ ਸੋਸਾਇਟੀ ਲਈ ਵਧੀਆ ਹੈਗੇ ਹਾਂ, ਫਿਰ ਡੈਫੀਨੇਟਲੀ ਆਪਣੇ ਪਰਿਵਾਰ ਦੇ ਲਈ, ਆਪਣੇ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਲਈ ਵੀ ਵਧੀਆ ਹੋਵਾਂਗੇ। ਪਰ ਹਮੇਸ਼ਾ ਆਪਣੇ ਰਾਈਟਸ ਨਾ ਦੇਖੋ, ਰਾਈਟਸ ਹੋਣੇ ਚਾਹੀਦੇ, ਮੈਂ ਨਹੀਂ ਕਹਿੰਦਾ ਰਾਈਟਸ ਲਈ ਆਪਣੇ ਲਈ ਫਾਈਟ ਨਾ ਕਰੋ ਜਾਂ ਰਾਈਟਸ ਲਈ ਆਪਣੇ ਲਈ ਤੁਸੀਂ ਉਹਦੇ ਪਿੱਛੇ ਨਾ ਜਾਓ, ਪਰ ਰਿਸਪੋਂਸੀਬਿਲਟੀਜ਼ ਡੈਫੀਨੇਟਲੀ ਨਾਲ ਆਪਣੀਆਂ ਸਮਝੋ ਕਿ ਇਹ ਸਾਡੀਆਂ ਰਿਸਪੋਂਸੀਬਿਲਟੀਜ਼ ਵੀ ਹੈਗੀਆਂ, ਰਾਦਰ ਦਾਨ ਕਿ ਆਪਾਂ ਕਿਸੇ ਹੋਰ ਤੋਂ ਐਕਸਪੈਕਟ ਕਰੀਏ ਕਿ ਉਹ ਕਰੇਗਾ ਤਾਂ ਫਿਰ ਮੈਂ ਕਰਾਂਗਾ ਜਾਂ ਇਸ ਤਰ੍ਹਾਂ ਹੋਏਗਾ ਤਾਂ ਫਿਰ ਮੈਂ ਇਸ ਤਰ੍ਹਾਂ ਕਰਾਂਗਾ। ਮੇਰਾ ਖਿਆਲ ਇੱਕ ਵਧੀਆ ਨਾਗਰਿਕ ਹੋਣ ਦੇ ਨਾਤੇ ਤੁਹਾਨੂੰ ਆਪਣੇ ਆਪ ਨੂੰ, ਆਪਣੇ ਆਲੇ ਦੁਆਲੇ ਨੂੰ ਡੈਫੀਨੇਟਲੀ ਸਵਾਰਨਾ ਚਾਹੀਦਾ ਜੀ।
0: ਬਿਲਕੁਲ ਜੀ ਬਿਲਕੁਲ। ਔਰ ਦੋਸਤੋ ਅਵਤਾਰ ਜੀ ਨਾਲ ਤੁਸੀਂ ਕੋਈ ਵੀ ਗੱਲਬਾਤ ਕਰਨੀ ਹੈ ਤਾਂ 416-464-464 2067 ਉਹਨਾਂ ਦਾ ਟੈਲੀਫੋਨ ਨੰਬਰ ਹੈ। ਤੇ ਅਵਤਾਰ ਜੀ, ਅੱਜ ਦੀਆਂ ਕੁਝ ਇੱਕ ਲਿਸਟਿੰਗ ਜਾਂ ਜੋ ਵੀ ਅਪਡੇਟਸ ਨੇ ਪਲੀਜ਼।
1: ਡੈਫੀਨੇਟਲੀ ਜੀ, ਕਿਉਂਕਿ ਮੌਸਮ ਵਧੀਆ ਆ ਗਿਆ, ਸਪਰਿੰਗ ਮਾਰਕੀਟ ਆ ਗਈ ਹੈਗੀ ਆ। ਜੇ ਕੋਈ ਮੇਰਾ ਭੈਣ ਭਰਾ ਕਿਸੇ ਵੀ ਸਾਈਜ਼ ਦਾ ਕਿਸੇ ਵੀ ਏਰੀਏ ਦੇ ਵਿੱਚ ਘਰ ਵੇਚਣਾ ਚਾਹੁੰਦਾ ਹੈਗਾ, ਤੇ ਡੈਫੀਨੇਟਲੀ ਇੱਕ ਵਾਰੀ ਸੰਪਰਕ ਜ਼ਰੂਰ ਕਰੋ, ਤੇ ਮੈਂ ਉਹਨਾਂ ਨੂੰ ਗਾਈਡ ਕਰ ਸਕਦਾ ਕਿ ਜੇ ਪਿਛਲੇ 37 ਸਾਲ ਤੋਂ ਇਸ ਫੀਲਡ ਦੇ ਵਿੱਚ ਫੁੱਲ ਟਾਈਮ ਕੰਮ ਕਰ ਰਹੇ ਹੈਗੇ ਆ ਤੇ ਉਹਦਾ ਕੋਈ ਰੀਜ਼ਨ ਹੈਗਾ। ਡੈਫੀਨੇਟਲੀ ਉਹਨਾਂ ਨੂੰ ਗਾਈਡ ਕਰਾਂਗੇ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਘਰ ਨੂੰ ਸਵਾਰ ਕੇ ਜਾਂ ਮਾਈਨਰ ਰਿਪੇਅਰਸ ਕਰਕੇ ਜਾਂ ਫਿਰ ਮਾਈਨਰ ਚੇਂਜਸ ਕਰਕੇ ਤੁਸੀਂ ਵੱਧ ਤੋਂ ਵੱਧ ਕਿਸ ਤਰ੍ਹਾਂ ਉਸ ਪ੍ਰੋਪਰਟੀ ਦਾ ਮੁੱਲ ਲੈ ਸਕਦੇ ਹੈਗੇ ਹੋ। ਪ੍ਰੋਪਰਟੀ ਕਿਸੇ ਵੀ ਸਾਈਜ਼ ਦੀ ਕਿਸੇ ਵੀ ਏਰੀਏ ਦੇ ਵਿੱਚ ਹੋ ਸਕਦੀ ਹੈ, ਚਾਹੇ ਉਹ ਬ੍ਰੈਂਪਟਨ ਦੇ ਵਿੱਚ ਹੈ, ਮਿਸਿਸਾਗਾ ਦੇ ਵਿੱਚ ਹੈ, ਇਟੋਬੀਕੋ 'ਚ ਹੈ, ਕੈਲੇਡਨ ਦੇ ਵਿੱਚ ਹੈਗੀ ਹੈ। ਸੋ ਮੇਰੇ ਨਾਲ ਇੱਕ ਵਾਰੀ ਡੈਫੀਨੇਟਲੀ ਲਿਸਟ ਕਰਨ ਤੋਂ ਪਹਿਲਾਂ ਜਾਂ ਸਲਾਹ ਮਸ਼ਵਰਾ ਕਰਨ ਦੇ ਲਈ ਵੀ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਤੁਸੀਂ ਸ਼ੇਅਰ ਕੀਤਾ ਪਰ ਫਿਰ ਵੀ ਮੈਂ ਵੀ ਸ਼ੇਅਰ ਕਰ ਦਿੰਦਾ, 416-464-2067, 416-464-2064। ਇੱਕ ਦੋ ਲਿਸਟਿੰਗ ਮੈਂ ਤੁਹਾਡੇ ਸਰੋਤਿਆਂ ਦੇ ਨਾਲ ਸਾਂਝੀਆਂ ਕਰ ਦਿੰਦਾ ਜੀ। ਦੋ ਆਪਣੇ ਕੋਲ ਕਸਟਮ ਘਰ ਹੈਗੇ ਆ ਅਸਟੇਟ ਲੋਟਸ ਦੇ ਉੱਤੇ। ਇੱਕ ਤਾਂ ਗੋਰਵਿਓਰ ਕੈਸਲ ਮੋੜ ਦੇ ਏਰੀਏ ਦੇ ਵਿੱਚ ਇਹ ਕਸਟਮ ਮੇਡ ਘਰ ਹੈਗਾ ਜੀ, ਤਕਰੀਬਨ 9200 ਸਕੁਅਰ ਫੁੱਟ ਦਾ, 6 ਬੈਡਰੂਮ ਦਾ, 7 ਵਾਸ਼ਰੂਮ ਦੇ ਨਾਲ, 2.07 ਏਕੜ ਦੇ ਉੱਤੇ ਬਹੁਤ ਹੀ ਵਧੀਆ ਘਰ ਬਣਿਆ ਹੋਇਆ। ਮੇਨ ਫਲੋਰ ਦੇ ਉੱਤੇ 14 ਫੁੱਟ ਸੀਲਿੰਗ ਹੈਗੀ ਹੈ, ਸੈਕਿੰਡ ਫਲੋਰ ਦੇ ਉੱਤੇ 11 ਫੁੱਟ ਸੀਲਿੰਗ ਹੈਗੀ ਹੈ, ਬੇਸਮੈਂਟ ਸਟੈਪ ਅਪ ਦੇ ਨਾਲ ਹੈਗੀ ਹੈ। ਸੋ ਜੇ ਕੋਈ ਮੇਰਾ ਭੈਣ ਭਰਾ ਕਸਟਮ ਮੇਡ ਘਰ ਦੀ ਭਾਲ ਦੇ ਵਿੱਚ ਸੀਗਾ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਆ, ਕਿਉਂਕਿ ਲੈਂਡਸਕੇਪਿੰਗ ਵੀ ਬਹੁਤ ਵਧੀਆ ਕੀਤੀ ਹੋਈ ਆ, ਇਨਸਾਈਡ ਆਊਟ ਘਰ ਫੁੱਲੀ ਕਸਟਮ ਬਣਿਆ ਹੋਇਆ ਹੈਗਾ। ਸੋ ਇਸ ਘਰ ਦੀ ਜਾਣਕਾਰੀ ਦੇ ਲਈ ਜਾਂ ਫਿਰ ਇਸ ਘਰ ਨੂੰ ਦੇਖਣਾ ਹੈਗਾ ਤਾਂ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਇੱਕ ਘਰ ਆਪਣੇ ਕੋਲ ਤਕਰੀਬਨ 4000 ਪਲੱਸ ਸਕੁਅਰ ਫੁੱਟ ਦਾ, ਉਹ ਵੀ 2.5 ਏਕੜ ਦੇ ਵਿੱਚ ਹੈਗਾ ਜੀ। ਇਹ ਵੀ ਫੁੱਲੀ ਰੈਨੋਵੇਟਡ ਘਰ ਹੈਗਾ ਸੇਮ ਏਰੀਏ ਦੇ ਵਿੱਚ। ਜੇ ਕੋਈ ਮੇਰਾ ਭੈਣ ਭਰਾ 2 ਏਕੜ ਜਾਂ 2 ਏਕੜ ਪਲੱਸ ਦੇ ਵਿੱਚ ਘਰ ਦੇਖ ਰਿਹਾ ਸੀ, ਸਿਟੀ ਦੇ ਵਿੱਚ ਦੇਖ ਰਿਹਾ ਸੀਗਾ, ਤੇ ਮੇਰੇ ਨਾਲ ਇਸ ਘਰ ਦੇ ਬਾਰੇ ਵੀ ਕਾਲ ਕੀਤੀ ਜਾ ਸਕਦੀ ਹੈ। 416-464-2067, 416-464-2067। ਇੱਕ ਮਨਜੀਤ ਭਾਜੀ, ਲਾਸਟ ਵੀਕ ਵੀ ਵੈਸੇ ਓਪਨ ਹਾਊਸ ਲਾਇਆ ਸੀ, ਅੱਜ ਵੀ ਓਪਨ ਹਾਊਸ ਚੱਲ ਰਿਹਾ ਹੈਗਾ
0: ਜੀ।
1: ਇਹ ਘਰ 3000 ਸਕੁਅਰ ਫੁੱਟ ਦਾ ਸੈਂਟਲਵੁੱਡ ਔਰ ਮਕਲੋਗਲਨ ਦੇ ਏਰੀਏ ਦੇ ਵਿੱਚ ਬਹੁਤ ਹੀ ਵਧੀਆ ਘਰ ਹੈਗਾ। ਇਹ 4 ਬੈਡਰੂਮ ਦਾ ਫੁੱਲੀ ਡੀਟੈਚ ਡਬਲ ਕਾਰ ਗਰਾਜ ਦੇ ਨਾਲ, ਰਵੀਨ ਲੋਟ ਦੇ ਉੱਤੇ ਡਬਲ ਡੋਰ ਐਂਟਰੈਂਸ ਹੈਗੀ ਆ ਜੀ। ਮੇਨ ਫਲੋਰ ਦੇ ਉੱਤੇ ਆਫਿਸ ਹੈ, ਲਿਵਿੰਗ ਰੂਮ ਡਾਇਨਿੰਗ ਰੂਮ ਕੰਬਾਈਂਡ, ਪਿੱਛੇ ਕਿਚਨ ਬਹੁਤ ਖੁੱਲੀ ਹੈਗੀ ਆ ਓਪਨ ਕਨਸੈਪਟ ਦੇ ਨਾਲ, ਫੈਮਿਲੀ ਰੂਮ ਦੇ ਨਾਲ ਗੈਸ ਫਾਇਰ ਪਲੇਸ ਹੈ, ਵਾਕਆਊਟ ਟੂ ਦਾ ਪ੍ਰਾਈਵੇਟ ਯਾਰਡ ਤੁਹਾਡਾ, ਜਿਹੜਾ ਕੌਨਕ੍ਰੀਟ ਸਟੈਂਪ ਕੌਨਕ੍ਰੀਟ ਦਾ ਫਰੰਟ ਦੇ ਉੱਤੇ ਵੀ ਤੇ ਪਿਛਲੇ ਪਾਸੇ ਵੀ ਸਾਰੇ ਪੈਟੀਓ ਵਗੈਰਾ ਬਣਿਆ ਹੋਇਆ। ਗਜ਼ੀਬੋ ਹੈਗਾ ਜੀ, ਉੱਪਰ 4 ਬਹੁਤ ਖੁੱਲੇ ਡੁੱਲੇ ਬੈਡਰੂਮਸ ਹੈਗੇ ਆ, ਸਕਾਈ ਲਾਈਟ ਹੈਗਾ, ਅਪਗ੍ਰੇਡਸ ਜਿਹੜੇ ਵੀ ਤੁਸੀਂ ਸੋਚ ਸਕਦੇ ਹੋ ਸਾਰੇ ਇਸ ਘਰ ਦੇ ਵਿੱਚ ਹੈਗੇ ਆ। ਫਿਨਿਸ਼ ਬੇਸਮੈਂਟ ਵਿਦ 1 ਬੈਡਰੂਮ ਬੇਸਮੈਂਟ ਅਪਾਰਟਮੈਂਟ, ਤੇ ਅੱਧੀ ਜਿਹੜੀ ਬੇਸਮੈਂਟ ਹੈਗੀ ਆ ਉਹ ਆਪਣੇ ਯੂਜ਼ ਦੇ ਲਈ ਥੱਲੇ ਬਣਾਈ ਹੋਈ ਹੈਗੀ ਆ। ਜੇ ਕੋਈ ਮੇਰਾ ਭੈਣ ਭਰਾ ਇਸ ਘਰ ਨੂੰ ਦੇਖਣਾ ਚਾਹੁੰਦਾ ਜਾਂ ਫਿਰ ਇਸ ਘਰ ਦੀ ਹੋਰ ਜਾਣਕਾਰੀ ਲੈਣਾ ਚਾਹੁੰਦਾ ਤੇ 4 ਵਜੇ ਤੱਕ ਓਪਨ ਹਾਊਸ ਹੈਗਾ ਜੀ, ਮੈਨੂੰ ਕਾਲ ਕਰ ਸਕਦੇ ਆ 416-464-2067, 416-464-2067। ਜੇ ਕਿਸੇ ਮੇਰੇ ਭੈਣ ਭਰਾ ਨੇ ਇਨਵੈਸਟਮੈਂਟ ਦੇ ਲਈ ਪ੍ਰੋਪਰਟੀ ਦੇਖਣੀ ਹੈ ਤੇ ਆਪਣੇ ਕੋਲ ਬਰੋਕਸ ਯੂਨੀਵਰਸਿਟੀ ਦੇ ਕੋਲ ਇੱਕ ਡੀਟੈਚ ਬੰਗਲੋ ਹੈਗਾ ਜੀ, 60x120 ਫੁੱਟ ਲੋਟ ਦੇ ਉੱਤੇ। ਮੋਸਟਲੀ ਬੰਗਲੋਜ 3 ਬੈਡਰੂਮ ਦੇ ਹੁੰਦੇ ਆ ਪਰ ਇਹ 4 ਬੈਡਰੂਮ ਦਾ ਡੀਟੈਚ ਬੰਗਲੋ ਸਿੰਗਲ ਕਾਰ ਗਰਾਜ ਦੇ ਨਾਲ, 2 ਬੈਡਰੂਮ ਬੇਸਮੈਂਟ ਦੇ ਵਿੱਚ ਹੈਗੇ ਆ। ਇਸ ਵੇਲੇ ਫੁੱਲੀ ਰੈਂਟਡ ਹੈਗਾ, ਬਰੋਕ ਯੂਨੀਵਰਸਿਟੀ ਤੋਂ ਹਾਰਡਲੀ 10 ਜਾਂ 12 ਮਿੰਟ ਦੀ ਵਾਕ ਹੈਗੀ ਆ, ਲੋਕਲ ਟ੍ਰਾਂਸਿਟ ਦੇ ਬਿਲਕੁਲ ਉੱਤੇ ਹੈਗਾ, ਹੋਰ ਵੀ ਆਲੇ ਦੁਆਲੇ ਜਿਹੜੀਆਂ ਸਾਰੀਆਂ ਫੈਸਿਲਿਟੀਜ਼ ਇਹਦੇ ਨੇੜੇ ਹੈਗੀਆਂ। ਜੇ ਕੋਈ ਮੇਰਾ ਭੈਣ ਭਰਾ ਇਨਵੈਸਟਮੈਂਟ ਦੇ ਲਈ ਜਾਂ ਫਿਰ ਕਿਸੇ ਨੇ ਸਿਟੀ 'ਚ ਇੱਥੇ ਨਹੀਂ ਲੈਣਾ ਬਾਹਰ ਘਰ ਲੈਣਾ ਹੈਗਾ ਤੇ ਵੈਰੀ ਗੁੱਡ ਪ੍ਰਾਈਸ ਦੇ ਉੱਤੇ ਇਹ ਪ੍ਰੋਪਰਟੀ ਹੈਗੀ ਹੈ ਇਨਵੈਸਟਮੈਂਟ ਦੇ ਲਈ ਵੀ ਜਾਂ ਫਿਰ ਫਸਟ ਟਾਈਮ ਬਾਇਰ ਦੇ ਲਈ, ਇਹਦੇ ਸੰਦਰਭ ਦੇ ਵਿੱਚ ਵੀ ਮੈਨੂੰ ਕਾਲ ਕੀਤੀ ਜਾ ਸਕਦੀ ਜੀ। 416-464-2067, 416-464-2067। ਇੱਕ ਆਪਣੇ ਕੋਲ ਡਾਊਨ ਟਾਊਨ ਦੇ ਵਿੱਚ 2 ਬੈਡਰੂਮ 2 ਵਾਸ਼ਰੂਮ ਦੇ ਨਾਲ ਕੌਂਡੋਮੀਨੀਅਮ ਹੈਗਾ ਜੀ। ਜੇ ਕੋਈ ਮੇਰਾ ਭੈਣ ਭਰਾ ਡਾਊਨ ਟਾਊਨ ਟੋਰੋਂਟੋ ਦੇ ਵਿੱਚ ਪ੍ਰੋਪਰਟੀ ਦੇਖ ਰਿਹਾ ਸੀਗਾ ਇਨਵੈਸਟਮੈਂਟ ਦੇ ਲਈ ਜਾਂ ਫਿਰ ਆਪਣੇ ਰਹਿਣ ਦੇ ਲਈ, ਇਸ ਵੇਲੇ ਉਹ ਰੈਂਟ ਤੇ ਚੜੀ ਹੋਈ ਹੈ ਜੀ, ਯੂਨਿਟ ਬਹੁਤ ਵਧੀਆ ਹੈਗਾ, ਰੈਪ ਅਰਾਊਂਡ ਬਾਲਕਨੀ ਹੈਗੀ ਹੈ, ਜੇ ਕੋਈ ਮੇਰਾ ਭੈਣ ਭਰਾ ਉੱਥੇ ਦੇਖਣਾ ਚਾਹੁੰਦਾ ਸੀ ਤੇ ਉਹ ਵੀ ਮੈਨੂੰ ਕਾਲ ਕਰ ਸਕਦੇ ਆ। ਤੇ ਅੰਤ ਦੇ ਵਿੱਚ ਇੱਕ ਸੁਨੇਹਾ ਜਿਹੜਾ ਤੁਸੀਂ ਆਪਣੇ ਸਰੋਤਿਆਂ ਦੇ ਨਾਲ ਡੇ ਵਨ ਤੋਂ ਸਾਂਝਾ ਕਰਦੇ ਆ ਰਹੇ ਹੋ ਕਿ ਜੇ ਕਿਸੇ ਮੇਰੇ ਭੈਣ ਭਰਾ ਨੇ ਰੀਅਲ ਅਸਟੇਟ ਦੇ ਫੀਲਡ ਦੇ ਵਿੱਚ ਆਉਣਾ ਹੈਗਾ ਜਾਂ ਫਿਰ ਰੀਅਲ ਅਸਟੇਟ ਦਾ ਲਾਇਸੈਂਸ ਹੈਗਾ ਤੇ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਆ, ਕਿਉਂਕਿ ਟ੍ਰਾਈ ਸਿਟੀ ਪ੍ਰੋਫੈਸ਼ਨਲ ਰਿਐਲਿਟੀ ਪਿਛਲੇ 15 ਸਾਲ ਤੋਂ ਸੇਮ ਲੋਕੇਸ਼ਨ ਤੋਂ ਫੁੱਲ ਫਲੈਜ ਆਫਿਸ ਦੇ ਨਾਲ ਸੇਵਾਵਾਂ ਦੇ ਰਹੇ ਹੈਗੇ ਹਾਂ ਅਸੀਂ ਜੀ। ਜੇ ਤੁਸੀਂ ਇੱਕ ਵਧੀਆ ਟੀਮ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕਿਸ ਤਰ੍ਹਾਂ ਬਣ ਸਕਦੇ ਹੋ, ਤੁਸੀਂ ਮੇਰੇ ਨਾਲ ਇੱਕ ਵਾਰੀ 1-on-1 ਬੈਠ ਕੇ ਗੱਲਬਾਤ ਕਰੋ, ਮੈਂ ਤੁਹਾਨੂੰ ਗਾਈਡ ਕਰਾਂਗਾ ਕਿਸ ਤਰ੍ਹਾਂ ਤੁਸੀਂ ਰੀਅਲ ਅਸਟੇਟ ਦੇ ਫੀਲਡ ਦੇ ਵਿੱਚ ਸਕਸੈਸਫੁਲ ਹੋ ਸਕਦੇ ਹੋ। ਇੱਕੋ ਇੱਕ ਨੰਬਰ ਹੈਗਾ ਜੀ 416-464-2067।
0: ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। 416-464-2067 ਅਵਤਾਰ ਸਿੰਘ ਜੀ ਬਡਿਆਲ ਹੋਰਾਂ ਦਾ ਟੈਲੀਫੋਨ ਨੰਬਰ ਹੈ। ਦਰਸ਼ਨ ਸਿੰਘ ਜੀ ਸਾਡੇ ਨਾਲ ਜੁੜੇ ਹੋਏ ਨੇ ਜੀ, ਕੁਝ ਕਹਿਣਾ ਚਾਹੁੰਦੇ ਨੇ। ਨਿੱਘਾ ਸਵਾਗਤ ਭਾਜੀ
2: ਜੀ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ।
0: ਥੈਂਕ ਯੂ ਵੀਰ,
2: ਧੁੱਪ ਸੋਹਣੀ ਲੱਗੀ ਹੋਈ ਹੈ, ਬੈਗ ਜਾਣ ਦੇ ਘਾਹ ਕੱਟੋ, ਤੇ ਚਲ ਸਾਰੇ ਕਰ ਰਹੇ ਆ ਵੀ ਨਾਲੇ ਵਿਟਾਮਿਨ ਡੀ ਪੂਰਾ ਹੋ ਜਾਏਗਾ, ਤੇ ਜੇ ਪ੍ਰੋਟੀਨ ਪੂਰਾ ਕਰਨਾ ਤੇ ਬਾਰਬੀਕੀ ਕਰੋ ਜੀ, ਤੇ 2 ਦਿਨ ਤੁਸੀਂ ਧੁੱਪੇ ਰਹੋ ਤੇ ਤੁਹਾਨੂੰ ਹਫ਼ਤਾ ਲੋੜ ਨੀ ਵਿਟਾਮਿਨ ਡੀ ਦੀ।
0: ਅੱਛਾ,
2: ਹਾਂ ਜੀ, 2 ਦਿਨ ਤੁਸੀਂ ਲਗਾਤਾਰ ਧੁੱਪ ਲਓ ਤਾਂ ਹਫ਼ਤਾ ਤੋਂ ਲਗਾਵਾਂਗੇ ਆਰਾਮ ਨਾਲ।
0: ਠੀਕ ਹੈ,
2: ਨਹੀਂ
0: ਖੈਰ ਚਲੋ, ਜਿਹੜੇ ਜਾ ਸਕਦੇ ਨੇ ਜਰੂਰ ਜਾਣ ਜੀ, ਕਿਉਂਕਿ ਇਹ ਜਿਹੜੇ ਬਿਜ਼ਨਸ ਨੇ ਉਹ ਵੀ ਇਸ ਤਾਂ ਹੀ ਚੱਲਦੇ ਨੇ ਜੇ ਅਸੀਂ ਚਲਾਉਣ ਦੀ ਅਸੀਂ ਉਹਨਾਂ 'ਚ ਯੋਗਦਾਨ ਪਾਵਾਂਗੇ ਤਾਂ।
2: ਚਲੋ ਜਿਹੜੇ ਨਹੀਂ ਜਾ ਸਕਦੇ ਘਰੇ ਮਤਲਬ ਆਪਣਾ ਇੰਜੋਏ ਕਰੋ ਤੇ ਕੋਸ਼ਿਸ਼ ਕਰੋ ਕਿ ਘਰੇ ਆਪਣੇ ਗੱਡੀਆਂ ਤੋਂ ਸਾਫ਼ ਕਰੋ, ਜਿਹਦਾ ਵਿਟਾਮਿਨ ਡੀ ਪੂਰਾ ਹੋਵੇ, ਹੱਡੀਆਂ ਦੀ ਪ੍ਰੋਬਲਮ ਜਿੰਨੀਆਂ ਸਾਰੀਆਂ ਨਾ ਸਭ
0: ਜੀ
2: ਠੀਕ ਹੋ ਜਾਂਦੀਆਂ ਜੀ।
0: ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਥੈਂਕ ਯੂ, ਥੈਂਕ ਯੂ ਸੋ ਮਚ ਜੀ, ਹੈਪੀ ਹੋਲੀਡੇ ਤੁਹਾਡੇ ਵਾਸਤੇ। ਬਿਲਕੁਲ ਦੋਸਤੋ, ਔਰ ਤੁਸੀਂ ਇਸ ਵੇਲੇ ਜੁੜੇ ਹੋਏ ਪ੍ਰੋਗਰਾਮ ਨਜ਼ਰੀਆ ਦੇ ਨਾਲ, ਆਪਣਾ ਆਪਣਾ ਨਜ਼ਰੀਆ ਸਭ ਦਾ, ਕੋਈ ਵੀ ਗੱਲਬਾਤ ਤੁਸੀਂ ਪ੍ਰੋਗਰਾਮ ਤੋਂ ਬਾਅਦ ਵਿੱਚ ਮੇਰੇ ਨਾਲ ਕਰਨੀ 416-669-1379। ਸਟੂਡੀਓ 'ਚ ਕਾਲ ਕਰਨ ਵਾਸਤੇ ਟੈਲੀਫੋਨ ਨੰਬਰਸ ਹੁੰਦੇ ਨੇ 416-233-7368 ਜਾਂ 82-97। ਆਪਟੀਕਲ ਵਨ 2 ਲੋਕੇਸ਼ਨ ਤੋਂ ਸੇਵਾਵਾਂ ਦਿੰਦੇ ਨੇ, 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਸਾਰੀਆਂ ਇਹ ਇੰਸ਼ੋਰੈਂਸ ਕੰਪਨੀਜ਼ ਨਾਲ ਡੀਲ ਕਰਦੇ ਨੇ ਅਤੇ ਸਾਰੇ ਮੇਜਰ ਬ੍ਰਾਂਡ ਦੇ ਜਿਹੜੇ ਡਿਜ਼ਾਈਨਰ ਫਰੇਮਸ ਨੇ ਉਹ ਕੈਰੀ ਕਰਦੇ ਨੇ। 905-455-0752 ਉਹਨਾਂ ਦਾ ਟੈਲੀਫੋਨ ਨੰਬਰ ਹੈ। ਪੰਜਾਬੀ ਵਨ ਵਿੱਚ 7 ਲੋਕੇਸ਼ਨ ਤੋਂ ਸਰਵਿਸਿਜ਼ ਦੇ ਰਹੇ ਨੇ ਇਸ ਵੇਲੇ, ਔਰ ਕੋਈ ਵੀ ਤੁਸੀਂ ਆਪਣਾ ਖਾਣਾ ਖਾਣਾ ਬੈਠ ਕੇ ਜਾ ਕੇ ਜਾਂ ਟੇਕਆਊਟ ਕਰਨਾ ਜਾਂ ਫਿਰ ਆਉਂਦੇ ਸਮੇਂ ਦੇ ਵਿੱਚ ਇਵੈਂਟ ਕੋਈ ਉਲੀਕਿਆ ਹੋਇਆ ਅਤੇ ਉਹਦੇ ਵਾਸਤੇ ਕੇਟਰਿੰਗ ਦੀਆਂ ਸਰਵਿਸਿਜ਼ ਚਾਹੀਦੀਆਂ ਨੇ ਅਤੇ ਮਲਟੀਪਲ ਫੂਡ ਟਰੱਕਸ ਦੇ ਨਾਲ ਤੁਹਾਡੀ ਮਦਦ ਕਰਦੇ ਨੇ, ਤੁਹਾਡੀ ਸੇਵਾ 'ਚ ਹਾਜ਼ਰ ਨੇ। ਪੰਜਾਬੀ ਵਨ ਨੇਚਰ 416-937-2061 ਉਹਨਾਂ ਦਾ ਟੈਲੀਫੋਨ ਨੰਬਰ ਹੈ। ਲੀ ਵੈਂਕਟ ਹਾਲ 416-238-8154 416-238-8154 ਟੈਲੀਫੋਨ ਨੰਬਰ ਹੈ, ਔਰ 7400 ਕੀਲ ਸਟਰੀਟ ਕੋਨਕਰਡ ਦੇ ਵਿੱਚ ਲੋਕੇਟਡ ਨੇ, ਹਾਈਵੇ 407 ਕੀਲ ਦਾ ਏਰੀਆ। 50 ਤੋਂ ਲੈ ਕੇ 400 ਮਹਿਮਾਨਾਂ ਤੱਕ ਨੂੰ ਜਿਹੜੀ ਉਹਦੀ ਲੁੱਕ ਆਫਟਰ ਕਰ ਸਕਦੇ ਨੇ। ਫਲੈਕਸੀਬਲ ਪੈਕੇਜਸ ਤੁਸੀਂ ਚੂਜ਼ ਕਰਨੇ ਨੇ, ਕੋਂਟੀਨੈਂਟਲ ਚਾਹੀਦਾ, ਸਾਊਥ ਏਸ਼ੀਅਨ, ਟਿਪੀਕਲ ਇੰਡੀਅਨ ਜਾਂ ਪੰਜਾਬੀ ਸਟਾਈਲ, ਕਰੇਬੀਅਨ, ਇਟਾਲੀਅਨ, ਮਿਡਲ ਈਸਟਰਨ। ਕਸਟਮ ਫਿਊਜ਼ਨ ਮੈਨਿਊ ਦੇ ਵਾਸਤੇ 416-238-8154 'ਤੇ ਕਾਲ ਕਰ ਲਿਓ। ਕਟਾਰੀਆ ਟੂਰਸ ਐਂਡ ਟਰੈਵਲ 905-688-1200 ਉਹਨਾਂ ਦਾ ਟੈਲੀਫੋਨ ਨੰਬਰ ਹੈ, ਅਤੇ ਕੁਝ ਇੱਕ ਸਪੈਸ਼ਲ ਜਿਹੜੇ 1-way ਟਿਕਟ ਟੋਰਾਂਟੋ ਤੋਂ ਦਿੱਲੀ $899 'ਚ ਮਈ ਮਹੀਨੇ ਦਾ ਇਹ ਫੇਅਰ ਹੈ। ਅੰਮ੍ਰਿਤਸਰ ਵਾਸਤੇ $1095 'ਚ ਮਿਲ ਸਕਦੀ ਹੈ। ਰਿਟਰਨ ਡੀਲ ਜਿਹੜੀਆਂ ਨੇ ਅੰਮ੍ਰਿਤਸਰ ਤੋਂ ਟੋਰਾਂਟੋ ਤੋਂ ਅੰਮ੍ਰਿਤਸਰ 2035 ਮਈ ਤੋਂ ਜੂਨ ਦੇ ਵਿੱਚ, ਦਿੱਲੀ ਟੋਰਾਂਟੋ ਤੋਂ ਦਿੱਲੀ ਜਿਹੜੀ $1685 ਦੇ ਵਿੱਚ, ਲਾਹੌਰ ਵਾਸਤੇ 1-way ਜਿਹੜੀ ਹੈ 985, ਕਰਾਚੀ 935, ਇਸਲਾਮਾਬਾਦ $1030 'ਚ। ਰਿਟਰਨ ਟਿਕਟਸ ਦੀ ਗੱਲ ਕਰ ਲਈਏ ਤਾਂ ਲਾਹੌਰ ਲਈ $2060, ਕਰਾਚੀ $1949 ਅਤੇ ਇਸਲਾਮਾਬਾਦ $1999 ਦੇ ਵਿੱਚ ਤੁਸੀਂ ਜਾ ਸਕਦੇ ਹੋ। ਆਲ ਇਨਕਲੂਸਿਵ ਜਿਹੜੇ ਵਕੇਸ਼ਨ ਡੀਲਸ ਨੇ, ਡੋਮਿਨਿਕਨ ਰਿਪਬਲਿਕ ਦੇ ਵਾਸਤੇ $1150 'ਚ ਟਿਕਟ, ਇਹ ਜਿਹੜਾ ਪੈਕੇਜ ਹੈ ਤੁਹਾਨੂੰ ਮਿਲ ਸਕਦਾ। ਮੈਕਸੀਕੋ ਜਾਣਾ ਅਤੇ $1099 'ਚ। ਜ਼ਿਆਦਾ ਜਾਣਕਾਰੀ ਲਈ ਤੁਸੀਂ 905-688-1200 'ਤੇ ਸੰਪਰਕ ਕਰ ਲੈਣਾ ਜੀ, ਸਾਰੀ ਦੀ ਸਾਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਉੱਥੋਂ ਮਿਲ ਜਾਣੀ ਆ। ਅਤੇ ਰੋਇਲ ਸਿਟੀ ਦਾ ਰੋਇਲ ਸਿਟੀ ਕੰਸਟਰਕਸ਼ਨ ਤੋਂ ਅਜੇ ਸਿੰਘ ਜੀ ਦੇ ਨਾਲ ਤੁਸੀਂ ਗੱਲ ਕਰਨੀ ਹੈ। ਲੀਗਲ ਬੇਸਮੈਂਟ ਪਰਮਿਟ ਟੂ ਕੰਪਲੀਟ ਫਿਨਿਸ਼ਿੰਗ, ਪ੍ਰੋਫੈਸ਼ਨਲ ਪੇਂਟਿੰਗ, ਕਿਚਨ ਰੀਮੋਡਲ ਤੁਸੀਂ ਕਰਵਾਉਣੀ ਆ, ਵਾਸ਼ਰੂਮ ਰੈਨੋਵੇਸ਼ਨ ਕਰਵਾਉਣੀਆਂ ਨੇ, ਜਾਂ ਫਿਰ ਫੁੱਲ ਹੋਮ ਰੈਨੋਵੇਸ਼ਨ ਸਰਵਿਸਿਜ਼ ਦੀ ਜ਼ਰੂਰਤ ਹੈ, ਅਤੇ ਅਜੇ ਸਿੰਘ ਜੀ ਦੇ ਨਾਲ ਤੁਸੀਂ 437-766-5158 4377-66-5158 'ਤੇ ਅਜੇ ਸਿੰਘ ਜੀ ਦੇ ਨਾਲ ਗੱਲ ਕਰਕੇ ਤੁਸੀਂ ਆਪਣਾ ਕੋਈ ਵੀ ਰੈਨੋਵੇਸ਼ਨ ਦਾ ਕੰਮ ਕਰਵਾਉਣਾ ਅਤੇ ਉਹਦੀ ਅਪੁਆਇੰਟਮੈਂਟ ਉਹਨਾਂ ਦੇ ਨਾਲ ਲੈ ਸਕਦੇ ਹੋ। ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ ਐੱਨ ਆਰ ਆਈ ਸਰਵਿਸਿਸ ਦੁਪਿੰਦਰ ਲੂੰਬਾ ਜੀ ਦੇ ਨਾਲ ਤੁਸੀਂ ਗੱਲ ਕਰਨੀ ਆ 647-402-2202 6474022202 ਉਹਨਾਂ ਦਾ ਟੈਲੀਫੋਨ ਨੰਬਰ ਹੈ, ਔਰ 30 ਇੰਟਰਮੋਡਲ ਡਰਾਈਵ ਯੂਨਿਟ 207 ਦੇ ਵਿੱਚ ਲੋਕੇਟਡ ਨੇ। ਪਾਸਪੋਰਟ ਸਰਵਿਸਿਜ਼ ਜਿਵੇਂ ਪਾਸਪੋਰਟ ਰੀਨਿਊਲ ਲਈ ਤੁਹਾਨੂੰ ਹੈਲਪ ਚਾਹੀਦੀ ਹੈ, ਨਿਊ ਪਾਸਪੋਰਟ ਬਣਾਉਣਾ, ਤਤਕਾਲ ਪਾਸਪੋਰਟ, ਲੋਸ ਜਾਂ ਡੈਮੇਜ ਪਾਸਪੋਰਟ ਰੀਇਸ਼ੂ ਵਾਸਤੇ, ਪਾਸਪੋਰਟ ਕੁਰੈਕਸ਼ਨ ਜਾਂ ਫਿਰ ਚੇਂਜਿਸ ਦੇ ਵਾਸਤੇ ਪਾਸਪੋਰਟ ਸਰੈਂਡਰ ਕਰਨ ਦੇ ਲਈ, ਓ ਸੀ ਆਈ ਸਰਵਿਸਿਜ਼ ਦੇ ਵਿੱਚ ਜਿਵੇਂ ਓ ਸੀ ਆਈ ਦੀ ਨਿਊ ਐਪਲੀਕੇਸ਼ਨ ਰੀਨਿਊਲ ਜਾਂ ਫਿਰ ਰੀਇਸ਼ੂ ਕਰਵਾਉਣੀ ਹੈ, ਓ ਸੀ ਆਈ ਅਪਡੇਟ ਵਾਸਤੇ, ਪੀ ਸੀ ਸੀ ਸਰਵਿਸਿਜ਼ ਤੁਹਾਨੂੰ ਚਾਹੀਦੀਆਂ ਨੇ, ਪਲੇਸ ਕਲੀਅਰੈਂਸ ਸਰਟੀਫਿਕੇਟ ਵਾਸਤੇ, ਅਟੈਸਟੇਸ਼ਨ ਜਾਂ ਫਿਰ ਕਿਸੇ ਤਰ੍ਹਾਂ ਦੀ ਵੀ ਲੀਗਲਾਈਜੇਸ਼ਨ ਕਿਸੇ ਵੀ ਡਾਕੂਮੈਂਟ ਦੀ ਤੁਸੀਂ ਕਰਵਾਉਣੀ ਹੈ, ਇਹ ਸਾਰੀਆਂ ਸਰਵਿਸਿਜ਼ ਪਲੱਸ ਕਿਸੇ ਵੀ ਕੰਟਰੀ ਦਾ ਤੁਸੀਂ ਵੀਜ਼ਾ ਲੈਣਾ ਅਤੇ ਉਹਦੇ 'ਚ ਮਦਦ ਤੁਹਾਨੂੰ ਕਰਦੇ ਨੇ ਦੁਪਿੰਦਰ ਲੂੰਬਾ ਜੀ ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ ਐੱਨ ਆਰ ਆਈ ਸਰਵਿਸਿਜ਼ ਤੋਂ 647-402-2202 ਉਹਨਾਂ ਦਾ ਟੈਲੀਫੋਨ ਨੰਬਰ ਹੈ। ਅਤੇ ਹਰਿੰਦਰਪਾਲ ਜੀ ਆਪਣੇ ਨਾਲ ਜੁੜ ਗਏ ਨੇ ਜੀ ਰਾਈਟ ਰੇਟ ਸਲਿਊਸ਼ਨਸ ਤੋਂ, ਸਵਾਗਤ ਕਰਦੇ ਹਾਂ ਹਰਿੰਦਰਪਾਲ ਜੀ, ਨਿੱਘਾ ਸਵਾਗਤ
3: ਜੀ। ਮਨਜੀਤ ਜੀ ਤੁਹਾਡਾ ਸਮਾਂ ਦੇਣ ਲਈ ਧੰਨਵਾਦ, ਤੇ ਸਰੋਤਿਆਂ ਵਾਸਤੇ ਨੰਬਰ 4 ਚੌਕਿਆਂ ਵਾਲਾ 416-400-4444 416-444-4

0: ਤੇ ਬਾਹਰ ਵਾਕਈ ਮੈਂ ਜਦੋਂ ਆਇਆ ਤਾਂ ਬਹੁਤ ਵਧੀਆ, ਅੱਜ ਸੁਹਾਵਣਾ ਜਿਹੜਾ ਮੌਸਮ ਹੈ, ਇੰਜੋਏਬਲ ਮੌਸਮ ਹੈ, ਜ਼ਰੂਰ ਮਾਣੋ। ਔਰ ਹੋਰ ਅੱਧੇ ਘੰਟੇ ਨੂੰ ਮੈਂ ਵੀ ਬਾਹਰ ਦੇਖ ਲੈਣਾ ਜੀ। ਅਤੇ ਬਾਕੀ ਜਿਹੜੀ ਤੁਸੀਂ ਕੁਐਸਚਨ ਦੀ ਗੱਲ ਕੀਤੀ ਹੈ, ਵੈਸੇ ਤਾਂ ਜੇ ਇੱਥੇ ਗੱਲ ਕਰੀਏ ਜੀ, ਕੈਨੇਡਾ ਭਾਰਤ ਕੈਨੇਡਾ ਦੇ ਵਿੱਚ ਮੇਰਾ ਖਿਆਲ ਇੰਨਾ ਸੌਫਟ ਹੈ ਜਿਹੜੇ ਲਾਜ਼ ਜਿਹੜੇ ਕਾਨੂੰਨ ਨੇ, ਅਤੇ ਉਹ ਕੋਈ ਇੱਦਾਂ ਦੀ ਸ਼ਾਇਦ ਜੇ ਕੋਈ ਬਹੁਤਾ ਘਿਨਾਉਣਾ ਕਾਰਾ ਕਿਸੇ ਨੇ ਕੀਤਾ ਤਾਂ ਉਹਨੂੰ ਜੇਲ੍ਹ ਕਿਤੇ ਜਾਣਾ ਪੈਂਦਾ, ਯਾਤਰਾ ਕਰਨੀ ਪੈਂਦੀ ਆ। ਪਰ ਮੇਰਾ ਕੁਐਸਚਨ ਰਿਗਾਰਡਿੰਗ, ਕਿਉਂਕਿ ਆਪਣਾ ਜਿਹੜੀ ਗੱਲਬਾਤ ਹੁੰਦੀ ਹਮੇਸ਼ਾ ਫਾਈਨੈਂਸਿਸ ਨੂੰ ਲੈ ਕੇ ਹੁੰਦੀ ਆ,
1: ਬਿਲਕੁਲ,
0: ਕਿ ਕੋਈ ਇੱਦਾਂ ਦੀ ਕੋਈ ਪਨਿਸ਼ਮੈਂਟ, ਕੋਈ ਡੈਪੂਟੇਸ਼ਨ, ਕੋਈ ਜੇਲ੍ਹ ਜਾਣ ਵਾਲੀ ਗੱਲ ਹੁੰਦੀ ਆ ਜੇ ਕਿਸੇ ਨੇ ਮੌਰਗੇਜ ਨਾ ਪੇ ਕੀਤੀ ਹੋਵੇ ਜਾਂ ਜਿਹੜੇ ਲੋਨਸ ਵਗੈਰਾ ਲਏ ਹੋਣ ਉਹ ਨਾ ਪੇ ਕੀਤੇ ਹੋਣ?
1: ਵੇਖੋ ਜੀ, ਤੁਹਾਡਾ ਸਵਾਲ ਮੈਨੂੰ ਥੋੜਾ ਜਿਹਾ ਨਾ ਵਿਸਥਾਰ ਚ ਦੱਸਣਾ ਪਏਗਾ ਜਵਾਬ ਇਹਦਾ। ਕੈਨੇਡਾ ਮਨੀਤ ਵੇਖੋ ਦਾ ਸਿਸਟਮ ਜਿਹੜਾ ਨੰਬਰ ਵਨ ਹੈ ਦੁਨੀਆਂ ਭਰ ਵਿੱਚ, ਕਾਹਦੇ ਕਰਕੇ ਸਮਾਜ ਭਲਾਈ, ਸਮਾਜ ਕਲਿਆਣ, ਬਿਹਤਰੀ, ਮਨੁੱਖਤਾ। ਕੈਨੇਡਾ ਦੁਨੀਆਂ ਦਾ ਮਨੁੱਖਤਾ ਵਾਸਤੇ ਨੰਬਰ ਵਨ ਕੰਟਰੀ ਹੈ। ਇਸ ਕਰਕੇ ਕਰਨਿਆਂ ਦੀ ਵਜ੍ਹਾ ਕਰਕੇ ਕਿਸੇ ਨੂੰ ਜੇਲ੍ਹ ਜਾਂ ਪਨਿਸ਼ਮੈਂਟ, ਕੰਮ ਕਾਜ ਦੇ ਰਾਈਟ ਤੋਂ ਵਾਂਝੇ ਜਿਹੜਾ ਉਹ ਨਹੀਂ ਰੱਖਿਆ ਜਾ ਸਕਦਾ ਜੀ। ਇਹ 110% ਗੱਲ ਹੈ।
0: ਓਕੇ,
1: ਦੂਜੀ ਗੱਲ ਹੈ ਕਿ ਕੈਨੇਡਾ ਨੂੰ ਲੋਕੀ ਲਾਈਕ ਕਿਉਂ ਕਰਦੇ, ਉਹਦੇ ਦੋ ਕਾਰਨ ਆ। ਇੱਥੋਂ ਦਾ ਸਾਡਾ ਹੈਲਥ ਸਿਸਟਮ ਵੇਖ ਲਓ, ਹਰਾ ਕਾਰਡ ਜੇਬ ਵਿੱਚ ਪਾਓ, ਤੁਸੀਂ ਡਾਕਟਰ ਕੋਲ ਜਾਓ, ਹਸਪਤਾਲ ਜਾਓ, ਫਾਰਮੇਸੀ ਜਾਓ, ਬਲੱਡ ਟੈਸਟ ਕਰਾਓ, ਤੁਹਾਨੂੰ ਪੈਸੇ ਦੀ ਸਾਨੂੰ ਸੋਚਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਵੀ ਪੈਸਾ ਜੇਬ ਚ ਵੀ ਹੈ ਕਿ ਨਹੀਂ। ਇੱਕ ਇਹ ਕਾਰਨ ਨੰਬਰ ਵਨ। ਦੂਜਾ ਜਿਹੜਾ ਸਭ ਤੋਂ ਵਧੀਆ ਤੇ ਵਿਸ਼ਾਲ ਤੇ ਜਿਹਦੀ ਕੋਈ ਹੋਰ ਬਾਹਰ ਨੀ ਕਿਧਰੇ ਮਿਲਦੀ ਮਿਸਾਲ, ਉਹ ਹੈ ਕੈਨੇਡਾ ਜੀ ਕਰਜ਼ੇ ਵਾਲਾ ਕਾਨੂੰਨ। ਕਰਜ਼ਾ ਤੁਹਾਨੂੰ ਕਿਸੇ ਵੀ ਰੂਪ ਵਿੱਚ ਚੜ ਗਿਆ ਤਾਂ ਉਹਦਾ ਇਲਾਜ ਮੈਜੋਰਿਟੀ ਆਫ ਟਾਈਮ ਹੈਗਾ ਜੀ।
0: ਅੱਛਾ,
1: ਜਿਹੜਾ ਮਨਜੀਤ ਅੱਜ ਕੱਲ ਦਾ ਸਮਾਂ ਲੋਕਾਂ ਕੋਲ ਚੰਗਾ ਖਾਣਾ ਖਾਣ ਵਾਸਤੇ, ਖਰੀਦਣ ਵਾਸਤੇ ਪੈਸੇ ਨਹੀਂ ਹੈਗੇ, ਬਿੱਲਾਂ ਦੀ ਪੇਮੈਂਟ ਜਿਹੜੀਆਂ ਨਹੀਂ ਹੋ ਰਹੀਆਂ, ਉਹ ਸਰੋਤਿਆਂ ਦੀ ਮਜਬੂਰੀ ਹੈ, ਖੁਸ਼ੀ ਨਾਲ ਨਹੀਂ ਇਸ ਤਰ੍ਹਾਂ ਕੋਈ ਵੀ ਕਰਦਾ। ਹੋਰ ਤਾਂ ਛੱਡੋ, ਇਸ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਟਾਈਮ ਤੇ ਮੁੱਢੜੀਆਂ ਜਿਹੜੀਆਂ ਸਾਡੀਆਂ ਲੋੜਾਂ ਨਾ, ਘਰੇਲੂ ਰੋਟੀ ਕੱਪੜਾ ਮਕਾਨ, ਉਹ ਵੀ ਮਤਲਬ ਬਹੁਤ ਮੁਸ਼ਕਲ ਵਿੱਚ ਆ। ਤੇ ਤੁਸੀਂ ਸਵਾਲ ਪੁੱਛਿਆ ਸੀ ਵੀ ਕਰਜ਼ੇ ਕਰਕੇ ਕੋਈ ਪਨਿਸ਼ਮੈਂਟ, ਪਨਿਸ਼ਮੈਂਟ ਦੀ ਗੱਲ ਤਾਂ ਦੂਰ ਰਹਿ ਗਈ। ਜੇਕਰ ਕਿਸੇ ਨੇ ਪੈਸਾ ਕਿਸੇ ਵੀ ਰੂਪ ਵਿੱਚ ਦਿੱਤਾ ਹੋਵੇ, ਚਾਹੇ ਪ੍ਰਾਈਵੇਟ ਲੋਨ ਹੈ ਜਾਂ ਮੌਰਗੇਜ ਹੈ ਜਾਂ ਮਹਿੰਗੇ ਭਾਅ ਵਾਲੇ ਕੋਈ ਹੋਰ ਕਾਰਡ ਕਰਜ਼ੇ ਹੈ, ਕੋਈ ਵੀ ਮਤਲਬ ਮੇਰੇ ਦੱਸਣ ਦਾ ਮਕਸਦ ਇਹ ਕੋਈ ਵੀ ਲੋਨ ਹੋਵੇ, ਕਿਸੇ ਨੂੰ ਤੰਗ ਨਹੀਂ ਕੋਈ ਕਰ ਸਕਦਾ। ਉਹ ਜਿਹੜਾ ਤੁਹਾਡਾ ਸਵਾਲ ਸੀ ਉਹ ਤੇ ਤੁਸੀਂ ਆਪਣੇ ਪੁਆਇੰਟ ਆਫ ਵਿਊ ਤੋਂ ਪੁੱਛਿਆ, ਪਰ ਫੋਨ ਕਰਕੇ ਤੰਗ ਵੀ ਨਹੀਂ ਕਰ ਸਕਦਾ ਕੋਈ ਬੰਦਾ, ਥਰੈਟ ਨਹੀਂ ਕਰ ਸਕਦਾ ਤੇ ਮੇਰੇ ਪੈਸੇ ਦੇਣੇ ਸੀ। ਸੋ ਇਹ ਜਿਹੜੇ ਮਹਿੰਗੇ ਭਾਅ ਵਾਲੀਆਂ ਚੀਜ਼ਾਂ ਜਿਹੜੇ ਪ੍ਰਾਈਵੇਟ ਲੋਨ ਸੀ, ਇਹਦੀ ਮਨਜੀਤ ਲੁੱਟ ਖਸੁੱਟ ਦਾ ਇਹ ਤੇ ਨਹੀਂ ਕਿ ਸਾਨੂੰ ਪਤਾ, ਸਰਕਾਰ ਨੂੰ ਵੀ ਪਤਾ
0: ਜੀ,
1: ਉਹਨਾਂ ਨੂੰ ਵੀ ਪਤਾ ਕਿ ਰਿਨਿਊਅਲ ਫੀਸਾਂ ਬੜੀਆਂ ਚਾਰਜ ਕਰਦੇ ਆ, ਕਿਵੇਂ ਲੁੱਟਿਆ ਜਾਂਦਾ, ਤਾਂ ਫਿਰ ਕੀ ਉਹਦਾ ਨਤੀਜਾ ਕੀ ਨਿਕਲਿਆ। ਇਸੇ ਕਰਕੇ ਸਰਕਾਰ ਨੇ ਇਹ ਸਿਸਟਮ ਜਿਹੜਾ ਉਹਨੂੰ ਇੱਕ ਕਾਨੂੰਨ ਦੀ ਸ਼ਕਲ ਦੇ ਕੇ ਤੇ ਲੋਕਾਂ ਦੀ ਮਦਦ ਕੀਤੀ ਆ ਵੀ ਸਰੋਤਿਓ ਤੁਸੀਂ ਸਟਰਗਲ ਨਾ ਕਰੋ, ਜੇਕਰ ਤੁਸੀਂ ਕਿਸੇ ਕਾਰਨ ਕਰਕੇ ਤੰਗੀ ਆ ਗਈ ਹੈ, ਫਾਈਨੈਂਸ਼ੀਅਲ ਕ੍ਰਾਈਸਿਸ ਨੇ, ਜੋਬਸ ਡਾਊਨ ਨੇ, ਤਾਂ ਤੁਸੀਂ ਸਟਰਗਲ ਕਰਨ ਦੀ ਬਜਾਏ ਇੱਕ ਐਪਲੀਕੇਸ਼ਨ ਦੇ ਸਕਦੇ ਹੋ, ਜਿਹਦੇ ਰਾਹੀਂ ਤੁਹਾਡਾ ਕਰਜ਼ਾ ਜਿਹੜਾ ਉਹ ਖਤਮ ਵੀ ਹੋ ਸਕਦਾ, ਘੱਟ ਵੀ ਹੋ ਸਕਦਾ ਤੇ ਕਰਜ਼ਾ ਫਾਰਜ ਵੀ ਹੋ ਸਕਦਾ। ਜੀ ਪਿਛਲੀ ਵਾਰੀ ਆਪਾਂ ਕਰਦੇ ਸੀ ਗੱਲ ਕਿ ਕਰਜ਼ਾ ਮਾਫ਼ੀ ਸਾਨੂੰ ਸ਼ਬਦ ਨਹੀਂ ਸੀ ਚੰਗਾ ਲੱਗਦਾ, ਤੁਸੀਂ ਕਿਹਾ ਡੈਟ ਰਿਲੀਫ, ਫਿਰ ਮੈਨੂੰ ਇੱਕ ਹੋਰ ਸ਼ਬਦ ਲੱਭਾ ਵੀ ਕਰਜ਼ੇ ਨੂੰ ਖਾਰਜ ਕਰਨਾ, ਤਾਂ ਉਹਨੂੰ ਖਾਰਜ ਵੀ ਕਰਵਾਇਆ ਜਾ ਸਕਦਾ। ਵੇਖਣ ਵਿੱਚ ਮਨਜੀਤ ਜੀ ਅੱਜ ਕੱਲ੍ਹ ਕੀ ਆ ਰਿਹਾ ਜੀ, ਜਦੋਂ ਲੋਕ ਮਿਲਦੇ ਆ ਮੈਨੂੰ ਜੀ, ਘਰਾਂ ਉੱਪਰ ਦੋ ਦੋ ਤਿੰਨ ਤਿੰਨ ਮੌਰਗੇਜਿਸ ਤੋਂ ਲੈ ਕੇ ਪ੍ਰਾਈਵੇਟ ਲੋਨ, ਚਾਰ ਚਾਰ ਪੰਜ ਪੰਜ ਤੱਕ ਵੀ ਹੈਗੀਆਂ, ਉਹਨਾਂ ਦਾ ਇਹ ਕਰਜ਼ਾ ਜਿਹੜਾ ਘਰ ਵੇਚ ਕੇ ਵੀ ਕਰਜ਼ਾ ਨਹੀਂ ਲੱਥ ਸਕਦਾ। ਪਰ ਸਰੋਤਿਆਂ ਨੂੰ ਜਿਨ੍ਹਾਂ ਨੇ ਪੈਸੇ ਬਾਰੋ ਕੀਤੇ ਆ, ਉਹਨਾਂ ਨੂੰ ਹੱਲ ਤਾਂ ਫਿਰ ਵੀ ਲੱਭਣਾ ਪੈਣਾ ਤੇ ਲੱਭਣਾ ਚਾਹੀਦਾ ਵੀ ਹੈ
0: ਜੀ।
1: ਸਾਨੂੰ, ਮੈਂ ਤੇ ਇਹੀ ਕਵਾਂਗਾ ਜੀ, ਡਰਨ ਘਬਰਾਉਣ ਨਾਲੋਂ ਸੋਚਣਾ ਤੇ ਸਲਾਹ

0: ਇਹ ਜ਼ਿਆਦਾ ਜ਼ਰੂਰੀ ਚੀਜ਼ ਨੇ। ਸੋਚਣ ਤੇ ਸਲਾਹ ਨਾਲ ਸਾਨੂੰ ਇਹ ਦੋ ਗੱਲਾਂ ਚੋਂ ਸਾਨੂੰ ਜਿਹੜਾ ਫਾਇਦਾ ਮਿਲ ਸਕਦਾ। ਸਾਨੂੰ ਕੀ ਕਰਨਾ ਚਾਹੀਦਾ, ਘਰ ਬੈਠਣ ਨਾਲੋਂ ਫੋਨ ਘੁਮਾਓ, ਸਲਾਹਕਾਰ ਤੋਂ ਆਪਣਾ ਡਿਸਕਸ ਕਰੋ, ਨੌਲੇਜ ਗੇਨ ਕਰੋ ਕਿ ਸਾਡਾ ਜਿਹੜਾ ਆਉਣ ਵਾਲਾ ਸਮਾਂ ਹੈ 2026-27 ਦੇ ਔਖੇ ਸਮੇਂ ਵਿੱਚੋਂ ਆਪਾਂ ਕਿਵੇਂ ਨਿਕਲਣਾ, ਤੇ ਇਸ ਕਰਜ਼ੇ ਦੇ ਕਿਹੜੇ ਕਿਹੜੇ ਕਾਨੂੰਨੀ ਤੋੜ ਨੇ। ਕਿਸੇ ਵੀ ਭੈਣ ਭਰਾ ਨੂੰ ਕ੍ਰੈਡਿਟ ਕਾਰਡ ਕਰਜ਼ਾ, ਸੀਬਾ, ਪੇਡੇ ਲੋਨ, ਪ੍ਰਾਈਵੇਟ ਲੋਨ, ਬੈਂਕ, ਕੋਈ ਵੀ ਕਿਸੇ ਤਰ੍ਹਾਂ ਦੀ ਅਗਰ ਪੇਮੈਂਟ ਸੰਬੰਧੀ ਤੰਗੀ ਹੈ, ਸਟਰਗਲ ਕਰ ਰਹੇ ਨੇ, ਤਾਂ ਉਹ ਮੇਰੇ ਚਾਰ ਚੌਕਿਆਂ ਵਾਲੇ ਨੰਬਰ ਤੇ ਫੋਨ ਕਰਕੇ ਮੁਫ਼ਤ ਸਲਾਹ ਮਸ਼ਵਰਾ ਤੇ ਇਹਦੇ ਤੋੜ ਕੀ ਨੇ, ਕਿਹੜੇ ਕਿਹੜੇ ਸੂਟੇਬਲ ਸਲਿਊਸ਼ਨਸ ਨੇ ਕਰਜ਼ਿਆਂ ਦੇ, ਸਰਕਾਰ ਇਹਦੇ ਪ੍ਰਤੀ ਕੀ ਕਹਿੰਦੀ ਹੈ, ਸਰਕਾਰ ਦਾ ਰਵੱਈਆ ਕੀ ਹੈ। ਨੰਬਰ ਹੈ 416-400-4444, 416-444-4444 ਨੰਬਰ ਮੇਰੀ ਜ਼ਬਾਨੀ ਹੈ। ਹੁਣ ਮਨਜੀਤ ਹੋਰੀ ਵੀ ਆਪਣੇ ਜ਼ਬਾਨੀ ਨੰਬਰ ਜਿਹੜਾ ਹੈ ਦੱਸ ਦੇਣਗੇ, ਤਾਂ ਕਿ ਜਿਹੜੇ ਸਰੋਤਿਆਂ ਨੇ ਸਾਡੀਆਂ ਗੱਲਾਂ ਸੁਣੀਆਂ, ਬਾਅਦ ਵਿੱਚ ਜੁੜੇ ਨੰਬਰ ਨਹੀਂ ਲਿਖਿਆ ਗਿਆ, ਮਨਜੀਤ ਜੀ ਨੰਬਰ ਤੁਸੀਂ ਆਪਣੀ ਜ਼ਬਾਨੀ ਦਾ
1: ਨੰਬਰ ਲਿਖਣ ਦੀ ਜ਼ਰੂਰਤ ਵੀ ਨਹੀਂ ਭਾਜੀ, ਇੰਨਾ ਸੌਖਾ ਨੰਬਰ ਹੈ ਕਿ 416 ਤੇ ਲਾਉਣਾ ਹੀ ਹੈ, ਤੇ 400-4444 ਤੇ ਇਹ ਤਾਂ ਸੁੱਤਾ ਪਿਆ ਵੀ ਬੰਦਾ ਮੈਨੂੰ ਲੱਗਦਾ ਨੰਬਰ ਬੋਲ ਸਕਦਾ ਤੁਹਾਡਾ ਜੀ, 416-444-4444 ਟੈਲੀਫੋਨ ਨੰਬਰ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਸ਼ੁਭ ਸ਼ਾਮਾਂ ਤੁਹਾਡੇ ਵਾਸਤੇ,
0: ਮਿਹਰਬਾਨੀ,
1: ਸ਼ੁਕਰੀਆ ਜੀ ਜੀ। 416-400-4444 ਹਰਿੰਦਰਪਾਲ ਜੀ ਦਾ ਟੈਲੀਫੋਨ ਨੰਬਰ ਹੈ ਜੀ।

0: ਜੀ ਦੋਸਤੋ ਜੁੜੇ ਹੋ ਪ੍ਰੋਗਰਾਮ ਨਜ਼ਰੀਆ ਦੇ ਨਾਲ ਤੇ ਅਮਰੀਕ ਜੀ ਜੁੜੇ ਨੇ ਆਪਣੇ ਨਾਲ। ਅਮਰੀਕ ਜੀ ਸਵਾਗਤ ਜੀ।
1: ਵੈਰੀ ਗੁੱਡ ਮਨਜੀਤ ਗਿਰ ਜੀ, ਆਪ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ। ਆਵਾਜ਼ ਕੱਟ ਹੋ ਗਈ।
1: ਔਰ ਜਿਹੜੀ ਬੈਂਕਰਪਸੀ ਦੀ ਗੱਲ ਹੈ,
0: ਹਾਂਜੀ,
1: ਬਹੁਤ ਚੰਗੀ ਵੀ ਹੈ ਔਰ ਮਾੜੀ ਵੀ ਬਹੁਤ ਹੈ, ਕਿਉਂਕਿ ਬਹੁਤ ਸਾਰੇ ਲੋਕ ਇਹਦਾ ਮਿਸਯੂਜ਼ ਵੀ ਬਹੁਤ ਕਰ ਰਹੇ ਹੈ।
0: ਹੋ ਸਕਦਾ ਜੀ।
1: ਔਰ ਮੈਂ ਗੱਲ ਕੀਤੀ ਸੀ ਇੱਕ ਵਾਰ ਕਿਸੇ ਨਾਲ, ਬਈ ਜੇ ਪੈਸੇ ਬਣਾਉਣੇ ਹੋਣ ਬੈਂਕਰਪਸੀ ਕਰਕੇ, ਤੇ ਉਹ ਕਹਿੰ ਉਹਨਾਂ ਦਾ ਜਿਹੜੀ ਜਵਾਬ ਇਹ ਸੀ ਵੀ ਟੈਲੀਫੋਨ ਤੇ ਤਾਂ ਨੀ ਦੱਸਿਆ ਜਾ ਸਕਦਾ। ਤੇ ਮੈਂ ਕਿਹਾ ਸੀ ਵੀ ਅਜੇ ਮੈਂ ਬਿਜ਼ਨਸ ਓਪਨ ਨਹੀਂ ਕਰਿਆ, ਪਰ ਬਣਾਉਣਾ ਚਾਹੁੰਦਾ ਮੈਂ, ਚਲੋ ਬਿਜ਼ਨਸ ਤਾਂ ਓਪਨ ਕਰ ਲਾਂਗੇ ਪਰ ਪੈਸੇ ਬਣਨੇ ਚਾਹੀਦੇ ਆ ਬੈਂਕਰਪਸੀ ਕਰਕੇ। ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਵੀ ਸੁਣਦਾ ਹੋਵੇ ਮੇਰਾ ਭੈਣ ਭਰਾ ਸਰੋਤਾ, ਵੀ ਬਿਜ਼ਨਸ ਖੋਲ ਲਓ, ਵੱਡਾ ਲੋਨ ਲੈ ਲਓ, ਤੇ ਬਾਅਦ ਦੇ ਵਿੱਚ ਜਿਹੜਾ ਆਪਣਾ ਘਰਦਾਰ ਹੈ ਉਹ ਬੱਚਿਆਂ ਦੇ ਨਾਂ ਕਰਾ ਦਿਓ, ਤੇ ਆਪ ਪੱਲਾ ਝਾੜ ਦਿਓ, ਨੰਗ ਮਲੰਗ ਹੋ ਜਾਓ। ਮੈਨੂੰ ਲੱਗਦਾ ਇਹ ਕੈਨੇਡਾ ਦੇ ਉੱਤੇ ਇੱਕ ਬਰਡਨ ਵੀ ਹੈ
0: ਥੱਲੇ ਇਸ ਤਰ੍ਹਾਂ। ਅਮਰੀਕ ਜੀ,
1: ਉਹਦੇ ਨਾਲ ਪਤਾ ਕੀ ਹੈ ਮਨਜੀਤ ਗਿੱਲ ਵੀਰ, ਜਿਸ ਵੀ ਬੰਦੇ ਨੇ ਲੋਨ ਦਿੱਤਾ, ਚਾਹੇ ਬੈਂਕ ਹੋਵੇ ਚਾਹੇ ਪ੍ਰਾਈਵੇਟ ਲੈਂਡਰ ਹੋਵੇ ਜੋ ਮਰਜ਼ੀ ਹੋਵੇ, ਉਹ ਤਾਂ ਲੱਗ ਗਿਆ ਨਾ ਟਿਕਾਣੇ। ਜੇ ਉਹਦੇ ਵਿੱਚ ਅੱਧਾ ਮਾਫ਼ ਹੋਇਆ ਜਾਂ 25-50% ਹੋਇਆ, ਪੂਰਾ ਹੋਣ ਦਾ ਤਾਂ ਕੋਈ ਚਾਂਸ ਹੀ ਨਹੀਂ ਨਾ। ਪੂਰਾ ਤਾਂ ਮਾਫ਼ ਹੋ ਹੀ ਨਹੀਂ ਸਕਦਾ, ਨੈਵਰ ਹੋ ਸਕਦਾ ਕੋਈ ਇੱਕ ਅੱਧਾ ਕੁਆਲੀਫਾਈ ਕਰ ਜੇ ਪੂਰੇ ਲਈ। ਉਹ ਇਹ ਹੁੰਦਾ ਵੀ ਚਲੋ 25% ਮਾਫ਼ ਹੋ ਗਿਆ ਜਾਂ 50% ਹੋ ਗਿਆ, ਪਰ ਕਿਤੇ ਨਾ ਕਿਤੇ ਜਿਹੜਾ ਲੈਂਡਰ ਹੈ, ਚਾਹੇ ਬੈਂਕ ਹੈ ਚਾਹੇ ਪ੍ਰਾਈਵੇਟ ਲੈਂਡਰ ਹੈ, ਉਹਨੂੰ ਤਾਂ ਇਸ ਚੀਜ਼ ਦਾ ਲਾਸ ਹੈ ਮੇਰਾ ਖਿਆਲ ਲਾਸ ਹੈ। ਹੋਰ ਕੋਈ ਐਕਸਪਰਟ ਆ ਕੇ ਇਹਦਾ ਜਵਾਬ ਦੇ ਦੇਵੇ ਤਾਂ ਬੜੀ ਮਿਹਰਬਾਨੀ।
0: ਡੈਫੀਨੇਟਲੀ ਜੀ, ਤੁਹਾਨੂੰ ਜਿਹੜਾ ਇਲਾਜ ਆ ਜਾਂ ਇਹਦਾ ਜਵਾਬ ਆ ਜੀ ਆਉਂਦੇ ਹਫ਼ਤੇ ਆਪਾਂ ਜ਼ਰੂਰ ਦਵਾ ਦੇਵਾਂਗੇ। ਪਰ
1: ਗਿੱਲ ਸਾਹਿਬ, ਹੁਣ ਸਿਖਰ ਦੁਪਹਿਰਾ
0: ਜੀ,
1: ਔਰ ਫਿਰ ਕਿਉਂ ਨਾ ਇੱਕ ਮੁਹੰਮਦ ਸਦੀਕ ਔਰ ਮੈਡਮ ਰਣਜੀਤ ਕੌਰ ਦਾ ਹੋ ਜੇ ਖੜਕਦਾ ਜਾ ਕੋਈ ਸੌਂਗ, ਜਿਹੜਾ ਵੀ ਸੌਂਗ ਤੁਹਾਡੇ ਦਿਲ ਦੇ ਕਰੀਬ ਹੈ। ਵੈਸੇ ਜ਼ਿਆਦਾਤਰ ਮੈਂ ਸੁਣਦਾ ਹੁੰਦਾ ਇਹ ਜੇ ਸਿਖਰ ਦੁਪਹਿਰੇ ਚ ਧਰਮਸ਼ਾਲਾ ਚ ਬਰਾਤ ਬੈਠੀ ਹੈ
0: ਜੀ,
1: ਔਰ ਟੱਲੀ ਹੋਈ ਵੀ ਹੈ ਬਾਜੇ ਵਾਲੇ ਕਿ ਸਾਰੇ ਬਰਾਤੀ, ਔਰ ਲੜਕੀ ਵਾਲਿਆਂ ਦਾ ਸੁਨੇਹਾ ਆ ਗਿਆ ਇਹ ਵੀ ਲੈ ਵੀ ਆ ਜਾਓ, ਲੰਚ ਤਿਆਰ ਹੈ, ਖਾਣਾ ਤਿਆਰ ਹੈ, ਔਰ ਬਾਜੇ ਗਾਜੇ ਵਾਲੇ ਪੂਰੇ ਟੱਲੀ ਹੈ, 60 degree ਟੈਂਪਰੇਚਰ ਹੈ ਇੰਡੀਆ ਦਾ, ਔਰ ਬਿਨਾਂ ਪਾਣੀ ਤੋਂ ਲੜਕੀ ਵਾਲਿਆਂ ਦਾ ਘਰ ਵੀ ਸਾਰਾ ਪਿੰਡ ਟੱਪ ਕੇ ਹੈ
0: ਜੀ,
1: ਔਰ ਨੱਚਦਿਆਂ ਨੇ ਜਾਣਾ ਗਰਮੀ ਹੀਟ ਦੇ ਵਿੱਚ, ਕੋਈ ਪਾਣੀ ਵੀ ਨੀ ਹੁੰਦਾ, ਪਾਣੀ ਦੀ ਬੋਤਲ ਨੀ ਹੁੰਦੀ
0: ਜੀ ਜੀ,
1: ਔਰ ਧਾਨੋ ਬਾਜੇ ਵਾਲੇ ਜਿਹੜੇ ਲੋਕਾਂ ਨੂੰ, ਔਰ ਲਾੜਾ ਖੁਦ ਨੱਚ ਰਿਹਾ, ਲਾੜਾ ਖੁਦ ਟੱਲੀ ਹੈ, ਸੋ ਸੌਂਗ ਹੈ ਜੱਟ ਸਿਖਰ ਦੁਪਹਿਰੇ ਪੀਤੀ ਫਿਰਦਾ ਪਹਿਲੇ ਤੋੜ ਦੀ ਦਾ।
0: ਥੈਂਕ ਯੂ ਸੋ ਮਚ ਵਰੀਕ ਜੀ,
1: ਬਹੁਤ ਮਿਹਰਬਾਨੀ ਜੀ, ਪਲੇ ਕਰ,
0: ਥੈਂਕ ਯੂ ਸੋ ਮਚ, ਮੈਂ ਟਰਾਈ ਕਰੂੰਗਾ।
1: ਮਿਹਰਬਾਨੀ,
0: ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ ਜੁੜੇ ਹੋ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਅਮਰੀਕ ਹੋਰਾਂ ਦਾ ਆਪਣਾ ਨਜ਼ਰੀਆ, ਤੇ ਹੁਣ ਆਪਣੇ ਨਾਲ ਹਰਜਿੰਦਰ ਗਿੱਲ ਜੁੜ ਗਏ ਨੇ ਜੀ, ਆਪਾਂ ਉਹਨਾਂ ਤੋਂ ਵੀ ਥੋੜ੍ਹੀ ਕੁ ਜਾਣਕਾਰੀ ਲੈਣੀ ਹੈ। ਪਰ ਉਸ ਤੋਂ ਪਹਿਲਾਂ ਮੈਂ ਕ੍ਰਿਕਟ ਦਾ ਸਕੋਰ ਜ਼ਰੂਰ ਅਪਡੇਟ ਕਰ ਦੇਵਾਂ। 3 wickets ਡਿੱਗ ਚੁੱਕੀਆਂ ਜੀ ਦਿੱਲੀ ਦੀਆਂ, 16 overs ਖੇਡੇ ਜਾ ਚੁੱਕੇ ਨੇ, 151 ਦੌੜਾਂ ਬਣ ਗਈਆਂ, 24 games ਅਤੇ 43 ਦੌੜਾਂ ਦੀ ਜ਼ਰੂਰਤ ਹੈ ਦਿੱਲੀ ਨੂੰ ਇਸ ਵੇਲੇ ਅੱਜ, ਜੇ ਉਹ ਇਹ ਮੈਚ ਜਿੱਤਣਾ ਚਾਹੁੰਦੇ ਨੇ। ਤੇ ਹਰਜਿੰਦਰ ਸਵਾਗਤ ਤੁਹਾਡਾ ਇੱਕ ਵਾਰੀ ਫਿਰ ਤੋਂ।
2: ਹਾਂਜੀ ਮਨਜੀਤ ਜੀ, ਬਹੁਤ ਮਿਹਰਬਾਨੀ, ਥੈਂਕ ਯੂ। ਸੋ ਜੀ ਮੀਡੀਆ ਗਰੁੱਪ ਦੀ ਪੇਸ਼ਕਸ਼ ਨਜ਼ਰੀਆ ਐਂਡ ਓਪੀਨੀਅਨ, ਇਸ ਤੋਂ ਪਹਿਲਾਂ ਆਪਾਂ ਰਮਜ਼ ਪੰਜਾਬੀ ਵੀਕਐਂਡ ਸ਼ੋਅ ਸੁਣ ਰਹੇ ਸੀ, ਤੇ ਸਾਡੇ ਵੀਕਡੇਜ਼ ਵਾਲੇ ਸ਼ੋਅ ਨੂੰ ਵੀ ਤੁਸੀਂ ਜੇਕਰ ਜੁਆਇਨ ਕਰਨਾ ਹੋਵੇ ਬਤੌਰ ਸਪੋਂਸਰ, ਤਾਂ 6474-4-6862 ਸਾਡਾ ਇਹ ਨੰਬਰ ਨੋਟ ਕਰਕੇ ਰੱਖੋ, 6474-0068-62। ਮੈਂ ਹੁਣੇ ਗੱਲਬਾਤ ਸੁਣ ਰਿਹਾ ਸੀ ਮਨਜੀਤ ਜੀ, ਜੇ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਨਾਲ ਸੰਬੰਧਿਤ ਵੀ ਕਿਸੇ ਤਰ੍ਹਾਂ ਦੀ ਮਦਦ ਚਾਹੀਦੀ ਹੈ ਤਾਂ ਜਸਵੀਰ ਸਿੰਘ ਹੁੰਦਲ ਸਾਡੇ ਪ੍ਰਾਊਡ ਸਪੋਂਸਰ ਹੈ ਕੈਨੇਡਾ ਕੰਜ਼ਿਊਮਰ ਐਂਡ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ। ਸੋ ਉਹ ਪ੍ਰੋਪਰ ਤੁਹਾਨੂੰ ਸਾਰਾ ਗਿਆਨ ਦੇ ਸਕਦੇ ਆ ਜੇ ਤੁਸੀਂ ਚਾਹੋ। ਅਮਰੀਕ ਜੀ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹਨਾਂ ਨੂੰ ਇੱਕ ਵਾਰੀ ਕਾਲ ਕਰਕੇ, ਕਿਉਂਕਿ ਕੈਨੇਡਾ ਦੇ ਵਿੱਚ ਕੋਈ ਆਪਾਂ ਇੱਦਾਂ ਕੋਈ ਫਰੌਡ ਕਰਕੇ, ਹਾਂ ਠੀਕ ਹੈ ਕਈ ਵਾਰੀ ਲੋਕ ਬਾਈਪਾਸ ਕਰਦੇ ਨੇ, ਮਿਸਯੂਜ਼ ਕਰਦੇ ਨੇ, ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਹਿ ਦਈਏ ਵੀ ਸਾਰੀ ਇਸ ਤਰੀਕੇ ਦੇ ਨਾਲ ਕਰ ਸਕਣਗੇ ਜਾਂ ਕਰ ਸਕਦੇ ਆ। ਸੋ ਏਡਾ ਏਡਾ ਆਸਾਨ ਨਹੀਂ ਹੁੰਦਾ। ਸੋ ਇਸ ਕਰਕੇ ਜਸਵੀਰ ਸਿੰਘ ਹੁੰਦਲ ਹੋਰੀ ਤੁਹਾਡੀ ਮਦਦ ਕਰ ਸਕਦੇ ਆ ਜੇ ਤੁਸੀਂ ਕਿਸੇ ਏਦਾਂ ਦੀ ਸਿਚੁਏਸ਼ਨ ਚ ਫਸ ਗਏ ਹੋ। ਤਾਂ ਉਹਨਾਂ ਦਾ ਨੰਬਰ ਹੈ 416-5021-3000, 416-502-3100, ਜਸਵੀਰ ਸਿੰਘ ਹੁੰਦਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਤੋਂ ਉਹ ਤੁਹਾਡੀ ਮਦਦ ਕਰ ਸਕਦੇ ਆ। ਜਾਂ ਹਰਿੰਦਰਪਾਲ ਸਿੰਘ ਘੁੰਮਣ ਸਾਹਿਬ ਵੀ ਸਾਡੇ ਪ੍ਰਾਊਡ ਸਪੋਂਸਰ ਹੈ ਜੀ, ਤੁਸੀਂ ਉਹਨਾਂ ਦੇ ਨਾਲ ਕੰਟੈਕਟ ਕਰੋ, 416-4-0044-44-44, ਉਹ ਵੀ ਪਿਛਲੇ ਲੰਬੇ ਸਮੇਂ ਤੋਂ ਇਸ ਫੀਲਡ ਦੇ ਵਿੱਚ ਐਕਸਪਰਟ ਸਰਵਿਸਿਸ ਦਿੰਦੇ ਆ ਰਹੇ ਹਾਂ। ਸੋ ਉਹਨਾਂ ਨਾਲ ਇੱਕ ਵਾਰੀ ਕੰਟੈਕਟ ਕਰੋ ਤੇ ਤੁਹਾਨੂੰ ਪ੍ਰੋਪਰ ਸਾਰੀਆਂ ਪਰਤਾਂ ਜਿਹੜੀਆਂ ਖੋਲ ਦੇਣਗੇ। ਸੋ ਜੋ ਵੀ ਕਿਸੇ ਤਰ੍ਹਾਂ ਦਾ ਤੁਹਾਡਾ ਸਵਾਲ ਹੋਇਆ, ਚਾਹੇ ਉਹ ਬਿਜ਼ਨਸ ਨਾਲ ਰਿਲੇਟਡ ਆ ਜਾਂ ਉਹ ਪਰਸਨਲ ਕਰਜ਼ੇ ਆ, ਤੇ ਬੈਂਕਰਪਸੀ ਜਾਂ ਕੰਜ਼ਿਊਮਰ ਪ੍ਰਪੋਜ਼ਲ ਨੂੰ ਲੈ ਕੇ ਤੁਸੀਂ ਹਰਿੰਦਰਪਾਲ ਸਿੰਘ ਘੁੰਮਣ ਜਾਂ ਜਸਵੀਰ ਹੁੰਦਲ ਹੋਰਾਂ ਦੀਆਂ ਸੇਵਾਵਾਂ ਲੈ ਸਕਦੇ ਹੋ। 416-400-4444 ਘੁੰਮਣ ਸਾਹਿਬ ਦਾ ਫੋਨ ਨੰਬਰ, ਇਸਵੇਂ ਨਾਲ ਸੰਪਰਕ ਕੀਤਾ ਜਾ ਸਕਦਾ। ਇਸੇ ਤਰ੍ਹਾਂ ਮੰਜੂ ਜੀ ਆਪਾਂ ਬੇਨਤੀ ਕਰਦੇ ਹਾਂ, ਸਾਡੇ ਜਿੰਨੇ ਵੀ ਹੋਰ ਸਪੋਂਸਰਸ ਦੇ ਅਸੀਂ ਮੈਸੇਜ ਸਾਂਝੇ ਕਰੀ ਰਹੇ ਹਾਂ, ਉਹਨਾਂ ਨੂੰ ਇੱਕ ਵਾਰੀ ਕੋਂਟੈਕਟ ਵੀ ਜ਼ਰੂਰ ਕਰਿਆ ਕਰੋ, ਇਹਨਾਂ ਦੀਆਂ ਸੇਵਾਵਾਂ ਦਾ ਫਾਇਦਾ ਲਓ, ਕਿਉਂਕਿ ਅਸੀਂ ਹੋ ਸਕਦਾ ਹੁੰਦਾ ਕਿ ਹਰ ਸਵਾਲ ਦਾ ਜਵਾਬ ਜਿਹੜਾ ਸਾਡੇ ਕੋਲੋਂ ਐਜ਼ ਐਨ ਐਕਸਪਰਟ ਨਾ ਦਿੱਤਾ ਜਾ ਸਕੇ, ਜਾਂ ਕਈ ਵਾਰੀ ਸਾਡੇ ਲਿਸਨਰਸ ਵੀ ਆਪਾਂ ਅਧੂਰੀ ਜਾਣਕਾਰੀ ਰੱਖਦੇ ਹੁੰਦੇ ਹਾਂ। ਸੋ ਬਿਹਤਰ ਹੁੰਦਾ ਕਿ ਅਸੀਂ ਪ੍ਰੋਪਰ ਜਿਹੜਾ ਬੰਦਾ ਜਿਹੜੇ ਫੀਲਡ ਨਾਲ ਜੁੜਿਆ ਹੋਇਆ, ਚਾਹੇ ਕੋਈ ਲਾਇਰ ਹੈ, ਚਾਹੇ ਕੋਈ ਇਮੀਗ੍ਰੇਸ਼ਨ ਕੰਸਲਟੈਂਟ ਹੈ, ਕੋਈ ਰੀਅਲਟਰ ਹੈ, ਕੋਈ ਮੋਰਗੇਜ ਐਕਸਪਰਟ ਹੈ, ਕੋਈ ਇੰਸ਼ੋਰੈਂਸ ਐਕਸਪਰਟ ਹੈ, ਉਹਨਾਂ ਨੂੰ ਜ਼ਰੂਰ ਇੱਕ ਵਾਰੀ ਕੰਸਲਟ ਕਰੋ ਤੇ ਆਪਾਂ ਫਿਰ ਉਹਦੇ ਅਕੋਰਡਿੰਗਲੀ ਆਪਣੇ ਫੈਸਲੇ ਕਰ ਸਕਦੇ ਹੁੰਦੇ ਹਾਂ। ਸਹੀ ਜਾਂ ਗਲਤ ਮੈਨੂੰ ਇਉਂ ਲੱਗਦਾ ਹੁੰਦਾ ਕਿ ਕੋਈ ਚੀਜ਼ ਨਹੀਂ ਹੈ ਮਨਜੀ ਜੀ,
0: ਬਿਲਕੁਲ।
2: ਜੇ ਤੁਸੀਂ ਕਹੋ ਵੀ ਹਾਂ ਮੈਂ ਇਹਨੂੰ ਸਹੀ ਕਹਿ ਰਿਹਾ ਤੇ ਇਹ ਸਾਰੀ ਦੁਨੀਆਂ ਲਈ, ਸਾਰਿਆਂ ਦੇ ਲਈ ਇਹੀ ਚੀਜ਼ ਸਹੀ ਹੈ, ਤਾਂ ਉਹ ਕਿਸੇ ਲਈ ਉਹੀ ਠੀਕ ਹੈ ਜਿਹੜਾ ਉਹੀ ਗਲਤ ਵੀ ਹੈ, ਤੇ ਜਿਹੜਾ ਗਲਤ ਹੈ ਉਹ ਕਿਸੇ ਹੋਰ ਲਈ ਠੀਕ ਵੀ ਹੋ ਸਕਦਾ। ਸੋ ਉਹ ਤੁਸੀਂ ਕਿਵੇਂ ਪੋਜੀਸ਼ਨ ਕਰ ਰਹੇ ਹੋ, ਕਿਵੇਂ ਤੁਸੀਂ ਉਹਨੂੰ ਵਰਤ ਰਹੇ ਹੋ, ਉਹ ਤੁਹਾਡੇ ਤੇ ਹੈ। ਸੋ ਕੋਈ ਵੀ ਗੱਲਬਾਤ ਕਰਨੀ ਹੈ, ਸਾਡੇ ਕਿਸੇ ਸਪੋਂਸਰ ਦੇ ਨੰਬਰ ਚਾਹੀਦੇ ਆ, ਜਾਂ ਬਤੌਰ ਸਪੋਂਸਰ ਸਾਨੂੰ ਜੁਆਇਨ ਕਰਨਾ ਹੈ ਵੀਕ ਡੇਜ਼ ਜਾਂ ਵੀਕਐਂਡ ਦੇ ਉੱਪਰ, ਸਾਡੇ ਕੋਲ ਮਲਟੀਪਲ ਪਲੇਟਫਾਰਮਸ ਨੇ, ਸਾਨੂੰ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ। 647-4006-6862 ਜਾਂ 416-669-1379 ਸਾਡੇ ਇਹਨਾਂ ਨੰਬਰ ਉੱਪਰ ਕੰਟੈਕਟ ਕੀਤਾ ਜਾ ਸਕਦਾ। ਤੇ ਇਹੀ ਨੰਬਰ ਸਾਡੇ ਨੋਟ ਕਰਕੇ ਰੱਖੋ, ਅਗਰ ਤੁਸੀਂ ਰੀਅਲ ਸਟੇਟ ਬਾਬਤ ਕੋਈ ਵੀ ਆਪਣੀ ਪ੍ਰੋਪਰਟੀ ਵੇਚਣ ਜਾਂ ਖਰੀਦਣ ਦੇ ਲਈ ਮਦਦ ਚਾਹੁੰਦੇ ਹੋ, ਤਾਂ ਆਪਾਂ ਉਹਨਾਂ ਦੇ ਵੇਰਵੇ ਵੀ ਸਾਂਝੇ ਕਰਨੇ। ਪਰ ਉਸ ਤੋਂ ਪਹਿਲਾਂ ਮੈਨੂੰ ਜੀ ਆਪਾਂ ਦੱਸ ਦਿੰਦੇ ਹਾਂ ਕਿ ਜਿੱਥੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਸਾਡੇ ਕੋਲ ਇੱਕ ਪ੍ਰੋਪਰਟੀ ਹੈ ਜਿਹੜੀ ਕੱਲ ਹੀ ਲਿਸਟ ਕੀਤੀ ਹੈ, ਔਰ ਇੱਕ ਬਹੁਤ ਵਧੀਆ ਅਪਰਚੁਨਿਟੀ ਹੋ ਸਕਦੀ ਹੈ ਜੇ ਕੋਈ ਸਾਡਾ ਸਰੋਤਾ ਇਹਨੂੰ ਹੋਰ ਡਿਫਰੈਂਟ ਆਪਸ਼ਨ ਲਈ ਐਕਸਪਲੋਰ ਕਰਕੇ, ਸਿਟੀ ਦੇ ਨਾਲ ਗੱਲਬਾਤ ਕਰਕੇ, ਇਹਨੂੰ ਫਿਊਚਰ ਲਈ ਇੱਕ ਡਿਵੈਲਪਮੈਂਟ ਦੇ ਲਈ ਵਰਤਣਾ ਹੋਵੇ। ਬਹੁਤ ਬਿਜ਼ੀ ਏਰੀਆ, ਬੜਾ ਪ੍ਰਾਈਮ ਲੋਕੇਸ਼ਨ ਹੈ, ਬ੍ਰੈਮਲੀ ਸਿਟੀ ਸੈਂਟਰ ਦੇ ਬਿਲਕੁਲ ਵਾਕਿੰਗ ਡਿਸਟੈਂਸ ਦੇ ਉੱਤੇ, ਬਿਲਕੁਲ ਨਜ਼ਦੀਕ ਉਹਦੇ ਇਹ ਪ੍ਰੋਪਰਟੀ ਹੈ। $6,20,000 ਦੀ ਆਸਕਿੰਗ ਪ੍ਰਾਈਸ ਹੈ। ਜੇ ਤੁਸੀਂ ਇਹਨੂੰ ਦੇਖਣਾ ਚਾਹੁੰਦੇ ਹੋ, ਵਿਜ਼ਿਟ ਕਰਨਾ ਚਾਹੁੰਦੇ ਹੋ, ਅਪੁਆਇੰਟਮੈਂਟ ਵੀ ਬਣਾਈ ਜਾ ਸਕਦੀ ਹੈ, ਸਾਨੂੰ ਵੀ ਕਾਲ ਕੀਤੀ ਜਾ ਸਕਦੀ ਹੈ, ਜਾਂ ਤੁਸੀਂ ਐਡਰੈਸ ਦੇਖ ਲਿਓ, ਸਰਚ ਕਰ ਲਿਓ, 6 ਈਸਟਨ ਪਲੇਸ ਬਰੈਂਪਟਨ, ਕਲਾਰਕ ਤੇ ਬ੍ਰੈਮਲੀ ਦੇ ਬਿਲਕੁਲ ਨੇੜੇ। ਇਹ $6,20,000 ਦਾ ਪਾਈ ਸ਼ੇਪਡ ਲੋਟ ਹੈ, ਪੁਰਾਣੀ ਬਿਲਡਿੰਗ ਹੈ, ਇਹਦੇ ਵਿੱਚ ਇੱਕ ਜਿਹੜੀ ਅਜੇ ਯੂਜ਼ੇਬਲ ਨਹੀਂ ਹੈ, ਪਰ ਜੇ ਤੁਸੀਂ ਇਹਨੂੰ ਥੋੜ੍ਹਾ ਜਿਹਾ ਰੈਨੋਵੇਟ ਵਗੈਰਾ ਕਰਕੇ ਵਰਤਣਾ ਹੋਇਆ ਤਾਂ ਇਹਨੂੰ ਯੂਜ਼ ਵੀ ਕਰ ਸਕਦੇ ਹੋ, ਅਦਰਵਾਈਜ਼ ਫਿਊਚਰ 'ਚ ਇਹਨੂੰ ਮਲਟੀਪਲ ਪੋਸੀਬਿਲਿਟੀਜ਼ ਦੇ ਲਈ ਐਕਸਪਲੋਰ ਕੀਤਾ ਜਾ ਸਕਦਾ, ਇਨਵੈਸਟਰਸ ਲਈ, ਬਿਲਡਰਸ ਦੇ ਲਈ, ਐਂਡ ਯੂਜ਼ਰਸ ਦੇ ਲਈ, ਜਿਸ ਤਰ੍ਹਾਂ ਵੀ ਤੁਹਾਡਾ ਕੋਈ ਪਲਾਨ ਹੋਇਆ। 6474006862 ਤੇ ਸਾਨੂੰ ਇੱਕ ਵਾਰੀ ਕੋਂਟੈਕਟ ਕਰੋ ਤੇ ਇਸ ਪ੍ਰੋਪਰਟੀ ਬਾਰੇ ਹੋਰ ਅਸੀਂ ਵੇਰਵੇ ਤੁਹਾਡੇ ਨਾਲ ਸਾਂਝੇ ਕਰ ਦਿਆਂਗੇ। ਨਾਲ ਹੀ ਆਪਾਂ ਨੂੰ ਇਸ ਵੇਲੇ ਕੁਛ ਲਿਸਟਿੰਗਸ ਦੀ ਵੀ ਲੋੜ ਹੈ, ਜੇਕਰ ਤੁਸੀਂ ਕੋਈ ਆਪਣੀ ਪ੍ਰੋਪਰਟੀ ਵੇਚਣੀ ਚਾਹੁੰਦੇ ਹੋ, ਵੱਡਾ ਘਰ ਵੇਚ ਕੇ ਛੋਟਾ ਘਰ ਲੈਣਾ, ਛੋਟਾ ਘਰ ਵੇਚ ਕੇ ਕੋਈ ਵੱਡਾ ਘਰ ਲੈਣ ਦਾ ਪਲਾਨ ਹੈ, ਜਾਂ ਤੁਹਾਡੇ ਕੋਲ ਮਲਟੀਪਲ ਪ੍ਰੋਪਰਟੀਜ਼ ਹੁੰਦੀਆਂ ਨੇ ਤੇ ਬੰਦਾ ਚਾਹੁੰਦਾ ਯਾਰ ਵੀ ਥੋੜ੍ਹਾ ਜਿਹਾ ਮੁਸ਼ਕਿਲ ਟਾਈਮ ਚੋਂ ਲੰਘ ਰਹੇ ਹਾਂ ਤੇ ਅਸੀਂ ਹੋਰ ਕਰਜ਼ੇ ਕੁਰਜ਼ੇ ਚੜੇ ਹੋਏ ਨੇ, ਤੇ ਕਿਉਂਕਿ ਉਹਨਾਂ ਕੋਈ ਨਾ ਕੋਈ ਇੱਦਾਂ ਦੀ ਪ੍ਰੋਪਰਟੀ ਆਪਣੀ ਜਿਹੜੀ ਲਿਕੁਇਡੇਟ ਕੀਤੀ ਜਾ ਸਕਦੀ ਹੈ, ਤਾਂ ਉਹਦੇ ਲਈ ਵੀ ਸਾਡੇ ਨਾਲ ਗੱਲ ਕਰ ਸਕਦੇ ਹੋ। ਕਿਉਂਕਿ ਇਸ ਵੇਲੇ ਮੈਨੂੰ ਜੀ ਆਪਾਂ ਜੇ ਦੇਖੀਏ ਤਾਂ ਜਿੱਡਾ ਸਿਰ ਉੱਡੀ ਸਿਰ ਪੀੜਾ ਵਾਲਾ ਮਸਲਾ ਦਿਖਦਾ। ਆਪਾਂ ਸਾਡੇ ਜਦੋਂ ਰੀਅਲ ਸਟੇਟ ਫੀਲਡ 'ਚ ਜਾਂ ਫਾਈਨੈਂਸ਼ੀਅਲ ਸੈਕਟਰ ਦੇ ਫੀਲਡ 'ਚ ਅਸੀਂ ਜਦੋਂ ਵਿਚਰਦੇ ਹਾਂ, ਦੇਖਦੇ ਹਾਂ, ਤਾਂ ਲੱਗ ਰਿਹਾ ਹੁੰਦਾ ਕਿ ਯਾਰ ਤਾਮ ਜਾਮ ਬਹੁਤ ਵੱਡਾ, ਬਹੁਤ ਵੱਡਾ ਖਲਾਰਾ, ਕਈ ਵਾਰੀ ਸ਼ਬਦ ਮੈਂ ਜੇ ਵਰਤਾਂ ਦਿਖਦਾ ਹੁੰਦਾ, ਪਰ ਓਨਾ ਹੀ ਸਿਰ ਦੇ ਉੱਤੇ ਪੀੜਾ ਵੀ ਕਈ ਵਾਰੀ ਦੇਖਣ ਨੂੰ ਮਿਲਦੀ ਹੈ। ਕਰਜ਼ੇ ਜਿਹੜੇ ਨੇ, ਲਾਇਬਿਲਟੀਜ਼ ਨੇ, ਜਾਂ ਪ੍ਰੋਪਰ ਸਿਸਟਮ ਦਾ ਮੈਨੇਜ ਨਾ ਕਰ ਪਾਉਣਾ, ਉਹ 'ਚ ਬਹੁਤ ਸਾਰੀਆਂ ਜਿਹੜੀਆਂ ਰੀਜ਼ਨਸ ਜਾਂ ਕਾਰਨ ਹੋ ਸਕਦੇ ਹੁੰਦੇ ਆ। ਸੋ ਜੇ ਤੁਸੀਂ ਇਸ ਤਰ੍ਹਾਂ ਦੇ ਮੌਕੇ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਫਾਈਨੈਂਸ਼ੀਅਲ ਤੌਰ ਦੇ ਉੱਤੇ ਆਪਣੇ ਲਈ ਕੋਈ ਪਲੈਨਿੰਗ ਕਰਨ ਲਈ, ਡਿਸਕਸ਼ਨ ਕਰਨ ਲਈ ਵੀ ਅਗਰ ਸੋਚ ਰਹੇ ਹੋ, ਅਸੀਂ ਇਹ ਨਹੀਂ ਕਹਿੰਦੇ ਵੀ ਜੇ ਸਾਡੇ ਕੋਲ ਕੋਈ ਆ ਗਿਆ ਤਾਂ ਲਓ ਜੀ ਅਸੀਂ ਹੁਣ ਤੁਹਾਡੀ, ਜੇ ਤੁਸੀਂ ਕਹੋ ਵੀ ਮੇਰੇ ਕੋਲ 7 ਪ੍ਰੋਪਰਟੀਆਂ ਨੇ, ਭਾਈ 6 ਵੇਚ ਦਿਓ ਤੇ ਕੋਈ ਰੱਖੋ, ਇੱਦਾਂ ਨਹੀਂ ਹੈ। ਅਸੀਂ ਪ੍ਰੋਪਰ ਇੱਕ ਰੋਡ ਮੈਪ ਬਣਾਵਾਂਗੇ ਇੱਕ ਡਿਊ ਡਿਲੀਜੈਂਸ ਕਰਕੇ, ਫਾਈਨੈਂਸ਼ੀਅਲ ਸੈਕਟਰ ਦੇ ਤੌਰ ਤੇ, ਰੀਅਲ ਸਟੇਟ ਸੈਕਟਰ ਦੇ ਤੌਰ ਤੇ, ਜਾਂ ਜਿਹੜੇ ਸਾਡੇ ਐਕਸਪਰਟਸ ਨੇ, ਚਾਹੇ ਉਹ ਮੋਰਗੇਜ ਐਕਸਪਰਟਸ ਨੇ, ਸਾਡੇ ਲਾਇਰਸ ਨੇ, ਸਾਡੇ ਅਕਾਊਂਟੈਂਟਸ ਨੇ, ਈਵਨ ਜਿਹੜੇ ਬੈਂਕਰਪਸੀ ਕੰਜ਼ਿਊਮਰ ਪ੍ਰਪੋਜ਼ਲ ਦੀ ਜਦੋਂ ਗੱਲ ਕਰਦੇ ਤਾਂ ਉਹ ਵੀ ਟੀਮ ਸਾਡੇ ਨਾਲ ਨੇ। ਸੋ ਅਸੀਂ ਉਹਨਾਂ ਨਾਲ ਤੁਹਾਨੂੰ ਔਨਬੋਰਡ ਕਰਕੇ, ਕੋਂਟੈਕਟ ਕਰਕੇ, ਕਿਉਂਕਿ ਬਹੁਤ ਸਾਰੀਆਂ ਇਸ ਵੇਲੇ ਪ੍ਰੋਪਰਟੀਜ਼ ਜਿਹੜੀਆਂ ਮੰਜੂ ਜੀ ਜਿਹਨਾਂ ਦੇ ਉੱਪਰ ਲੀਨਸ ਪਈਆਂ ਹੋਈਆਂ ਨੇ, ਜਿਹਨਾਂ ਨੂੰ ਸੈਕਿੰਡ ਮੋਰਗੇਜ ਨਾਲ ਸੰਬੰਧਿਤ ਇਸ਼ੂਜ਼ ਆ ਰਹੇ ਨੇ, ਤਾਂ ਉਹਦੇ ਵਿੱਚ ਵੀ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਤੁਹਾਡੇ ਲਈ ਜਿਹੜੇ ਸਹੀ ਪ੍ਰੋਫੈਸ਼ਨਲਸ ਨੇ ਉਹਨਾਂ ਨੂੰ ਔਨਬੋਰਡ ਕਰਕੇ ਮਦਦ ਕਰ ਸਕਦੇ ਹੁੰਦੇ ਹਾਂ। ਸੋ ਇੱਕ 360 ਸਲਿਊਸ਼ਨ ਦੇਣ ਦੀ ਕੋਸ਼ਿਸ਼ ਹੁੰਦੀ ਹੈ ਸਾਡੀ ਟੀਮ ਦੇ ਨਾਲ, ਜਦੋਂ ਤੁਸੀਂ ਗੱਲ ਕਰੋਗੇ ਬਿਜ਼ਨਸਿਸ ਦੀ ਗੱਲ ਕਰੀਏ, ਲੀਜ਼ ਦੀ ਗੱਲ ਕਰੀਏ, ਬਾਏ ਜਾਂ ਸੈਲ ਕਰਨ ਦੀ ਗੱਲ ਕਰੀਏ, ਜਾਂ ਆਪਣੇ ਇੱਕ ਰੀਅਲ ਸਟੇਟ ਪੋਰਟਫੋਲੀਓ ਬਣਾ ਕੇ, ਪ੍ਰੋਪਰ ਇੱਕ ਰੋਡ ਮੈਪ ਬਣਾ ਕੇ, ਰਿਟਾਇਰਮੈਂਟ ਪਲੈਨਿੰਗ ਨਾਲ ਸੰਬੰਧਿਤ ਆਪਣੀ ਕੋਈ ਡਿਜ਼ਾਇਨਿੰਗ ਕਰਨੀ ਹੈ, ਤਾਂ ਸਾਡੇ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰੋ। ਨੰਬਰ ਹੋਏਗਾ 647-4006-6862। ਤੁਹਾਡੇ ਕੋਲ ਕੋਈ 500,000 ਤੋਂ ਲੈ ਕੇ 1,000,000, 1.5 ਮਿਲੀਅਨ, 2 ਮਿਲੀਅਨ, 3, 4, 5 ਜਾਂ ਇਸ ਤੋਂ ਵੱਧ ਵੀ ਅਗਰ ਕੋਈ ਸਰਪਲਸ ਫੰਡਸ ਹੈਗੇ ਨੇ, ਤੁਸੀਂ ਉਹਨਾਂ ਨੂੰ ਵਰਤਣਾ ਚਾਹੁੰਦੇ ਹੋ ਔਰ ਤਾਂ ਉਹਦੇ ਲਈ ਅਸੀਂ ਸੋਲਿਊਸ਼ਨ ਤੁਹਾਨੂੰ ਡਿਜ਼ਾਈਨ ਕਰਕੇ ਦੇ ਸਕਦੇ ਹਾਂ। ਰਿਸਕ ਲੈਣਾ ਹੈ ਤਾਂ ਫਿਰ ਉਹਦੇ ਅਕੋਰਡਿੰਗਲੀ ਸਾਡੇ ਕੋਲ ਪ੍ਰੋਡਕਟ ਨੇ। ਜੇ ਤੁਸੀਂ ਬਹੁਤ ਸੇਫ ਐਂਡ ਸਿਕਿਉਰ ਜੀ ਕੋਈ ਇਨਵੈਸਟਮੈਂਟ ਕਰਨੀ ਹੈ ਤਾਂ ਉਹਦੇ ਅਕੋਰਡਿੰਗਲੀ ਤੁਹਾਡੇ ਲਈ ਇੱਕ ਪੀਸ ਆਫ ਮਾਇੰਡ ਵਾਲੀਆਂ ਆਪਸ਼ਨਸ ਵੀ ਅਸੀਂ ਡਿਜ਼ਾਈਨ ਕਰਕੇ ਦੇ ਸਕਦੇ ਹਾਂ। ਸੋ ਕੋਈ ਵੀ ਇਸ ਤਰ੍ਹਾਂ ਦਾ ਤੁਹਾਡਾ ਪਲਾਨ ਹੋਵੇ ਬਾਏ ਜਾਂ ਸੈਲ ਕਰਨ ਦੇ ਲਈ ਤਾਂ ਸਾਨੂੰ ਇੱਕ ਵਾਰੀ ਕੰਟੈਕਟ ਜ਼ਰੂਰ ਕਰੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਬੈਸਟ ਆਫ ਦ ਬੈਸਟ ਜੋ ਵੀ ਸਾਡੀ ਨੌਲੇਜ ਜਾਂ ਜਿਸ ਤਰੀਕੇ ਦੀ ਸਾਡੀ ਨੈਟਵਰਕਿੰਗ ਹੈ ਉਹਦੇ ਤਹਿਤ ਤੁਹਾਡੇ ਲਈ ਇੱਕ ਬੈਸਟ ਫਿੱਟ ਲੱਭ ਕੇ ਦੇਈਏ। ਨੰਬਰ
0: ਕੈਨੇਡੀਅਨ ਜਿਹੜੀ ਹਾਊਸਿੰਗ ਮਾਰਕੀਟ ਹੈ ਜੀ ਉਹ 2026 ਦੇ ਵਿੱਚ ਜੋ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਰੀਬਾਊਂਡ ਉਸ ਤਰੀਕੇ ਨਾਲ ਨਹੀਂ ਹੋ ਰਹੀ ਜਿੱਦਾਂ ਹੋਣੀ ਚਾਹੀਦੀ ਸੀ। ਉਹ ਚਾਹੇ ਸਾਡੀ ਕੈਨੇਡੀਅਨ ਰੀਅਲ ਸਟੇਟ ਐਸੋਸੀਏਸ਼ਨ ਹੈ ਉਹਦੇ ਮੁਤਾਬਕ ਲਾ ਲਓ ਜਾਂ ਜਿੰਨੇ ਵੀ ਸਾਡੇ ਰੀਜਨਲ ਜਿਹੜੇ ਬੋਰਡਸ ਨੇ ਰੀਅਲ ਸਟੇਟ ਦੇ, ਸੋ ਉਹਨਾਂ ਦੀ ਵੀ ਪ੍ਰੋਡਿਕਸ਼ਨ ਜਿਹੜੀ ਆ ਹੁਣ ਜੋ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਸ ਵਾਰੀ ਉਹਦੀ ਵਜ੍ਹਾ ਇਹ ਹੋਈ ਹੈ ਕਿ ਇੱਕ ਤਾਂ ਇਰਾਨ US ਵਾਰ ਦਾ ਕਰਕੇ ਪਲੱਸ ਜਿਹੜੀਆਂ ਗੈਸ ਪ੍ਰਾਈਸਿਸ ਔਰ ਉਹਦੇ ਬੇਸ ਦੇ ਉੱਪਰ ਬਹੁਤ ਸਾਰੀਆਂ ਜਿਹੜੇ ਕੰਜ਼ਿਊਮਰ ਦੇ ਲਈ ਪ੍ਰਾਈਸਿਸ ਹੈ ਉਹ ਆਮ ਪ੍ਰੋਡਕਟਸ ਜਾਂ ਜਿਹੜੀ ਨਿਤ ਪ੍ਰਤੀ ਜੋ ਸਾਡੀ ਜ਼ਿੰਦਗੀ ਹੈ ਰੋਜ਼ਾਨਾ ਜੋ ਅਸੀਂ ਜੀਉ ਰਹੇ ਹਾਂ ਉਹ ਕਾਫੀ ਮਹਿੰਗੀ ਹੋ ਗਈ ਹੈ, ਜਿਹਦੀ ਵਜ੍ਹਾ ਕਰਕੇ ਇਹ ਜਿਹੜਾ ਹਾਲੇ ਜੋ ਰੀਬਾਊਂਡ ਹੋਣ ਵਾਲਾ ਜਾਂ ਹਾਂ ਡੈਫੀਨੇਟਲੀ ਇਹ ਥੋੜ੍ਹਾ ਜਿਹਾ ਉਹਦੇ ਸੁਧਾਰ ਹੋ ਰਿਹਾ ਲੇਕਿਨ ਓਨੀ ਤੇਜ਼ੀ ਦੇ ਨਾਲ ਨਹੀਂ ਹੋ ਰਿਹਾ ਜਿੰਨਾ ਹੋਣਾ ਚਾਹੀਦਾ ਸੀ। ਸੋ ਇਹਦੇ 'ਤੇ ਅਲੱਗ ਅਲੱਗ ਜਿਹੜੇ ਐਕਸਪਰਟਸ ਨੇ ਚਾਹੇ ਉਹ ਬੈਂਕਸ ਦੇ ਨੇ ਜਾਂ ਹੋਰ ਜਿਹੜੀਆਂ ਔਰਗਨਾਈਜੇਸ਼ਨਸ ਨੇ ਉਹ ਹੁਣ ਸਾਰੇ ਹੀ ਥੋੜ੍ਹਾ ਜਿਹਾ ਕਹਿ ਰਹੇ ਨੇ ਕਿ ਹਾਲੇ ਹੌਲੀ ਹੌਲੀ ਜਿਹੜਾ ਇਹ ਜਿਹੜੀ ਰੀਅਲ ਸਟੇਟ ਮਾਰਕੀਟ ਹੈ ਉਹ ਪੈਰਾਂ 'ਤੇ ਆਏਗੀ ਲੇਕਿਨ ਆਹ ਸਾਲ ਦੇ ਵਿੱਚ ਹਾਲੇ ਜਿਹੜੀ ਥੋੜ੍ਹੀ ਪੇਸ ਹੈ ਉਹ ਥੋੜ੍ਹਾ ਹੌਲੀ ਰਹੇਗਾ। ਲੰਘੇ ਸ਼ੁੱਕਰਵਾਰ ਨੂੰ ਡਿਕਸੀ ਰੋਡ 'ਤੇ ਪੀਟਰ ਰੋਬਰਟਸਨ ਦੇ ਨੇੜੇ ਇੱਕ ਪਲਾਜ਼ੇ ਦੇ ਵਿੱਚ ਚਾਕੂ ਨਾਲ ਇੱਕ ਵਿਅਕਤੀ ਨੂੰ ਜ਼ਖਮੀ ਕੀਤਾ ਗਿਆ। ਉਸ ਨੂੰ ਬਾਅਦ ਵਿੱਚ ਹੋਸਪਿਟਲਾਈਜ਼ ਕਰਵਾਇਆ ਗਿਆ ਲੇਕਿਨ ਖਤਰੇ ਤੋਂ ਬਾਹਰ ਹੈ। ਔਰ ਪੀਲ ਪੁਲਿਸ ਦੇ ਵੱਲੋਂ ਇੱਕ 39 ਸਾਲਾ ਜਸਵਿੰਦਰ ਸੈਣੀ ਹੋਰਾਂ ਨੂੰ ਇਲੀਗਲੀ ਕਾਰਾਂ ਟੋਅ ਕਰਕੇ ਇੱਕ ਪ੍ਰਾਈਵੇਟ ਯਾਰਡ ਦੇ ਵਿੱਚ ਪ੍ਰੋਪਰਟੀ ਮੈਨੇਜਮੈਂਟ ਦੀ ਅਪਰੂਵਲ ਤੋਂ ਬਿਨਾਂ ਇੱਥੇ ਕਾਰਾਂ ਜਿਹੜੀਆਂ ਪਾਰਕ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਆ। ਔਰ ਇਹ ਵਿਅਕਤੀ A1 Flames ਰਿਕਵਰੀ ਐਂਡ ਟੋਇੰਗ, A1 Flames ਟੋਇੰਗ ਅਤੇ A1 Towing ਅਤੇ Alpha 1 ਟੋਇੰਗ ਦੇ ਨਾਲ ਕੰਮ ਜਿਹੜਾ ਕਰਦਾ ਸੀ। ਔਰ ਇਹੋ ਜਿਹੀ ਘਟਨਾ ਹੀ ਇੱਕ ਇਹ ਟੋਇੰਗ ਨਾਲ ਹੀ ਮੈਨੂੰ ਰਿਲੇਟ ਹੁੰਦੀ ਲੱਗਦੀ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਹੀ 277 ਐਡਵਾਂਸ ਬੁਲੇਵਰਡ ਐਂਡ ਡਿਕਸੀ ਦਾ ਏਰੀਆ ਕਹਿ ਸਕਦੇ ਹੋ, ਇੱਥੇ ਇੱਕ ਟੋਅ ਟਰੱਕ ਡਰਾਈਵਰ ਆਪਣੇ ਟੋਅ ਟਰੱਕ ਤੋਂ ਕਾਰ ਅਨਹੁੱਕ ਕਰ ਰਿਹਾ ਸੀ ਅਤੇ ਇੱਕ ਕਾਰ ਥੱਲੇ ਆ ਕੇ ਉਸ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਜੀ। ਇਨਵੈਸਟੀਗੇਸ਼ਨ ਚੱਲ ਰਹੀ ਹੈ ਪੁਲਿਸ ਦੇ ਵੱਲੋਂ। ਅਤੇ ਵੀਰਵਾਰ ਸ਼ਾਮ ਨੂੰ ਕੋਈ 6 ਵਜੇ ਦੇ ਕਰੀਬ ਬੋਵੇਡ ਡਰਾਈਵ ਅਤੇ ਮਾਊਂਟਨ ਐਸ਼ ਰੋਡ ਦੇ ਨੇੜੇ ਇੱਕ ਟੋਅ ਟਰੱਕ ਉੱਪਰ ਗੋਲੀਆਂ ਚੱਲਣ ਦੀ ਵੀ ਖਬਰ ਹੈ ਅਤੇ ਪੁਲਿਸ ਇਸ ਦੀ ਵੀ ਜਾਂਚ ਕਰ ਰਹੀ ਹੈ ਕਿ ਸਾਰਾ ਕੁਝ ਕਿਉਂ ਵਾਪਰ ਰਿਹਾ। ਜੁੜਿਆ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ, ਮੈਂ ਤੁਹਾਡਾ ਹੋਸਟ ਮਨਜੀਤ ਸਿੰਘ ਗਿੱਲ। ਡਰੀਮ ਹੋਮ ਅਪਲਾਈਂਸਿਸ ਤੋਂ ਤੁਸੀਂ ਅਪਲਾਈਂਸਿਸ ਖਰੀਦਣੇ ਨੇ ਤਾਂ 905-805-3000 'ਤੇ ਕਾਲ ਕਰ ਲੈਣੀ ਹੈ। ਮਿਸੀਸਾਗਾ ਦੇ ਵਿੱਚ ਲੋਕੇਟਡ ਨੇ ਡਰੀਮ ਹੋਮ ਅਪਲਾਈਂਸਿਸ ਵਾਲੇ, 905-805-3000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਸੋ ਅਗਰ ਤੁਸੀਂ ਸਾਡੇ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਜਿਹੜਾ ਐਕਸਟਰਾ ਡਿਸਕਾਊਂਟ ਹੈ ਡਰੀਮ ਹੋਮ ਅਪਲਾਈਂਸਿਸ ਦੇ ਵੱਲੋਂ ਮਿਲ ਜਾਣਾ। 3915 ਅਰਜੈਂਟੀਆ ਰੋਡ Unit 2 ਮਿਸਾਗਾ ਦੇ ਵਿੱਚ ਲੋਕੇਟਡ ਨੇ, Highway 401 ਐਂਡ ਵੈਸਟਰ ਚਰਚਲ ਬੁਲੇਵਰਡ ਦਾ ਏਰੀਆ। 9058053000 ਉਹਨਾਂ ਦਾ ਟੈਲੀਫੋਨ ਨੰਬਰ ਹੈ। ਕਟਾਰੀਆ ਟੂਰਸ ਐਂਡ ਟਰੈਵਲ 905-678-1200 'ਤੇ ਉਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਕਟਾਰੀਆ ਟੂਰਸ ਐਂਡ ਟਰੈਵਲ 905 678-1200 ਤੇ ਸੰਪਰਕ ਤੁਸੀਂ ਕਰ ਸਕਦੇ ਹੋ। ਰੈਨੋਵੇਸ਼ਨ ਕਰਵਾਉਣੀ ਆ ਦੈਨ ਦਾ ਰੋਇਲ ਸਿਟੀ ਕੰਸਟਰਕਸ਼ਨ ਦੇ ਅਜੇ ਸਿੰਘ ਜੀ 437-766-5158 437-766-1518 ਤੇ ਸੰਪਰਕ ਕਰਕੇ ਜਾਣਕਾਰੀ ਤੁਸੀਂ ਲੈ ਲੈਣੀ ਆ। ਵਰਲਡਵਾਈਡ ਪਾਸਪੋਰਟ ਵੀਜ਼ਾ ਐਂਡ ਐਨ ਆਰ ਆਈ ਸਰਵਿਸਿਜ਼ ਤੋਂ ਦਪਿੰਦਰ ਲੂੰਬਾ ਜੀ 647-402-2202 ਤੇ ਉਹਨਾਂ ਦੇ ਨਾਲ ਗੱਲ ਹੋ ਸਕਦੀ ਹੈ। 647-402-2202 ਦਪਿੰਦਰ ਲੂੰਬਾ ਜੀ ਦੇ ਨਾਲ ਗੱਲ ਕਰਨ ਵਾਸਤੇ ਟੈਲੀਫੋਨ ਨੰਬਰਸ ਨੇ। ਜੁੜੇ ਹੋ ਜੀ ਤੁਸੀਂ ਪ੍ਰੋਗਰਾਮ ਨਜ਼ਰੀਆ ਦੇ ਨਾਲ। ਅਤੇ ਦਿੱਲੀ ਨੇ 18 ਓਵਰ ਖੇਡ ਲਏ ਆ, 175 ਦੌੜਾਂ, 4 ਖਿਡਾਰੀ ਆਊਟ ਨੇ, 12 ਗੇਂਦਾਂ ਅਤੇ 19 ਦੌੜਾਂ ਦੀ ਜ਼ਰੂਰਤ ਹੈ। ਅਤੇ ਦੇਖਦੇ ਹਾਂ ਜੀ ਅੱਜ ਦਾ ਮੈਚ ਰਾਜਸਥਾਨ ਜਿੱਤਦਾ ਜਾਂ ਫਿਰ ਦਿੱਲੀ ਜਿੱਤਦੀ ਹੈ। ਦੋਸਤੋ ਇੱਕ ਮੈਂ ਕਹਿ ਲਓ ਕਿ ਨੋਟ ਕੀਤਾ ਕਿ ਜਿਹੜੇ ਸਟੋਪ ਸਾਈਨਸ ਨੇ, ਜੇ ਤੁਹਾਡੇ ਪਾਸ ਕੋਈ ਜਾਣਕਾਰੀ ਹੋਵੇ ਤਾਂ ਮੈਂ ਹੁਣ ਐਕਚੁਲੀ ਚਾਹੂੰਗਾ ਕਿ ਆਉਂਦੇ ਐਤਵਾਰ ਨੂੰ ਡੈਫੀਨੇਟਲੀ ਮੈਨੂੰ ਤੁਸੀਂ ਕਾਲ ਕਰਿਓ ਜਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਵੀ ਕਾਲ ਕਰ ਲਿਓ। 416-669-7379 ਮੇਰਾ ਟੈਲੀਫੋਨ ਨੰਬਰ ਹੈ, ਕਿ ਜਾਂ ਤਾਂ ਮੈਨੂੰ ਭੁਲੇਖਾ ਜਾਂ ਫਿਰ ਵਾਕਈ ਇਸ ਤਰ੍ਹਾਂ ਕਿ ਜਿਹੜੇ ਸਟੋਪ ਸਾਈਨ ਜੋ ਪਹਿਲਾਂ ਜਦੋਂ ਆਪਾਂ ਦੇਖਦੇ ਸੀ, ਜਾਂ ਮੈਂ ਜੇ ਮੈਂ ਗੱਲ ਕਰਾਂ, ਹਮੇਸ਼ਾ ਹੀ ਕਰਦਾ ਹੁੰਦਾ ਕਿ ਨਿਊਜ਼ੀਲੈਂਡ ਮੈਂ ਰਿਹਾ ਉੱਥੇ ਫੋਰ ਫਿਊ ਈਅਰਸ, ਅਤੇ ਉਹ ਇਸ ਤਰ੍ਹਾਂ ਹੁੰਦਾ ਸੀ ਕਿ ਜਿਹੜਾ ਸਟੋਪ ਸਾਈਨ ਆ ਉਹਦੇ ਉੱਤੇ ਜੇ ਉਹ ਫੋਰ ਵੇ ਸਟੋਪ ਹੈ ਅਤੇ ਉਹਦੇ ਉੱਤੇ ਚਾਰੋਂ ਸਾਈਡਸ ਦੇ ਉੱਤੇ ਸਟੋਪ ਸਾਈਨ 'ਤੇ ਲਿਖਿਆ ਹੁੰਦਾ ਸੀ ਆਲਵੇਜ਼ ਸਟੋਪ ਆਲਵੇਜ਼, ਜੇ ਥ੍ਰੀ ਵੇਜ਼ ਆ ਤਾਂ ਥ੍ਰੀ ਵੇਜ਼, ਜੇ ਟੂ ਵੇਜ਼ ਆ ਤਾਂ ਟੂ ਵੇਜ਼, ਅਤੇ ਜੇ ਇੱਕੋ ਪਾਸੇ ਸਟੋਪ ਸਾਈਨ ਆ ਤਾਂ ਉੱਤੇ ਉੱਤੇ ਵੀ ਮੈਨਸ਼ਨ ਕੀਤਾ ਹੁੰਦਾ ਸੀ। ਪਰ ਮੈਂ ਇੱਥੇ ਨੋਟ ਕਰਦਾ ਕਿ ਉਹ ਚੀਜ਼ਾਂ ਜਿਹੜੀਆਂ ਉਹ ਜਿਹੜੀ ਇੱਕ ਵਰਡਿੰਗ ਉੱਤੇ ਲਿਖਣੀ ਚਾਹੀਦੀ ਸੀ ਉਹ ਮਿਸਿੰਗ ਆ ਕਿਤੇ ਨਾ ਕਿਤੇ। ਉਹ ਫਿਰ ਉਹਦੀ ਗਲਤੀ ਕੀ ਹੁੰਦੀ ਆ ਕਿ ਜਿਵੇਂ ਮੈਂ ਐਗਜ਼ਾਮਪਲ ਲਵਾਂ ਕਿ ਬੋਵੇ ਡਰਾਈਵ ਐਂਡ ਏਅਰਪੋਰਟ ਰੋਡ ਦੇ ਕੋਰਨਰ 'ਤੇ ਜਿਹੜਾ ਇੱਕ ਬਹੁਤ ਵੱਡਾ ਇੱਕ ਪਲਾਜ਼ਾ, ਅਲੱਗ ਅਲੱਗ ਉਹਦੇ ਵਿੱਚ ਸਟੋਰਸ ਨੇ, ਅਤੇ ਏਅਰਪੋਰਟ ਰੋਡ ਵਾਲੀ ਸਾਈਡ ਤੋਂ ਦੋ ਜਗ੍ਹਾ ਤੋਂ ਐਂਟਰੈਂਸ ਵੀ ਉਸ ਪਲਾਜ਼ੇ ਨੂੰ ਹੈਗੀ ਆ ਜਿਨ੍ਹਾਂ ਦੇ ਵਾਸਤੇ ਸਟੋਪ ਸਾਈਨ ਨਹੀਂ ਆ, ਅਤੇ ਇੱਕ ਐਂਟਰੈਂਸ ਜਿਹੜੀ ਵਿਦਾਊਟ ਟ੍ਰੈਫਿਕ ਲਾਈਟਸ ਬੋਵੇ ਡਰਾਈਵ ਤੋਂ ਵੀ ਆ, ਉਹਨਾਂ ਵਾਸਤੇ ਵੀ ਉੱਧਰਲੇ ਸਾਈਡ ਤੋਂ ਸਟੋਪ ਸਾਈਨ ਨਹੀਂ ਆ। ਪਰ ਬਹੁਤੇ ਡਰਾਈਵਰ ਮੈਂ ਦੇਖਿਆ ਕਿ ਉਹ ਸਟੋਪ ਲੈਂਦੇ ਨੇ ਜਦਕਿ ਉਹ ਉਹਨਾਂ ਵਾਸਤੇ ਜ਼ਰੂਰੀ ਨਹੀਂ ਆ ਉਸ ਪਾਸਿਓਂ ਸਟੋਪ ਲੈਣ ਦੇ ਲਈ, ਜਿਹਦੇ ਨਾਲ ਦੂਸਰੀ ਸਾਈਡ ਤੋਂ ਜਿਹੜੀ ਟ੍ਰੈਫਿਕ ਆ ਰਹੀ ਆ ਉਹ ਡਿਸਟਰਬ ਹੁੰਦੀ ਹੈ ਕਿ ਉਹ ਤਾਂ ਸਟੋਪ ਉਹਨਾਂ ਨੇ ਤਾਂ ਹੋਣਾ, ਉਹਨਾਂ ਲਈ ਸਟੋਪ ਸਾਈਨ ਆ। ਹੁਣ ਉਹਨਾਂ ਵਾਸਤੇ ਵੀ ਉਹ ਲਿਖਿਆ ਨਹੀਂ ਹੋਇਆ ਉੱਥੇ ਕਿ ਵੀ ਇਹ ਥ੍ਰੀ ਵੇ ਆ ਜਾਂ ਟੂ ਵੇ ਆ, ਸੋ ਉਹ ਵੀ ਫਿਰ ਉਹ ਅੰਡਰਸਟੈਂਡ ਇਹੀ ਕਰ ਲੈਂਦੇ ਆ ਕਿ ਇਹ ਚਾਰੋਂ ਸਾਈਡਾਂ ਤੋਂ, ਪਰ ਉਹ ਜਿਹੜੇ ਦੂਜੇ ਪਾਸਿਓਂ ਆ ਕੇ ਰੁਕ ਜਾਂਦੇ ਨੇ ਉਹਨਾਂ ਨੂੰ ਨਾ ਤਾਂ ਤੁਸੀਂ ਹੁਣ ਕਹਿ ਸਕਦੇ ਹੋ ਕਿ ਤੁਹਾਡਾ ਇੱਥੇ ਰੁਕਣਾ ਜ਼ਰੂਰੀ ਨਹੀਂ ਹੈ, ਉਹਦੇ ਨਾਲ ਬਾਕੀ ਦੀ ਟ੍ਰੈਫਿਕ ਜਿਹੜੀ ਉਹ ਸਲੋ ਹੁੰਦੀ ਹੈ। ਸੋ ਮੇਰਾ ਇਹ ਮੰਨਣਾ, ਮੇਰਾ ਇਹ ਸੋਚਣਾ ਹੈ ਕਿ ਜਿਹੜੇ ਵੀ ਇਹ ਸਟੋਪ ਸਾਈਨ ਜਿਹੜੇ ਸਿਟੀ ਦੇ ਵੱਲੋਂ ਲਗਾਏ ਗਏ ਨੇ ਜਾਂ ਲਗਾਏ ਜਾ ਰਹੇ ਨੇ ਜਾਂ ਲਗਾਉਣੇ ਨੇ, ਉਹਦੇ ਵਿੱਚ ਇਹ ਜ਼ਰੂਰ ਮੈਂਸ਼ਨ ਹੋਣਾ ਚਾਹੀਦਾ ਕਿ ਇਹ ਚਾਰੋਂ ਸਾਈਡ ਤੋਂ ਸਟੋਪ ਹੈ, ਤਿੰਨਾਂ ਤੋਂ ਆ, ਦੋ ਤੋਂ ਆ ਜਾਂ ਇੱਕ ਤੋਂ ਆ। ਉਹਦੇ ਨਾਲ ਜਿਹੜਾ ਡਰਾਈਵਰ ਉਸ ਸਾਈਡ ਤੋਂ ਆ ਰਿਹਾ ਉਹਨੂੰ ਪਤਾ ਵੀ ਕਿੰਨੇ ਸਟੋਪ ਸਾਈਨ ਨੇ। ਕਈ ਵਾਰੀ ਉਹ ਹਿਡਨ ਹੁੰਦੇ ਨੇ, ਕਈ ਵਾਰੀ ਕੋਈ ਨਾ ਕੋਈ ਦਰਖਤ ਲੱਗਿਆ ਉੱਥੇ ਜਾਂ ਕੁਛ ਵੀ ਆ, ਉਹ ਸਟੋਪ ਸਾਈਨ ਨਹੀਂ ਦਿਸਦਾ। ਪਰ ਜੇ ਉਹ ਡਰਾਈਵਰ ਨੂੰ ਪਤਾ ਹੋਵੇ ਵੀ ਕਿਹੜੀ ਕਿਹੜੀ ਸਾਈਡ ਤੋਂ ਸਟੋਪ ਸਾਈਨ ਆ, ਤਾਂ ਉਹ ਜ਼ਰੂਰ ਉਸ ਚੀਜ਼ ਨੂੰ ਅੱਖੋਂ ਪਰੋਖੇ ਨਹੀਂ ਕਰੇਗਾ। ਤੁਸੀਂ ਜ਼ਰੂਰ ਇਸ ਸੰਬੰਧੀ ਵੈਸੇ ਦੇਖਿਓ ਵੀ, ਅਤੇ ਆਉਂਦੇ ਐਤਵਾਰ ਮੈਨੂੰ ਕਾਲ ਤੁਸੀਂ ਕਰ ਲਿਓ ਸਟੂਡੀਓ 'ਚ ਇੱਥੇ ਹੀ 416-233-7368, ਕਿਉਂਕਿ ਹੁਣ ਮੇਰੇ ਕੋਲ ਟਾਈਮ ਨਹੀਂ ਬਚਿਆ। ਮੈਂ ਗੱਲ ਕਰਨੀ ਚਾਹੁੰਦਾ ਸੀ, ਮੈਂ ਤੁਹਾਨੂੰ ਦੱਸ ਦਿੱਤਾ ਜੋ ਮੇਰੇ ਮਨ ਦੇ ਵਿੱਚ ਸੀ, ਅਤੇ ਤੁਸੀਂ ਜ਼ਰੂਰ ਇਹ ਚੀਜ਼ ਦੇਖਣੀ ਹੈ, ਅਤੇ ਨਹੀਂ ਤਾਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਵਿੱਚ ਤੁਸੀਂ ਟੈਕਸਟ ਵੀ ਕਰ ਲਿਓ ਜੀ। 416-669-7379 ਮੇਰਾ ਟੈਲੀਫੋਨ ਨੰਬਰ ਹੈ, ਕਾਲ ਵੀ ਕਰ ਸਕਦੇ ਹੋ। ਔਰ ਇਸੇ ਨੰਬਰ 'ਤੇ ਅਗਰ ਰੀਅਲ ਸਟੇਟ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ, ਕੋਈ ਆਪਣੀ ਪ੍ਰੋਪਰਟੀ ਖਰੀਦਣੀ ਹੈ, ਵੇਚਣੀ ਹੈ, ਲੀਜ਼ 'ਤੇ ਕਰਨੀ ਹੈ, ਲੀਜ਼ 'ਤੇ ਲੈਣੀ ਹੈ ਜਾਂ ਲੀਜ਼ 'ਤੇ ਦੇਣੀ ਹੈ, ਕਮਰਸ਼ੀਅਲ ਹੈ ਜਾਂ ਇੰਡਸਟਰੀਅਲ ਹੈ ਜਾਂ ਰੈਜੀਡੈਂਸ਼ੀਅਲ ਹੈ, ਅਤੇ ਮੈਨੂੰ 416-669-1379 'ਤੇ ਸੰਪਰਕ ਕੀਤਾ ਜਾ ਸਕਦਾ ਹੈ। 18.2 ਓਵਰ ਦਿੱਲੀ ਖੇਡ ਚੁੱਕੀ, 176 ਦੌੜਾਂ ਬਣੀਆਂ, 5 ਖਿਡਾਰੀ ਆਊਟ ਹੋ ਗਏ ਆ, 10 ਗੇਂਦਾਂ ਅਤੇ 18 ਦੌੜਾਂ ਦੀ ਜ਼ਰੂਰਤ ਹੈ। ਅਤੇ ਤੁਹਾਡਾ ਜਿਹੜਾ ਵੀਕਐਂਡ ਆ ਜੀ ਉਹ ਬਹੁਤ ਵਧੀਆ ਹੋ ਨਿਬੜੇ, ਤੁਸੀਂ ਇੰਜੋਏ ਕਰੋ, ਆਉਂਦਾ ਹਫ਼ਤਾ ਤੁਹਾਡੇ ਲਈ ਇਸ ਤੋਂ ਵੀ ਬਿਹਤਰ ਹੋਵੇ ਇਹਦੀ ਅਸੀਂ ਅਰਦਾਸ ਕਰਦੇ ਹਾਂ। ਮੈਨੂੰ ਇੱਥੇ ਹੁਣ ਤੁਸੀਂ ਛੁੱਟੀਆਂ ਦੇ ਦਿਓ ਆਉਂਦੇ ਹਫ਼ਤੇ ਤੱਕ, ਆਉਂਦੇ ਐਤਵਾਰ ਤੱਕ, ਤੁਹਾਡਾ ਸਾਡਾ ਸਭ ਦਾ ਰੱਬ ਰਾਖਾ ਜੀ, ਸਤਿ ਸ਼੍ਰੀ ਅਕਾਲ।

0: ਹੋਲਸੇਲ ਕਲੱਬ ਵਿੱਚ ਕੀਮਤਾਂ ਘੱਟ ਹੋ ਰਹੀਆਂ ਹਨ।
1: ਪਹਿਲਾਂ ਨਾਲੋਂ ਵੀ ਘੱਟ।
0: ਆ ਵੇਖੋ ਸੈਨ ਪੈਲੋਗ੍ਰੀਨੋ ਦੀਆਂ ਚੁੜੀਆਂ ਹੋਈਆਂ ਕਿਸਮਾਂ 6x330 ml ਸਿਰਫ $5.99।
1: ਇਹ ਤਾਂ ਹੋਰ ਵੀ ਘੱਟ ਹੈ।
0: ਸਾਡੇ ਬੇਸਮੈਂਟ ਦੇ ਵਾਈਫਾਈ ਸਿਗਨਲ ਤੋਂ ਵੀ ਘੱਟ।
1: ਓਏ ਤੂੰ ਕਿੱਥੇ ਜਾ ਰਹੀ ਹੈ?
0: ਆਪਣੇ ਬਿਜ਼ਨਸ ਲਈ ਪੈਸੇ ਬਚਾਉਣ। ਤੁਹਾਡੇ ਬਿਜ਼ਨਸ ਲਈ ਪੈਸੇ ਬਚਾਉਣਾ ਸਾਡਾ ਬਿਜ਼ਨਸ ਹੈ, ਇਸ ਲਈ ਅਸੀਂ ਕਈ ਆਈਟਮਸ ਦੀਆਂ ਕੀਮਤਾਂ ਘੱਟ ਕਰ ਰਹੇ ਹਾਂ। ਕੋਈ ਫੀਸ ਨਹੀਂ। ਹੋਰ ਜਾਣਕਾਰੀ ਲਈ wholesaleclub.ca ਵੇਖੋ।
2: Wholesale Club, whole lot of value.
3: Swing into golf season with AM 530 at the MCPA 33rd Annual Golf Tournament, June 10th at Piper's Heath Golf Club. Sponsored by Many Systems, Avenue Building Group, Liuna Local 183, Liuna Central and Eastern Canada, LSJ Services, and AM 530. Registration fee, support community services, and includes 18 holes of golf, power cart, prizes, lunch, and dinner. MCPA, meaningful interactions create benevolent acts. Register now or donate at micba.com.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ AM 530 ਨੂੰ ਟਿਊਨ ਕਰ ਚੁੱਕੇ ਸਾਰੇ ਰੱਬਰ ਕੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜੀ ਆਇਆਂ ਨੂੰ ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਖਾਸ ਦਿਨ ਦੇ ਵਿੱਚ। ਲੌਂਗ ਵੀਕਐਂਡ, ਸੰਡੇ ਦਾ ਦਿਨ, ਸਮਾਂ ਹੋ ਚੁੱਕਿਆ 2:04, ਮਈ ਮਹੀਨੇ 17 ਸੰਨ 2026। ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਇਸ ਲੌਂਗ ਵੀਕਐਂਡ ਨੂੰ ਖੂਬ ਆਪਣੇ ਪਰਿਵਾਰਾਂ ਨਾਲ ਇੰਜੋਏ ਕਰ ਰਹੇ ਹੋਵੋਗੇ। ਅਤੇ ਅੱਜ ਤਾਂ ਬਹੁਤ ਟਾਈਮ ਬਾਅਦ ਪਹਿਲੀ ਵਾਰ ਇੱਦਾਂ ਲੱਗਿਆ ਕਿ ਹਾਂ ਭਾਈ ਗਰਮੀ ਆ ਗਈ, ਸਮਰ ਆ ਚੁੱਕੀ ਆ, ਅਤੇ ਬੀਚ 'ਤੇ ਜਾਣ ਨੂੰ ਵੀ ਦਿਲ ਕਰਦਾ, ਪਾਰਕਾਂ ਜਾਣ ਨੂੰ ਵੀ ਦਿਲ ਕਰਦਾ, ਆਊਟਡੋਰ ਐਕਟੀਵਿਟੀਜ਼ ਕਰਨ ਨੂੰ ਵੀ ਦਿਲ ਕਰਦਾ। ਸੋ ਕਿਵੇਂ ਤੁਸੀਂ ਆਪਣਾ ਇਹ ਦਿਨ ਇੰਜੋਏ ਕਰ ਰਹੇ ਹੋ, ਕਿਵੇਂ ਕੀਤਾ ਜਾ ਸਕਦਾ, ਤਾਂ ਵੀ ਜ਼ਰੂਰ ਸਾਡੇ ਨਾਲ ਸਟੂਡੀਓ 'ਚ ਗੱਲਬਾਤ ਕਰ ਸਕਦੇ ਹੋ। ਅਤੇ ਫਰਮੈਸ਼ੀ ਗੀਤ ਸੰਗੀਤ ਜਾਂ ਫਿਰ ਚੱਲਦੇ ਟੋਪਿਕ 'ਤੇ ਗੱਲਬਾਤ ਕਰਨੀ ਆ, ਨੰਬਰ ਸਟੂਡੀਓ ਦਾ ਇੱਕ ਹੀ ਰਹੇਗਾ, ਨੰਬਰ ਆ 416-233-7368, 416-233-7368। ਆਰਨੇ ਦਾ ਗਾਣਾ ਆਇਆ ਕਿਲੋਮੀਟਰ, ਕਹਿੰਦਾ ਭਾਈ ਅਸੀਂ ਤੇਲ ਦੇਖਦੇ ਨਹੀਂ ਪਰ ਅੰਦਰੋਂ ਅੰਦਰ ਹੀ ਹੁਣ ਤੇਲ ਦੀਆਂ ਕੀਮਤਾਂ ਸਾਰੇ ਦੇਖਦੇ ਨੇ ਕਿ ਜੇ ਕਿਤੇ ਨਾ ਸ਼ਹਿਰ ਦੇ ਵਿੱਚ 185 ਆ, ਬੰਦਾ ਕਹਿੰਦਾ ਯਾਰ ਥੋੜ੍ਹਾ ਹੋਰ ਅੱਗੇ ਦੇਖ ਲਓ, ਕੀ ਪਤਾ ਅੱਗੇ ਸਸਤੇ ਲੱਗਿਆ ਆਵੇ, ਕੀ ਪਤਾ ਅੱਗੇ ਸਸਤੇ ਹੈ। ਅਤੇ ਜਿੰਨਾ ਵੀ, ਕਿਉਂਕਿ ਹੁਣ 180 ਤਾਂ ਨਿਊ ਨੋਰਮਲ ਹੋਇਆ ਪਿਆ, ਐਂਡ ਹੁਣ ਤਾਂ ਬਾਕੀ ਇਹ ਸਮਾਂ ਹੈਗਾ ਕਿ ਭਾਈ ਤੇਲ ਵੀ ਦੇਖੋ, ਤੇਲ ਦੀਆਂ ਕੀਮਤਾਂ ਵੀ ਦੇਖੋ, ਫਿਰ ਹੀ ਤੁਸੀਂ ਆਪਦਾ ਜਿਹੜਾ ਟ੍ਰਿਪ ਪਲੈਨ ਜ਼ਰੂਰ ਕਰਦੇ ਹੋ। ਸਟੂਡੈਂਟ ਨੰਬਰ 416-233-7368। ਪਰ ਸਾਡੇ ਕੋਲ ਇੱਕ ਅਜਿਹਾ ਬਿਜ਼ਨਸ ਆ ਜਿੱਥੇ ਤੁਹਾਨੂੰ ਕੀਮਤਾਂ ਦੇਖਣ ਦੀ ਲੋੜ ਨਹੀਂ, ਕਿਉਂਕਿ ਕੀਮਤਾਂ ਬਿਲਕੁਲ ਬੋਟਮ 'ਤੇ। ਬਾਈ ਹੁਣੇ ਮਹਿੰਗਾਈ ਦੇ ਦੌਰ ਦੇ ਵਿੱਚ ਸਸਤਾ ਫਰਨੀਚਰ ਅਤੇ ਵਧੀਆ ਫਰਨੀਚਰ, ਕੁਆਲਿਟੀ ਵਾਲਾ ਫਰਨੀਚਰ ਘੱਟ ਪ੍ਰਾਈਸ ਦੇ ਉੱਤੇ ਲੈ ਕੇ ਆਏ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਬਾਈ ਸੁੱਖ ਦੀ ਵਿਕਟੋਰੀਆ ਡੇ ਲੌਂਗ ਵੀਕਐਂਡ 'ਤੇ ਖਾਸ ਸੇਲ ਚੱਲ ਰਹੀ ਹੈ ਜੀ। ਸੁਖੋਏ ਜੀ ਲੰਘੇ ਹੋ ਜੀ, ਐਨ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲਰ ਸਾਹਿਬ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਆ, ਪਰਿਵਾਰਾਂ ਨੇ ਕੱਲ ਵੀ ਬਹੁਤ ਭਰਵਾਂ ਹੁੰਗਾਰਾ ਦਿੱਤਾ ਤੇ ਹੁਣ ਵੀ ਸਾਡੇ ਕੋਲ ਪਰਿਵਾਰ ਪਹੁੰਚ ਚੁੱਕੇ ਨੇ, ਸ਼ਾਪਿੰਗ ਕਰ ਰਹੇ ਨੇ। ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਜਿਹੜੇ ਤੋਹਫੇ ਤੇ ਡਿਸਕਾਊਂਟ ਹਾਲੇ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ, ਸੇਵਿੰਗ ਕਰਨਾ ਚਾਹੁੰਦੇ ਹੋ, ਤੋਹਫੇ ਲੈਣਾ ਚਾਹੁੰਦੇ ਹੋ, ਤੇ ਗੱਡੀਆਂ ਕਿੱਧਰ ਨੂੰ ਘੁਮਾਉਣੀਆਂ, ਐਡਰੈਸ ਜ਼ਰੂਰ ਨੋਟ ਕਰ ਲਓ, 6885 ਟੋਮਕਨ ਰੋਡ, 6685 ਟੋਮਕਨ ਰੋਡ ਨੂੰ ਯਾਦ ਕਰੋ, 6885 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਸਿੱਧੀਆਂ ਕਰ ਲਓ ਗੱਡੀਆਂ। ਫਰਨੀਚਰ ਦੀ ਬਾਈ ਜੇ ਕਰਨੀ ਆ, ਡਿਸਕਾਊਂਟ ਲੈਣੇ ਆ, ਤੋਹਫੇ ਲੈਣੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ, ਤਾਂ ਲਾ ਲਓ ਇੱਕ ਚੱਕਰ 6885 ਟੋਮਕਨ ਰੋਡ ਦੇ ਉੱਪਰ। ਤੇ ਬਾਈ ਜੀ ਇੱਕ ਡੀਲ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਗਲਾਸ ਦਾ ਮਾਡਰਨ ਕੰਫਰਟੇਬਲ ਬਾਈ ਕਰਨਾ, ਜਿਹਦੀ ਰੈਗੂਲਰ ਵਸਤ $500-600 ਸੀ, ਲੈ ਜਾਓ ਸਿਰਫ $299 ਦਾ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਗਲਾਸ ਦਾ ਮਾਡਰਨ ਕੌਫੀ ਟੇਬਲ। ਉੱਪਰ ਵੀ ਗਲਾਸ ਲੱਗਾ, ਉਹ ਥੱਲੇ ਵੀ ਸ਼ੈਲਫ ਬਣੀ ਆ, ਗਲਾਸ ਦਾ ਮਾਡਰਨ ਕੌਫੀ ਟੇਬਲ $299 ਤੇ ਨਾਲ ਤੋਹਫਾ, ਜਿਹੜੇ ਪਰਿਵਾਰ ਰਾਈਟ ਵੇ 6885 ਟੋਮਕਨ ਰੋਡ ਦੇ ਉੱਪਰ ਪਹੁੰਚਣਗੇ, ਗਲਾਸ ਦਾ ਮਾਡਰਨ ਕੌਫੀ ਟੇਬਲ $299 ਦਾ, ਨਾਲ ਵੱਡੇ ਸਾਈਜ਼ ਦਾ ਐਲ ਸ਼ੇਪ ਦਾ ਸੋਫਾ ਫ੍ਰੀ। ਪਰਿਵਾਰਾਂ ਨੇ ਬਹੁਤ ਵਾਰੀ ਸੁਣਿਆ ਹੋਣਾ ਵੀ ਸੋਫਾ ਬਾਏ ਕਰੋ ਤੇ ਕੌਫੀ ਟੇਬਲ ਫ੍ਰੀ, ਪਰ ਇਹ ਵਿਕਟੋਰੀਆ ਡੇ ਲੌਂਗ ਵੀਕਐਂਡ ਉੱਪਰ ਸਪੈਸ਼ਲ ਤੋਹਫਾ ਦੇਣ ਜਾ ਰਹੇ ਹਾਂ। ਪਰ ਤੁਸੀਂ ਹੁਣ ਇੰਤਜ਼ਾਰ ਨਾ ਕਰੋ, ਘੁਮਾ ਲਓ ਗੱਡੀਆਂ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਇੱਥੇ ਸੋਫਾ ਬਾਏ ਕਰਨ ਤੇ ਕੌਫੀ ਟੇਬਲ ਨਹੀਂ ਫ੍ਰੀ ਮਿਲਣਾ, ਕੌਫੀ ਟੇਬਲ ਬਾਏ ਕਰੋ $299 ਦਾ ਤੇ ਸੋਫਾ ਫ੍ਰੀ ਲੈ ਜਾਓ ਆਪਣੇ ਘਰੇ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6885 ਟੋਮਕਨ ਰੋਡ ਦੇ ਉੱਪਰ, ਡੇਅਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6885 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭੁੱਲਰ ਸਾਹਿਬ।
0: ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। 6885 ਟੋਮਕਨ ਰੋਡ 'ਤੇ ਦੋਸਤੋ ਅੱਜ ਵੀ ਓਪਨ ਨੇ ਅਤੇ ਕੱਲ੍ਹ ਨੂੰ ਵੀ ਬਾਈ ਹੁਣੇ ਓਪਨ ਨੇ, ਤੁਸੀਂ ਵਿਜਿਟ ਕਰਕੇ ਆਪਣੀ ਜਿਹੜੀ ਡੀਲ ਆ ਉਹ ਤੁਸੀਂ ਇਹਨਾਂ ਨਾਲ ਲੈ ਸਕਦੇ ਹੋ। ਪਹਿਲਾਂ ਜਾਓ ਫਰਨੀਚਰ ਦੇਖੋ, ਇਸ ਤੋਂ ਬਾਅਦ ਆਪਣੀ ਡੀਲ ਜਿਹੜੀ ਕਲੋਜ਼ ਕਰਨੀ ਆ ਜਿਹੜੇ AM 530 ਦੀ ਲੜੀ ਦੇ ਨਾਲ।

0: ਕੱਲ ਦੇ ਪ੍ਰੋਗਰਾਮ ਦੇ ਵਿੱਚ ਦੋਸਤੋ ਮੈਂ ਸਾਂਝੀ ਕੀਤੀ ਸੀ ਗੱਲਬਾਤ ਕਿ ਮੈਂ ਕਿਹਾ ਮੈਂ ਨੈਕਸਟ ਮੰਥ ਦੇ ਵਿੱਚ ਥੰਡਰਵੇ ਜਾਣਾ ਅਤੇ ਟ੍ਰਿਪ ਜਦੋਂ ਪਲੈਨ ਕਰ ਰਹੇ ਸੀ ਅਤੇ ਤੇਲ ਦੀਆਂ ਕੀਮਤਾਂ ਕਿਉਂਕਿ ਅੱਜ ਕੱਲ੍ਹ ਦੇਖਣੀਆਂ ਪੈ ਰਹੀਆਂ ਨੇ ਅਤੇ ਦੇਖਿਆ ਯਾਰ ਵੀ ਗੱਡੀ ਹੁਣ 12-1400 ਕਿਲੋਮੀਟਰ ਆ ਅਤੇ ਗੱਡੀ 3-4 ਟੈਂਕੀਆਂ 400 ਦਾ ਤੇਲ ਤਕਰੀਬਨ ਜਾਂਦੇ ਲੱਗੂ 400 ਦਾ ਆਉਂਦੇ ਲੱਗੂ ਕਿ 800 ਦਾ ਤੇਲ ਤਾਂ ਭਾਈ ਕਿਤੇ ਨਹੀਂ ਗਿਆ 600-700 ਦਾ ਤਾਂ ਕਿਤੇ ਨਹੀਂ ਗਿਆ ਇਸ ਤੋਂ ਬਾਅਦ ਖਾਂਦਾ ਪੀਂਦਾ ਬੰਦਾ ਕਿ ਯਾਰ ਇਹ 1000 ਦਾ ਰੋਡ ਟ੍ਰਿਪ ਪੈ ਰਿਹਾ ਪਰ ਕਟਾਰੀਆ ਸਾਹਿਬ ਕੋਲ ਪਹੁੰਚੋ ਕਹਿੰਦੇ 850 'ਚ ਤੁਹਾਨੂੰ ਦਿੱਲੀ ਪਹੁੰਚਾ ਦਾਂਗੇ ਜਹਾਜ਼ 'ਤੇ ਮੈਂ ਯਾਰ ਇੰਨੀ ਮਹਿੰਗਾਈ ਦੇ ਦੌਰ ਦੇ ਵਿੱਚ ਇੰਨੀਆਂ ਸਸਤੀਆਂ ਟਿਕਟਾਂ ਕਟਾਰੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਵੈਲਕਮ ਜੀ ਕਟਾਰੀਆ ਸਾਹਿਬ ਜੀ ਆਇਆਂ ਨੂੰ ਵੈਲਕਮ ਥੰਡਰਵੇ ਦਾ ਰੋਡ ਟ੍ਰਿਪ ਕਰਨਾ ਹੋਵੇ ਤੇਲ ਦੀਆਂ ਕੀਮਤਾਂ ਇੰਨੀਆਂ ਨੇ ਕਿ 800 ਨੂੰ ਦਾ ਤਾਂ ਕੱਲਾ ਤੇਲ ਹੀ ਆ ਤੇ 850 ਤੁਸੀਂ ਦਿੱਲੀ ਪਹੁੰਚਾ ਰਹੇ ਹੋ
1: ਬਿਲਕੁਲ ਜੀ 100% ਆਪਾਂ ਜੂਨ ਦੇ ਪਹਿਲੇ ਮਹੀਨੇ ਤੁਹਾਨੂੰ ਸਿਰਫ ਤੇ ਸਿਰਫ $849 ਦੇ ਵਿੱਚ ਦਿੱਲੀ ਦੇ ਵਿੱਚ ਦੋ ਬੈਗਾਂ ਦੇ ਨਾਲ ਦੇ ਰਹੇ ਹਾਂ ਜੀ ਸੀਟ ਜਿਹੜੀ ਕਿ ਬਹੁਤ ਇਹ ਨੀ ਹੈ ਮਿਡਲ ਈਸਟ ਹੈ ਲਾਈਕ ਜਾਂ ਹੋਰ ਪਾਸੇ ਵੀ ਹੈ ਯੂਰਪ ਦੇ ਵਿੱਚ ਦੀ ਫਲਾਈਟ ਹੋਏਗੀ ਤੇ ਦੋ ਬੈਗਾਂ ਨਾਲ ਹੋਏਗੀ ਤੇ ਸਿਰਫ 2 ਘੰਟੇ ਦੀ ਸਟੇ ਹੋਏਗੀ ਜੀ ਜਾਣ ਲੱਗਿਆ ਤੇ ਦੋ ਬੈਗ ਲੈ ਕੇ ਜਾਓ $849 ਦੇ ਵਿੱਚ ਜੂਨ ਦੇ ਪਹਿਲੇ ਵੀਕ ਤੁਹਾਨੂੰ ਸੀਟ ਮਿਲ ਰਹੀ ਹੈ ਜਿਹੜੀ ਕਿ ਵਾਕਈ ਤੁਸੀਂ ਕਿਹਾ ਵਾ ਅੱਜ ਕੱਲ੍ਹ ਕਿਤੇ ਬਾਹਰ ਜਾਣਾ ਹੋਵੇ ਤੇ ਤੁਹਾਡਾ $500-700 ਚ ਵੈਸੇ ਟ੍ਰਿਪ ਪੈ ਜਾਂਦਾ ਨਾਗਰਾ ਫਾਲ ਦਾ ਸਿਰਫ ਬੁਕਿੰਗ ਹੀ $300-400 ਦਾ ਉੱਥੇ ਮਿਲਦਾ ਸੋ ਇਸ ਕਰਕੇ ਇਹ ਬਹੁਤ ਰੀਜਨੇਬਲ ਪ੍ਰਾਈਸ ਦੇ ਵਿੱਚ ਲਾਈ ਹੋਈ ਹੈ ਸੋ ਇਹ ਤਾਂ ਹੈਗੀ ਹੈਗੀ ਆ ਉਸ ਤੋਂ ਬਾਅਦ ਵੇਖੋ ਜੀ 899 ਦੀ ਅੰਮ੍ਰਿਤਸਰ ਦੀ ਵੀ ਹੈਗੀ ਆ $1650 ਫਿਰ ਦਿੱਲੀ ਦੀ ਰਿਟਰਨ ਟਿਕਟ ਹੋ ਜਾਂਦੀ ਆ $2052 ਆਪਣਾ ਅੰਮ੍ਰਿਤਸਰ ਦੀ ਰਿਟਰਨ ਟਿਕਟ ਹੋ ਜਾਂਦੀ ਆ ਮਤਲਬ ਬਹੁਤ ਕੁਛ ਸਾਡੇ ਕੋਲ ਹਰ ਤਰ੍ਹਾਂ ਦੇ ਰੇਟ ਹੈਗੇ ਜਿਹੜੇ ਕਿ ਹੁਣ ਤੋਂ ਲੈ ਕੇ ਈਵਨ ਪੂਰਾ ਸਾਲ ਤੱਕ 99 ਪ੍ਰਾਈਸ ਆ ਜਿਹੜੇ $1049 $999 ਤੋਂ ਲੈ ਕੇ $1049 ਤੱਕ ਹੈਗੇ ਆ ਜੀ ਈਵਨ ਅੰਮ੍ਰਿਤਸਰ ਵੀ ਜਾਣਾ ਹੋਵੇ 1100-1150 ਚ ਦੀਵਾਲੀ ਦੇ ਸਮੇਂ ਹਾਈ ਸੀਜ਼ਨ 1200-1250 ਚ ਹਰ ਤਰ੍ਹਾਂ ਦੇ ਪ੍ਰਾਈਸ ਸਾਡੇ ਕੋਲ ਪਹੁੰਚ ਚੁੱਕੇ ਆ ਜੀ ਤੁਸੀਂ ਸਿਰਫ ਆਉਣਾ ਤੇ ਆਪਦਾ ਟਾਈਮ ਦੱਸਣਾ ਤੇ ਸਾਰੇ ਸਾਲ ਦੀਆਂ ਸਰਵਿਸਿਸ ਜੋ ਵੀ ਹੈ ਤੁਸੀਂ ਟਿਕਟ ਜਿਹੜੇ ਡੇਟ ਸਿਲੈਕਟ ਕਰੋਗੇ ਤੁਹਾਡੇ ਲਈ ਅਵੇਲੇਬਲ ਕਰਕੇ ਦੇਵਾਂਗੇ ਤੇ ਪ੍ਰਾਈਸ ਤੁਹਾਨੂੰ ਪਤਾ ਵਾ ਕਿਤੇ ਵੀ ਜਾਣ ਦੀ ਲੋੜ ਨਹੀਂ ਕਟਾਰੀਆ ਟਰੈਵਲ ਨੇ ਇਹੋ ਜਿਹਾ ਸਿਸਟਮ ਬਣਾਤਾ ਵੀ 24 ਘੰਟੇ ਜਦੋਂ ਮਰਜ਼ੀ ਪ੍ਰਾਈਸ ਚੈੱਕ ਕਰ ਲਏ ਤੁਹਾਨੂੰ ਸਸਤਾ ਹੀ ਮਿਲੂਗਾ ਇਹੋ ਜਿਹਾ ਸਿਸਟਮ ਹੈਗਾ ਬਹੁਤ ਵਧੀਆ ਪ੍ਰਾਈਸ ਦੇ ਨਾਲ ਅਸੀਂ ਡਿਲੀਵਰ ਕਰ ਰਹੇ ਹੈਗੇ ਆ ਤੇ ਬਾਕੀ ਹੈਰੀ ਸਾਹਿਬ ਪੇਪਰ ਵਰਕ ਆ ਪੇਪਰ ਵਰਕ ਤੁਹਾਨੂੰ ਪਤਾ ਵਾ ਕਟਾਰੀਆ ਟਰੈਵਲ ਸੱਤੋ ਦਿਨ ਆਫਿਸ ਖੋਲਦਾ ਜੀ ਜਿਹੜਾ ਕਿ ਡੈਰੀ ਐਂਡ ਏਅਰਪੋਰਟ ਤੇ ਦੂਸਰਾ ਗੌਰ ਐਂਡ ਅਮਨੇਜ਼ਰ ਤੇ ਬ੍ਰਾਂਪਟਨ ICICI ਬੈਂਕ ਵਾਲੇ ਪਲਾਜ਼ੇ ਦੇ ਵਿੱਚ ਪੇਪਰ ਵਰਕ ਕਿਸੇ ਨੇ ਇੰਡੀਆ ਦਾ ਵੀਜ਼ਾ ਲੈਣਾ ਚਾਹੇ OCI ਲੈਣੀ ਹੈ ਚਾਹੇ ਪਾਸਪੋਰਟ ਰਿਨਿਊ ਕਰਾਉਣਾ ਚਾਹੇ UK ਦਾ ਵੀਜ਼ਾ OCI ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਪਲੀਜ਼ ਜਿਨ੍ਹਾਂ ਦੇ ਪਾਸਪੋਰਟ ਪੁਰਾਣਿਆਂ ਦੇ ਨਾਲ OCI ਬਣੀ ਹੋਈ ਹੈ ਉਹਨੂੰ ਅਪਡੇਟ ਜ਼ਰੂਰ ਕਰਾ ਲਓ ਕਿਉਂਕਿ ਅੱਜ ਕੱਲ੍ਹ ਜੁਰਮਾਨੇ ਪੈ ਰਹੇ ਆ ਸੋ ਉਸ ਤੋਂ ਬਾਅਦ USA ਦਾ ਵੀਜ਼ਾ ਚਾਹੀਦਾ USA ਦੀ ਅਪੁਆਇੰਟਮੈਂਟ ਆਪਾਂ ਨੂੰ ਜਲਦੀ ਚਾਹੀਦੀ ਉਹਦੇ ਲਈ ਵੀ ਸਰਵਿਸਿਸ ਦਿੱਤੀ ਜਾ ਰਹੀ ਹੈ ਜੇ ਕੋਈ ਭੈਣ ਭਰਾ ਨੇ ਫਾਰਮ ਭਰੇ ਹੋਏ ਆ ਸਾਰਾ ਕੁਝ ਕੀਤਾ ਹੋਇਆ ਉਹਦੀ ਦੂਰ ਦੀ ਅਪਾਇੰਟਮੈਂਟ ਆ ਉਹਦੇ ਲਈ ਵੀ ਹੈ ਜੇ ਤੁਹਾਨੂੰ 2-3 ਮਹੀਨਿਆਂ ਦੇ ਵਿੱਚ ਅਸੀਂ ਨਾ ਕਰਵਾ ਕੇ ਦਿੱਤੀ ਤੇ ਤੁਹਾਡੀ 100% ਰਿਫੰਡੇਬਲ ਫੀਸ ਪਏਗੀ ਜੀ ਬਾਕੀ ਆਲ ਰਿਲੇਟਡ ਟਰੈਵਲ ਦੀ ਜੋ ਵੀ ਟਰੈਵਲ ਇੰਸ਼ੋਰੈਂਸ ਚਾਹੀਦੀ ਹੈ ਤੁਹਾਨੂੰ ਕਿਤੇ ਵੀ ਜਾਣਾ ਹੋਵੇ ਜਦੋਂ ਮਰਜ਼ੀ ਟਰੈਵਲ ਇੰਸ਼ੋਰੈਂਸ ਵੀ ਕਰਦੇ ਹਾਂ ਸੁਪਰ ਵੀਜ਼ਾ ਇੰਸ਼ੋਰੈਂਸ ਵੀ ਕਰਦੇ ਹਾਂ ਵਿਜ਼ਟਰ ਟੂ ਕੈਨੇਡਾ ਵੀ ਕਰਦੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਸਾਡੇ ਕੋਲ ਅਵੇਲੇਬਲ ਆ ਕਾਲ ਕਰ ਲਓ ਕਟਾਰੀਆ ਟਰੈਵਲ ਤੇ 905-678-1200 905-678-1200
0: 905-678-1200 905-678-1200 905-678-1200 905-678-1200 905-678-1200 ਗੱਲਬਾਤ ਕੀਤੀ ਜਾ ਸਕਦੀ ਬਹੁਤ ਸ਼ੁਕਰੀਆ ਕਟਾਰੀਆ ਸਾਹਿਬ ਧੰਨਵਾਦ ਜੀ
1: ਥੈਂਕ ਯੂ ਸਰ
0: ਥੈਂਕ ਯੂ ਵੈਰੀ ਮਚ ਜੀ

0: ਸੋ ਇਸ ਲੌਂਗ ਵੀਕਐਂਡ ਤੇ ਤੁਹਾਨੂੰ ਪਤਾ ਕਿ ਹਰ ਪਾਸੇ ਸੇਲ ਜਿਹੜੀ ਲੱਗੀ ਹੋਈ ਹੈ ਤੇ ਇੱਕ ਖਾਸ ਸੇਲ ਆ ਉਹ ਆ ਸੀਕੇ ਲਿਕੁਇਡੇਸ਼ਨ ਦੀ ਜੋ ਕਿ 31 ਮੈਲਨੀ ਡਰਾਈਵ ਦੇ ਉੱਤੇ ਆ ਤੇ ਸੀਕੇ ਲਿਕੁਇਡੇਸ਼ਨ ਤੋਂ ਕਮਲ ਜੀ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਐਂਡ ਵੈਲਕਮ
1: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿੰਘ ਸਾਹਿਬ ਤੁਹਾਨੂੰ ਤੇ ਸਾਡੇ ਸਾਰੇ ਰੱਬਾਂ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੀਕੇ ਲਿਕੁਇਡੇਸ਼ਨ ਤੇ ਜਿਹੜੀ ਲਾਸਟ ਟਾਈਮ ਤੁਸੀਂ ਸੇਲ ਲਾਈ ਸੀਗੀ ਸ਼ਰਟਾਂ ਦਾ ਪੂਰਾ ਕੰਟੇਨਰ ਆਇਆ ਸੀਗਾ ਜੀ ਅੱਧਾ ਜਿਹੜੇ ਸਾਡੇ ਕਸਟਮਰਾਂ ਨੇ ਅੱਧਾ ਕੰਟੇਨਰ ਤਾਂ ਚਲੇ ਗਿਆ
0: ਵੈਰੀ ਗੁੱਡ
1: ਤੇ ਪੰਜ ਡਾਲਰ ਦੇ ਵਿੱਚ ਸ਼ਰਟ ਵਿਦ ਟਾਈ ਨਾਲ ਪਹਿਲਾਂ ਜਿਵੇਂ ਤੁਸੀਂ ਐਡ ਚ ਬੋਲਿਆ ਸੀ
0: $5 ਦੇ ਵਿੱਚ ਬ੍ਰਾਂਡ ਨਿਊ ਸ਼ਰਟ ਆ ਬ੍ਰਾਂਡ ਨਿਊ ਟਾਈ ਆ ਤੇ ਟਾਈ ਪਹਿਨਾ ਹੈ ਸਾਰਾ ਕੁਝ ਸਿਰ $5 ਦੇ ਵਿੱਚ ਮਿਲ ਰਿਹਾ
1: ਹਾਂਜੀ ਹੋਰ ਬੱਚਿਆਂ ਦੇ ਖਿਡੌਣਿਆਂ ਤੇ ਸੇਲ ਆਈ ਸੀ ਬੱਚਿਆਂ ਦੇ ਖਿਡੌਣੇ ਜਿਹੜੇ ਉਹ ਬਹੁਤ ਧੜਾ ਧੜ ਜਾ ਰਹੇ ਆ ਜੀ ਜਿੰਨੇ ਸਾਡੇ ਕਸਟਮਰ ਰਹਿੰਦੇ ਆ ਆ ਕੇ ਸੇਲ ਦਾ ਫਾਇਦਾ ਉਠਾ ਲੈਣਾ ਸੇਲ ਉਹੀ ਲਗਾਤਾਰ ਮਤਲਬ ਆਪਾਂ ਇਸ ਵੀਕਐਂਡ ਤੱਕ ਰੱਖਾਂਗੇ
0: ਤੁਹਾਡੇ ਆਉਣ ਦਾ ਨਾ ਖਾਸ ਸਾਰਿਆਂ ਨੂੰ ਫਾਇਦਾ ਕੀ ਹੁੰਦਾ ਗਾ ਇੱਕ ਤਾਂ ਜਿਹੜਾ ਮੇਕਅਪ ਵਗੈਰਾ ਮਿਲਦਾ ਸਾਡੀਆਂ ਭੈਣਾਂ ਨੂੰ ਉਹ ਵੀ ਬ੍ਰਾਂਡ ਨਿਊ ਮੇਕਅਪ ਆ ਜਿਹੜਾ ਘੱਟ ਪ੍ਰਾਈਸ ਤੇ ਤੁਸੀਂ ਦਿੰਦੇ ਹੋ ਇਸ ਤੋਂ ਬਾਅਦ ਬੱਚਿਆਂ ਦੇ ਖਿਡੌਣੇ ਹੋ ਗਏ ਫਿਰ ਕਿਚਨ ਵਾਲਾ ਸਮਾਨ ਹੋ ਗਿਆ ਫਿਰ ਘਰ ਦੇ ਵਿੱਚ ਵਰਤਣ ਵਾਲੇ ਉਹ ਚਾਹੇ ਵੈਕਿਊਮ ਆ ਚਾਹੇ ਜਿਵੇਂ ਕਹਿ ਲਈਏ ਹੋਰ ਜਿਹੜੇ ਆਪਣੇ ਮੈਂਟੇਨੈਂਸ ਵਾਲਾ ਸਮਾਨ ਹੁੰਦਾ ਉਹ ਹੋ ਗਿਆ ਚਾਹੇ ਬੈੱਡ ਸ਼ੀਟ ਹੋ ਗਏ ਮਤਲਬ ਕਹਿਣ ਦਾ ਭਾਵ ਹਰ ਚੀਜ਼ ਹੀ ਮਿਲ ਜਾਂਦੀ ਹੈ ਤੁਹਾਡੇ ਤੋਂ
1: ਬਿਲਕੁਲ ਜੀ ਸਟੋਰ ਦੇ ਵਿੱਚ ਹਰ ਇੱਕ ਆਈਟਮ ਤੇ ਸੇਲ ਆ ਸੀ ਜਿਵੇਂ ਪੈਨਾਸੋਨਿਕ ਦੇ ਮਾਈਕ੍ਰੋਵੇਵ ਆ ਇਹ ਵੀ ਬਹੁਤ ਸਾਡੇ ਕਸਟਮਰ ਲਿਜਾ ਰਹੇ ਆ ਵੈਕਿਊਮ ਰੋਬੋਟ ਵੈਕਿਊਮ ਜਿਹੜਾ ਉਹ ਆਪਣੇ ਕਾਫੀ ਵਿਕ ਰਿਹਾ ਜੀ ਤੇ ਬਲੈਂਕਟਾਂ ਦੇ ਬੜੀ ਭਾਰੀ ਸੇਲ ਚੱਲ ਰਹੀ ਹੈ ਬੈੱਡ ਸ਼ੀਟਾਂ ਬਾਏ ਵਨ ਗੈਟ ਵਨ ਫ੍ਰੀ ਲਗਾਈਆਂ ਜੀ
0: ਓਕੇ ਇੱਕ ਅੱਜ ਸਪੈਸ਼ਲ ਕਰੋ ਮੈਂ ਇੱਕ ਵਾਰੀ ਪਰਿਵਾਰਾਂ ਨੂੰ ਸ਼ਾਰਟ ਦੇ ਵਿੱਚ ਜ਼ਰੂਰ ਦੱਸਣਾ ਚਾਹੂੰਗਾ ਦੋਸਤੋ ਸੀਕੇ ਲਿਕੁਇਡੇਸ਼ਨ ਤੇ ਨਾ ਬ੍ਰਾਂਡ ਨਿਊ ਚੀਜ਼ਾਂ ਮਿਲਦੀਆਂ ਨੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਮਿਲਦੀਆਂ ਨੇ ਜਿਵੇਂ ਇੱਥੇ ਨਾ ਬੱਚਿਆਂ ਦੇ ਚਲਾਉਣ ਵਾਲੇ ਸਾਈਕਲ ਨੇ ਜਿਹੜੇ ਕਿ ਸਿਰਫ $30 ਡਾਲਰ ਨੂੰ ਸਾਈਕਲ ਸਾਈਕਲੀਆਂ ਮਿਲ ਰਹੀਆਂ ਨੇ ਇੱਕ ਬੱਚਿਆਂ ਦੀ ਟੈਸਲਾ ਕਾਰ ਆ ਉਹ ਵੀ $50 ਨੂੰ ਮਿਲ ਰਹੀ ਆ ਇਸ ਦੇ ਨਾਲ ਨਾਲ ਬੱਚਿਆਂ ਦੇ ਖਿਡੌਣੇ ਨੇ ਸੋ ਜੇ ਤੁਹਾਡੇ ਬੱਚੇ ਜ਼ਰੂਰ ਬੀਚ ਤੇ ਜਾਣ ਵਾਲੀ ਚੇਅਰ ਚਾਹੀਦੀ ਆ ਉਹ ਵੀ $25-30 ਦੀ ਆ ਟਰੱਕਾਂ ਵਾਲਾ ਟਿਫਨ $10 ਦਾ ਮਿਲ ਰਿਹਾ ਇਸ ਦੇ ਨਾਲ ਸ਼ਰਟ ਬਾਰੇ ਤਾਂ ਆਲਰੇਡੀ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਹੈਗਾ ਪ੍ਰੈਸਾਂ ਕਿੰਨੇ ਦੀਆਂ ਨੇ ਜੀ
1: ਪ੍ਰੈਸ ਜਿਹੜੀ ਸਟੀਮਰ ਵਾਲੀ ਪ੍ਰੈਸ ਹੈਗੀ ਹੈ ਜੀ ਉਹ ਵੀ ਆਪਣੇ $25 ਦੇ ਵਿੱਚ ਆ ਜਿਹੜੀਆਂ ਵੀਚ ਚੇਅਰਾਂ ਇਹ ਸਪੈਸ਼ਲ ਲਾ ਦੋ ਜੀ ਹੁਣ ਸੀਜ਼ਨ ਵਧੀਆ ਵੈਦਰ ਆ $20 ਦੇ ਵਿੱਚ ਜਿਹੜੀ ਆ ਵੀਚ ਦੀਆਂ ਚੇਅਰਾਂ
0: ਇੱਕ ਹੋਰ ਅੱਜ ਕਰੋ ਮੈਂ ਤੁਹਾਡਾ ਨੰਬਰ ਅਨਾਊਂਸ ਕਰਨ ਲੱਗਿਆ ਜਿਹੜਾ ਤੁਹਾਡੇ ਕੋਲ ਮੇਕਅਪ ਆ ਉਹਦੇ ਵਿੱਚ ਲਿਪਸਟਿਕ ਆ ਉਹਦੇ ਵਿੱਚ ਨੇਲ ਪੋਲਿਸ਼ ਆ ਆਈਲਾਈਨਰ ਆ ਜਾਂ ਹੋਰ ਇਹ ਤਰ੍ਹਾਂ ਦਾ ਮੇਕਅਪ ਆ ਉਹ ਮੈਂ ਕਹਿਣਾ ਇੰਨੀ ਘੱਟ ਪ੍ਰਾਈਸ ਲਾ ਦੋ ਕਿ ਸੁਣ ਕੇ ਮੈਂ ਵੀ ਹੈਰਾਨ ਹੋ ਜਾ
1: ਪ੍ਰਾਈਸ ਨੀ ਜਿੰਨੀਆਂ ਵੀ ਸਾਡੀਆਂ ਭੈਣਾਂ ਮਾਤਾਵਾਂ ਆਉਂਦੀਆਂ ਫ੍ਰੀ ਦੇ ਵਿੱਚ ਜਿੰਨੇ ਵੀ ਆਪਣੀਆਂ ਜਿਹੜੀਆਂ ਨੇਲ ਪੋਲਿਸ਼ ਲਿਪਸਟਿਕ ਤੁਸੀਂ ਵਧੀਆ ਫ੍ਰੀ ਦੇਵਾਂਗੇ ਜੀ ਬਿਲਕੁਲ ਫ੍ਰੀ ਸੀ
0: ਨਹੀਂ ਲੈ ਲਓ $1-2 ਤਾਂ ਲੈ ਲਓ ਐ ਨਾ ਕਰੋ $5-10 ਦੀ ਤੁਸੀਂ ਨੇਲ ਪੋਲਿਸ਼ ਵੇਚਦੇ ਹੋ $5-10 ਦਾ ਤੁਸੀਂ ਉੱਚੀ ਬੋਲਦੇ ਹੋ ਕੋਈ ਡਾਲਰ ਨਹੀਂ ਲੈਣਾ
1: ਜਾਂ ਤਾਂ ਫਿਰ ਮੈਨੂੰ ਕਿਹਾ ਨਾ ਕਰੋ ਤੁਹਾਡਾ ਬਹੁਤ
0: ਵੱਡਾ ਅੱਛਾ ਫਿਰ ਮੈਂ ਨੰਬਰ ਬੋਲ ਰਿਹਾ ਦੋਸਤੋ ਤੁਸੀਂ ਚਾਹੇ ਇੱਥੇ ਜਾਓ ਖਰੀਦੋ ਚਾਹੇ ਕੁਝ ਨਾ ਤੁਸੀਂ ਜਾਓਗੇ ਮੱਲੋ ਮੱਲੀ ਤੁਹਾਨੂੰ ਲੱਗੂਗਾ ਕਿ ਇੰਨੇ ਘੱਟ ਪ੍ਰਾਈਸ ਤੁਹਾਡੇ ਬੱਚੇ ਤੁਹਾਡੇ ਘਰ ਦੀਆਂ ਆਈਟਮਾਂ ਡੈਕੋਰੇਸ਼ਨ ਦੀਆਂ ਆਈਟਮਾਂ ਕਿਚਨ ਦੀਆਂ ਆਈਟਮਾਂ ਹਰ ਚੀਜ਼ ਸੇਲ ਦੇ ਉੱਤੇ ਆ ਤੇ ਜੇ ਤੁਸੀਂ ਨੇਲ ਪੋਲਿਸ਼ ਲੈਣੀ ਆ ਲਿਪਸਟਿਕ ਲੈਣੀ ਆ ਆਈਲਾਈਨਰ ਲੈਣੇ ਆ ਜਾਂ ਹੋਰ ਮੈਨੂੰ ਮੇਕਅਪ ਦੇ ਘੱਟ ਨੌਲੇਜ ਆ ਮੇਕਅਪ ਦਾ ਇੱਕ ਸੈਕਸ਼ਨ ਆ ਉਹਦੇ ਵਿੱਚ ਕੁਝ ਆਈਟਮਾਂ ਨੇ ਜਿਹੜੀਆਂ ਤੁਹਾਨੂੰ ਕੋਈ ਵੀ ਚਾਰਜ ਨਹੀਂ ਕੀਤਾ ਜਾਊਗਾ ਬਿਲਕੁਲ ਫ੍ਰੀ ਸੀਕੇ ਲਿਕੁਇਡੇਸ਼ਨ ਪਹੁੰਚੋ 31 ਮੈਲਨੀ ਡਰਾਈਵ ਆਹ ਲਓ ਨੰਬਰ 416-564-7699 416-564-7699 ਵੀਕਐਂਡ ਤੁਹਾਡਾ ਜਿਵੇਂ ਕਹਿ ਲਈਏ ਜਮਾਂ ਸਿਰਾ ਬਣ ਗਿਆ ਕਿਉਂਕਿ ਮੇਕਅਪ ਫ੍ਰੀ ਫ੍ਰੀ ਫ੍ਰੀ 416-564-7699 416-564-7699 416-564-7699 ਬਹੁਤ ਸ਼ੁਕਰੀਆ ਜੀ ਧੰਨਵਾਦ
1: ਕਾਲਾਂ ਆਉਣ ਲੱਗ ਪਈਆਂ ਮੈਨੂੰ ਚੱਕ ਲੈਣ ਦਾ
0: ਬਸ ਕਰੋ ਟੈਂਡਰੀ ਥੈਂਕ ਯੂ ਵੈਰੀ ਮੱਚ

0: ਲੋਵੇ ਟਲ ਜਾ ਟਲ ਜਾ ਟਲ ਜਾ ਤੇ ਟਲਦੇ ਨਹੀਂ ਹੈਗੇ ਮੂਜ਼ ਬਲਾਈਂਡ ਵਾਲੇ ਕਹਿੰਦੇ ਭਈ ਅੱਜ ਤਾਂ ਵਿਕਟੋਰੀਆ ਡੇ ਤੇ ਜਿਹੜੇ ਡੀਲ ਲੈ ਕੇ ਆਏ ਆ ਇਹ ਸਾਰਿਆਂ ਨੂੰ ਬੀਟ ਕਰ ਰਹੀ ਆ ਜਾਨੀ ਕਿ ਬਲਾਈਂਡ ਅੱਜ ਕੱਲ੍ਹ ਇੱਕ ਹੀ ਮਤਲਬ ਆ ਬਲਾਈਂਡ ਮਤਲਬ ਮੂਜ਼ ਬਲਾਈਂਡ ਘਰੇ ਬਲਾਈਂਡ ਹੋਣੇ ਚਾਹੀਦੇ ਨੇ ਤੇ ਮੂਜ਼ ਬਲਾਈਂਡ ਬਾਈ ਉਹਨਾਂ ਨੂੰ ਕਈ ਵਾਰ ਕਾਲ ਕਰਦੇ ਨੇ ਇਹਨਾਂ ਨੂੰ ਪੁੱਛਦੇ ਨੇ ਕਿ ਤੁਸੀਂ ਮੂਸੇ ਬਲਾਈਂਡ ਤੋਂ ਬੋਲ ਰਹੇ ਹੋ ਕਿਉਂਕਿ ਮੂਜ਼ ਨੂੰ ਕਿਉਂਕਿ ਮੂਸਾ ਪਿੰਡ ਜਾਂ ਮੂਸਾ ਇਹ ਇੰਨਾ ਪ੍ਰਮੋਟ ਹੋ ਗਿਆ ਸੀ ਤੇ ਮੂਜ਼ ਬਲਾਈਂਡ ਨੂੰ ਵੀ ਮੂਸਾ ਬਲਾਈਂਡ ਕਹਿੰਦੇ ਨੇ ਜੀ।
1: ਹਾਂਜੀ ਹਾਂ, ਕਈ ਵਾਰੀ ਕਾਲਸ ਆਉਂਦੀਆਂ ਨੇ ਤਾਂ ਪੁੱਛਦੇ ਨੇ ਵੀ ਜਿੱਦਾਂ ਵੀ ਹਾਂਜੀ ਜਿੱਦਾਂ ਕਿ ਵੀ ਤੁਸੀਂ ਅਵੇਲੇਬਲ ਹੈਗੇ ਕੋਰਟ ਲੈਣਾ ਸੀ। ਹਾਂਜੀ ਹਾਂ, ਇੱਕ ਗੱਲ ਪੁੱਛਣੀ ਸੀ ਕਿ ਆਪਣਾ ਨਾਮ ਮੂਜ਼ ਬਲਾਈਂਡ ਦਾ ਜਾਂ ਮੂਸੇ ਬਲਾਈਂਡ ਦਾ? ਤਾਂ ਨਹੀਂ ਜੀ, ਮੂਜ਼ ਬਲਾਈਂਡ ਦਾ। ਉਹ ਅੱਛਾ ਅੱਛਾ, ਮੈਨੂੰ ਲੱਗਿਆ ਕਿਤੇ ਸਿੱਧੂ ਮੂਸੇ ਵਾਲੇ ਕਰਕੇ ਤੁਸੀਂ ਮੂਸੇ ਬਲਾਈਂਡ, ਮੈਂ ਕਿਹਾ ਫਿਰ ਆਪਾਂ ਮੂਸੇ ਵਾਲਾ ਬਲਾਈਂਡ ਲਿਖਦੇ ਕੁਛ ਐਵੇਂ ਲਿਖਦੇ।
0: ਪਰ ਇਹ ਬਲਾਈਂਡ ਦੇ ਉੱਤੇ ਜਿਹੜੀ ਤੁਸੀਂ ਡੀਲ ਲਾਤੀ, ਖਾਸ ਤੌਰ ਤੇ 50% ਆਫ ਲਾਤਾ ਤੇ 5 ਸਾਲਾਂ ਦੀ ਵਾਰੰਟੀ, ਕਿਉਂਕਿ ਜਿਹਨੂੰ ਆਪਦੇ ਪ੍ਰੋਡਕਟ ਦੀ ਕੁਆਲਿਟੀ ਤੇ ਮਾਣ ਹੁੰਦਾ, ਭਰੋਸਾ ਹੁੰਦਾ, ਪ੍ਰਾਊਡ ਹੁੰਦਾ, ਉਹ ਕਹਿੰਦਾ ਕਿ 5 ਸਾਲ ਦੀ, 2 ਸਾਲ ਦੀ ਨਹੀਂ, 1 ਸਾਲ ਦੀ ਨਹੀਂ, 5 ਸਾਲ ਦੀ ਵਾਰੰਟੀ ਦਿਓ ਤੇ 5 ਸਾਲ ਦੀ ਵਾਰੰਟੀ ਮੂਜ਼ ਬਲਾਈਂਡ ਤੇ, ਕਿਉਂਕਿ ਕੈਨੇਡੀਅਨ ਮੇਡ ਇੱਥੇ ਬਣਦੇ ਨੇ, ਬ੍ਰੈਂਪਟਨ 'ਚ ਬਲਾਈਂਡ ਬਣਦੇ ਨੇ, ਕਸਟਮਾਈਜ਼ ਬਣਦੇ ਨੇ।
1: ਹਾਂਜੀ ਹਾਂ, ਜਿਵੇਂ ਆਪਾਂ ਮੂਜ਼ ਬਲਾਈਂਡਸ ਨੂੰ ਜਾਂ ਕਈ ਜਿਵੇਂ ਮੂਸੇ ਬਲਾਈਂਡਸ ਕਹਿ ਦਿੰਦੇ, ਮੂਜ਼ ਬਲਾਈਂਡਸ ਲੈ ਕੇ ਆਇਆ ਨਾਟ ਗਰਾਂਡੀਲ, ਨਾਟ ਗਰਾਂਡੀਲ ਇਹਨੂੰ ਆਪਾਂ ਨਾਟ ਗਰਾਂਡੀਲ ਤਾਂ ਕਹਿ ਦਿੰਦੇ ਹਾਂ,
0: ਇਕੱਲੇ ਹੀ ਖਿੱਚੀ ਜਾਂਦਾ।
1: ਹਾਂਜੀ ਹਾਂ, 50% ਫਲੈਟ ਆਫ ਤੁਸੀਂ ਸਾਡੇ ਤੋਂ ਬਲਾਈਂਡ ਲਵਾਓ, 50% ਫਲੈਟ ਆਫ, ਨਾਲ ਦੀ ਨਾਲ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ, ਇੱਕ ਬਲਾਈਂਡ ਮੋਟਰ ਨਾਲ ਅਪਗ੍ਰੇਡ ਕਰਕੇ ਦਿੱਤੀ ਜਾਂਦੀ ਆ ਬਿਲਕੁਲ ਫਰੀ।
0: ਸੋ ਜਿਹਨੂੰ ਇਹ ਫਰੀ ਅਪਗ੍ਰੇਡੇਸ਼ਨ ਦੇਣੀ ਆ ਉਹਨੂੰ 50% ਡਿਸਕਾਊਂਟ ਵੀ ਮਿਲੂਗਾ?
1: ਹਾਂਜੀ ਹਾਂ, 50% ਡਿਸਕਾਊਂਟ ਵੀ ਸਾਰੇ ਨੂੰ, ਸਾਰੇ ਲਈ ਆ। ਤੇ ਜੋ ਸਾਰੇ ਘਰ ਦੀ ਡੀਲ ਸਾਡੇ ਨਾਲ ਕਰਦੇ ਨੇ, ਸਾਰੇ ਘਰ ਦੀਆਂ ਬਲਾਈਂਡਸ, ਸਾਰੇ ਘਰ ਦੇ ਵਿੱਚ ਮੇਨ ਫਲੋਰ ਆ ਗਿਆ, ਸਾਰੇ ਬੈਡਰੂਮਸ ਆ ਗਏ, ਬੇਸਮੈਂਟ ਇਨਕਲੂਡ ਕਰਨੀ ਜਾਂ ਨਹੀਂ ਕਰਨੀ ਉਹ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਲਗਵਾਉਣਾ ਤਾਂ ਆਪਾਂ ਖੁਸ਼ੀ ਖੁਸ਼ੀ ਬਲਾਈਂਡਸ ਲਾਵਾਂਗੇ, ਜੇ ਤੁਸੀਂ ਨਹੀਂ ਵੀ ਲਗਵਾਉਣੀ ਆ।
0: ਜੇ ਬੇਸਮੈਂਟ ਵੀ ਲਵਾਉਂਦੇ ਆ ਤਾਂ ਵੀ ਕੋਈ ਬਾਥਰੂਮ ਵਾਲੀ ਵਿੰਡੋ ਫ੍ਰੀ ਕਰ ਦਿਓ ਉਹਦੇ ਨਾਲ, ਏਦਾਂ ਕਰ ਲਓ। ਕੱਲਾ ਇੰਡਸਟਰੀ ਨੂੰ ਖਿੱਚੀ ਫਿਰਦਾ। ਸੋ ਦੋਸਤੋ, ਮੂਜ਼ ਬਲਾਈਂਡ ਤੇ 50% ਆਫ ਲੱਗ ਚੁੱਕੀ ਹੈ, ਜੈਬਰਾ ਬਲਾਈਂਡ, ਰੋਲਰ ਸ਼ੇਡ ਬਲਾਈਂਡ, ਤੁਹਾਡੇ ਘਰ ਦੀ ਲੁੱਕ ਅਪਗ੍ਰੇਡ ਹੋਊਗੀ, ਤੁਹਾਡਾ ਘਰ ਸੋਹਣਾ ਲੱਗੂਗਾ, ਕੋਈ ਫੰਕਸ਼ਨ ਆ ਰਿਹਾ ਜਾਂ ਤੁਸੀਂ ਨਵਾਂ ਘਰ ਲਿੱਤਾ, ਬਲਾਈਂਡਸ ਲਵਾਓ ਕੈਨੇਡੀਅਨ ਮੇਡ 5 ਸਾਲਾਂ ਦੀ ਵਾਰੰਟੀ ਦੇ ਨਾਲ, ਕੁਆਲਿਟੀ ਵਾਲੇ ਬਲਾਈਂਡਸ 50% ਆਫ ਤੇ, ਪੂਰੇ ਘਰ ਦੇ ਬਲਾਈਂਡ ਲਵਾਉਣੇ ਹੋ ਤਾਂ ਤੁਹਾਨੂੰ ਇੱਕ ਵਿੰਡੋ ਨੂੰ ਫ੍ਰੀ ਅਪਗ੍ਰੇਡ ਕੀਤਾ ਜਾਊਗਾ, ਰਿਮੋਟ ਨਾਲ ਅਪਗ੍ਰੇਡ ਕਰ ਸਕਦੇ ਹੋ। ਨੰਬਰ ਟੂ ਕਾਲ 647-399-4646, 647-399-4646, 647-389-4646, 647-399-4646, 647-399-4646, 647-389-4646।

0: ਅੱਜ ਬੜੇ ਵੈਸੇ ਤਾਂ ਲੌਂਗ ਵੀਕਐਂਡ ਆ, ਗੀਤ ਸੰਗੀਤ ਏਦਾਂ ਪੂਰਾ ਬਾਈ ਵਾਲਾ ਜਿਹੜਾ ਲਾ ਰਹੇ ਹਾਂ ਕਿ ਭਾਈ ਤੁਸੀਂ ਇੰਜੋਏ ਕਰਿਓ, ਪਰ ਅੱਜ ਦਾ ਨਾ ਜਿਹੜਾ ਸੰਡੇ ਆਪਾਂ ਨੂੰ ਹੁੰਦਾ ਕਿ ਸੁਪਰ ਸੰਡੇ ਆ, ਉਹ ਸੁਪਰ ਸੰਡੇ ਨਹੀਂ। ਕ੍ਰਿਕਟ ਫੈਨ ਹਾਜ਼ਰੀ ਜ਼ਰੂਰ ਲਵਾਓ, ਜਿਹੜੇ ਜਿਹੜੇ IPL ਦੇਖਦੇ ਆ, ਜਿਹੜੇ ਜਿਹੜੇ ਪੰਜਾਬ ਨੂੰ ਸਪੋਰਟ ਕਰ ਰਹੇ ਆ, ਅੱਜ ਇੱਕ ਵਾਰੀ ਕਾਲ ਕਰਕੇ ਹੌਸਲਾ ਹੀ ਦੇ ਦਿਓ, ਕਿਉਂਕਿ ਸਾਡੇ ਦਿਲ ਟੁੱਟੇ ਹੋਏ ਆ। ਮੇਰੇ ਨਾਲ ਮਾਨ ਸਾਹਿਬ ਵੀ ਸਟੂਡੀਓ ਦੇ ਵਿੱਚ ਨੇ। ਮਾਨ ਸਾਹਿਬ, ਪੰਜਾਬ ਹਾਰੀ ਜਾਂਦੀ ਆ, ਕੀ ਕੋਈ ਮਿਰਚਾਂ ਮੁਰਚਾਂ ਬਾਰੋ, ਨਜ਼ਰ ਤਾਰੋ?
1: ਸਹੀ ਗੱਲ ਆ, ਕੋਈ ਨਜ਼ਰ ਤਾਰਨ ਦੀ ਗੱਲ ਹੋਈ ਪਈ ਆ, ਮਿਰਚਾਂ ਉਬਾਰਨ ਦੀ ਗੱਲ ਹੋਈ ਪਈ ਆ। ਤੇ
0: ਜੀ, ਸੋ ਇਹ ਪੰਜਾਬ ਦਾ ਜਿਹੜਾ ਸਿਸਟਮ ਆ, ਲਗਾਤਾਰ 6 ਮੈਚ 7 ਮੈਚ ਜਿੱਤੇ, 6 ਮੈਚ ਹਾਰ ਗਏ।
1: ਉਹ ਇੱਕ ਮੈਂ ਨਾ ਉਹ ਦੇਖਿਆ ਸੀਗਾ, ਮੀਮ ਦੇਖਿਆ ਸੀਗਾ, ਕਹਿੰਦੇ ਵੀ ਪਹਿਲੇ 5-6 ਮੈਚ ਦੇ ਵਿੱਚ ਪੰਜਾਬ ਕਿੰਗਸ ਸੀਗੇ, ਅਗਲੇ ਮੈਚਾਂ ਦੇ ਵਿੱਚ ਕਿੰਗਸ 11 ਪੰਜਾਬ ਬਣ ਗਏ ਉਹ,
0: ਕਿਉਂਕਿ 2018 ਦੇ ਵਿੱਚ ਵੀ ਇੱਦਾਂ ਹੀ ਹੋਇਆ ਸੀ। ਸੋ ਦੋਸਤੋ, ਕੀ ਲੱਗਦਾ ਤੁਹਾਨੂੰ, ਪੰਜਾਬ ਟੌਪ 4 ਦੇ ਵਿੱਚ ਜਾਊਗੀ? ਤੁਸੀਂ ਹੌਸਲਾ ਦੇਣਾ ਚਾਹੁੰਦੇ ਹੋ, ਤੁਹਾਡਾ ਦਿਲ ਦੁਖੀ ਆ, ਕੀ ਕਹਿਣਾ ਚਾਹੁੰਦੇ ਹੋ ਤਾਂ ਕਾਲ ਜ਼ਰੂਰ ਕਰਕੇ ਦੱਸਿਓ। 416-233-7368 416-233-7368 416-233-7368। ਅੱਜ ਤਾਂ ਮੈਂ ਸੁਬਹਾ ਉੱਠਿਆ ਅਰਲੀ, ਜਦੋਂ ਦੇਖਿਆ ਭਾਈ ਬੰਗਲੌਰ ਵਾਲੀ ਕੁੱਟੀ ਅੰਦਰ, ਮੈਂ ਸੌਂ ਗਿਆ, ਫਿਰ ਢਿੱਲੋਂ ਸਾਹਿਬ ਦਾ ਮੈਸੇਜ ਆਇਆ, ਕਹਿੰਦੇ ਕੀ ਲੱਗਦਾ। ਮੈਂ ਕਿਹਾ ਜੀ, ਹੁਣ ਤਾਂ ਜਿਵੇਂ ਉਹ ਨਹੀਂ ਹੁੰਦਾ ਸੀ, ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਹੁੰਦੀਆਂ ਸੀ, ਕਹਿੰਦੇ ਵੀ ਕਿਹਨੂੰ ਪਤਾ, ਕਹਿੰਦੇ ਪਹਿਲਾਂ ਤਾਂ ਜੀ ਜਿਹੜਾ ਬੰਦੇ ਨੇ ਜਿੱਤਣਾ ਉਹਨੂੰ ਪਤਾ, ਬਾਦਲ ਸਾਹਿਬ ਨੂੰ ਪਤਾ, ਤੇ ਜਾਂ ਰੱਬ ਨੂੰ ਪਤਾ, ਜਿੱਦਣ ਉਹ ਦਿਨ ਹੁੰਦਾ ਸੀ, ਕਹਿੰਦੇ ਉਦਣ ਰੱਬ ਨੂੰ ਪਤਾ ਜਾਂ ਬਾਦਲ ਸਾਹਿਬ ਨੂੰ ਪਤਾ, ਜਦੋਂ ਕਹਿੰਦੇ ਰਿਜ਼ਲਟ ਆਉਣਾ ਸੀ ਇਕੱਲੇ ਬਾਦਲ ਸਾਹਿਬ ਨੂੰ ਪਤਾ। ਹੁਣ ਉਹੀ ਆ ਭਾਈ, ਹੁਣ ਇਕੱਲੇ ਰੱਬ ਨੂੰ ਪਤਾ ਗਾ ਪੰਜਾਬ ਜਾਊਗੀ ਜਾਂ ਨਹੀਂ ਜਾਊਗੀ। 416-233-7368 ਸਾਡੇ ਨਾਲ ਲਾਈਨ ਤੇ ਢਿੱਲੋਂ ਸਾਹਿਬ ਜੁੜ ਚੁੱਕੇ ਨੇ। ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ, ਐਂਡ ਵੈਲਕਮ।
2: ਬਿਲਕੁਲ ਜੀ, ਸਤਿ ਸ੍ਰੀ ਅਕਾਲ ਜਿੰਨੇ ਵੀ ਸਰੋਤੇ ਸਰ ਜੁੜੇ ਆ। ਸੋ ਵਿਕਟੋਰੀਆ ਡੇ ਲੌਂਗ ਵੀਕਐਂਡ ਆ ਜੀ, ਔਰ ਲੌਂਗ ਵੀਕਐਂਡ ਬਣ ਗਿਆ ਆਪਣਾ ਤਾਂ ਅੱਜ।
0: ਅੱਜ ਤਾਂ ਬੜਾ ਅਹਿਮ ਸੀਗਾ ਢਿੱਲੋ ਸਾਹਿਬ, ਕਿ ਜਕਾਰੇ ਛੱਡਾਂਗੇ, ਐਨ ਪ੍ਰੋਗਰਾਮ ਪੱਟਾਂ ਤੇ ਥਾਪੀ ਮਾਰਾਂਗੇ, ਇਹ ਕੀ ਨਜ਼ਰ ਲੱਗ ਗਈ ਬੰਦਾ ਤਾਂ। ਹਾਂਜੀ
2: ਬਿਲਕੁਲ, ਨਹੀਂ ਆਈ ਥਿੰਕ ਨਜ਼ਰ ਤਾਂ ਚਲੋ ਉਹ ਤਾਂ ਹਰੇਕ ਦੀ ਆਪਦੀ ਆਪਦੀ ਬਿਲੀਵ ਹੁੰਦੀ ਆ, ਬਟ ਟੀਮ ਲਾਈਕ ਇੰਨੀ ਸਟਰੋਂਗ ਨਹੀਂ ਰਹੀ ਜਿੰਨੀ ਨਾ ਜਿੱਦਾਂ ਦੂਜੀਆਂ ਟੀਮਾਂ ਜਿਹੜੀਆਂ ਥੋੜੀਆਂ ਜਿਹੀਆਂ।
0: ਬੋਲਿੰਗ ਦਾ ਚੱਕਰ ਆ ਮੇਨ ਜੀ, ਕਿਉਂਕਿ ਨਾ ਕਿਸੇ ਵੀ ਟੀਮ ਨੂੰ ਇਹਨਾਂ ਨੇ 200 ਤਾਂ ਹਰੇਕ

0: ਦਿੰਦੇ ਨੇ, ਤੇ ਉਹਨਾਂ ਨੇ 15,000 ਪਰ ਟਿਕਟ ਦੇ ਜਿਹੜੇ ਪੇ ਕੀਤੇ ਜੀ, 6 ਜਾਣੇ ਗਏ, ਉਹਨਾਂ ਦਾ 1,50,000 ਦੇ ਵਿੱਚ ਸੌਦਾ ਪੈ ਗਿਆ, ਕਿਉਂਕਿ ਆਉਣਾ ਜਾਣਾ ਖਾਣਾ ਪੀਣਾ ਸਟੇ ਹੋਰ ਚੀਜ਼ਾਂ, ਤੇ ਉਹ ਕਹਿੰਦਾ ਯਾਰ 1.5-2 ਲੱਖ ਡਾਲਰ ਰੁਪਇਆ ਵੀ ਲਾਤਾ ਤੇ ਮੈਚ ਵੀ ਆ ਕੇ ਤੇ ਢਿੱਲੋਂ ਸਾਹਿਬ ਚਲੋ IPL ਦੋਸਤੋ, ਪਰ ਇਹ ਹੈ ਵੀ ਦੇਅਰ ਆਰ ਸਟਿਲ ਚਾਂਸਿਸ, ਤੇ ਇਹ ਨਹੀਂ ਹੈਗਾ ਕਿ ਬਾਹਰ ਹੋ ਗਏ ਨੇ, ਉਮੀਦ ਹੈਗੀ ਹੈ। ਤੇ ਤੁਸੀਂ ਇਹ IPL ਦੇਖਣਾ ਚਾਹੁੰਦੇ ਹੋ ਤਾਂ ਕਰੋ ਸਟ੍ਰੀਮ ਐਪ ਨੂੰ ਇਹ ਜ਼ਰੂਰ ਡਾਊਨਲੋਡ ਕਰ ਲਓ। IPL ਸ਼ੁਰੂ ਹੋਣ ਤੋਂ ਪਹਿਲਾਂ ਤੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਵੇਂ ਜਿਹੜੇ ਸਬਸਕ੍ਰਾਈਬਰ ਆ ਚੁੱਕੇ ਨੇ। ਤੁਸੀਂ ਵੀ IPL ਦੇਖਣਾ ਚਾਹੁੰਦੇ ਹੋ ਕਰੋ ਸਟ੍ਰੀਮ ਐਪ ਨੂੰ ਜ਼ਰੂਰ ਡਾਊਨਲੋਡ ਕਰ ਲਓ। ਤੇ ਜੇ ਤੁਹਾਡੇ ਗੈਸਟ ਇਸ ਵੀਕਐਂਡ ਦੇ ਉੱਤੇ ਤੁਹਾਡੇ ਕੋਲ ਆਏ ਹੋਏ ਨੇ, ਛੁੱਟੀ ਮਨਾਉਣ ਆਏ ਹੋਏ ਨੇ, ਕੋਈ ਵਿਆਹ ਸ਼ਾਦੀ ਕੋਈ ਫੰਕਸ਼ਨ 'ਤੇ ਆਏ ਹੋਏ ਨੇ, ਤਾਂ ਉਹਨਾਂ ਨੂੰ ਇੱਕ ਗਿਫਟ ਢਿੱਲੋਂ ਸਾਹਿਬ ਵੱਲ ਢਿੱਲੋਂ ਸਾਹਿਬ ਇਹ ਦੱਸਿਓ, ਤੁਸੀਂ ਅੱਜ ਤੇ ਕੱਲ ਦੋਨੇ ਦਿਨ ਓਪਨ ਹੋ ਜੇ ਪਰਿਵਾਰਾਂ ਨੇ ਜਾਂਦੇ ਹੋਏ IPTV ਲੈ ਕੇ ਜਾਣਾ ਹੋਵੇ।
1: ਬਿਲਕੁਲ ਜੀ ਬਿਲਕੁਲ, ਅੱਜ ਵੀ ਅਸੀਂ ਸ਼ਾਮ ਦੇ 8 ਵਜੇ ਤੱਕ ਖੁੱਲੇ ਹਾਂ, ਉਹ ਕੱਲ ਨੂੰ ਵਿਕਟੋਰੀਆ ਡੇ ਵੀਕਐਂਡ ਵਾਲੇ ਦਿਨ ਵੀ ਜਿਹੜਾ ਸਾਡਾ ਸਟੋਰ ਆ ਸੁਬਾਹ ਠੀਕ 11 ਵਜੇ ਅਸੀਂ ਖੁੱਲ ਜਾਂਗੇ ਕੱਲ ਨੂੰ, ਔਰ ਸ਼ਾਮ ਦੇ 7 ਵਜੇ ਤੱਕ ਸਟੋਰ ਓਪਨ ਰਹੂਗਾ। ਸੋ IPTV ਬਾਕਸ ਤੁਸੀਂ ਪਿਕਅਪ ਕਰਨਾ ਆ, ਸਭ ਤੋਂ ਬੈਸਟ ਸਰਵਿਸ ਔਰ ਸਭ ਤੋਂ ਬੈਸਟ IPTV ਬਾਕਸ ਜਿਹੜਾ 4K ਦਾ ਅਲਟਰਾ ਹਾਈ ਡੈਫੀਨੇਸ਼ਨ ਵਾਲਾ IPTV ਬਾਕਸ ਤੁਹਾਨੂੰ ਢਿੱਲੋਂ ਵੀਡੀਓ ਤੇ ਹਮੇਸ਼ਾ ਅਵੇਲੇਬਲ ਮਿਲਦਾ ਆ। ਗੁਰਬਾਣੀ ਰੇਡੀਓ ਜਿਹੜਾ ਹੈਗਾ ਆ, ਵੈਸੇ ਤਾਂ ਗੁਰਬਾਣੀ ਰੇਡੀਓ ਅਲੱਗ ਅਲੱਗ ਸਾਡੇ ਕੋਲ ਹੈਗੇ ਆ, ਲੇਕਿਨ ਜਿੱਦਾਂ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਇੱਕ ਨਵਾਂ ਪਲੱਗ ਇਨ ਪਲੇ ਰੇਡੀਓ ਜਿਹੜਾ ਹੈਗਾ ਆ ਢਿੱਲੋਂ ਵੀਡੀਓ ਤੇ ਪਹੁੰਚਿਆ ਆ, ਜਿਹੜਾ ਕਿ ਇਹਦੇ 'ਚ ਬੈਟਰੀ ਨਹੀਂ ਕੋਈ ਪੈਂਦੀ ਗੀ, ਸਿਰਫ ਪਲੱਗ ਤੁਸੀਂ ਲਾਉਣਾ ਆ ਔਰ ਤੁਹਾਡੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ 24 ਘੰਟੇ ਨਿਰੰਤਰ ਚੱਲੂਗਾ। ਔਰ ਇਸ ਪਲੱਗ ਇਨ ਪਲੇ ਰੇਡੀਓ ਦੀ ਅਸੀਂ ਇੱਕ ਸਪੈਸ਼ਲ ਪ੍ਰਾਈਸ ਰੱਖੀ ਆ ਜਿਹੜੀ ਕਿ $20। ਸੋ $20 ਦੇ ਵਿੱਚ ਤੁਸੀਂ ਪਲੱਗ ਇਨ ਪਲੇ ਰੇਡੀਓ ਜਿਹੜਾ ਹੈਗਾ ਆ ਸਾਡੇ ਸਟੋਰ ਤੋਂ ਆ ਕੇ ਜਦੋਂ ਮਰਜ਼ੀ ਪਿਕਅਪ ਕਰ ਸਕਦੇ ਹੋ। ਔਰ ਬਾਕੀ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਘਰੇ ਤੁਹਾਡੀਆਂ VHS ਟੇਪਾਂ ਤੁਸੀਂ ਆਪਣੇ ਸਮਾਰਟ TV 'ਤੇ ਦੇਖਣਾ ਚਾਹੁੰਦੇ ਹੋ ਤਾਂ ਡੈਫਨਲੀ ਉਹ ਸਾਡੇ ਕੋਲੋਂ ਲੈ ਕੇ ਆਓ, ਭਾਵੇਂ ਉਹ ਕਿਸੇ ਵੀ ਫਾਰਮੈਟ ਦੇ ਵਿੱਚ ਹੋਣ। Hi8 VHS ਟੇਪਸ ਇੰਡੀਆ ਦੇ ਸਿਸਟਮ ਦੇ ਵਿੱਚ, ਤੁਹਾਨੂੰ ਪਤਾ ਕਿ ਅੱਜ ਦੇ ਜਿਹੜੇ ਨਵੇਂ ਸਮਾਰਟ TV ਆ ਉਹ RCA ਕੇਬਲਸ, ਨਾ ਹੀ ਤੁਹਾਡਾ ਕੈਮਰਾ ਤੇ ਨਾ ਹੀ ਤੁਹਾਡਾ VCR ਉਹਨਾਂ ਨੂੰ ਲੱਗ ਸਕਦਾ। ਸੋ ਉਹਨਾਂ ਨੂੰ ਆਪਣੇ ਸਮਾਰਟ TV ਦੇ ਉੱਤੇ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕਨਵਰਟ ਕਰਾਓ, ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਅਸੀਂ ਕਨਵਰਟ ਕਰਕੇ ਦੇਵਾਂਗੇ।
0: ਵੈਰੀ ਗੁੱਡ। ਸੋ 905-204-1313 ਢਿੱਲੋਂ ਸਾਹਿਬ ਦਾ ਨੰਬਰ ਹੈ ਦੋਸਤੋ, ਬੱਚਿਆਂ ਨੂੰ ਪੰਜਾਬੀ ਸਿਖਾਉਣ ਨਾਲ ਟੈਬਲੇਟ, ਜਾਂ ਫਿਰ ਤੁਹਾਡੇ ਘਰ ਪੁਰਾਣੀਆਂ ਜਿਹੜੀਆਂ ਟੇਪਸ ਪਈਆਂ ਨੇ ਜਿਹੜਾ ਤੁਸੀਂ ਚਾਹੁੰਦੇ ਹੋ ਕਿ ਅਸੀਂ ਪੈਨ ਡਰਾਈਵ ਦੇ ਵਿੱਚ ਪਵਾ ਲਈਏ, ਇਹ ਟੇਪਸ ਸਾਡੀਆਂ ਖਰਾਬ ਨਾ ਹੋ ਜਾਣ, ਟੈਕਨੋਲੋਜੀ ਵੱਧ ਰਹੀ ਹੈ, ਤਾਂ ਉਹ ਟੇਪਸ ਨੂੰ ਵੀ ਤੁਸੀਂ ਕਨਵਰਟ ਕਰ ਸਕਦੇ ਹੋ ਪੈਨ ਡਰਾਈਵ ਦੇ ਵਿੱਚ, CD ਦੇ ਵਿੱਚ, DVD ਵਿੱਚ, ਜਾਂ CD DVD ਤੋਂ ਤੁਸੀਂ ਸਿੱਧਾ ਹਾਰਡ ਡਰਾਈਵ ਦੇ ਵਿੱਚ ਲੈਣੀਆਂ ਨੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ VCR ਦੀਆਂ ਕੈਸਟ ਵਗੈਰਾ ਉਹਨੂੰ ਕਨਵਰਟ ਵੀ ਕੀਤਾ ਜਾ ਸਕਦਾ। ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਚਾਹੀਦਾ, IPTV ਚਾਹੀਦਾ, ਤਾਂ ਤੁਹਾਨੂੰ ਵਿਜ਼ਿਟ ਕਰਨਾ ਪਊਗਾ ਢਿੱਲੋਂ ਵੀਡੀਓ 905-204-1313 ਤੇ IPL ਦੇਖਣ ਲਈ ਯਾਦ ਰੱਖੋ ਕਰੋ ਸਟ੍ਰੀਮ ਐ। ਬਹੁਤ ਸ਼ੁਕਰੀਆ ਜੀ, ਧੰਨਵਾਦ,
1: ਸਤਿ ਸ਼੍ਰੀ ਅਕਾਲ,
0: ਥੈਂਕ ਯੂ ਜੀ। 905-204-1313 905-204-1313

0: ਦੇ ਵਿੱਚ ਜਿਹੜੇ ਨਵੇਂ ਪਲਾਜ਼ੇ ਬਣ ਰਹੇ ਨੇ ਜਾਂ ਜਦੋਂ ਕੋਈ ਨਵਾਂ ਬਿਜ਼ਨਸ ਓਪਨ ਹੁੰਦਾ ਤਾਂ ਉੱਥੇ ਸਾਰਿਆਂ ਨਾਲੋਂ ਪਹਿਲਾਂ, ਕਿਉਂਕਿ ਮੂਜ਼ ਬਲਾਈਂਡ ਦਾ ਜਿਹੜਾ ਨਾਮ ਆ ਉਹ ਹਰ ਇੱਕ ਦੀ ਜ਼ਬਾਨ ਦੇ ਉੱਤੇ, ਇਹਨਾਂ ਦੀਆਂ ਡੀਲਾਂ ਹਰ ਇੱਕ ਦੀ ਜ਼ਬਾਨ ਦੇ ਉੱਤੇ, ਇਹਨਾਂ ਦੀ ਕੁਆਲਿਟੀ ਜਿਹੜੀ 5 ਸਾਲ ਦੀ ਵਾਰੰਟੀ ਦੇ ਰਹੇ ਨੇ ਕੈਨੇਡੀਅਨ ਮੇਡ ਬਲਾਈਂਡ ਦੇ ਉੱਤੇ, ਉਹ ਲਾਜਵਾਬ ਆ। ਅਤੇ ਬਿਜ਼ਨਸਾਂ ਦੇ ਲਈ ਵੀ ਬਾਈ ਜੀ ਤੁਸੀਂ ਦੱਸ ਦਿਓ ਕਿ ਬਹੁਤ ਜ਼ਰੂਰੀ ਆ, ਕਿਉਂਕਿ ਟਰਾਂਸਪੇਰੈਂਟ ਵਿੰਡੋਜ਼ ਤਾਂ ਚਾਹੇ ਗੱਡੀ ਆ ਚਾਹੇ ਘਰ ਆ ਚਾਹੇ ਬਿਜ਼ਨਸ ਦੀ ਵਿੰਡੋਜ਼ ਆ, ਇਟ ਗੋਜ਼ ਨੋਜ਼ ਵੇਅਰ, ਇਹ ਤਾਂ ਨਿਉਤਾ ਦੇਣ ਵਾਲੀ ਗੱਲ ਆ।
1: ਹਾਂਜੀ ਹਾਂ, ਬਿਜ਼ਨਸ ਲਈ ਆਪਾਂ ਜਿੱਦਾਂ ਰੋਲਰ ਸ਼ੇਡ

0: ਜ਼ਿਆਦਾ ਆਪਾਂ ਰੈਕਮੈਂਡ ਕਰਦੇ ਹਾਂ ਜ਼ੇਬਰਾ ਬਲਾਈਂਡਸ ਨਾਲੋਂ। ਰੋਲਰ ਸ਼ੀਟਸ ਦੇ ਨਾਲ ਕੀ ਹੁੰਦਾ ਕਿ ਜਿੱਦਾਂ ਇੱਕ ਥੋੜ੍ਹੀ ਫਾਰਮਲ ਲੁੱਕ ਜੀ ਆ ਜਾਂਦੀ ਹੈ ਤੁਹਾਡੇ ਆਫਿਸ ਦੇ ਵਿੱਚ, ਇਹਦੇ ਵਿੱਚ ਵੀ ਤੁਸੀਂ ਦੋ ਤਰ੍ਹਾਂ ਦੀ ਆਪਸ਼ਨ ਲੈ ਸਕਦੇ ਹੋ, ਬਲੈਕਆਊਟ ਜਾਂ ਨੋਨ ਬਲੈਕਆਊਟ। ਪਰ ਜਿਹੜੀ ਬਲੈਕਆਊਟ ਹੁੰਦਾ ਉਹਦੇ ਵਿੱਚ ਸਨਲਾਈਟ ਬਿਲਕੁਲ ਪਾਸ ਨਹੀਂ ਹੁੰਦੀ ਜੀ, ਬਿਲਕੁਲ ਜੇ ਤੁਸੀਂ ਉਹਨਾਂ ਨੂੰ ਕਲੋਜ਼ ਕਰਨਾ ਤਾਂ ਹਨੇਰਾ ਹੋ ਜਾਂਦਾ। ਨੋਨ ਬਲੈਕਆਊਟ ਦੇ ਵਿੱਚ ਵੀ ਸਨਲਾਈਟ ਜਿਹੜੀ 50% ਤੱਕ, 50 ਵੀ ਮੈਂ ਜ਼ਿਆਦਾ ਕਹਿ ਦੀ, ਥੋੜ੍ਹੀ ਕਹਿ ਲਓ 40%, 30-40% ਦੀ ਪਾਸ ਹੁੰਦੀ ਆ। ਅਤੇ ਬਿਜ਼ਨਸਿਸ ਨੂੰ ਪ੍ਰਾਈਵੇਸੀ ਥੋੜ੍ਹਾ ਜ਼ਿਆਦਾ ਮੈਟਰ ਕਰਦੀ ਆ ਲਾਈਟ ਨਾਲੋਂ, ਪ੍ਰਾਈਵੇਸੀ ਕੰਟਰੋਲ। ਸੋ ਤੁਸੀਂ ਜਦੋਂ ਰਾਤ ਨੂੰ ਜਾਂ ਸ਼ਾਮ ਨੂੰ ਆਫਿਸ ਕਲੋਜ਼ ਕਰਕੇ ਜਾਂਦੇ ਹਾਂ ਤਾਂ ਤੁਸੀਂ ਰੋਲ ਡਾਊਨ ਕਰਕੇ ਜਾਓ।
1: ਜਦੋਂ ਆਪਾਂ ਹੁਣ ਜਵੈਲਰ ਜਾਂਦੇ ਹਾਂ ਉਹ 5-6 ਗੇਟ ਜੇ ਬਣੇ ਹੁੰਦੇ ਨੇ, ਪਹਿਲਾਂ ਇੱਕ ਖੁੱਲਦਾ, ਦੂਜਾ ਖੁੱਲਦਾ, ਤੀਜਾ ਬੰਦ ਹੁੰਦਾ, ਚੌਥਾ ਖੁੱਲਦਾ, ਹੈ ਨਾ। ਪਰ ਜਿਹੜੇ ਬੰਦੇ ਜੇ ਆਪਾਂ ਕਹਿੰਦੇ ਵਿੰਡੋ ਟਰਾਂਸਪੇਰੈਂਟ ਆ, ਉਹ ਫਿਰ ਸਿੱਧੇ ਪਿੱਕੇ ਮਾਰਨ ਲੱਗ ਗਏ ਸੀ, ਉਹ ਟਰੱਕ ਨੂੰ ਬੈਕ ਕਰਕੇ ਸਿੱਧਾ ਸ਼ੀਸ਼ੇ 'ਚ ਮਾਰਦੇ ਸੀ, ਫਿਰ ਉਹਨਾਂ ਨੇ ਮੂਹਰੇ ਪਿੱਲਰ ਲਾਉਣੇ ਸ਼ੁਰੂ ਕਰਤੇ। ਪਰ ਅਲਟੀਮੇਟ ਚੀਜ਼ ਆ ਕਿ
0: ਪ੍ਰਾਈਵੇਸੀ ਕੰਟਰੋਲ ਹੁੰਦੀ ਵੀ ਹੈ। ਦੇਖੋ ਪਹਿਲਾਂ ਜਿਵੇਂ ਹੈ ਨਾ, ਤੁਸੀਂ ਥੋੜੇ ਕੋਲ ਪਰਦੇ ਲੱਗੇ ਆ ਤਾਂ ਹੁੰਦੇ ਜਿਹੜੇ ਲੋਕ ਹੁੰਦੇ ਉਹ ਪਹਿਲਾਂ ਨੋਟ ਕਰ ਲੈਂਦੇ ਆਫਿਸ ਕਿੰਨੇ ਵਜੇ ਖੁੱਲਦਾ, ਕਿੰਨੇ ਵਜੇ ਕਲੋਜ਼ ਹੁੰਦਾ, ਕਿੰਨੇ ਜਣੇ ਅੰਦਰ ਕੰਮ ਕਰਦੇ ਆ, ਕਿੰਨੇ ਵਜੇ।
1: ਵਿੰਡੋ ਦੇ ਬਾਹਰ ਪਤਾ ਲੱਗੂਗਾ, ਬਾਹਰ ਖੜ ਕੇ ਬੰਦੇ ਨੂੰ ਪਤਾ ਲੱਗੂ ਕਿ ਅੰਦਰ ਲੈਪਟਾਪ ਪਿਆ, ਪੈਸੇ ਪਏ ਨੇ, ਫੋਨ ਪਿਆ, ਆਹ ਚੀਜ਼ ਪਿਆ, ਬੰਦਾ ਕਹਿੰਦਾ ਚਲੋ
0: ਉਹ ਬਾਹਰੋਂ ਹੀ ਉਹ ਨੋਟ ਕਰ ਲੈਣੇ, ਮੂਵਮੈਂਟਸ ਜਿੰਨੇ ਨੋਟ ਕਰਦੇ ਨੇ।
1: ਸੋ ਦੋਸਤੋ, ਬਲਾਈਂਡਸ ਲਵਾਉਣੇ ਨੇ ਤੁਸੀਂ ਚਾਹੇ ਕਮਰਸ਼ੀਅਲ ਆ ਚਾਹੇ ਤੁਹਾਡਾ ਨਵਾਂ ਘਰ ਆ, 50% ਆਓ, 5 ਸਾਲ ਦੀ ਵਾਰੰਟੀ ਦੇ ਨਾਲ 647-399-4646 647-399-4646 6473894646 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਸਾਡੇ ਨਾਲ ਲਾਈਨ 'ਤੇ ਨਾਗਪਾਲ ਜੀ ਜੁੜ ਚੁੱਕੇ ਨੇ। ਨਾਗਪਾਲ ਜੀ ਕਹਿੰਦੇ ਅਸੀਂ ਤੁਹਾਡੇ ਤੋਂ ਪੈਸੇ ਲੈਣੇ ਨਹੀਂ, ਅਸੀਂ ਤਾਂ ਤੁਹਾਡੇ ਖਾਤੇ 'ਚ ਪੈਸੇ ਲੈ ਕੇ ਆਏ ਹਾਂ, ਉਹ ਵੀ $40,000-50,000-70,000 ਡਾਲਰ, ਡਿਪੈਂਡ ਅਪੋਨ ਤੁਹਾਡੀ ਐਲੀਜੀਬਿਲਟੀ ਕੀ ਹੈ। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਐਂਡ ਵੈਲਕਮ, ਲੌਂਗ ਵੀਕਐਂਡ ਦਾ ਸਪੈਸ਼ਲ ਦੇਣਾ ਜੀ, ਅਤੇ ਦਿਨ ਨੂੰ ਹੋਰ ਸਪੈਸ਼ਲ ਬਣਾ ਦਿਓ।
2: ਥੈਂਕ ਯੂ ਜੀ, ਬਹੁਤ ਬਹੁਤ ਜੀ। ਯੈਸ ਬਿਲਕੁਲ, ਹਮਾਰਾ ਪ੍ਰੋਡਕਟ ਬੜਾ ਯੂਨੀਕ ਹੈ। ਹਮ ਐਸਾ ਨਹੀਂ ਕਹਿ ਸਕਤੇ ਕਿ ਆਜ ਹਮ 30% ਆਫ ਦੇ ਰਹੇ ਹੈ, ਯਾ ਔਰ ਮਦਰਸ ਡੇ ਪੇ 30%, ਫਾਦਰਸ ਡੇ ਪੇ 80%, ਹੈ ਨਾ। ਗਵਰਨਮੈਂਟ ਕੀ ਪਾਲਿਸੀ ਸੇ ਹਮਾਰਾ ਸਰਵਿਸ ਲਿੰਕਡ ਹੈ, ਤੋ ਆਜ ਗਵਰਨਮੈਂਟ ਆਪਕੋ, ਅਗਰ ਆਪ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰਤੇ ਹੈ, ਆਪ ਪੀ ਆਰ ਸਿਟੀਜ਼ਨ ਯਾ ਪ੍ਰੋਟੈਕਟਡ ਪਰਸਨ ਹੈ, ਐਂਡ ਆਪਕੀ ਇਨਕਮ 2024 ਕੇ ਨੋਟਿਸ ਅਸੈਸਮੈਂਟ ਪੇ ਲੈਸ ਦੈਨ $70,000 ਹੈ, ਆਜ ਕੀ ਡੇਟ ਮੇ ਆਪਕੋ 30,000-100,000 ਕੀ ਫੰਡਿੰਗ ਆਪਕੇ ਖਾਤੇ ਮੇ ਆਤੀ ਹੈ ਡਾਇਰੈਕਟ ਗਵਰਨਮੈਂਟ ਸੇ, ਜਿਸਕਾ ਮੇਜਰ ਪੋਰਸ਼ਨ ਮੋਰ ਦੈਨ 50% ਇਜ਼ ਗ੍ਰਾਂਟ, ਜੋ ਨਾਨ ਰਿਫੰਡੇਬਲ ਹੈ, ਵਾਪਸ ਨਹੀਂ ਕਰਨਾ ਹੋਤਾ। ਇਸ ਫੰਡਿੰਗ ਕੇ ਲਈ ਜੀ ਨਾ ਕੋਈ ਕੋਲੈਟਰਲ ਹੈ, ਨਾ ਕੋਈ ਸਿਕਿਉਰਿਟੀ, ਔਰ ਨਾ ਕੋਈ ਚੈੱਕ ਹੈ, ਨੋ ਕ੍ਰੈਡਿਟ ਚੈੱਕ। ਔਰ ਸਿੱਧਾ ਆਪਣੇ ਆਪ ਗਵਰਨਮੈਂਟ ਫੰਡਡ ਕੋਰਸਿਸ ਕਰਤੇ ਹੈ, ਇਸਮੇ ਫੁਲੀ ਆਨਲਾਈਨ ਕੋਰਸਿਸ ਵੀ ਹੈ, ਸੌਖੇ ਜੇ, ਜੋ ਈਜ਼ੀ ਹੈ, 2-3 ਘੰਟੇ ਮੰਡੇ ਟੂ ਫਰਾਈਡੇ ਦੇਣੇ। ਔਨ ਅਦਰ ਹੈਂਡ ਹਮਾਰੇ ਪਾਸ ਸਪੈਸੀਫਿਕ ਕੋਰਸਿਸ ਵੀ ਹੈ, ਐਚ ਵੈਕ, ਈ ਸੀ ਏ, ਪੀ ਐਸ ਡਬਲਿਊ, ਜੈਸੇ ਆਫਿਸ ਹਮਾਰਾ 200 ਐਕਸਪੋਰਟ ਬੁਲੇਵਰਡ ਪੇ ਹੈ, ਆਪ ਹਮਾਰੇ ਆਫਿਸ ਆ ਸਕਤੇ, ਕੱਲ ਵੀ ਹਮਾਰਾ ਆਫਿਸ ਓਪਨ ਹੈ, ਔਰ ਜ਼ਿਆਦਾ ਦੇਰ ਇਜ਼ ਨੋ ਏਜ ਲਿਮਿਟ।
1: ਮੈਂ ਇੱਕ ਵਾਰੀ ਪਰਿਵਾਰਾਂ ਨੂੰ ਜ਼ਰੂਰ ਦੱਸਣਾ ਚਾਹੁੰਦਾ, ਤੁਸੀਂ ਇਹ ਸੁਨੇਹਾ ਇਹ ਪ੍ਰੋਗਰਾਮ ਬਾਰੇ, ਹੋ ਸਕਦਾ ਤੁਸੀਂ ਕਾਫੀ ਟਾਈਮ ਤੋਂ ਸੁਣ ਰਹੇ ਹੋ ਸਕਦਾ ਤੁਸੀਂ ਅੱਜ ਸੁਣ ਰਹੇ ਹੋ, ਪਰ ਇਹ ਪ੍ਰੋਗਰਾਮ ਬੜਾ ਵਧੀਆ ਪ੍ਰੋਗਰਾਮ ਆ, ਜਿਹੜਾ ਕਿ ਸਿਰਫ ਇਹ ਸਮਝ ਲਓ ਜੂਨ ਜੁਲਾਈ ਦੇ ਤੱਕ ਹੀ ਆ, 1.5-2 ਮਹੀਨੇ ਹੀ ਆ, ਇਸ ਤੋਂ ਬਾਅਦ ਇਹ ਪ੍ਰੋਗਰਾਮ ਦੇ ਵਿੱਚ ਚੇਂਜਿਸ ਆਉਣ ਲੱਗੇ ਨੇ। ਸੋ ਹੁਣ ਅਵੇਸਲੇ ਨਾ ਹੋ, ਇਹਦੇ ਬਾਰੇ ਇੱਕ ਵਾਰੀ ਤੁਸੀਂ ਕਾਲ ਕਰਕੇ ਇਹਨਾਂ ਤੋਂ ਡਿਟੇਲ ਜ਼ਰੂਰ ਪੁੱਛ ਲਓ ਕੀ ਆ ਕਿ ਜੇ ਤੁਹਾਡੀ ਇਨਕਮ 2024 ਦੇ ਨੋਟਸ ਆਫ ਅਸੈਸਮੈਂਟ 'ਤੇ 70,000 ਤੋਂ ਘੱਟ ਆ, ਤੁਸੀਂ ਸਿੰਗਲ ਹੋ ਤਾਂ ਅਪਲਾਈ ਕਰ ਸਕਦੇ, ਪਰ ਉਹਦੇ ਵਿੱਚ ਜਿਹੜੀ ਗ੍ਰਾਂਟ 19,000 ਤੁਸੀਂ ਕਾਲਜ ਦੀ ਫੀਸ ਭਰ ਸਕਦੇ ਹੋ, ਤੁਸੀਂ ਕਪਲ ਹੋ ਤੁਹਾਡੀ ਫੈਮਿਲੀ ਇਨਕਮ 70,000 ਤੋਂ ਘੱਟ, ਤੁਸੀਂ ਦੋਨੇ ਵੀ ਅਪਲਾਈ ਕਰ ਸਕਦੇ ਹੋ। ਤੁਹਾਨੂੰ ਬੇਸਿਕ ਇੰਗਲਿਸ਼ ਆਉਣੀ ਚਾਹੀਦੀ ਆ, ਕੋਰਸ ਚਾਹੇ ਸੌਖਾ ਕਰ ਲਓ ਚਾਹੇ ਔਖਾ ਕਰ ਲਓ, ਚਾਹੇ ਔਨਲਾਈਨ ਕਰ ਲਓ ਚਾਹੇ ਔਫਲਾਈਨ ਕਰ ਲਓ, ਕੋਈ ਟੈਸਟ ਦੇ ਕੇ ਇਗਜ਼ਾਮ ਦੇ ਕੇ ਪਾਸ ਨਹੀਂ ਹੋਣਾ, ਸਿਰਫ ਅਸਾਈਨਮੈਂਟ ਨੇ, ਬੜਾ ਈਜ਼ੀ। ਤੋਂ 70-70 ਸਾਲ ਦੇ ਨੌਜਵਾਨ ਜਿਹੜੇ ਇਹ ਕੋਰਸ ਨੂੰ ਬੜਾ ਈਜ਼ੀ ਪਾਸ ਕਰ ਰਹੇ ਨੇ, ਪਰ ਇਹਦੇ ਵਿੱਚ ਅਸਾਈਨਮੈਂਟ ਅਤੇ ਅਟੈਂਡੈਂਸ ਉਹੀ ਮੇਨ ਚੀਜ਼ਾਂ ਨੇ। ਸੋ ਤੁਸੀਂ ਇਹ ਸਟੱਡੀ ਲੈਣੀ ਹੈ, ਗੌਰਮੈਂਟ ਕਹਿੰਦੀ ਹੈ ਜੇ ਇਨਕਮ 70,000 ਤੋਂ ਘੱਟ ਆ, ਤੁਸੀਂ ਪੀ ਆਰ ਹੋ, ਸਿਟੀਜਨ ਹੋ, ਤਾਂ ਤੁਸੀਂ ਅਪਲਾਈ ਕਰੋ ਐਂਡ ਉਹਦੇ ਵਿੱਚ ਕੋਈ ਸਟੱਡੀ ਲੈ ਲਓ। ਗੌਰਮੈਂਟ ਨੇ ਤੁਹਾਨੂੰ ਗ੍ਰਾਂਟ ਦੇਣੀਆਂ, ਫੀਸਾਂ ਭਰਨਗੀਆਂ, ਤੁਹਾਨੂੰ ਖਰਚੇ ਲਈ ਪੈਸੇ ਮਿਲਣਗੇ, ਅਤੇ ਤੁਹਾਨੂੰ ਆਪਸ਼ਨਲ ਲੋਨ ਵੀ ਆ, ਅਤੇ ਉਹ ਲੋਨ ਬਾਈ ਜੀ ਕਿੰਨਾ ਕੁ ਹੁੰਦਾ ਗਾ, ਅਤੇ ਲੋਨ ਅਤੇ ਇੰਟਰਸਟ ਕਿਤੇ ਜ਼ਿਆਦਾ ਤਾਂ ਨਹੀਂ ਹੁੰਦਾ?
2: ਇੱਕ ਐਸਾ ਲੋਨ ਹੈ ਜੋ ਪੂਰੇ ਲਾਈਕ ਮੰਗ ਕੇ ਚਲੇ, ਨੋ ਕ੍ਰੈਡਿਟ ਚੈੱਕ ਇਸ ਲੋਨ ਕੇ ਲਈ। ਨੰਬਰ 2, ਇਸਕਾ ਇੰਟਰਸਟ ਰੇਟ ਕੇ ਬਾਰੇ ਮੈਂ ਆਪਕੋ ਬਤਾਤਾ ਹੂੰ ਕੈਸਾ ਕਾਮ। ਜੈਸੇ ਇੱਕ ਫੈਮਿਲੀ ਆਫ 4 ਹੈ, ਹਸਬੈਂਡ ਵਾਈਫ ਦੋਨੋਂ ਪੜ੍ਹਤੇ ਹੈ, ਬੱਚੇ ਉਨਕੇ ਮੰਗ ਕੇ ਚਲੇ, ਕਾਲਜ ਯੂਨੀਵਰਸਿਟੀ ਜਾ ਰਹੇ ਹੈ, ਤੋ ਹਸਬੈਂਡ ਵਾਈਫ ਦੋਨੋਂ ਸੌਖੇ ਜਿਹੇ ਕੋਰਸਿਸ ਕਰਤੇ, ਜਿਸਮੇ ਜੈਸਾ ਆਪਣੇ ਕਹਾ ਅਸਾਈਨਮੈਂਟਸ ਹੈ, ਐਗਜ਼ਾਮੀਨੇਸ਼ਨ ਨਹੀਂ ਹੈ, ਸਿਰਫ 2-3 ਘੰਟੇ ਮੰਡੇ ਟੂ ਫਰਾਈਡੇ ਵੋ ਆਨਲਾਈਨ ਰਹਿਤੇ, ਅਟੈਂਡੈਂਸ ਲਗਾਤੇ, ਕਲਾਸ ਅਟੈਂਡ ਕਰਤੇ ਹੈ। ਕੁਛ ਐਸੇ ਪ੍ਰੋਗਰਾਮਸ ਵੀ ਹੈ ਜੋ ਸੈਲਫ ਸਟੱਡੀ, ਜਿਸਮੇ ਟੀਚਰ ਨਹੀਂ ਹੋਤਾ, ਸੈਲਫ ਸਟੱਡੀ ਵਾਲੇ ਵੀ ਪ੍ਰੋਗਰਾਮਸ ਹੈ, ਵੋ ਇਸਸੇ ਈਜ਼ੀ ਹੈ। ਤੋ ਇਸਮੇ ਵੋ ਹਸਬੈਂਡ ਵਾਈਫ ਐਸੇ ਕੋਰਸ ਕਰਤੇ ਹੈ, ਠੀਕ ਹੈ। 80,000 की फंडिंग उनके अकाउंट में बनती है अप्रॉक्सीमेटली $80,000. अब उनके लाइक अब इसमें से हाफ पोर्शन क्या है नॉन रिफंडेबल ग्रांट्स और हाफ पोर्शन है $40,000 इस केस में हुआ $40,000 ऑप्शनल लोन. अभी जो लोन है ये एक साल तक जब तक आप एनरोल्ड है तब तक ये 0% पे है. पे बैक कब स्टार्ट है इसका 1.5 साल बाद, मतलब एक साल के बाद भी 6 महीने का ग्रेस पीरियड है, उसके बाद आपने ये लोन लौटाना शुरू करना है. और उस टाइम में ब्याज दर क्या है 2.5% पूरे साल का ब्याज. $40,000 का जो लोन है ऑप्शनल है, इसकी किस्त बनेगी $400 जिसका ब्याज सिर्फ होगा $40. ये अप्रॉक्सीमेट है 10 साल में अगर आप इसे पे करते हैं तो ऐसा लोन भी कहीं नहीं मिल सकता. और गारंटी इतनी बन जाती है लोगों की कि वो लोन तब भी लेते हैं क्योंकि वो लाइक इट्स अ वेरी चीप लोन. आप ऑफिस आए हमारे, हमसे बात करें, आपका एक ट्रिप आपको 30 से लेकर 100,000 की फंडिंग आज की डेट में दिला रहा है. 3 बैच रह गए हैं, उसके बाद जो नया अकेडमिक ईयर स्टार्ट हो रहा है 1 अगस्त से फिर सिर्फ लोन आएगा 80,000 का फैमिली ऑफ फोर को. आज आधा लोन आधा ग्रांट आ रहा है नॉन रिफंडेबल जो वापस नहीं करना.
1: ते एक दो चीजा होर दसो ताडी फीस किन्नी है, जेडे पैसे आउणगे पहला तुहानू आउणगे तुसी सानू सेंड करने है जां गवर्नमेंट तो सीधा होगा, ते अप फ्रंट फीस किन्नी है जां बाद विच फीस है, किन्नी फीस है?
2: अप फ्रंट फीस हमने रखी नहीं, हमारा काम है वॉल्यूम में काम करना. हम चाहते नहीं कुछ भी लाइक लोग मतलब दुखी हो ना. हमने पैसे भी बड़े कम रखे हैं और 7 ईयर्स हम बिजनेस में है क्योंकि हम जब फंडिंग सुनते हैं लगता है कुछ कैच होगा, होना भी चाहिए. बट यहाँ पे जी नोटिस ऑफ असेसमेंट आपकी 10th ये कागज लगते हैं, हेरा फेरी कुछ है नहीं, सेटिंग अप्रोच कुछ है नहीं. आप आज एनरोल करते हैं विदिन 30 to 90 days में आपको ईमेल आता है गवर्नमेंट से, आप अपना ईमेल से खुद बैंक सेटअप अपने घर पे करते हैं और आपके अकाउंट में फंडिंग आती है, मेरे अकाउंट में नहीं आती पहली बात. और इसमें लाइक कागज ही बता दिया सौखे से कागज ने गवर्नमेंट के पास, वो कागज आपके पहले से ही है जी, क्या क्या रेफर करोगे आप, बैंक थोड़ी है ये, तो कैच इसमें है ही नहीं. और हमारी फीस काम होने के बाद आपने अपनी ईमानदारी से देनी है कितनी है, $199 से $499. कोई और आपने कोई परसेंटेज कमीशन इसके अंदर है नहीं, जैसे गवर्नमेंट $1 billion यानी कि मैं जैसे बताता हूँ, आप मान के चले वियतनाम में राइस फार्मिंग की इक्वालिटी के लिए $8.2 million गवर्नमेंट ने दिया, क्यूबा को भी बिजली संकट क्यूबा में $8.2 million दिया. गवर्नमेंट इतना पैसा फॉरन एड में लगाती है, थोड़ा सा एजुकेशन में लगाती है, हमें लगता है भाई सब कुछ कैच होगा, कोई कैच नहीं है. और आप एनरोल करें, बहुत लोग के ऑलरेडी लाह ले चुके ने, तो कोई नई चीज नहीं है ये. आप हमारे ऑफिस आए और हमने ऑलरेडी देयर इज नो एज लिमिट, देयर इज नो क्रेडिट चेक.
1: जेडे हुण तुहाडे कोल अप्लाई करदे ने ज्यादातर केड़ी एज दे क्लाइंट फैलां हैगे ने तुहाडे कोल?
2: ज्यादातर दी एज 40 तो ज्यादा ही हैगी, 40 ईयर मेन एज हैगी, 40, 50, 60, 75 ईयर्स. जो लोग पेंशन ते हैगे वो भी अप्लाई कर देने, सक्सेसफुली पढ़ भी देने, साथ ही साथ फंडिंग अपने अकाउंट हासिल कर चुके ने. आते बड़े लोग सिंगल मदर आते हैं, सेल्फ एम्प्लॉयड लोग, ट्रक ड्राइवर, उबर ड्राइवर, जो एवरीडे अप्रोक्सीमेटली एवरीडे 7 बंदों की फंडिंग उनके खाते में ट्रक जाती है एवरीडे. रोज आप मिठाई का, कभी कभी ऐसा होता है मिठाई की दुकान हमारी यही बन जाती है.
1: दूजी जो विजिट करोगे दो चार डाकूमेंट लेके आने खाते च पैसे आ जाने, इस तो बाद 200-400 जो भी डॉलर दे देना. सो नंबर टू कॉल 437-264-3175 437-264-3175 70,000-40,000 खाते च आउंदा किनू नहीं चंगा लगदा, चंगा लगदा तां इक वारी अविसला पान जा के लिए आपां कहिंदे यार सुन रहे हां सुनेहा ते हुण बिल्कुल डेडलाइन दे नेड़े आ चुके हां. सो हुणे कॉल करो 437-264-3175 437-264-3175 437-264-3175 437-264-3175 437-264-3175 बहुत शुक्रिया जी, धन्यवाद. थैंक यू वेरी मच जी, नागपाल साहब यूनिक ग्लोबल तो.

0: ਜੀ ਲੌਂਗ ਵੀਕਐਂਡ ਦੇ ਸਪੈਸ਼ਲ ਪ੍ਰੋਗਰਾਮ ਆ ਤੇ ਦੱਸ ਦਈਏ ਲੌਂਗ ਵੀਕਐਂਡ ਤੇ ਸਪੈਸ਼ਲ ਸੇਲਾਂ ਵੀ ਲੱਗੀਆਂ ਹੋਈਆਂ ਨੇ ਜਿੱਥੇ ਫਰਨੀਚਰ ਤੇ ਗ੍ਰੈਂਡ ਹੋਮ ਫਰਨੀਚਰ ਤੇ ਸੇਲ ਲੱਗੀ ਹੋਈ ਆ ਉੱਥੇ ਹੀ ਅਪਲਾਇੰਸਰ ਦੇ ਵਿੱਚ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਰ ਦਾ ਚਰਚਾ ਦੂਰ ਦੂਰ ਆ ਇਸੇ ਵਾਸਤੇ ਸੁਲਤਾਨ ਜੀ ਨੇ ਦੱਸਿਆ ਕਿਉਂਕਿ ਇਸ ਲੌਂਗ ਵੀਕਐਂਡ ਤੇ ਦੂਰੋਂ ਦੂਰੋਂ ਫੈਮਿਲੀਜ਼ ਬ੍ਰੈਂਪਟਨ ਵੀ ਪਹੁੰਚੀਆਂ ਹੋਈਆਂ ਨੇ ਕੋਈ ਫੰਕਸ਼ਨ ਦੇ ਉੱਤੇ ਵਿਆਹ ਸ਼ਾਦੀ ਦੇ ਉੱਤੇ ਜਾਂ ਫਿਰ ਬੰਦਾ ਕਹਿੰਦਾ ਚਲੋ ਆਪਾਂ ਗੈਟ ਟੂਗੈਦਰ ਕਰ ਲਈਏ ਐਂਡ ਉਹ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਰ ਤੇ ਪਹੁੰਚ ਰਹੇ ਨੇ ਉਹ ਚਾਹੇ ਵੈਸਟ ਵਾਲੇ ਪਰਿਵਾਰ ਨੇ ਆਪਾਂ ਨੌਰਥ ਵਾਲੇ ਪਰਿਵਾਰ ਨੇ ਕਿਉਂਕਿ ਚਾਹੇ ਤਾਂ ਟੀਵੀ ਸੈਕਸ਼ਨ ਆ ਚਾਹੇ ਅਪਲਾਇੰਸਰ ਦੀ ਡੀਲ ਹੀ ਬਣਾਉਣੀ ਆ ਡਿਲੀਵਰੀ ਤਾਂ ਸੁਲਤਾਨ ਜੀ ਨੇ ਫ੍ਰੀ ਕਰ ਦੇਣੀ ਆ ਸੁਲਤਾਨ ਜੀ ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ ਜੀ
1: ਥੈਂਕ ਯੂ ਵੈਰੀ ਮਚ ਜੀ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਭੁੱਲਰ ਸਾਹਿਬ ਤੁਸੀਂ ਸਹੀ ਕਰ ਰਹੇ ਹੋ ਸਾਡੀਆਂ ਬਹੁਤ ਸਾਰੀਆਂ ਫੈਮਿਲੀਜ਼ ਹੈ ਵਧੀਆ ਵੈਦਰ ਹੋਣ ਕਰਕੇ ਵੀ ਤੇ ਬਹੁਤ ਸਾਰੀ ਹੋਰ ਵੀ ਉਹਨਾਂ ਨੇ ਪਾਰਟਿਸਪੇਸ਼ਨ ਕਰਨੀ ਹੈ ਆਪਣੀ ਇਸ ਕਰਕੇ GTA ਏਰੀਆ ਚ ਆਏ ਹੈਗੇ ਜੀ ਅੱਜ ਸੁਬਹ ਹੀ ਇੱਕ ਫੈਮਿਲੀ ਪੈਰਿਸ ਓਨਟੈਰੀਓ ਤੋਂ 85 ਇੰਚ TV ਲੈ ਕੇ ਗਏ ਕਿਉਂਕਿ ਆਲਰੇਡੀ ਬ੍ਰੈਂਪਟਨ ਆਏ ਹੋਏ ਸੀ ਇਸ ਕਰਕੇ ਉਹਨਾਂ ਨੇ ਕਿਹਾ ਭਾਜੀ ਸਾਡੀ ਰਾਈਟ ਵੇ ਡਿਲੀਵਰੀ ਜਿਹੜੀ ਆ ਉਹ ਸਕੈਜੂਲ ਕਰਾ ਦਿਓ ਕੱਲ ਵੈਸੇ ਵੀ ਛੁੱਟੀ ਹੈ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੈ ਤੇ ਕੱਲ ਅਸੀਂ TV ਇੰਸਟਾਲ ਕਰ ਲਾਂਗੇ ਸੋ ਕੱਲ ਵਾਸਤੇ ਉਹਨਾਂ ਦੀ ਪੈਰਿਸ ਓਨਟੈਰੀਓ ਡਿਲੀਵਰੀ ਜਿਹੜੀ ਹੈ 85 ਇੰਚ TV 999 ਦਾ ਸਕੈਜੂਅਲ ਕਰ ਦਿੱਤੀ ਹੈ ਜੀ ਸੋ ਜਿਹੜੇ ਕਸਟਮਰ ਕਿਚਨਰ ਕੈਮਰੇਜ ਤੋਂ ਵੀ ਆ ਰਹੇ ਆ ਉਹਨਾਂ ਨੂੰ ਵੀ 1099 ਦਾ ਵਾਸ਼ਰ ਐਂਡ ਡਰਾਇਰ ਦਾ ਪੇਅਰ ਅਸੀਂ ਦੇ ਰਹੇ ਹਾਂ ਜਿਹੜੇ ਕਸਟਮਰ SM ਵੈਲੈਂਡ ਸਟੋਨੀ ਕ੍ਰੀਕ ਨਿਆਗਰਾ ਫਾਲਸ ਤੋਂ ਆ ਰਹੇ ਆ ਜਾਂ ਜਿਹੜੇ ਕਸਟਮਰ ਸਾਡੇ ਕੋਲ ਕੱਲ ਯੈਸਟਰਡੇ ਵੀ ਪਹੁੰਚੇ ਉਹ ਪਿਕਰਿੰਗ ਵਾਲੀ ਸਾਈਡ ਤੋਂ ਈਸਟ ਐਂਡ ਤੋਂ ਉਹਨਾਂ ਕਸਟਮਰ ਨੂੰ ਵੀ ਬਿਗ ਸੇਵਿੰਗਸ ਕਰਾ ਕੇ ਦੇ ਰਹੇ ਹਾਂ ਕਿਉਂਕਿ ਸਾਡੇ ਕੋਲ ਇਸ ਟਾਈਮ ਸਪੈਸ਼ਲ ਪ੍ਰਾਈਸ ਤੇ 85 ਇੰਚ TV $1,700-1,800 ਵਾਲਾ $999 ਦਾ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਹੈ ਜੀ
0: ਵੈਰੀ ਗੁੱਡ
1: 55 ਇੰਚ $399 ਦਾ ਤੇ 65 ਇੰਚ $699 ਦਾ ਦੇ ਰਹੇ ਹਾਂ ਪੇਮੈਂਟ ਕਸਟਮਰ ਨੇ 6 ਮਹੀਨੇ ਚ ਹੀ ਕਰਨੀ ਹੈ ਜੀ ਕੋਈ ਇੰਟਰਸਟ ਨਹੀਂ ਹੈ ਫ੍ਰੀ ਹੋਮ ਡਿਲੀਵਰੀ ਹੈ 905-450-2828 ਜਿਹੜੇ ਵੀ ਕਸਟਮਰ ਆਊਟ ਆਫ GTA ਆ ਰਹੇ ਬ੍ਰੈਂਪਟਨ ਵਾਲੀ ਸਾਈਡ ਤੇ ਉਹਨਾਂ ਦੀ ਰਿਸਪੈਕਟ ਹੈ ਤੇ ਉਸੇ ਰਿਸਪੈਕਟ ਦੇ ਨਾਲ ਇਹ ਡਿਸਕਾਊਂਟਡ ਪ੍ਰਾਈਸਿਸ ਅਸੀਂ ਉਹਨਾਂ ਦੇ ਉਸੇ ਏਰੀਆ ਚ ਡਿਲੀਵਰ ਕਰ ਰਹੇ ਹਾਂ ਜਿੱਦਾਂ ਕਿ ਕੱਲ ਪੈਰਿਸ ਓਨਟੈਰੀਓ ਵਾਲੇ ਪਾਸੇ ਡਿਲੀਵਰੀ ਜਾ ਰਹੀਆਂ ਜੇ ਕੋਈ ਵੀ ਕਸਟਮਰ ਇਧਰਲੀ ਸਾਈਡ ਤੋਂ ਵੈਸਟ ਐਂਡ ਤੋਂ ਆ ਰਹੇ ਆ ਬ੍ਰੈਂਪਟਨ ਤੇ ਜ਼ਰੂਰ ਅੱਜ ਜਿਹੜਾ ਹੈ ਇਹ $500-700 ਸੇਵ ਕਰ ਲੈਣ 98 ਇੰਚ $1,999 ਦਾ ਅੱਜ ਮਿਲ ਰਿਹਾ ਜਦਕਿ ਇਹਦੀ $3,500 ਪ੍ਰਾਈਸ ਹੈ $1,500 98 ਇੰਚ TV ਤੇ ਵੀ ਸੇਵ ਹੋਏਗਾ ਤੇ ਇਹ $1,999 6 ਮਹੀਨੇ ਚ ਪੇ ਕਰਨਾ ਜੀ ਕੋਈ ਇੰਟਰਸਟ ਨਹੀਂ ਹੈ 905-450-2828 ਨੰਬਰ ਹੈ $2,400 ਤੱਕ ਦੀ ਵੀ ਸ਼ੋਪਿੰਗ ਕਰੋ ਤੇ ਤਦ ਵੀ $400 ਮਹੀਨਾ ਕਰਕੇ ਪੇ ਕਰ ਸਕਦੇ ਹੋ ਜੀ ਕੋਈ ਇੰਟਰਸਟ ਨਹੀਂ 905-450-2828
0: ਆਪਣੇ ਬਹੁਤ ਕਮਿਊਨਿਟੀ ਆ ਤੇ ਜੇ ਹੁਣ ਉਹ ਵੀ ਬ੍ਰੈਂਡ ਨਿਊ ਅਪਲਾਇੰਸ ਆਪਣੇ ਘਰ ਦੇ ਵਿੱਚ ਕਰਦੇ ਤੇ ਉਹਦੇ ਤੇ ਵਿਕਟੋਰੀਆ ਡੇ ਤੇ ਸਪੈਸ਼ਲ ਡੀਲ ਕੀ ਆ ਤੇ ਉੱਥੇ ਡਿਲੀਵਰੀ ਦੇ ਕੋਈ ਐਕਸਟਰਾ ਚਾਰਜੇ ਹੋਣਗੇ ਤੇ ਅਪਲਾਇੰਸ ਚ ਕੀ ਡੀਲ ਨੇ
1: ਅਪਲਾਇੰਸਿਸ ਚ ਵੀ 40% ਦਾ ਡਿਸਕਾਊਂਟ ਆ ਭੁੱਲਰ ਸਾਹਿਬ ਤੇ ਡਿਲੀਵਰੀ ਜਿਹੜੀ ਹੈ ਵੈਲੈਂਡ ਸਾਡੀ ਆਲਰੇਡੀ ਡਿਲੀਵਰੀ ਵੈਨਸਡੇ ਜਾ ਰਹੇ ਸੋ ਜੇ ਕੋਈ ਵੀ ਕਸਟਮਰ ਵੈਨਸਡੇ ਦੀ ਡਿਲੀਵਰੀ ਰੱਖਣਾ ਚਾਹੁੰਦੇ ਤੇ ਵੈਨਸਡੇ ਉਹਨਾਂ ਨੂੰ 40% ਡਿਸਕਾਊਂਟ ਦੇ ਨਾਲ ਹੋਮ ਅਪਲਾਇੰਸਿਸ ਸਟੋਨੀ ਕ੍ਰੀਕ ਵੈਲੈਂਡ ਤੇ ਨਿਆਗਰਾ ਫਾਲ ਏਰੀਏ ਚ ਮਿਲ ਜਾਣਗੇ ਨੋ ਪ੍ਰੋਬਲਮ ਜੀ ਹੈਮਿਲਟਨ ਵੀ ਰਸਤੇ ਚ ਆਉਂਦਾ ਸੋ ਹੈਮਿਲਟਨ ਵਾਲੇ ਪਾਸੇ ਵੀ ਜੇ ਕੋਈ ਕਸਟਮਰ ਲੈਣਾ ਚਾਹੁੰਦੇ ਉਹਨਾਂ ਨੂੰ ਵੈਨਸਡੇ ਦੀ ਡਿਲੀਵਰੀ ਸਕੈਜੂਅਲ ਹੋ ਜਾਏਗੀ ਫ੍ਰੀ ਡਿਲੀਵਰੀ ਹੈ ਬਿਲਕੁਲ ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਤੇ $5,000 ਵਾਲਾ ਫ੍ਰਿਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ ਸਿਰਫ ਤੇ ਸਿਰਫ $29.99 ਦਾ $2,000 ਤੁਸੀਂ ਕੱਲੇ ਬੰਡਲ ਪੈਕੇਜ ਤੇ ਸੇਵ ਕਰ ਲੈਣਾ ਕਿਚਨ ਹੋਮ ਅਪਲਾਇੰਸਿਸ ਸਟੇਨਲੈਸ ਸਟੀਲ ਤੇ ਜੇ ਤੁਸੀਂ ਟੋਪ ਲੋਡ ਵਾਸ਼ਰ ਐਂਡ ਡਰਾਇਰ ਲੈਣਾ ਇਹ ਵੀ ਪਹਿਲੀ ਵਾਰੀ ਅਲਟਰਾ ਲਾਰਜ ਕਪੈਸਿਟੀ ਸਾਡੇ ਐਸੇ ਭੈਣ ਭਰਾ ਐਸੀ ਕਸਟਮਰ ਜਿਹੜੇ ਅਲਟਰਾ ਲਾਰਜ ਕਪੈਸਿਟੀ ਦਾ ਵਾਸ਼ਰ ਐਂਡ ਡਰਾਇਰ ਦੇਖ ਰਹੇ ਸੀ ਉਹਨਾਂ ਲਈ ਖੁਸ਼ਖਬਰੀ ਹੈ ਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਅਲਟਰਾ ਲਾਰਜ ਕਪੈਸਿਟੀ ਜਿਹਦੇ ਵਿੱਚ ਤੁਸੀਂ ਕਿੰਗ ਸਾਈਜ਼ ਕੰਫਰਟਰ ਤੇ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ ਤੁਹਾਨੂੰ ਕੋਇਨ ਲਾਂਡਰੀ ਤੇ ਜਾਣ ਦੀ ਲੋੜ ਨਹੀਂ ਪੈਣੀ ਵੈਰੀ ਡਿਊਰੇਬਲ ਲੌਂਗ ਲਾਸਟ ਟੋਪ ਲੋਡ ਵਾਸ਼ਰ ਐਂਡ ਡਰਾਇਰ ਇਹ ਪ੍ਰੋਫਾਈਲ ਸੀਰੀਜ਼ ਦਾ ਹੈਗਾ ਜੀ, ਜਿਹੜਾ ਕਿ $2300 ਤੋਂ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ $1699 ਦਾ ਅਸੀਂ ਦੇ ਰਹੇ ਹਾਂ। ਤਿੰਨ ਪੇਅਰ ਇਨ ਸਟਾਕ ਰਹਿ ਗਿਆ ਜੀ 1699 ਚ। ਅਗਰ ਇਹ ਵਾਸ਼ਰ ਐਂਡ ਡਰਾਇਰ ਲੈਣਾ ਚਾਹੁੰਦੇ ਕਸਟਮਰ ਤੇ $600 ਉਹਨਾਂ ਦੇ ਸੇਵ ਹੋ ਜਾਣਗੇ ਤੇ 1699 ਛੇ ਮਹੀਨੇ ਚੋਂ ਪੇ ਕਰ ਸਕਦੇ ਆ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ ਜੀ। ਤੇ ਜਿਹੜੇ ਕਸਟਮਰ ਬਿਲਟ ਇਨ ਕਿਚਨ ਲੈਣਗੇ ਉਹਨਾਂ ਨੂੰ 40% ਬਹੁਤ ਵੱਡਾ ਡਿਸਕਾਊਂਟ ਹੈ ਜੀ, ਕਿਉਂਕਿ ਪੈਨਲ ਰੈਡੀ ਫਰਿੱਜ ਜਿਹੜਾ ਪੈਨਲ ਰੈਡੀ 48 ਇੰਚ ਦਾ ਇਹ ਫਰਿੱਜ ਹੈ ਜੀ, ਪੈਨਲ ਰੈਡੀ 48 ਇੰਚ ਦਾ ਫਰਿੱਜ $14,000 ਵਾਲਾ ਸਿਰਫ $10,900 ਚ ਮਿਲ ਜਾਏਗਾ। ਤੇ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ ਜੀ, ਇਹ ਵੀ ਤੁਹਾਨੂੰ $14,000 ਵਾਲਾ ਸਿਰਫ $6,900 ਚ ਮਿਲ ਜਾਏਗਾ। ਸੋ ਪੈਨਲ ਰੈਡੀ ਫਰਿੱਜ ਲੈਣਾ, ਕਸਟਮ ਕਿਚਨ ਬਣਾ ਰਹੇ ਹੋ, ਪੈਨਲ ਰੈਡੀ ਡਿਸ਼ ਵਾਸ਼ਰ ਚਾਹੀਦਾ, ਜਾਂ ਤੁਹਾਨੂੰ ਬਿਲਟ ਇਨ ਕਿਚਨ ਲੈਣਾ, ਤੇ 40% ਦਾ ਡਿਸਕਾਊਂਟ, ਹਿਊਜ ਡਿਸਕਾਊਂਟ ਹੈ। ਅਪਲਾਈਸਿਸ ਇੰਡਸਟਰੀ ਚ ਮੈਕਸੀਮਮ 15-25% ਡਿਸਕਾਊਂਟ ਚੱਲਦਾ, ਪਰ 40% ਦਾ ਡਿਸਕਾਊਂਟ ਅਸੀਂ ਲੈ ਕੇ ਦੇ ਰਹੇ ਹਾਂ ਜੀ। 905-450-2828 ਨੰਬਰ ਹੈ। ਕੱਲੀ ਸਟੇਨਲੈਸ ਸਟੀਲ ਦੀ ਡਿਸ਼ ਵਾਸ਼ਰ ਚਾਹੀਦੀ ਹੈ $1,000 ਵਾਲੀ, ਅੱਧੀ ਪ੍ਰਾਈਸ ਤੇ $499 ਚ ਮਿਲ ਜਾਏਗਾ। ਕਿਚਨ ਦੇ ਕਾਊਂਟਰ ਟੋਪ ਹੋਮ ਅਪਲਾਈਸਿਸ ਚਾਹੀਦੇ ਆ, ਜਿਹਦੇ ਵਿੱਚ ਨਿੰਜਾ ਕ੍ਰਿਸਪੀ, ਨਿੰਜਾ ਬਹੁਤ ਪ੍ਰੀਮੀਅਮ ਬ੍ਰਾਂਡ ਹੈ ਜੀ। ਕਾਊਂਟਰ ਟੋਪ ਤੁਹਾਡੇ ਇਹ ਅਪਲਾਈਸਿਸ ਹੁੰਦੇ ਆ, ਜਿੱਦਾਂ ਮਾਈਕ੍ਰੋਵੇਵ ਰੱਖਿਆ ਜਾਂਦਾ ਕਾਊਂਟਰ ਦੇ ਉੱਪਰ, ਏਦਾਂ ਹੀ ਇਹ ਨਿੰਜਾ ਕ੍ਰਿਸਪੀ ਦਾ ਏਅਰ ਫਰਾਇਰ ਕਾਊਂਟਰ ਦੇ ਉੱਪਰ ਰੱਖਿਆ ਜਾਂਦਾ। $3,000 ਵਾਲਾ ਸਿਰਫ $149 ਦਾ, ਨਿੰਜਾ ਦਾ ਜੂਸਰ ਜਿਹੜਾ $4,000 ਵਾਲਾ ਸਿਰਫ $199 ਦਾ। ਤੇ ਜਿਹਨਾਂ ਨੇ ਸਟੋਨ ਬੇਕਡ ਪੀਜ਼ਾ ਲੈਣਾ ਕਾਊਂਟਰ ਟੋਪ ਤੇ ਰੱਖਣ ਲਈ, 3 ਮਿੰਟ ਚ ਪੀਜ਼ਾ ਤਿਆਰ ਹੋਏਗਾ, ਏਅਰ ਫਰਾਇਰ ਬਿਲਟ ਇਨ, ਲੇਟੈਸਟ ਟੈਕਨੋਲੋਜੀ ਕੰਬੀਨੇਸ਼ਨ ਦੇ ਨਾਲ, $5,000 ਵਾਲਾ, $500 ਵਾਲਾ, $249 ਦਾ। ਸੋ ਅੱਧੀ ਪ੍ਰਾਈਸ ਤੇ ਕਾਊਂਟਰ ਟੋਪ ਕਿਚਨ ਅਪਲਾਈਸਿਸ ਤੁਹਾਨੂੰ ਦੇ ਰਹੇ ਹਾਂ, ਜਿਹਦੇ ਚ ਸਟੋਨ ਬੇਕਡ ਪੀਜ਼ਾ, ਸਟੋਨ ਪਲੇਟ ਇੰਕਲੂਡਿਡ ਹੈਗੀ ਹੈ ਜੀ। ਬੇਸ਼ੱਕ ਪੀਜ਼ਾ ਬਣਾਓ 3 ਮਿੰਟ ਚ, ਬੇਸ਼ੱਕ ਤੁਸੀਂ ਬ੍ਰੈਡ ਬਣਾਉਣੀ ਹੈ ਸਟੋਨ ਦੇ ਉੱਪਰ, ਬ੍ਰੈਡ ਬਣਾਓ ਏਅਰ ਫਰਾਇਰ ਦੇ ਨਾਲ 3 ਮਿੰਟ ਚ, ਤੁਸੀਂ ਨਾਨ ਬਣਾਉਣਾ ਜੀ ਸਟੋਨ ਬੇਕਡ ਨਾਨ ਬਣੇਗਾ ਏਅਰ ਫਰਾਇਰ ਦੇ ਨਾਲ, ਕੰਬੀਨੇਸ਼ਨ ਹੈ 3 ਮਿੰਟ ਚ। ਸੋ ਬਹੁਤ ਹੀ ਹਿਊਜ ਐਂਡ ਫਾਸਟੈਸਟ ਟੈਕਨੋਲੋਜੀ ਦੇ ਨਾਲ ਏਅਰ ਫਰਾਇਰ ਤੇ ਸਟੋਨ ਬੇਕਡ ਪੀਜ਼ਾ ਮਸ਼ੀਨ ਆਫਰ ਕੀਤੀ ਜਾ ਰਹੀ ਹੈ ਜੀ। ਕਾਊਂਟਰ ਟੋਪ ਅੱਧੀ ਅੱਧੀ ਪ੍ਰਾਈਸ ਤੇ ਤੁਹਾਨੂੰ ਦੇ ਰਹੇ ਅਸੀਂ, ਔਰ ਇਹ ਵੀ ਤੁਸੀਂ ਚਾਹੋ ਤੇ 6 ਮਹੀਨੇ ਚ ਪੇ ਕਰ ਸਕਦੇ ਹੋ, ਕੋਈ ਇੰਟਰਸਟ ਨਹੀਂ ਹੈ। ਪਹੁੰਚਣਾ ਜੀ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828। ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ ਫਰੈਂਡਸ, ਰੈਲੇਟਿਵ ਨੂੰ। ਹਿਊਜ ਡਿਸਕਾਊਂਟ ਤੁਹਾਨੂੰ ਇਲੈਕਟ੍ਰੋਨਿਕ ਅਪਲਾਈਸਿਸ ਐਂਡ ਟੀਵੀ ਸੈਕਸ਼ਨ ਚ ਲੈ ਕੇ ਦੇ ਰਹੇ ਹਾਂ, ਕਿਉਂਕਿ 85 ਇੰਚ ਟੀਵੀ ਜਿਹੜਾ ਇਹ 19 ਮਈ ਵਾਲੇ ਦਿਨ, ਟਿਊਜ਼ਡੇ ਵਾਲੇ ਦਿਨ ਇਹਦੀ ਪ੍ਰਾਈਸ 1499 ਹੋ ਜਾਣੀ, ਅੱਜ ਤੁਹਾਨੂੰ 999 ਦਾ ਮਿਲ ਰਿਹਾ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ 905-450-2828, 905-450-2828 ਜੀ।
0: ਬਹੁਤ ਬਹੁਤ ਧੰਨਵਾਦ ਸੁਲਤਾਨ ਜੀ,
1: ਥੈਂਕ ਯੂ ਵੈਰੀ ਮੱਚ ਜੀ।
0: ਬਹੁਤ ਦੋਸਤੋ, ਵਿਕਟੋਰੀਆ ਡੇ ਦੀ ਧਮਾਕੇ ਦਾ ਸੇਲ, ਬ੍ਰੈਂਪਟਨ ਟੀਵੀ ਅੱਜ ਵੀ ਓਪਨ ਆ ਤੇ ਕੱਲ ਨੂੰ ਵੀ 11-7 ਓਪਨ ਆ, ਪਰ ਇਸ ਐਪ ਜਾ ਕੇ ਡੀਲ ਆਪਣੀਆਂ ਕਲੋਜ਼ ਕਰ ਸਕਦੇ ਹੋ। 905-450-2828, 905-450-2828।

0: ਆ ਦੋਸਤੋ ਤੁਹਾਨੂੰ ਲੈ ਕੇ ਚੱਲਦੇ ਆ ਗ੍ਰੈਂਡ ਹੋਮ ਫਰਨੀਚਰ ਤੇ। ਸੁਖਬਾਈ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਖਬਾਈ ਜੀ ਲੰਘਿਆਓ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲ ਸਾਹਿਬ। ਬਿਲਕੁਲ ਵਿਕਟੋਰੀਆ ਨੇ ਵਿਕਟੋਰੀਆ ਨੇ ਵਿਕਟੋਰੀਆ ਨੇ ਵਿਕਟੋਰੀਆ ਨੇ ਲੌਂਗ ਵੀਕਐਂਡ ਸੇਲ ਸੇਲ ਸੇਲ ਸੇਲ ਚੱਲ ਰਹੀ ਆ। ਗੱਡੀਆਂ ਘੁਮਾ ਲਓ ਤੁਸੀਂ ਵੀ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ ਆ ਜਾਓ। ਫਰਨੀਚਰ ਦੀ ਕੋਈ ਵੀ ਬਾਈ ਕਰਨੀ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਕਰਨੀ ਚਾਹੁੰਦੇ ਹੋ ਤੇ ਘੁਮਾ ਲਓ ਗੱਡੀਆਂ। 6085 ਟੋਮਗਨ ਟੋਮਗਨ ਟੋਮਗਨ ਰੋਡ ਦੇ ਉੱਪਰ। ਤੇ ਬਾਈ ਜੀ ਮੈਂ ਇੱਕ ਸੋਫਾ ਸੈੱਟ ਦੀ ਡੀਲ ਦਿੰਦਾ, ਇਹ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਆ, 4 ਹੀ ਸੈੱਟ ਨੇ। ਚੈੱਕ ਲਓ ਵਾਲੀਆਂ ਪ੍ਰਾਈਸ ਨੇ। ਅੱਜ ਲੈਦਰ ਦਾ ਮਾਡਰਨ ਸੋਫਾ ਸੈੱਟ, ਬਲੈਕ ਐਂਡ ਵਾਈਟ ਦਾ ਕੰਬੀਨੇਸ਼ਨ ਸੋਫਾ, ਲਫਜ਼ਿਡ ਐਂਡ ਚੇਅਰ, 3 ਸੀਟਰ ਸੋਫਾ, 2 ਸੀਟਰ ਲਫਜ਼ਿਡ, ਨਾਲ ਸਿੰਗਲ ਚੇਅਰ, ਕਰੋਮ ਲੈਕਸਰ ਨਾਲ ਮਾਡਰਨ ਸੋਫਾ ਸੈੱਟ, ਜਿਹਦੀ ਮਾਰਕੀਟ ਕੀਮਤ 1500-1600 ਡਾਲਰ ਸੀ। ਚੈੱਕ ਲਓ, ਤਿੰਨੋ ਹੀ ਪੀਸ ਕੰਪਲੀਟ ਸੋਫਾ ਸੈੱਟ ਮਾਡਰਨ ਕਰੋਮ ਲੈਕਸਰ ਨਾਲ, 499 499 499 499। ਚੈੱਕ ਲਓ, ਚੈੱਕ ਲਓ ਵਾਲੀਆਂ ਪ੍ਰਾਈਸ ਨੇ ਅੱਜ ਤਾਂ। ਜੇ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਲੈਣਾ, ਟੇਬਲ ਤੇ 6 ਚੇਅਰਾਂ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, 5 ਹੀ ਸੈੱਟ ਦੇ ਸਟੋਕ ਦੇ ਵਿੱਚ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ। ਟੇਬਲ ਤੇ 6 ਚੇਅਰਾਂ ਸਿਰਫ 299 299 299 ਡਾਲਰ ਦੇ ਵਿੱਚ। ਟੇਬਲ ਤੇ 6 ਚੇਅਰਾਂ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਪਲੱਸ 6 ਚੇਅਰ 299 ਦਾ, ਤੇ ਨਾਲ ਏਅਰ ਫਰਾਇਰ ਫ੍ਰੀ ਫ੍ਰੀ ਫ੍ਰੀ। ਅੱਜ ਤਾਂ ਚੈੱਕ ਲਓ, ਚੈੱਕ ਲਓ ਵਾਲੀਆਂ ਪ੍ਰਾਈਸ ਨੇ। ਘੁਮਾ ਲਓ ਗੱਡੀਆਂ ਤੁਸੀਂ ਵੀ। 6085 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6085 ਟੋਮਗਨ ਰੋਡ ਦੇ ਉੱਪਰ, ਡੈਰੀ ਟੋਮਗਨ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਗਨ ਰੋਡ, 6685 ਟੋਮਗਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ। ਵਿਕਟੋਰੀਆ ਡੇ ਫਰਨੀਚਰ ਦੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭਾਜੀ।

0: ਦੋਸਤੋ ਸਾਡੀ ਲਾਈਨ ਜੁੜ ਚੁੱਕੀ ਹੈ ਦਾ ਮੈਪਲ ਕਲੀਨਿਕ ਤੇ, ਦਾ ਮੈਪਲ ਕਲੀਨਿਕ ਤੋਂ ਭੁੱਲੋ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਬਾਈ ਜੀ, ਸਤਿ ਸ੍ਰੀ ਅਕਾਲ ਜੀ ਐਂਡ ਵੈਲਕਮ। ਅਪਾਰਟਮੈਂਟ ਦੀ ਕਲੀਨਿੰਗ, ਘਰਾਂ ਦੀ ਕਲੀਨਿੰਗ, ਕਮਰਸ਼ੀਅਲ ਬਿਲਡਿੰਗਾਂ ਦੀ ਕਲੀਨਿੰਗ ਕੀਤੀ ਜਾਂਦੀ ਆ। ਰੈਗੂਲਰ ਕਲੀਨਿੰਗ ਦੇ ਨਾਲ ਇਹਨਾਂ ਦੀ ਮਸ਼ਹੂਰ ਹੋ ਰਹੀ ਆ ਡੀਪ ਕਲੀਨਿੰਗ, ਜਿਹਦੇ ਵਿੱਚ ਇਹ ਰੈਂਟਲ ਪ੍ਰੋਪਰਟੀਜ਼ ਹੋ ਗਈਆਂ, ਏਅਰਬੀਐਨਬੀ ਪ੍ਰੋਪਰਟੀਜ਼ ਹੋ ਗਈਆਂ, ਜਾਂ ਤੁਹਾਡੇ ਘਰ ਦੀ ਜੋ ਕਿ ਸਾਲ ਦੇ ਵਿੱਚ ਇੱਕ ਵਾਰ ਕਲੀਨਿੰਗ ਕਰਵਾਉਣੀ ਬੜੀ ਕੰਪਲਸਰੀ ਜ਼ਰੂਰੀ ਹੁੰਦੀ ਹੈ, ਤਾਂ ਕਿ ਤੁਹਾਡੇ ਘਰ ਦੇ ਵਿੱਚ ਬਗਸ ਤੋਂ ਜਾਂ ਫਿਰ ਇੱਦਾਂ ਦੇ ਵਾਇਰਸ ਤੋਂ ਬਚਾਅ ਹੋ ਸਕੇ। ਇਹ ਡਿਸਇਨਫੈਕਟ ਜਿਹੜੇ ਕਰਦੇ ਨੇ ਨਾਲ ਦੇ ਨਾਲ, ਇਹਨਾਂ ਕੋਲ ਇਨਵਾਇਰਮੈਂਟ ਫਰੈਂਡਲੀ ਕੈਮੀਕਲ ਯੂਜ਼ ਕੀਤੇ ਜਾਂਦੇ ਨੇ ਅਤੇ ਕੈਮੀਕਲ ਫ੍ਰੀ ਕਲੀਨਿੰਗ ਵੀ ਆ। ਸੋ ਘਰ ਦੀ ਕਲੀਨਿੰਗ, ਘਰ ਘਰ ਚੱਲੀ ਇੱਕੋ ਗੱਲ, ਕਲੀਨਿੰਗ ਕਰਵਾਉਣੀ ਹੈ ਤਾਂ ਦਾ ਮੈਪਲ ਕਲੀਨਿੰਗ ਨੂੰ ਚੱਲ, ਦਾ ਮੈਪਲ ਕਲੀਨਿੰਗ ਨੂੰ ਕਾਲ ਕਰ। ਬਾਈ ਜੀ, ਮੈਪਲ ਕਲੀਨਿੰਗ ਬਾਰੇ ਬੜਾ ਸੁਣਿਆ ਤੇ ਅੱਜ ਪਰਿਵਾਰਾਂ ਨੇ, ਕਿਉਂਕਿ ਹੁਣ ਲੌਂਗ ਵੀਕਐਂਡ ਆ, ਪਰਿਵਾਰਾਂ ਨੂੰ ਹੁੰਦਾ ਕਿ ਅਸੀਂ ਭਾਈ ਝਾੜੂ ਪੋਚਿਆਂ ਤੋਂ ਛੁਟਕਾਰਾ ਮਿਲੇ, ਅਸੀਂ ਆਪਦੀ ਇਹ ਸਮਰ ਇੰਜੋਏ ਕਰਨੀ ਆ, ਤੇ ਘਰਾਂ ਦੀ ਡੀਪ ਕਲੀਨਿੰਗ ਖਾਸ ਤੌਰ ਤੇ ਜੇ ਕਰਵਾਉਣੀ ਹੋਵੇ, ਅੱਜ ਕੁਝ ਸਪੈਸ਼ਲ ਲਾ ਦੋ ਲੌਂਗ ਵੀਕਐਂਡ ਆ।
1: ਬਾਈ ਜੀ ਬਿਲਕੁਲ, ਮੈਂ ਤੁਹਾਨੂੰ ਇਹੀ ਦੱਸ ਰਿਹਾ ਸੀ ਜੀ ਕਿ ਆਪਣਾ ਆਫਰ ਆਪਾਂ ਅੱਜ ਹੀ ਆਨ ਕੀਤਾ ਜੀ, ਹੈਗਾ ਐਕਸਟੀਰੀਅਰ ਵਿੰਡੋ ਕਲੀਨਿੰਗ ਫ੍ਰੀ ਆਫ ਕੋਸਟ ਜੀ, ਡੀਪ ਕਲੀਨਿੰਗ ਕਰਦੇ ਨਾਲ
0: ਐਕਸਟੀਰੀਅਰ ਵਿੰਡੋਜ਼ ਘਰ ਦੀਆਂ ਕਲੀਨਿੰਗ ਕੀਤੀਆਂ ਨੇ। ਅੱਛਾ, ਘਰ ਡਬਲ ਸਟੋਰੀ ਹੁੰਦੇ ਨੇ, ਟ੍ਰਿਪਲ ਸਟੋਰੀ ਹੁੰਦੇ ਨੇ?
1: ਬਿਲਕੁਲ ਜੀ ਬਿਲਕੁਲ, ਵਾਟਰ ਫੈਡ ਪੋਲ ਨਾਲ, ਸਪੈਸ਼ਲ ਡੀ ਆਈ ਫਿਲਟਰ ਨਾਲ ਵਿੰਡੋਜ਼ ਕਲੀਨ ਹੋਣਗੀਆਂ ਜੀ, ਬਿਲਕੁਲ ਸਪੋਟਲੈਸ ਹੋਣਗੀਆਂ,
0: ਉਹ ਫ੍ਰੀ ਹੋਣਗੀਆਂ,
1: ਕੋਸਟ ਹੋਗੀ। ਬਿਲਕੁਲ ਜੀ ਬਿਲਕੁਲ, ਜੇ ਘਰ ਦੀ ਡੀਪ ਕਲੀਨਿੰਗ ਹੋਊਗੀ ਤਾਂ ਐਕਸਟੀਰੀਅਰ ਵਿੰਡੋ ਕਲੀਨਿੰਗ ਫ੍ਰੀ ਆਫ ਕੋਸਟ ਹੈ ਜੀ।
0: ਸੋ ਘਰ ਦੀ ਡੀਪ ਕਲੀਨਿੰਗ ਦੇ ਨਾਲ ਘਰ ਦੀਆਂ ਵਿੰਡੋਜ਼ ਆਊਟਸਾਈਡ ਤੋਂ, ਕਿਉਂਕਿ ਘਰ ਦੀਆਂ ਅੰਦਰੋਂ ਤਾਂ ਬੰਦਾ ਮੋਟੀਆਂ ਮੋਟੀਆਂ ਕਲੀਨ ਕਰ ਹੀ ਲੈਂਦਾ, ਪਰ ਬਾਹਰਲੀ ਸਾਈਡ ਤੋਂ ਵਿੰਡੋਜ਼ ਤੁਸੀਂ ਆਪਣਾ ਘਰ ਹੀ ਦੇਖੋ, 3 ਸਾਲ ਹੋ ਗਏ, 4 ਹੋ ਗਏ, 5 ਹੋ ਗਏ, ਕਦੇ ਡੀਪ ਕਲੀਨਿੰਗ ਜਾ ਕੇ ਲਓ ਘਰ ਦੀਆਂ ਬਾਹਰੋਂ ਵਿੰਡੋਜ਼ ਕਦੇ ਕਲੀਨ ਹੋਈ ਨਹੀਂ, ਤੇ ਹੁਣ ਤੁਸੀਂ ਦੋਸਤੋ ਫ੍ਰੀ ਦੇ ਵਿੱਚ ਵਿੰਡੋ, ਇਹਨਾਂ ਦੇ ਕੀਤੇ ਹੋਏ ਕੰਮ ਦੀਆਂ ਫੋਟੋਆਂ ਦੇਖ ਸਕਦੇ ਹੋ, ਇਹਨਾਂ ਦੇ ਕੋਲ ਸਪੈਸ਼ਲ ਜਿਹੜੇ ਬਾਈ ਜੀ ਪਾਣੀ ਜਿਹੜਾ ਤੁਸੀਂ ਯੂਜ਼ ਕਰਦੇ ਹੋ, ਇਹਦੇ ਬਾਰੇ ਇੱਕ ਵਾਰ ਦੱਸ ਰਹੇ ਸੀ ਕਿ ਇੱਕ ਸਪੈਸ਼ਲ ਫਿਲਟਰ ਆ, ਉਹ ਕੀ ਕੰਮ ਕਰਦਾ ਜੀ?
1: ਹਾਂਜੀ ਵੀਰੇ, ਉਹਦੇ ਵਿੱਚ 2 ਫਿਲਟਰ ਹੁੰਦੇ ਨੇ ਜੀ, ਆਰ ਓ ਪਲੱਸ ਡੀ ਆਈ, ਜਿਹੜਾ ਟੀ ਡੀ ਐਸ ਹੁੰਦਾ ਜੇ ਆਪਣੇ ਜੀ ਟੀ ਏ ਦਾ, ਟੀ ਡੀ ਐਸ ਆਲ ਓਵਰ ਕਹਿ ਲਓ, ਜੀ ਟੀ ਏ 180 ਆ ਮੋਟਾ ਮੋਟਾ, ਉਹ ਟੀ ਡੀ ਐਸ ਦੇ ਕਾਰਨ ਦਾਗ ਰਹਿ ਜਾਂਦੇ ਆ ਜੀ, ਜੇ ਆਪਾਂ ਸਿੱਧਾ ਪਾਣੀ ਯੂਜ ਕਰਦੇ ਹਾਂ, ਸੋ ਆਪਾਂ ਉਹਨੂੰ ਫਿਲਟਰ ਕਰਕੇ ਜੀ ਪਾਣੀ ਨੂੰ ਡੀ ਆਈ ਫਿਲਟਰ ਦੇ ਰਾਹੀਂ ਉਹਨੂੰ ਫਿਰ ਯੂਜ ਕਰਦੇ ਹਾਂ ਜੀ, ਉਹਦੇ ਨਾਲ ਕੋਈ ਦਾਗ ਨੀ ਰਹਿੰਦਾ, ਟੀ ਡੀ ਐਸ ਜ਼ੀਰੋ ਹੋ ਜਾਂਦਾ।
0: ਲੌਂਗ ਟਰਮ ਲਈ ਤੁਹਾਡੀਆਂ ਵਿੰਡੋਜ਼ ਸ਼ਾਈਨ ਕਰਨਗੀਆਂ ਦੋਸਤੋ, ਤੇ ਵਿੰਡੋਜ਼ ਘਰ ਦੀ ਆਪਣੇ ਆਊਟਰ ਵਿੰਡੋਜ਼ ਅਗੇਨ ਕੋਈ ਫੰਕਸ਼ਨ ਆ ਤੁਹਾਡੇ ਘਰ, ਇੱਦਾਂ ਲੱਗਦਾ ਕਿ ਭਾਈ ਹੁਣ ਸਾਡੇ ਘਰ ਸੋਹਣਾ ਲੱਗੇ ਇਸ ਸਮਰ ਦੇ ਵਿੱਚ, ਚਮਕਦਾ ਲੱਗੇ, ਤਾਂ ਘਰ ਦੀਆਂ ਵਿੰਡੋਜ਼ ਕਲੀਨ ਫ੍ਰੀ ਹੋ ਸਕਦੀਆਂ ਨੇ ਜੇ ਇਹਨਾਂ ਦੀ ਤੁਸੀਂ ਡੀਪ ਕਲੀਨਿੰਗ ਦੀ ਸਰਵਿਸ ਲੈਂਦੇ ਹੋ। ਸੋ ਆਓ ਘਰ ਸਾਫ਼ ਸਫਾਈ ਕਰੀਏ, ਆਓ ਘਰ ਦੀ ਡੀਪ ਕਲੀਨਿੰਗ ਕਰਾਈਏ, ਤੇ ਵਿੰਡੋ ਕਲੀਨਿੰਗ ਫ੍ਰੀ ਫ੍ਰੀ ਫ੍ਰੀ। ਆ ਲਓ ਨੰਬਰ 6 47 2 86 0 0 77, 6 47 2 86 0 0 77, 6 47 2 86 0 0 77, 6 47 2 86 0 0 77, 6 47 2 86 0 0 77, 6 47 2 86 0 0 77 ਤੇ ਗੱਲਬਾਤ ਕੀਤੀ ਜਾ ਸਕਦੀ। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ,
1: ਧੰਨਵਾਦ ਜੀ,
0: ਥੈਂਕ ਯੂ ਵੈਰੀ ਮੱਚ ਜੀ। ਸੋ ਇੱਕ ਗੀਤ ਆ, ਇਹ ਗੀਤ ਤੋਂ ਬਾਅਦ ਆਪਾਂ ਡਿਸਕਸ਼ਨ ਕਰਾਂਗੇ, ਕਿਉਂਕਿ ਜਦੋਂ ਆਪਾਂ ਕਹਿੰਦੇ ਹਾਂ ਨਾ ਕਿ ਆਪਣੀਆਂ ਫੈਮਿਲੀਜ਼ ਲੌਂਗ ਵੀਕਐਂਡ ਮਨਾਉਣ, ਪਿਕਨਿਕ ਮਨਾਉਣ ਜਾਂਦੇ ਨੇ, ਤੇ ਕੀ ਮਾਹੌਲ ਹੁੰਦਾ ਗਾ, ਉਹਦੇ ਇੱਕ ਬੜਾ ਪਿਆਰਾ ਗੀਤ ਆ, ਇਹ ਗੀਤ ਸੁਣਦੇ ਇਸ ਤੋਂ ਬਾਅਦ ਕਰਾਂਗੇ ਚਰਚਾ।

0: ਓਹੀ ਇੱਦਾਂ ਦੀ ਪਿਕਨਿਕ ਕੌਣ ਕੌਣ ਮਨਾਉਂਦਾ ਗਾ। ਨੰਬਰ ਆ ਸਟੂਡੀਓ ਦਾ 416-233-7368। ਮਾਨ ਸਾਹਿਬ ਕਿਵੇਂ ਲੱਗਿਆ ਗੀਤ?
1: ਇਹ ਗੀਤ ਇਹ ਸੱਚਾਈ ਹੈ ਜੀ।
0: ਹਾਂਜੀ,
1: ਜਦੋਂ ਵੀ ਪਿਕਨਿਕ ਹੋ ਗਈ ਜਾਂ ਪਹਿਲਾਂ ਛੋਟੇ ਹੁੰਦੇ ਕਹਿਣਾ ਸੀ ਵੀ ਚਲੋ ਜੀ ਟੂਰ ਤੇ ਜਾਂਦੇ ਹਾਂ ਕਿਤੇ, ਤੇ ਸਭ ਤੋਂ ਪਹਿਲਾਂ ਕੰਮ ਕੀ ਹੁੰਦਾ ਸੀਗਾ ਜੀ, ਪਰੌਂਠੇ ਪਕਾ ਕੇ ਚਾਰ ਪੈਕ ਕਰਕੇ ਚਾਹ ਪਾ ਲਈ ਕੇਤਲੀ ਦੇ ਵਿੱਚ, ਥਰਮਸ ਦੇ ਵਿੱਚ, ਤੇ ਸਮੋਸੇ ਪੂਰੀਆਂ ਪੈਕ ਕਰੋ ਤੇ ਨਾਲ ਚਟਾਈਆਂ ਚੱਕ ਲਓ,
0: ਦਰਖਤ ਦੇ ਹੇਠਾਂ ਛਾਵੇਂ ਦੇ ਬਹਿ ਕੇ ਖਾ ਕੇ ਆ ਜਾਓ।
1: ਹਾਂ, ਛਾਵੇਂ ਦੇ ਬਹਿ ਜਾਓ ਬਹਿ ਕੇ, ਨੀਂਦ ਜੀ ਕੁੱਟ ਕੇ ਚਲੋ ਚਲੋ।
0: ਕੀ ਪਿਕਨਿਕ ਏਦਾਂ ਹੀ ਹੁੰਦੀ ਹੈ ਜਾਂ ਏਦਾਂ ਆਪਾਂ ਬਣਾਉਂਦੇ ਹਾਂ? ਦੋਸਤੋ ਇੱਕ ਵਾਰੀ ਕਾਲ ਜ਼ਰੂਰ ਕਰਿਓ ਸਟੂਡੀਓ 'ਚ, 416-233-7368 ਸਟੂਡੀਓ ਨੰਬਰ ਆ, 416-233-7368।
1: ਸਾਹਿਬ ਪਹਿਲਾਂ ਤਾਂ ਛੋਟੇ ਹੁੰਦੇ ਨਾ ਇਹ ਸਮਝਣ ਨੂੰ ਟਾਈਮ ਬਹੁਤ ਲੱਗੇ ਵੀ ਪਿਕਨਿਕ ਹੁੰਦੀ ਕੀ ਹੈ, ਵੀ ਪਿਕਨਿਕ ਦਾ ਮਤਲਬ ਕੀ ਹੋਇਆ, ਵੀ ਆਪਾਂ ਕਦੇ ਗਏ ਨੀ ਗੇ, ਫੇਰ ਪਤਾ ਲੱਗਿਆ ਵੀ ਜਿਹੜਾ ਆਪਾਂ ਇਹ ਪਰੌਂਠੇ ਪੈਕ ਕਰਕੇ
0: ਪਰੌਂਠੇ ਬਾਹਰ ਖਾ ਕੇ ਆਈਏ,
1: ਬਾਹਰ ਖਾ ਕੇ ਉਹਨੂੰ ਪਿਕਨਿਕ ਕਹਿੰਦੇ ਨੇ।
0: ਸੋ ਇਹ ਆਪਣੇ ਨਾ ਵੈਸੇ ਦੋ ਤਿੰਨ ਚੀਜ਼ਾਂ ਨੋਰਮਲੀ ਹੁੰਦੀਆਂ ਨੇ। ਇੱਕ ਤਾਂ ਜਦੋਂ ਘਰ ਦੇ ਕੋਈ ਬਜ਼ੁਰਗ ਹੋਵੇ ਹਨਾ, ਉਹ ਨਾਲ ਬੈਠੇ ਨੇ, ਵੀ ਉਹਨਾਂ ਨੂੰ ਪਤਾ ਨੀ ਕੀ ਮੈਪ, ਗੂਗਲ ਮੈਪ ਤੋਂ ਐਲਰਜੀ ਆ, ਉਹ ਮੈਪ ਨੀ ਪਾਉਣ ਦਿੰਦੇ। ਮੇਰੇ ਨਾਲ ਕਈ ਵਾਰ ਹੋਇਆ ਤੇ ਉਹ ਕਹਿਣਗੇ ਨਹੀਂ ਨਹੀਂ ਬਸ ਪਤਾ ਹੀ ਆ, ਇੱਧਰ ਨੂੰ ਚੱਲ ਇੱਧਰ ਨੂੰ ਚੱਲ, ਐਂਡ ਜੇ ਤੇ ਆ ਕੇ ਗਰਾਰੀ ਵੀ ਉਲਝ ਜਾਂਦੀ ਆ, ਫਿਰ ਮੈਪ ਪਾਉਣਾ ਹੀ ਪੈਂਦਾ। ਪਰ ਉਹ ਗੂਗਲ ਮੈਪ ਤੇ ਨੀ ਵਿਸ਼ਵਾਸ ਕਰਦੇ, ਉਹਨਾਂ ਨੂੰ ਹੁੰਦਾ ਕਿ ਚਲੋ ਭਾਈ ਇੱਦਾਂ ਚੱਲੋ।
1: ਇਹ ਵੀ ਪੰਜਾਬ ਦੇ ਵਿੱਚ ਗੂਗਲ ਮੈਪ ਦੀ ਤੁਸੀਂ ਗੱਲ ਛੱਡੀ, ਪੰਜਾਬ ਦੇ ਵਿੱਚ ਗੂਗਲ ਮੈਪ ਉੱਥੇ ਚੱਲ ਕੰਮ ਆਉਂਦਾ ਵੀ ਮੈਂ ਜੀ ਜਿਵੇਂ ਫਲਾਣੇ ਦੇ ਘਰੇ ਜਾਣਾ, ਹਾਂ ਬਈ ਸਿੱਧਾ ਲੰਘ ਕੇ ਗਾਹਾਂ ਚੌਥੀ ਵੀ ਹੀ ਆਊਗੀ, ਉੱਥੇ ਪੱਥਰ ਜਿਹਾ ਲੱਗਿਆ ਤੋਂ ਸੱਜੇ ਨੂੰ ਮੁੜ ਜੀ ਗਾਹਾਂ, ਬਈ ਭਾਈ ਮੰਦਰ ਹੈ, ਮੰਦਰ ਤੋਂ ਖੱਬੇ ਨੂੰ ਮੁੜ ਜੀ ਗਾਹਾਂ ਜਾ ਕੇ ਪੀਲੇ ਰੰਗ ਦਾ ਇੱਕ ਘਰ ਆ ਬਈ ਉਹਨਾਂ ਦਾ ਹੀ ਹੈ।
0: ਵੈਸੇ ਜਦੋਂ ਲੌਂਗ ਵੀਕਐਂਡ ਤੇ ਆਪਾਂ ਕਹਿੰਦੇ ਕਿ ਛੁੱਟੀ ਆ ਗਈ ਹਨਾ, ਹਰੇਕ ਬੰਦੇ ਦੇ ਪਹਿਲਾਂ ਤਾਂ ਅਲੱਗ ਚੀਜ਼ ਹੁੰਦਾ। ਇੱਕ ਤਾਂ ਜਿਹੜੇ ਬੰਦੇ ਸਾਡੇ ਡਰਾਈਵਿੰਗ ਖਾਸ ਤੌਰ ਤੇ ਬੰਦੇ ਕਰਦੇ ਆ, ਉਹਨਾਂ ਨੂੰ ਤਾਂ ਹੁੰਦਾ ਕਿ ਰੈਸਟ ਕਰ ਲਈਏ, ਸੌ ਜਾਈਏ।
1: ਹਾਂਜੀ ਹਾਂਜੀ,
0: ਸਾਡੀਆਂ ਭੈਣਾਂ ਨੂੰ ਹੁੰਦਾ ਕਿ ਸ਼ੋਪਿੰਗ ਕਰ ਲਈਏ,
1: ਸ਼ੋਪਿੰਗ ਕਰ,
0: ਬੱਚਿਆਂ ਨੂੰ ਹੁੰਦਾ ਕਿ ਆਪਾਂ ਪਾਰਕ 'ਚ ਚੱਲ ਜਾਈਏ, ਆਪਾਂ ਇੱਥੇ ਚੱਲ ਜਾਈਏ, ਉਹ ਇਕੱਠਿਆਂ ਨੂੰ ਲੈ ਕੇ ਤੋਰਨਾ ਹੀ ਇੱਕ ਵੱਡੀ ਗੱਲ ਆ।
1: ਹਾਂਜੀ ਹਾਂ,
0: ਪੂਰੀ ਸਮਰ ਦੇ ਵਿੱਚ ਇਹ ਨਹੀਂ ਹੈਗਾ ਆਪਾਂ ਵੀ ਹਰ ਵੀਕਐਂਡ ਤੇ ਆਪਾਂ ਆਊਟਡੋਰ ਕਰ ਲਾਂਗੇ, ਸਮਰ ਦੇ ਵਿੱਚ ਦੋ ਵਾਰੀ ਇਕੱਠੇ ਹੋ ਗਏ ਨੇ ਕਹਿੰਦੇ ਆਪਾਂ ਵੱਡੀ ਗੱਲ ਹੀ ਆ।
1: ਹਾਂਜੀ ਹਾਂ ਬਿਲਕੁਲ, ਜਿੱਦਾਂ ਅਸੀਂ ਗੱਲ ਕਰੀ ਆ ਵੀਕਐਂਡ, ਵੈਸੇ ਬਣਿਆ ਤਾਂ ਰੈਸਟ ਵਾਸਤੇ ਹੁੰਦਾ, ਕਈ ਵਾਰ ਵੀ ਮਸਾਂ ਦੋ ਛੁੱਟੀਆਂ ਆਈਆਂ ਨੇ, ਬੰਦਾ ਕਹਿੰਦਾ ਵੀ ਚਲੋ ਯਾਰ ਢੂਹੀ ਸਿੱਧੀ ਕਰੀਏ, ਹਫ਼ਤਾ ਹੋ ਗਿਆ ਟਰੱਕ ਤੇ, ਕੋਈ ਟਰੱਕ ਚਲਾਉਂਦਾ ਬਾਈ, ਕੋਈ ਆਪਾਂ ਆਫਿਸ ਦੇ ਵਿੱਚ ਕੰਮ ਕਰਦੇ ਹਾਂ, ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦੇ,
0: ਟੀਵੀ ਦਾ ਲਾਲਚ ਹੁੰਦਾ,
1: ਟੀਵੀ ਦਾ,
0: ਕਈਆਂ ਨੂੰ ਸੌਣ ਦਾ,
1: ਹਾਂਜੀ
0: ਰੈਸਟ ਦਾ, ਕਈਆਂ ਨੂੰ ਬਾਹਰ ਦਾ, ਸ਼ੋਪਿੰਗ ਦਾ। ਮੈਨੂੰ ਤਾਂ ਸ਼ੋਪਿੰਗ ਤੋਂ ਬੜਾ ਡਰ ਲੱਗਦਾ, ਸ਼ੋਪਿੰਗ ਬਹੁਤ ਖਰਾਬ,
1: ਮੈਂ ਤਾਂ ਹੀ ਹੁੰਦਾ ਜੀ ਬਸ ਬਾਹਰ ਨਾ ਜਾਇਆ ਜਾਵੇ, ਅੰਦਰ ਬਹਿ ਕੇ ਇੱਕ ਦੇ ਟੀਵੀ ਦੇਖ ਲਓ, ਕੁਛ ਖਾ
0: ਲਓ, ਅੱਠੀ ਵਾਰ ਵੀ ਕਰ ਲਾਂਗੇ।
1: ਹਾਂਜੀ ਹਾਂ, ਤੇ ਜਿੱਦਣ ਲੌਂਗ ਵੀਕਐਂਡ ਹੁੰਦਾ ਉਦਣ ਇਹ ਹੁੰਦਾ ਵੀ ਚੱਲ ਇੱਕ ਦਿਨ ਹੋਰ ਪੈ ਜਾਓ, ਵੱਧ ਪੈ
0: ਜਾਓ,
1: ਦੋ ਦਿਨ ਤਾਂ ਪੈਣੇ ਜਾਣਾ।
0: ਤੇ ਵੈਸੇ ਜੇ ਆਪਾਂ ਬਾਹਰ ਵੀ ਜਾਂਦੇ ਆ, ਪਹਿਲਾ ਕੰਮ ਤਾਂ ਇਹ ਹੁੰਦਾ ਟਿਮ ਹੋਟਨ ਤੇ ਇੱਕ ਛੋਟਾ ਸਟਾਪ ਲਾ ਲਓ।
1: ਹਾਂਜੀ ਹਾਂਜੀ,
0: ਹੈਨਾ,
1: ਹਾਂਜੀ,
0: ਪਹਿਲਾਂ ਟਿਮ ਹੋਟਨ ਤੇ ਸਟਾਪ, ਫਿਰ ਬੰਦਿਆਂ ਨੇ ਜੇ ਤਾਂ ਘਰੇ ਪਿਆ ਉਹ ਆਈਸ ਬਾਕਸ ਹੋਇਆ ਤਾਂ ਠੀਕ ਹੈ, ਨੀ ਵਾਲਮਾਰਟ ਤੋਂ ਬੰਦੇ ਉਹ ਨੀਲਾ ਜਿਹਾ ਬਾਕਸ ਕਰਦੇ ਨੇ, ਆਈਸ ਰੱਖਦੇ ਨੇ, ਆਈਸ 'ਚ ਠੰਡੇ ਪੱਤੇ ਜਿਹੜੇ ਠੰਡੇ ਕਰਨ ਵਾਲਾ ਸਮਾਨ ਰੱਖਿਆ ਜਾਂਦਾ, ਫਿਰ ਗੀਤ ਸੰਗੀਤ ਸੁਣਦੇ ਹੋਏ ਪਹੁੰਚਦੇ ਨੇ, ਉੱਥੇ ਜਾ ਕੇ ਖਾ ਪੀ ਕੇ ਚਲੋ ਵਾਪਸ,
1: ਚਲੋ ਵਾਪਸ ਕਰਨਾ। ਹਾਂਜੀ ਹਾਂ, ਨੀਂਦ ਗਈ ਉੱਥੇ। ਇਹ ਕੀ ਇਹਦੇ ਵਿੱਚ ਇੱਕ ਗੱਲ ਹੋਰ ਹੈ ਵੀ ਜਿਵੇਂ ਤੁਸੀਂ ਕਹਿੰਦੇ ਆ ਵੀ ਆਪਾਂ ਨੂੰ ਹੁੰਦਾ ਕਿ ਯਾਰ ਵੀਕਐਂਡ ਆਇਆ, ਸੌਂਈਏ, ਨੀਂਦ ਪੂਰੀ ਕਰੀਏ, ਰੈਸਟ ਪੂਰੀ ਕਰੀਏ, ਪਰ ਫਿਰ ਘਰੋਂ ਪ੍ਰੈਸ਼ਰ ਪੈਂਦਾ ਨਹੀਂ ਜੀ, ਮਸਾਂ ਦਾ ਵੀਕਐਂਡ ਆਇਆ, ਚਲੋ ਬਾਹਰ ਚੱਲਦੇ ਆ, ਬੱਚਿਆਂ ਲੈ ਕੇ ਜਾਂਦੇ ਹਾਂ, ਫਿਰ ਆਪਾਂ ਸੋਚਦੇ ਚਲੋ ਜਾਣਾ ਤਾਂ ਪੈਣਾ ਹੀ ਆ, ਫਿਰ ਆਪਾਂ ਉੱਥੇ ਜਾ ਕੇ ਪੈ ਜਾਂਦੇ ਹਾਂ।
0: ਸਟੂਡੀਓ ਦਾ ਨੰਬਰ ਹੈ ਦੋਸਤੋ 416-233-7368। ਕੀ ਏਦਾਂ ਹੀ ਪਿਕਨਿਕ ਮਨਾਈ ਜਾਂਦੀ ਜਾਂ ਪਿਕਨਿਕ ਦਾ ਕੋਈ ਹੋਰ ਮੋਟਿਵ ਵੀ ਹੁੰਦਾ, ਜਾਂ ਇਹੀ ਆ ਵੀ ਘਰੇ ਵੀ ਪਰੌਂਠੇ ਖਾ ਸਕਦੇ ਆ, ਉਹਦੇ ਨਾਲ ਦੇ ਡਿਸਾਈਡ ਟੂ ਗੋ ਆਊਟ?
1: ਇੱਕ ਛੋਟੇ ਹੁੰਦੇ ਪਿਕਨਿਕ ਜਿਵੇਂ ਹੁੰਦੀ ਸੀ, ਚਲੋ ਆਪਾਂ ਜਿਵੇਂ ਗੱਲ ਕਰਦੇ ਹਾਂ ਪਰੌਂਠੇ ਹੋ ਗਏ, ਚਾਹ ਹੋ ਗਈ, ਕਦੇ ਕਦੇ ਨਾਲ ਕੋਈ 10 ਰੁਪਏ ਦਾ 20 ਰੁਪਏ ਦਾ ਲੇਜ਼ ਦਾ ਪੈਕਟ ਮਿਲ ਜਾਂਦਾ ਹੁੰਦਾ
0: ਸੀ,
1: ਉਦੋਂ
0: ਹੁੰਦਾ ਪਾਰਲੇ ਜੀ ਬਿਸਕੁਟ।
1: ਹਾਂਜੀ, ਉਦੋਂ ਹੁੰਦਾ ਸੀ, ਅੱਜ ਤਾਂ ਲਗਜ਼ਰੀ ਪਿਕਨਿਕ ਹੋ ਗਈ,
0: ਬਿਸਕੁਟ ਲੇਜ਼ ਇਹ ਖਾਓ ਪੀਓ ਤੇ ਕੋਈ। ਵੈਸੇ ਤਾਂ ਨਾ ਜੇ ਮੈਂ ਪਿਕਨਿਕ ਜਿਹੜਾ ਉਹ ਆ ਉਹ ਬੀਚ ਦੇ ਕਿਨਾਰੇ ਤੇ ਬਾਰਬੀਕਿਊ ਕਰਨਾ, ਉਹ ਬੜਾ ਉਹ ਥੋੜਾ ਜਿਹਾ
1: ਤੁਸੀਂ ਭੁੱਲ ਸਕਦੇ, ਬੀਚ ਪਰਸਨ ਜ਼ਿਆਦਾ ਲੱਗਦੇ ਹੈ,
0: ਬੀਚ ਨਹੀਂ ਮਤਲਬ ਬੀਚ ਪਰਸਨ ਨਹੀਂ ਕਹਿ ਸਕਦੇ, ਬਟ ਹਾਂ ਵਧੀਆ ਲੱਗਦਾ।
1: ਹਾਂਜੀ, ਉਹ ਦੇਖੋ ਉਹ ਵੀ ਇੱਕ ਤਰ੍ਹਾਂ ਜਿਵੇਂ ਚਲੋ ਗੋਰਿਆਂ ਦਾ ਕਲਚਰ ਹੈ, ਇੱਧਰਲੇ ਲੋਕ
0: ਉਹ ਤਾਂ ਵਾਲੀਬਾਲ ਵਗੈਰਾ ਖੇਡਦੇ ਨੇ, ਉਹ ਵੀ ਵਧੀਆ ਚੀਜ਼ ਹੈ,
1: ਉਹ ਇੱਕ ਤਰ੍ਹਾਂ ਚਲੋ ਵਧੀਆ ਚੀਜ਼ ਆ, ਤੁਸੀਂ ਗਰਮੀਆਂ ਦੇ ਵਿੱਚ ਪਾਣੀ ਦੇ ਕਿਨਾਰੇ ਜਾਂਦੇ ਹੋ, ਉੱਥੇ ਜਾ ਕੇ ਚਲੋ ਹਨਾ, ਆਪਣੇ ਤਾਂ ਮੇਨ ਤਾਂ ਉੱਥੇ ਜਾ ਕੇ ਪਿਕਨਿਕ ਮਨਾਉਣੀ ਹੁੰਦੀ ਹੈ, ਬੀਚ ਤੇ ਜਾ ਕੇ
0: ਇਕੱਲਾ ਪਾਰਕ ਦੇ ਵਿੱਚ ਦਰਖਤ ਦੀ ਛਾਵੇਂ ਬੈਠ ਕੇ ਰੋਟੀ ਖਾ ਕੇ ਮੁੜਨਾ,
1: ਮੈਂ ਕਹਿ ਰਿਹਾ ਜਿਹੜੀ ਬੀਚ ਆ ਉਹ ਆਪਾਂ ਨਹੀਂ ਇੰਜੋਏ ਕਰਦੇ, ਆਪਾਂ ਉੱਥੇ ਜਾ ਕੇ ਵੀ ਛਾਂ ਹੀ ਲਾਉਂਦੇ ਹਾਂ, ਕਿੱਥੇ ਛਾਂ ਜੀ ਮਿਲੇ, ਚਟਾਈ ਵਿਛਾਈਏ, ਪਰੌਂਠੇ ਖੋਲੀਏ ਤੇ ਖਾਈਏ,
0: ਫਿਰ ਥੋੜਾ ਜਿਹਾ 2 ਘੰਟਾ ਕੱਖ ਲਾ ਲਈਏ ਤੇ ਇਹ ਦੁਆ ਚਲੋ ਵੀ 4 ਵੱਜ ਗਏ,
1: ਰੁਟਕੇ ਜੀ ਦੇਖੀਏ ਵੀ ਕਿੰਨੇ ਕੁ ਵੱਜ ਗਏ, ਜੇ ਟਾਈਮ ਹੈਗਾ ਫਿਰ ਚਾਹ ਪੀ ਕੇ ਫਿਰ ਪੈ ਜਾਓ, ਜੇ ਐਂ ਜੀ ਲੱਗਦਾ 4-5 ਕੁ ਵੱਜ ਗਏ ਜੀ, ਚਲੋ ਫਿਰ ਤਾਂ ਘਰਦਿਆਂ ਨੂੰ ਟਾਈਮ ਹੀ ਹੋਊਗਾ,
0: ਫਿਰ ਲੇਟ ਹੋ ਜਾਣਗੇ, ਲਾਈਟਾਂ ਪੈਣ ਲੱਗ ਜਾਣਗੀਆਂ,
1: ਘਰੇ ਆ ਕੇ ਫਿਰ ਚਲੋ ਚਾਹ ਬਣਾ ਲਓ ਫਿਰ,
0: ਹਾਂ ਫਿਰ ਪਈਏ। ਸੋ 416-233-7368 ਸਟੂਡੀਓ ਨੰਬਰ ਹੈ ਜੀ, 416-233-7368, 416-233-7368।

0: Available on iTunes.
1: ਪੁੱਲ ਸਾਹਿਬ ਪਿਕਨਿਕ ਦੀ ਜਿੱਦਾਂ ਗੱਲ ਹੋ ਰਹੀ ਹੈ, ਮੇਰੇ ਇੱਕ ਗੱਲ ਦਿਮਾਗ 'ਚ ਆ ਗਈ
2: ਜੀ।
1: ਆਪਣਾ ਮਿੱਤਰ ਸੀਗਾ ਅਤੇ ਉਹ ਵੀ ਜਿੱਦਾਂ ਵੀਕਐਂਡ ਆਉਂਦਾ ਜਾਂ ਲੌਂਗ ਵੀਕਐਂਡ ਆਉਂਦਾ, ਉਹਨੂੰ ਹੁੰਦਾ ਕਿ ਵੀ ਮੈਂ ਬਸ ਪਹਿਲਾਂ ਸਵੇਰੇ ਲੇਟ ਉੱਠਾਂ, ਫਿਰ ਘਰੇ ਚਲੋ ਖਾਣ ਪੀਣ ਨੂੰ ਵਧੀਆ ਪਰੌਂਠੇ ਵਗੈਰਾ ਬਣਨ, ਪਰੌਂਠੇ ਖਾਈਏ,
2: ਪਰੌਂਠੇ ਤਾਂ ਜਾ ਹੀ ਨਹੀਂ ਸਕਦੇ ਆਪਣੇ,
1: ਲੱਸੀ ਲੱਸੀ ਬਣਾਈ ਹੋਵੇ ਵੀ ਇੰਨਾ ਖਾ ਲਈਏ ਕਿ ਦੁਬਾਰਾ ਫਿਰ ਨੀਂਦ ਆ ਜਾਵੇ। ਉਹ ਕਹਿੰਦਾ ਵੀ ਹੁਣ ਮੈਂ ਦੁਪਹਿਰੇ ਸੌਂ ਜਾਊਗਾ, ਦੁਪਹਿਰੇ ਸੌਂ ਕੇ ਆਥਣੇ 'ਚ ਉੱਠ ਕੇ ਹੁੰਦਾ ਕਿ ਚਲ ਮਾੜਾ ਮੋਟਾ ਗੇੜਾ ਦੇ ਆਈਏ ਅਤੇ ਆ ਕੇ ਫਿਰ ਸੌਂ ਜਾਓ। ਅਤੇ ਉਹ ਇੰਨਾ ਉਹਨੂੰ ਐਂ ਸੀਗਾ ਬਸ ਮੈਂ ਸੌਂ ਕੇ ਹੀ ਆਪਦਾ ਵੀਕਐਂਡ ਕੱਢਣਾ। ਅਤੇ ਚਲੋ ਉਹਨਾਂ ਦੀ ਵਾਈਫ ਨੇ ਇੱਕ ਵਾਰ ਦੇਖਿਆ, ਦੋ ਵਾਰ ਦੇਖਿਆ, ਅਤੇ ਫਿਰ ਇੱਕ ਵਾਰ ਤਾਂ ਜਿਵੇਂ ਹੁਣ ਚਲੋ ਗੱਲ ਹੁੰਦੀ ਸੀ ਉਹ ਖੇੜੇ ਹੀ ਪੈ ਗਏ ਵੀ ਨਹੀਂ ਜੀ ਇਹ ਵੀਕਐਂਡ ਆ, ਆਪਾਂ ਬਾਹਰ ਜਾਂਦੇ ਹਾਂ,
2: ਜਾਣਾ ਹੀ ਜਾਣਾ,
1: ਪੈ ਕੇ ਸਾਰ ਦਿੰਦੇ ਸੀ ਤਾਂ। ਅਤੇ ਭਾਈ ਜਦੋਂ ਗੱਲ ਨਾ ਬਣੀ ਕਹਿੰਦੇ ਚਲੋ ਠੀਕ ਹੈ ਵੀ ਬੰਨ੍ਹ ਲਓ ਸਮਾਨ, ਪਾੜੋ ਕੱਪੜੇ, ਚੱਲਦੇ ਹਾਂ ਬਾਹਰ। ਅਤੇ ਉਹ ਬਾਈ ਆਪਣੇ ਪਰਿਵਾਰ ਨੂੰ ਬਿਠਾ ਕੇ ਗੱਡੀ 'ਚ ਲੈ ਗਿਆ ਅਤੇ ਉਹਨਾਂ ਨੂੰ ਉੱਥੇ ਲਾ ਕੇ ਵਾਪਸ ਆ ਕੇ ਫਿਰ ਸੌਂ ਗਿਆ। ਕਹਿੰਦਾ ਜੀ ਤੁਸੀਂ ਜਾਣਾ ਸੀ ਬਾਹਰ, ਤੁਸੀਂ ਚਲੇ ਜਾਓ, ਮੈਂ ਤਾਂ ਸੌਣਾ ਹੀ ਆ।
2: ਅਤੇ ਵੈਸੇ ਬਾਈ ਜੀ ਹੁਣ ਜੇ ਪਿਕਨਿਕ ਦੀ ਗੱਲ ਆਪਾਂ ਕਰ ਹੀ ਰਹੇ ਹਾਂ, ਪਰ ਤੇਲ ਕਿੰਨਾ ਮਹਿੰਗਾ ਹੋ ਗਿਆ, ਬੰਦਾ ਕਿੱਡੀ ਕੁ ਦੂਰ ਜਾਊਗਾ?
1: $2 ਨੂੰ ਤੇਲ ਹੋ ਗਿਆ ਜੀ, $2 ਨੂੰ ਤੇਲ ਹੋ
2: ਗਿਆ। ਕੋਸਟ ਹੁਣ ਗਰੋਸਰੀ ਵੀ ਦੇਖੋ ਜੀ, ਕੁਝ ਵੀ ਨਹੀਂ ਆਉਂਦੀ ਇੰਨਾ।
1: ਹਾਂਜੀ ਹਾਂ, ਤੇਲ ਤੇ ਹੀ ਸਾਰਾ। ਦੇਖੋ ਕੁਛ ਵੀ ਮਹਿੰਗਾ ਹੋਣ ਨੂੰ ਇੱਕ ਕਾਰਨ ਚਾਹੀਦਾ ਹੁੰਦਾ, ਅੱਜ ਕੱਲ ਤਾਂ ਮੇਨ ਉਹੀ ਕਾਰਨ ਆ। ਜੇ ਤੁਸੀਂ ਕੁਛ ਵੀ ਲੈਣ ਜਾਂਦੇ ਹੋ ਵੀ ਅੱਛਾ ਯਾਰ ਵੀ ਆਹ ਸਬਜ਼ੀ ਇੰਨੀ,
2: ਪਰ ਇੱਕ ਇੱਕ ਤਰੀਕਾ ਹੈਗਾ ਜਿਹਦੇ ਨਾਲ ਆਪਾਂ ਨੂੰ ਮਹਿੰਗਾਈ ਘੱਟ ਲੱਗੂਗੀ। ਜੇ $2 ਦੇ ਨੋਟ ਨੂੰ ਆਪਾਂ $1 ਨੂੰ $2 ਸਮਝਣ ਲੱਗ ਜਾਈਏ, ਦੋ ਨੂੰ ਇੱਕ ਸਮਝਣ ਲੱਗ ਜਾਈਏ,
1: ਹਾਂਜੀ ਹਾਂ, ਇਹ ਪਤਾ ਤਾਂ ਜੇ ਇੱਕ ਸਮਝ ਲਈ ਫਿਰ ਤਾਂ ਲੱਗੂ ਫ੍ਰੀ 'ਚ ਆ,
2: ਫਿਰ ਤਾਂ ਫ੍ਰੀ 'ਚ ਹੀ ਆ ਜਾ। ਸੋ ਆਪਾਂ ਜੇ $2 ਨੂੰ $1 ਸਮਝੀਏ ਤਾਂ ਲੱਗੂ ਯਾਰ ਬੜਾ ਸਸਤਾ।
1: ਹਾਂਜੀ ਹਾਂ,
2: ਦੱਸੋ ਇਹਦੇ ਬਾਰੇ ਕੀ ਗੱਲ ਆ ਜਿਹੜੇ ਬੰਦੇ ਨੂੰ।
1: ਪੁਲਿਸ ਸਾਹਿਬ ਜੀ ਆਪਣੇ ਇੰਪਲੋਇਰ ਆਪਾਂ ਨੂੰ ਕਹਿ ਦੇਣ ਵੀ $2 ਨੂੰ $1 ਹੀ ਸਮਝਦੇ ਹਾਂ ਅਸੀਂ ਵੀ ਤੁਹਾਡਾ ਕੰਮ ਮੰਨ ਲਓ ਜਿਵੇਂ ਚਲੋ ਤੁਹਾਡਾ ਬਿੱਲ ਬਣ ਗਿਆ 1000, ਉਹ ਤੁਹਾਨੂੰ ਕਹਿਣਗੇ 500 ਲੈ ਲਓ ਜੀ ਚਲੋ।
2: ਪਰ ਇਹ ਜਿਨ੍ਹਾਂ ਨੂੰ ਨਹੀਂ ਪਤਾ, ਇੱਕ ਬਿਆਨ ਆਇਆ ਗਾ,
1: ਹਾਂਜੀ ਹਾਂਜੀ,
2: ਇੰਡੀਅਨ ਮਿਨਿਸਟਰ ਨੇ, ਉਹ ਕਹਿੰਦੇ ਜੇ $1 ਦੀ ਕੀਮਤ ਦਾ ਰੌਲਾ ਪਾਇਆ ਤੁਸੀਂ 2 ਨੂੰ 1 ਸਮਝ ਲਓ, ਕਹਿੰਦੇ $1 ਦੀ ਕੀਮਤ ਆਟੋਮੈਟਿਕ।
1: ਉਹ ਕਹਿੰਦੇ ਜੀ 90 ਤੇ 45 ਦੇ ਆਜੂ।
2: ਸਟੂਡੀਓ ਨੰਬਰ ਹੈ ਦੋਸਤੋ 416-233-7368, ਪਰ 2 ਨੂੰ 1 ਤੁਸੀਂ ਸਮਝ ਰਹੇ ਹੋ, 6000 ਨੂੰ 3000 ਤੁਸੀਂ ਸਮਝ ਰਹੇ ਹੋ, 5000 ਨੂੰ 2500 ਸਮਝ ਨਹੀਂ ਰਹੇ, ਉਹ ਐਕਚੁਅਲ ਦੇ ਵਿੱਚ ਆ ਜੇ ਬਲਾਈਂਡਸ ਲਵਾਉਣੇ ਆ, ਹਾਂ ਜੇ ਉਹ 5000 ਆ ਤਾਂ ਇਹਦਾ ਮਤਲਬ ਉਹ 2500 ਸਮਝਦਾ ਨਹੀਂ, 2500 ਹੀ ਲੱਗੂਗਾ ਕਿਉਂਕਿ 50% ਆਫ ਆ।
1: ਦੱਸੋ ਸਮੂਥ ਬਲਾਈਂਡਸ ਡੀਲ ਲੈ ਕੇ ਆਈ ਵਿਕਟੋਰੀਆ ਡੇ ਤੇ ਸਪੈਸ਼ਲ ਫਲੈਟ 50% ਡਿਸਕਾਊਂਟ ਬਲਾਈਂਡਸ, ਜ਼ੀਬਰਾ ਬਲਾਈਂਡਸ ਰੂਲਰ ਸ਼ੀਟਸ ਦੇ ਇੰਸਟਾਲੇਸ਼ਨ 'ਤੇ। ਇੰਸਟਾਲੇਸ਼ਨ ਬਿਲਕੁਲ ਫ੍ਰੀ ਆ, ਇੰਸਟਾਲੇਸ਼ਨ ਦਾ ਤੁਹਾਨੂੰ ਕੋਈ ਚਾਰਜ ਨਹੀਂ ਕੀਤਾ ਜਾਊਗਾ, ਚਾਹੇ 1 ਵਿੰਡੋ ਆ ਚਾਹੇ 10 ਵਿੰਡੋਆਂ ਨੇ। ਅਤੇ ਪਲੱਸ 50% ਡਿਸਕਾਊਂਟ ਦੇ ਨਾਲ ਨਾਲ ਜੇ ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹੋ ਸਾਰੇ ਘਰ ਦੀਆਂ, ਸਾਰੇ ਘਰ ਦੇ ਵਿੱਚ ਮੇਨ ਫਲੋਰ ਹੋ ਗਿਆ ਜਿੱਦਾਂ ਕਿ ਪੈਟੀ ਡੋਰ, ਲਿਵਿੰਗ ਡੋਰ, ਸੋਰੀ ਲਿਵਿੰਗ ਰੂਮ ਹੋ ਗਿਆ, ਫੈਮਿਲੀ ਰੂਮ ਹੋ ਗਿਆ, ਡਾਇਨਿੰਗ ਰੂਮ ਹੋ ਗਿਆ, ਆਪਣੀ ਕਿਚਨ ਹੋ ਗਈ, ਪਲੱਸ ਸਾਰੇ ਬੈਡਰੂਮਸ, ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦਾ ਕੰਮ ਕਰਵਾਉਂਦੇ ਹਾਂ ਤਾਂ ਅਸੀਂ ਤੁਹਾਡੀ 1 ਵਿੰਡੋ ਨੂੰ ਰਿਮੋਟ ਅਤੇ ਮੋਟਰ ਨਾਲ ਆਟੋਮੇਟ ਕਰਕੇ ਦੇਵਾਂਗੇ। 1 ਟੱਚ ਅਪ 1 ਟੱਚ ਡਾਊਨ ਰਿਮੋਟ ਨਾਲ ਤੁਸੀਂ ਬਲਾਈਂਡ ਨੂੰ ਕੰਟਰੋਲ ਕਰ ਸਕਦੇ ਹਾਂ ਤਾਂ ਕਿ ਇੱਕ ਤੁਹਾਡੇ ਕਾਰਨ ਥੋੜ੍ਹੀ ਹੋਰ ਲਗਜ਼ਰੀ ਲੁੱਕ ਮਿਲੇ। ਸੋ ਜੇ ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹਾਂ 50% ਡਿਸਕਾਊਂਟ ਤਾਂ ਸਾਰਿਆਂ ਨੂੰ ਮਿਲ ਹੀ ਰਿਹਾ, ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੇ ਬਲਾਈਂਡਸ ਲਗਵਾਉਂਦੇ ਹਾਂ ਤਾਂ ਆਪਾਂ 1 ਬਲਾਈਂਡ ਨੂੰ ਫ੍ਰੀ ਆਫ ਕੋਸਟ ਮੋਟਰ ਐਂਡ ਰਿਮੋਟ ਪਾ ਕੇ ਆਟੋਮੇਟ ਕਰਕੇ ਦੇਵਾਂਗੇ।
2: ਇਹਦੇ ਵਿੱਚ ਕਲਰ ਚੋਇਸਿਸ ਵੀ ਹੁੰਦੀਆਂ ਨੇ
1: ਤੁਹਾਡੇ? ਕਲਰ ਆਪਸ਼ਨ ਹੁੰਦੀਆਂ ਨੇ ਜੀ, ਤੁਸੀਂ ਬਲੈਕਆਊਟ ਨੋਨ ਸੋਰੀ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਲੈਕਆਊਟ ਅਤੇ ਨੋਨ ਬਲੈਕਆਊਟ ਦੀ। ਬਲੈਕਆਊਟ ਹੁੰਦੀ ਹੈ ਜਿਹਦੇ ਨਾਲ ਜੇ ਆਪਾਂ ਬਲਾਈਂਡਸ ਬੰਦ ਕਰਦੇ ਹਾਂ ਤਾਂ ਬਿਲਕੁਲ 90% ਤੱਕ ਸਨਲਾਈਟ ਬਲੌਕ ਹੋ ਜਾਂਦੀ ਆ
2: ਜੀ।
1: ਨੋਨ ਬਲੈਕਆਊਟ ਦੇ ਵਿੱਚ ਤੁਸੀਂ 50% ਤੱਕ ਸਨਲਾਈਟ ਪਾਸ ਹੁੰਦੀ ਆ। ਜਿੱਦਾਂ ਤੁਸੀਂ ਕਲਰ ਆਪਸ਼ਨ ਦੀ ਗੱਲ ਕੀਤੀ ਆ, ਆਪਣੇ ਕੋਲ ਅਪ ਟੂ 50 ਕਲਰ ਆਪਸ਼ਨਸ ਨੇ ਬਲੈਕਆਊਟ ਨੋਨ ਬਲੈਕਆਊਟ ਰੂਲਰ ਸ਼ੇਡਸ ਨੂੰ ਮਿਲਾ ਕੇ। ਸੋ ਕਈ ਵਾਰੀ ਤਾਂ ਆਪਾਂ ਜਾਂਦੇ ਹਾਂ ਪਰਿਵਾਰ ਕਨਫਿਊਜ਼ ਹੋ ਜਾਂਦੇ ਨੇ ਕਿ ਯਾਰ ਕਿਹੜਾ ਲਵਾਈਏ ਆਪਾਂ, ਸਮਝ ਨਹੀਂ ਆ ਰਹੀ।
2: ਬਿਲਕੁਲ।
1: ਸੋ 50 ਤਾਰਾਂ ਦੇ ਆਪਣੇ ਕਲਰ ਆਪਸ਼ਨਸ ਨੇ, ਬਲੈਕਆਊਟ ਨੋਨ ਬਲੈਕਆਊਟ ਦੀ ਆਪਸ਼ਨ ਆ, ਚੇਨ ਅਤੇ ਮੋਟਰ ਵਾਲੀ ਆਪਸ਼ਨ ਹੈ। ਇੱਕ ਮੋਟਰ ਤਾਂ ਆਪਾਂ ਫ੍ਰੀ ਪਾ ਕੇ ਦੇ ਰਹੇ ਹਾਂ, ਜੇ ਦੂਜੀ ਵੀ ਤੁਸੀਂ ਸਾਡੇ ਤੋਂ ਅੱਗੇ ਮੋਟਰ ਲਗਵਾਉਂਦੇ ਹਾਂ ਤਾਂ ਉਹਦਾ ਵੀ ਆਪਾਂ ਬਹੁਤ ਰੀਜ਼ਨੇਬਲ ਪ੍ਰਾਈਸ ਰੱਖਿਆ ਹੋਇਆ, ਕੋਈ ਜ਼ਿਆਦਾ ਮਹਿੰਗਾ ਨਹੀਂ ਹੈਗਾ।
2: ਵੈਰੀ ਗੁੱਡ।
1: ਸੋ ਤੁਸੀਂ ਮੋਟਰਾਂ ਲਗਵਾ ਸਕਦੇ ਹੋ, ਇੱਕ ਰਿਮੋਟ ਨਾਲ ਤੁਸੀਂ 15 ਬਲਾਈਂਡਸ ਤੱਕ ਕੰਟਰੋਲ ਕਰ ਸਕਦੇ ਹਾਂ, ਤੁਸੀਂ ਆਪਣੇ ਫੋਨ ਦੀ ਐਪ ਨਾਲ ਕੰਟਰੋਲ ਕਰ ਸਕਦੇ ਹਾਂ ਬਲਾਈਂਡਸ ਨੂੰ ਅਪ ਡਾਊਨ ਕਰ ਸਕਦੇ ਹਾਂ। ਅਤੇ ਇਹਦੇ ਨਾਲ ਜਿਵੇਂ ਘਰ ਦੀ ਲਗਜ਼ਰੀ ਲੁੱਕ ਤਾਂ ਆਉਂਦੀ ਹੀ ਆਉਂਦੀ ਆ, ਤੇ ਘਰ ਦੇ ਵਿੱਚ ਸਪੇਸ ਬਹੁਤ ਓਪਨ ਹੋ ਜਾਂਦੀ ਜੇ ਤੁਸੀਂ ਪਰਦੇ ਉਤਰਵਾ ਕੇ ਆਪਾਂ ਬਲਾਇੰਡਸ ਲਾਉਂਦੇ ਹਾਂ ਤਾਂ ਤੁਹਾਡੇ ਘਰ 'ਚ ਸਪੇਸ ਹੀ ਬਹੁਤ ਓਪਨ ਹੋ ਜਾਂਦੀ ਹੈ ਅਤੇ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਆਪਣੇ ਘਰ ਦੇ ਪੇਂਟ ਨਾਲ ਘਰ ਦੇ ਫਰਨੀਚਰ ਨਾਲ ਘਰ ਦੀ ਫਲੋਰਿੰਗ ਨਾਲ ਤੁਸੀਂ ਕੰਟਰਾਸਟ ਬਣਾਉਣਾ
2: ਕਿਸੇ ਵੀ ਤਰ੍ਹਾਂ ਦਾ ਇਹ ਤੇ 50% ਆਫ
1: ਹਾਂਜੀ
2: ਘਰ ਦੇ ਵਿੰਡੋ ਚ ਫਰਕ ਵੀ ਰਹਿ ਜਾਂਦਾ ਤੇ ਜਿੰਨਾ ਕੁ ਉਹ ਪ੍ਰਾਈਸ ਲੈ ਲੈਂਦੇ ਨੇ ਹੋ ਸਕਦੇ ਇਦੂ ਦੋ ਗੁਣਾ ਹੋ ਸਕਦੇ ਓਨਾ ਕੁ ਪ੍ਰਾਈਸ ਜਾਂ ਇਦੂ ਘੱਟ ਪ੍ਰਾਈਸ ਹੋਵੇ ਕਿਉਂਕਿ 50% ਆਫ ਮਿਲ ਰਿਹਾ ਕੈਨੇਡੀਅਨ ਮੇਡ ਬਲਾਇੰਡ ਤੇ ਨੰਬਰ ਟੂ ਕਾਲ
1: 647-399-4646 ਜੋ ਕੁਆਲਿਟੀ ਆ ਆਪਾਂ ਕਈ ਵਾਰੀ ਕਹਿ ਦਿੰਦੇ ਹੁੰਦੇ ਕਿ ਜੀ ਤੁਸੀਂ ਜੇ ਪ੍ਰਾਈਸ ਘੱਟ ਕਰ ਰਹੇ ਹੋ ਜਾਂ ਤੁਸੀਂ ਡਿਸਕਾਊਂਟ ਲਾਇਆ ਤਾਂ ਤੁਸੀਂ ਕੁਆਲਿਟੀ ਨਾਲ ਕੰਪਰੋਮਾਈਜ਼ ਨਾ ਕਰ ਲਵੋ ਤੁਸੀਂ ਕੋਈ ਸਾਨੂੰ ਕੋਈ ਮਾੜੀ ਚੀਜ਼ ਨਾ ਲਾ ਕੇ ਦੇ ਦਵੋ ਜਾਂ ਅਸੀਂ ਲਵਾਈਏ ਪਰਦੇ ਦੇ ਤੁਸੀਂ ਕੱਲ੍ਹ ਨੂੰ ਕਹੋਗੇ ਇਹਦੀ ਕੋਈ ਵਾਰੰਟੀ ਨਹੀਂ ਹੈਗੀ ਸੋ ਜਿਹੜੀ ਕੁਆਲਿਟੀ ਪ੍ਰੀਮੀਅਮ ਕੁਆਲਿਟੀ ਆ ਜਿੰਨਾ ਵੀ ਹਾਰਡਵੇਅਰ ਵਿੱਚ ਹੋਏਗਾ ਕੁਛ ਪਲਾਸਟਿਕ ਨਹੀਂ ਹੋਏਗੀ ਜਿਹੜੀ ਚੇਨ ਵੀ ਹੁੰਦੀ ਆ ਉਹ ਤੁਸੀਂ ਦੇਖੋਗੇ ਮਾਰਕੀਟ ਦੇ ਵਿੱਚ ਬਹੁਤ ਪਲਾਸਟਿਕ ਯੂਜ਼ ਕਰਦੇ ਨੇ
2: ਜਿਹੜੀ ਬੱਚੇ ਖੇਡਦੇ ਨੇ ਉਹ ਨਾਲ ਹੀ ਟੁੱਟਦੇ
1: ਹਾਂਜੀ ਹਾਂਜੀ ਸੋ ਉਹ ਵੀ ਮੈਟਲ ਦੀ ਆ ਤੇ ਵਿੱਚ ਸਾਰਾ ਕੁਛ ਆਪਣਾ ਮੈਟਲ ਦਾ ਤੇ ਜਿਹੜਾ ਕੱਪੜਾ ਫੈਬਰਿਕ ਆ ਉਹ ਵੀ ਆਪਣਾ 5 ਸਾਲ ਦੀ ਵਾਰੰਟੀ ਨਾਲ ਆਉਂਦੇ
2: ਵੈਰੀ ਗੁੱਡ ਸੋ ਨੰਬਰ ਆ ਦੋਸਤੋ 647 ਰਾਈਟ ਟਾਈਮ ਆਪਣੇ ਘਰ ਨੂੰ ਅਪਗ੍ਰੇਡ ਕਰਨ ਲਈ 647-399-4646 647-399-4646 ਤੇ ਗੱਲਬਾਤ ਕੀਤੀ ਜਾ ਸਕਦੀ ਸਾਡੇ ਨਾਲ ਕਾਲਰ ਨੇ 7298 ਸਤਿ ਸ਼੍ਰੀ ਅਕਾਲ ਜੀ 7-72-98 ਨੰਬਰ ਆ ਰਿਹਾ ਜੀ ਸਤਿ ਸ਼੍ਰੀ ਅਕਾਲ 7298 ਨੰਬਰ ਬਾਈ ਜੀ ਤੁਸੀਂ ਆਨ ਏਅਰ ਹੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ
3: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ
2: ਜੀ ਬਾਈ ਜੀ ਕੀ ਹਾਲ ਚਾਲ ਨੇ ਤੁਹਾਡੇ ਸਰ
3: ਹਾਂਜੀ ਸੋ ਅਪਲਾਇੰਸਿਸ ਦੇ ਵਿੱਚ ਜੀ ਆਪਣੇ ਕੋਲੇ ਸਾਰੀਆਂ ਸਰਵਿਸਿਜ਼ ਆਪਾਂ ਦਿੰਦੇ ਆ ਹੋਮ ਅਪਲਾਇੰਸਿਸ ਜਿਵੇਂ ਕਿ ਵਾਸ਼ਰ ਡਰਾਇਰ ਡਿਸ਼ ਵਾਸ਼ਰ
2: ਤੁਹਾਡੇ ਘਰ ਦੇ ਵਿੱਚ ਕੋਈ ਵੀ ਅਪਲਾਇੰਸਿਸ ਆ ਲਾਂਡਰੀ ਆ ਨਵੀਂ ਆ ਪੁਰਾਣੀ ਆ ਕੋਈ ਵੀ ਅਪਲਾਇੰਸਿਸ ਨੇ ਨਵੇਂ ਨੇ ਪੁਰਾਣੇ ਨੇ ਬਿਲਟ ਇਨ ਅਪਲਾਇੰਸਿਸ ਨੇ ਕੁਛ ਵੀ ਚੀਜ਼ ਆ ਕੋਈ ਵੀ ਮੇਕ ਆ ਕੋਈ ਵੀ ਮਾਡਲ ਆ ਉਹ ਰਿਪੇਅਰ ਕਰ ਦਿੰਦੇ ਤੁਹਾਡੇ ਫਰਿੱਜ ਨੂੰ ਖੰਘ 'ਚ ਕੰਮ ਹੋਇਆ ਤੁਹਾਡਾ ਚੁੱਲ੍ਹਾ ਪੂਰਾ ਸਹੀ ਨਹੀਂ ਚੱਲਦਾ ਹਰ ਇੱਕ ਅਪਲਾਇੰਸ ਇਹ ਕਹਿੰਦੇ ਰਿਪੇਅਰ ਹੋ ਸਕਦਾ ਬੜੇ ਘੱਟ ਖਰਚੇ 'ਚ ਕਈ ਵਾਰ ਪਰਿਵਾਰ ਇੱਦਾਂ ਦੇ ਹੁੰਦੇ ਨੇ ਉਹਨਾਂ ਨੂੰ ਲੱਗਦਾ ਕਿ ਯਾਰ ਹੁਣ $800 ਕਿੱਥੇ ਲਈ ਅਪਲਾਇੰਸ 'ਤੇ ਉਹ ਅਪਲਾਇੰਸ $100 'ਚ ਬਾਈ ਹੁਣਾਂ ਨੇ ਜਿਹੜੇ ਠੀਕ ਕੀਤੇ ਹੋਏ ਨੇ ਸੋ ਜੇ ਤੁਸੀਂ ਆਪਣੇ ਘਰ ਦੇ ਅਪਲਾਇੰਸਿਸ ਰਿਪੇਅਰ ਕਰਵਾਉਣੇ ਆ ਸੋ ਇੱਕ ਵਾਰੀ ਮੈਂ ਨੰਬਰ ਸਾਂਝਾ ਕਰ ਲੈਂਦਾ ਇਸ ਤੋਂ ਬਾਅਦ ਬਾਈ ਜੀ ਤੋਂ ਪੂਰਾ ਸੁਨੇਹਾ ਲਵਾਂਗੇ ਐਸ ਜੀ ਅਪਲਾਇੰਸ ਰਿਪੇਅਰ ਤੇ ਤੁਸੀਂ ਦੋਸਤੋ ਕਾਲ ਕਰਨੀ ਆ ਤੇ ਆਪਣੇ ਅਪਲਾਇੰਸ ਘੱਟ ਖਰਚੇ ਠੀਕ ਕਰਾ ਸਕਦੇ ਨੰਬਰ ਟੂ ਕਾਲ 647-946-0042 647-946-0042 647-946-0042 647-946-0042 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਗੋ ਅਹੈਡ ਪਲੀਜ਼
3: ਹਾਂਜੀ ਸੋ ਆਪਣਾ ਜੇ ਸਰਵਿਸਿਸ ਦੀ ਗੱਲ ਕਰੀਏ ਤੇ ਅਸੀਂ ਸਾਰੇ ਮੇਜਰ ਬ੍ਰਾਂਡਸ ਤੇ ਮੇਕ ਐਂਡ ਮਾਡਲਸ ਨੂੰ ਕਵਰ ਕਰਦੇ ਹਾਂ ਜਿਵੇਂ ਕਿ ਐਲਜੀ ਸੈਮਸੰਗ ਵਰਲਪੂਲ ਹੋ ਗਿਆ ਤੇ ਸਾਰੇ ਆਪਾਂ ਜਿੰਨੇ ਕਿ ਆਪਣੇ ਜੀ ਟੀ ਏ ਦੇ ਵਿੱਚ ਜਿੰਨੇ ਵੀ ਮੇਜਰ ਏਰੀਆਜ਼ ਨੇ ਜਿਵੇਂ ਕਿ ਬਰੈਂਪਟਨ ਮਿਸੀਸਾਗਾ ਜੋਰਜ ਟਾਊਨ ਕੈਲੇਡਨ ਓਕਵਿਲ ਤੇ ਬਰਲਿੰਗਟਨ ਤੱਕ ਅਸੀਂ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਤੇ ਨੋਰਮਲੀ ਜਿੰਨੀਆਂ ਵੀ ਰਿਪੇਅਰ ਹੁੰਦੀਆਂ ਅਸੀਂ ਸੇਮ ਡੇ ਰਿਪੇਅਰ ਕਰਦੇ ਹਾਂ ਤੇ ਵਿਦ ਵਾਰੰਟੀ ਉਹਨਾਂ ਦੀ ਰਿਪੇਅਰ ਕਰਕੇ ਦਿੰਦੇ
2: ਹਾਂ ਅੱਛਾ ਰਿਪੇਅਰ ਤੇ ਵੀ ਵਾਰੰਟੀ ਦੇ ਰਹੇ ਹੋ ਤੁਸੀਂ
3: ਜੀ ਬਿਲਕੁਲ ਜੀ
2: ਬੜੀ ਚੰਗੀ ਗੱਲ ਹੈ ਤਾਂ ਜੀ ਇਹ ਤਾਂ ਸਾਨੂੰ ਪਹਿਲਾਂ ਦੱਸਣਾ ਸੀ ਰਿਪੇਅਰ ਦੇ ਉੱਤੇ ਵਾਰੰਟੀ ਵੀ ਦਿੱਤੀ ਜਾ ਰਹੀ ਆ ਸੋ ਇਹ ਤਾਂ ਕਰਕੇ ਕਿਉਂਕਿ ਨਾ ਜਿਹੜੇ ਅਪਲਾਇੰਸ ਦੇ ਵਿੱਚ ਕਈ ਵਾਰ ਕੋਈ ਚੀਜ਼ ਜਿਵੇਂ ਕੋਈ ਪਾਰਟ ਪੈਣ ਵਾਲਾ ਹੁੰਦਾ ਉਹ ਪਾਰਟ ਦੀ ਵੀ ਵਾਰੰਟੀ ਜਿਹੜੀ ਦਿੱਤੀ ਜਾਂਦੀ ਹੈ ਯਾਨੀ ਕਿ ਇਹ ਨਹੀਂ ਹੈਗਾ ਕੋਈ ਤੁਹਾਨੂੰ ਟੈਂਪਰੇਰੀ ਜਾਂ ਕੰਮ ਚੱਲਦਾ ਕਰ ਦੇਣਗੇ ਕਹਿੰਦੇ ਚੱਲਦਾ ਨਹੀਂ ਅਤੇ ਸਾਡੇ ਕੋਲੋਂ ਦੁਬਾਰੇ ਗੇੜਾ ਨਹੀਂ ਅਸੀਂ ਲਾਉਣਾ ਚਾਹੁੰਦੇ ਇੱਕ ਵਾਰ ਤੁਹਾਡਾ ਰਿਪੇਅਰ ਠੀਕ ਕਰਤਾ ਤਾਂ ਕਰਤਾ 10-10 ਸਾਲ ਪੁਰਾਣੇ ਕੁੱਕ ਟੋਪ ਨੂੰ ਵੀ ਨਵਾਂ ਬਣਾ ਦਿੰਦੇ ਨੇ ਐਸ ਜੀ ਅਪਲਾਇੰਸ ਰਿਪੇਅਰ ਜੀ ਬਾਈ ਜੀ 647-946-0042 ਬਾਈ ਜੀ ਇੱਕ ਫਰਿੱਜ ਦਾ ਦੱਸਿਓ, ਫਰਿੱਜ ਦੀ ਗੈਸ ਖਤਮ ਦਾ ਰੌਲਾ, ਠੀਕ ਹੈ ਜੀ, ਨੰਬਰ ਇੱਕ ਲੌਂਡਰੀ ਦੇ ਵਿੱਚ ਡਰਾਇਰ ਦੀ ਹੀਟ ਖਤਮ, ਵਾਸ਼ਰ ਕੰਬਣ ਜੇ ਲੱਗ ਜਾਂਦਾ, ਕੁੱਕ ਟੋਪ ਦੇ ਇੱਕ ਜਾਂ ਦੋ ਬਰਨਰ ਜਾਂ ਅੱਧੇ ਕੁ ਚੱਲਦੇ ਨੇ ਜਾਂ ਚੱਲਦੇ ਨੀ, ਤੇ ਜਿਹੜਾ ਡਿਸ਼ ਵਾਸ਼ਰ ਉਹ ਤਾਂ ਪਤਾ ਨੀ ਚਲਾਉਂਦੀ ਨੀ, ਪਤਾ ਨੀ ਖਰਾਬ ਹੀ ਰਹਿੰਦਾ, ਇਹ ਸਾਰੀਆਂ ਚੀਜ਼ਾਂ ਰਿਪੇਅਰ ਹੋ ਸਕਦੇ ਨੇ?
3: ਜੀ ਬਿਲਕੁਲ ਜੀ, ਸੋ ਫਰਿੱਜ ਦੇ ਵਿੱਚ ਹੁਣ ਤੁਹਾਨੂੰ ਪਤਾ ਕਿ ਹੁਣ ਵੈਦਰ ਕਾਫੀ ਚੇਂਜ ਹੋ ਚੁੱਕਾ ਤੇ ਗਰਮੀਆਂ ਆ ਗਈਆਂ ਨੇ, ਸੋ ਉਹਦੇ ਵਿੱਚ ਕੀ ਹੈ ਕਿ ਫਰਿੱਜ ਦੇ ਵਿੱਚ ਕਈ ਵਾਰ ਟੈਂਪਰੇਚਰ ਸੈਂਸਰ ਦੇ ਇਸ਼ੂ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉਹਨਾਂ ਦੀ ਗੈਸ ਵੀ ਖਤਮ ਹੋ ਜਾਂਦੀ ਹੈ, ਸੋ ਇਹ ਸਾਰੀਆਂ ਪ੍ਰੋਬਲਮਸ ਘੱਟ ਖਰਚੇ ਦੇ ਵਿੱਚ ਹੀ ਰਿਪੇਅਰੇਬਲ ਨੇ। ਤੇ ਵਾਸ਼ਰ ਡਰਾਇਰ ਦੇ ਵਿੱਚ ਵੀ ਕੀ ਹੁੰਦਾ ਕਿ ਡਰਾਇਰਾਂ ਦੀ ਹੀਟ ਘੱਟ ਜਾਂਦੀ ਹੈ ਜਾਂ ਉਹ ਕੰਮ ਕਰਨੇ ਛੱਡ ਜਾਂਦੇ ਨੇ, ਤੇ ਵਾਸ਼ਰ ਵੀ ਕਈ ਵਾਰ ਉਹਨਾਂ ਦੀ ਆਪਣਾ ਉਹਨਾਂ ਦੇ ਵਿੱਚ ਮੋਲਡ ਵਗੈਰਾ ਲੱਗ ਜਾਂਦਾ ਕਿਉਂਕਿ ਵੈਦਰ ਚੇਂਜ ਹੋ ਜਾਂਦਾ ਆ, ਸੋ ਉਹ ਉਹਨਾਂ ਦੀ ਜਿੱਦਾਂ ਗੈਸਕਿਟ ਵਗੈਰਾ ਉਹਨਾਂ ਦੀ ਸਰਵਿਸ ਆ ਜਾਂ ਆਪਾਂ ਉਹਨਾਂ ਦੀ ਕਲੀਨਿੰਗ ਜਾਂ ਉਹਨਾਂ ਦੀ ਰਿਪਲੇਸਮੈਂਟ ਵੀ ਕਰ ਦਿੰਦੇ ਹਾਂ।
2: ਵੈਰੀ ਗੁੱਡ, ਸੋ ਦੋਸਤੋ ਆਪਣੇ ਅਪਲਾਇੰਸਸ ਘੱਟ ਖਰਚੇ 'ਚ ਰਿਪੇਅਰ ਕਰਾ ਸਕਦੇ ਹੋ ਵਿਦ ਵਾਰੰਟੀ, ਸੋ ਨੰਬਰ ਟੂ ਕਾਲ 647-946-0042 647-946-0042 6479460042 647-946-0042 6479460042 ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ।
3: Yeah, proof.

0: ਸੋ ਦੋਸਤੋ, ਸਾਨੂੰ ਨਾਗਪਾਲ ਜੀ ਦੀ ਬੜੀ ਇਨਕੁਆਇਰੀਜ਼ ਆ ਰਹੀਆਂ ਸੀ ਕਿ ਯੂਨੀ ਗਲੋਬਲ ਤੋਂ ਨਾਗਪਾਲ ਜੀ ਲਈ ਕੁਝ ਹੋਰ ਕੁਐਸਚਨ ਪਰਿਵਾਰਾਂ ਦੇ ਆਏ ਸੀ। ਸੋ ਯੂਨੀ ਗਲੋਬਲ ਤੇ ਨਾਗਪਾਲ ਜੀ ਨਾਲ ਗੱਲਬਾਤ ਕਰਾਂਗੇ। ਇਸ ਤੋਂ ਪਹਿਲਾਂ ਸਾਡੇ ਨਾਲ ਲਾਈਨ ਦੇ ਉੱਤੇ ਬਾਈ ਸੁੱਖ ਜੀ ਜੁੜ ਚੁੱਕੇ ਨੇ। ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ। ਸੁੱਖ ਬਾਈ ਜੀ ਗ੍ਰੈਂਡ ਹੋਮ ਫਰਨੀਚਰ ਤੋਂ ਜੀ, ਐਨ ਬਾਈ ਜੀ
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭੁੱਲੋ ਸਾਹਿਬ। ਬਿਲਕੁਲ ਪਰਿਵਾਰਾਂ ਤੱਕ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ। ਵਿਕਟੋਰੀਆ ਡੇ ਵਿਕਟੋਰੀਆ ਡੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ ਜਿਹੜੀ ਸੇਲ ਲੱਗੀ ਹੋਈ ਹੈ, ਪਰਿਵਾਰ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਚਾਹੁੰਦੇ ਹੋ ਤੇ ਭਾਰੀ ਡਾਲਰਾਂ ਦੀ ਸੇਵਿੰਗ ਕਰ ਸਕਦੇ ਹੋ ਤੁਸੀਂ ਸ਼ਾਮ ਦੇ 7 ਵਜੇ ਤੱਕ 6685 ਟੌਮਕਨ ਰੋਡ ਦੇ ਉੱਪਰ, 6685 ਟੌਮਕਨ ਰੋਡ ਨੂੰ ਤੁਸੀਂ ਯਾਦ ਰੱਖਣਾ, ਸ਼ਾਮ ਦੇ 7 ਵਜੇ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਭਾਰੀ ਡਾਲਰਾਂ ਦੀ ਸੇਵਿੰਗ ਤੇ ਹਰੇਕ ਪਰਚੇ ਦੇ ਨਾਲ ਤੋਹਫਾ ਜਿਹੜਾ ਤੁਹਾਨੂੰ ਲਾਜ਼ਮੀ ਮਿਲ ਹੀ ਰਿਹਾ। ਸੋ ਮੈਂ ਨਾਲ ਦੀ ਨਾਲ ਪਰਿਵਾਰਾਂ ਨੂੰ ਡੀਲ ਦੇ ਰਹਿਣਾ, ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਮੈਟਰਸ ਬਾਏ ਕਰਨਾ, ਹਾਰਡ ਫੋਮ ਦਾ ਮੈਟਰਸ, ਸਖਤ ਫੋਮ ਦਾ, ਹਾਰਡ ਫੋਮ ਦਾ ਮੈਟਰਸ, ਥੱਲੇ ਹਾਰਡ ਫੋਮ ਲੱਗੀ ਹੋਊਗੀ, ਉੱਪਰ 2 ਇੰਚ ਦਾ ਮੈਂਬਰੀ ਫੋਮ ਦਾ ਪਿੱਲੋ ਟੋਪ। ਸੋ ਹਾਈ ਡੈਂਸਿਟੀ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਉੱਪਰ ਬੈਂਬੂ ਹਾਈਬ੍ਰਿਡ ਫੈਬਰਿਕ ਲੱਗੀ ਹੋਈ ਆ ਜਿਹਦੀ ਰੈਗੂਲਰ ਕੀਮਤ $600 ਸੀ। ਸ਼ਾਮ ਦੇ 7 ਵਜੇ ਤੱਕ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਚੈੱਕ ਲਓ, 199 ਡਾਲਰ ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਟੋਪ ਪਿੱਲੋ ਦੇ ਨਾਲ 199 ਦੇ ਵਿੱਚ ਮਿਲੂਗਾ। ਸੋ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ 199 ਦਾ ਲੈ ਜਾਓ, ਤੇ ਨਾਲ ਤੋਹਫਾ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ। ਹਾਰਡ ਫੋਮ ਦਾ ਮੈਟਰਸ 199 ਦਾ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ, ਤੇ ਨਾਲ ਹੂਵਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ, ਚਾਹੇ ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਚਾਹੁੰਦੇ ਤੇ ਭਾਰੀ ਡਾਲਰਾਂ ਦੀ ਸੇਵਿੰਗ ਤੇ ਤੋਹਫਾ ਤਾਂ ਮਿਲਣਾ ਹੀ ਮਿਲਣਾ। ਐਡਰੈਸ ਜ਼ਰੂਰ ਨੋਟ ਕਰ ਲਓ, 6685 ਟੌਮਕਨ ਰੋਡ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ, ਡੈਰੀ ਟੌਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੌਮਕਨ ਰੋਡ, 6685 ਟੌਮਕਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਭੁੱਲਣ ਸਾਹਿਬ।
0: ਬਹੁਤ ਸ਼ੁਕਰੀਆ ਜੀ, ਧੰਨਵਾਦ। ਸੋ ਦੋਸਤੋ, ਅੱਜ ਤੇ ਕੱਲ ਦੋਨੇ ਦਿਨ ਗ੍ਰੈਂਡ ਹੋਮ ਫਰਨੀਚਰ ਦੀ ਲੋਕੇਸ਼ਨ ਓਪਨ ਆ, ਤੇ ਤੁਸੀਂ ਜਾ ਕੇ ਪਹਿਲਾਂ ਫਰਨੀਚਰ ਦੇਖੋ, ਫਿਰ ਡੀਲ ਡਨ ਕਰੋ। ਹੁਣ ਮੈਟਰਸ ਇੰਨਾ ਸਸਤਾ ਕਿੱਥੋਂ ਮਿਲੂਗਾ? 6685 ਟੌਮਕਨ ਰੋਡ ਤੋਂ ਮਿਲੂਗਾ, ਜਿਹੜਾ AM530 ਲੜੀ ਨਾ, ਤੇ 4 ਵਜੇ ਤੱਕ ਤੁਸੀਂ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਤੁਸੀਂ ਕਿਸੇ ਸਪੋਂਸਰ ਸੇਵਾ ਦਾ ਨੰਬਰ ਮਿਸ ਕਰ ਗਏ ਹੋ, ਜਾਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਸਾਡੇ ਅਦਾਰੇ ਨਾਲ ਕਰਨਾ ਚਾਹੁੰਦੇ ਹੋ, ਜਿੱਥੇ ਕਿ ਰੇਡੀਓ ਦੀ ਤਰੰਗਾਂ ਦੇ ਰਾਹੀਂ ਤੁਹਾਡਾ ਬਿਜ਼ਨਸ ਦੂਰ ਦੂਰ ਤੱਕ ਪ੍ਰਮੋਟ ਕੀਤਾ ਜਾਂਦਾ, ਉੱਥੇ ਹੀ ਸੋਸ਼ਲ ਮੀਡੀਆ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਟਿਕਟੋਕ ਦੇ ਜ਼ਰੀਏ ਵੀ ਤੁਹਾਡਾ ਬਿਜ਼ਨਸ ਦਾ ਜਿਹੜਾ ਪ੍ਰਚਾਰ ਕੀਤਾ ਜਾਂਦਾ। ਸੋ ਤੁਸੀਂ ਆਪਣੇ ਬਿਜ਼ਨਸ ਦੀ ਐਡਵਰਟੀਜ਼ਮੈਂਟ ਦੇ ਲਈ, ਕਿਉਂਕਿ ਐਜ ਏ ਐਡਵਰਟੀਜ਼ ਏਜੰਸੀ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ, ਬਿੱਲ ਬੋਰਡ ਨੇ, ਬੈਨਰ ਨੂੰ ਰੈਪ ਕੀਤਾ ਜਾਂਦਾ, ਫਲਾਇਰ ਵੰਡੇ ਜਾਂਦੇ, ਉਹ ਸਾਰਾ ਕੰਮ ਜਿਹੜਾ ਕੀਤਾ ਜਾਵੇਗਾ। ਸੋ ਤੁਸੀਂ ਕਾਲ ਕਰ ਸਕਦੇ ਮੈਨੂੰ 6479921 6479921 6479921 ਸਾਡੇ ਲਾਈਨ ਜਿਹੜੀ ਯੂਨੀ ਗਲੋਬਲ ਤੇ ਨਾਗਪਾਲ ਜੀ ਨਾਲ ਜੁੜ ਚੁੱਕੇ। ਨਾਗਪਾਲ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਵੈਲਕਮ।
2: ਥੈਂਕ ਯੂ ਜੀ ਵੈਰੀ ਮੱਚ, ਸਤਿ ਸ਼੍ਰੀ ਅਕਾਲ ਸਭੀ ਕੋ।
0: ਲਾਸਟ ਲਿੰਕ ਦੇ ਵਿੱਚ ਤੁਸੀਂ ਜਦੋਂ ਪੈਨਸ਼ਨ ਵਾਲੀ ਗੱਲ ਬੋਲੀ ਨਾ, ਤਾਂ ਮੈਨੂੰ 2 ਕਾਲਾਂ ਆਈਆਂ, ਤੇ ਉਹ ਕਹਿੰਦੇ ਇਹਦੇ ਬਾਰੇ ਸਾਨੂੰ ਥੋੜੀ ਹੋਰ ਜਾਣਕਾਰੀ ਚਾਹੀਦੀ ਆ। ਅੱਛਾ, ਜੇ ਕੋਈ ਪੈਨਸ਼ਨ ਦੇ ਉੱਤੇ ਕਪਲ ਆ ਐਂਡ ਉਹਨਾਂ ਦੀ ਓਬੀਅਸ ਉਹਨਾਂ ਦੀ ਇਨਕਮ ਤਾਂ 70,000 ਤੋਂ ਘੱਟ ਹੈ ਹੀ ਹੈ, ਕਿਉਂਕਿ ਨੰਬਰ 2 ਇੰਗਲਿਸ਼ ਉਹਨਾਂ ਨੂੰ ਆਉਂਦੀ ਹੈ ਤੇ ਪੈਨਸ਼ਨ ਉਹਨਾਂ ਨੂੰ ਹੀ ਆ ਜਿਹੜੇ ਸਿਟੀਜ਼ਨ ਨੇ। ਸੋ ਇਹ ਜੇ ਤਿੰਨੇ ਚੀਜ਼ਾਂ, ਹੁਣ ਉਹ ਇੰਗਲਿਸ਼ ਵੀ ਆਉਂਦੀ ਆ, ਪੈਨਸ਼ਨ ਤੇ ਵੀ ਨੇ, ਤੇ ਉਹਨਾਂ ਦਾ ਸਿਟੀਜ਼ਨ ਸਟੇਟਸ ਵੀ ਆ, ਕੀ ਉਹ ਐਲੀਜੀਬਲ ਨੇ? ਉਹਨਾਂ 'ਚੋਂ ਦੋਨਾਂ 'ਚੋਂ ਇੱਕ ਬੰਦਾ ਕਰ ਸਕਦਾ, ਦੋਨੇ ਕਰ ਸਕਦੇ ਨੇ, ਕਿਹੜਾ ਸੌਖਾ ਕੋਰਸ ਆ, ਕੀ ਫਾਇਦਾ ਹੈਗਾ, ਉਹਦੇ ਬਾਰੇ ਅੱਜ ਸਾਨੂੰ ਸਮਝਾਓ ਜੀ।
2: ਹਾਂਜੀ, ਇਸ ਕੇਸ 'ਚ ਲਾਈਕ ਏਕ ਨੂੰ ਕਰਨ ਦੇ ਨਾਲ ਫਾਇਦਾ ਹੁੰਦਾ ਆ, ਏਕ ਬੰਦਾ ਕੋ ਕਰਨਾ ਚਾਹੀਏ ਇਸਮੇ। ਐਂਡ ਇਸਮੇ ਹਮਾਰੇ ਪਾਸ ਬੜੇ ਕਲਾਇੰਟਸ ਹੈ ਜੋ ਆਪਣੇ ਪੇਰੈਂਟਸ ਕੋ ਲੈ ਕੇ ਆਤੇ ਸਾਥ ਮੇ ਕਿ ਇਨਕਾ ਵੀ ਕਰਾ ਦੋ ਐਡਮਿਸ਼ਨ ਸਾਥ ਮੇ, ਰਾਈਟ? ਸੋ ਦੋ ਮੇ ਸੇ ਇੱਕ ਕੋ ਕਰਕੇ ਫਾਇਦਾ
0: ਹੋਗਾ। ਅਲੱਗ ਜੇ ਕੋਈ ਮੰਨ ਲਓ ਹਸਬੈਂਡ ਵਾਈਫ ਆ, ਉਹਨਾਂ ਦੀ ਇਨਕਮ 70,000 ਤੋਂ ਘੱਟ, ਇੱਕ ਬੰਦਾ ਟਰੱਕ ਚਲਾਉਂਦਾ, ਦੂਜੇ ਪਾਰਟਨਰ ਘਰੇ ਬੱਚਿਆਂ ਨੂੰ ਸਾਂਭ ਰਹੇ ਨੇ, ਤੇ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਾਂ ਉਹਨਾਂ

0: ਦਾਦਾ ਦਾਦੀ ਜਾਂ ਉਹਨਾਂ ਦੇ ਮਾਂ ਪਿਓ ਨੇ ਜਿਹੜੇ,
1: ਹਾਂਜੀ
0: ਉਹਨਾਂ ਨੂੰ ਉਹਨਾਂ ਦਾ ਅਲੱਗ ਹੋ ਸਕਦਾ ਤੇ ਇਹਨਾਂ ਦਾ ਅਲੱਗ ਹੋ ਸਕਦਾ, ਇੱਦਾਂ ਜੀ?
1: ਬਿਲਕੁਲ ਜੀ, ਬਿਲਕੁਲ ਜੀ, ਬਿਲਕੁਲ ਅਨਫੰਡਿੰਗ ਹੈਗੀ। ਐਲੀਜੀਬਿਲਟੀ ਬਸ ਹੋਣੀ ਚਾਹੀਦੀ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ, ਐਂਡ ਦੈਨ ਉਨਕਾ ਅਲੱਗ ਅਲੱਗ ਹੋਤਾ ਹੈ। ਮਤਲਬ ਇੱਕ ਹੀ ਫੈਮਿਲੀ ਮੈਂ ਅਗਰ ਆਪ ਇਨਕੋ ਵੀ ਮਾਨਤੇ ਹੈਂ, ਲਾਈਕ ਅਗਰ ਸਾਥ ਮੇਂ ਰਹਿ ਰਹੇ ਹੈਂ ਸਾਰੇ, ਤੋ ਜਸਟ ਇਮੈਜਿਨ ਉਨਕੀ ਤੋ ਫੰਡਿੰਗ ਇਨਟੂ 3 ਟਾਈਮਸ ਹੋ ਜਾਤੀ ਹੈ।
0: ਸੋ ਜਿਹੜੀ ਇਹ ਜਦੋਂ ਆਪਾਂ ਕਹਿੰਦੇ ਕਿ ਡਿਪੈਂਡੈਂਟ ਜਿੰਨੇ ਜ਼ਿਆਦਾ ਨੇ ਉਨੀ ਵੱਧ ਫੰਡਿੰਗ ਹੈ, ਜੇ ਇੱਕ ਬੱਚਾ ਵੱਧ ਫੰਡਿੰਗ ਹੈ, ਦੋ ਆ ਹੋਰ ਵੱਧਦਾ, ਤਿੰਨ ਬੱਚੇ ਆ ਹੋਰ ਵੱਧਦਾ, ਤੇ ਜੇ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਪੈਨਸ਼ਨ ਤੇ ਨੇ, ਉਹ ਵੀ ਡਿਪੈਂਡੈਂਟ ਗਿਣੇ ਜਾਂਦੇ ਨੇ ਉਹ ਫੈਮਿਲੀ ਤੇ, ਜਾਂ ਉਹਨਾਂ ਦਾ ਅਲੱਗ ਕੇਸ ਬਣਦੇ?
1: ਅਲੱਗ ਕੇਸ ਹੋਤਾ ਉਨਕਾ। ਅਗਰ ਹਸਬੈਂਡ ਵਾਈਫ ਹੈ, ਪੈਨਸ਼ਨ ਪੇ ਹੈ, ਤੋ ਇੱਕ ਅਗਰ ਪੜ੍ਹਤੇ ਹੈ, ਵਾਈਫ ਸਟੱਡੀ ਕਰਤੇ ਹੈ, ਸੌਖੇ ਜਿਹੇ ਕੋਰਸ ਕਰਦੇ ਹੈ, ਫੁੱਲੀ ਆਨਲਾਈਨ ਵਾਲੇ, ਮੈਨੇਜਮੈਂਟ ਹੈ ਜਿਹਦੇ ਵਿੱਚ ਅਸਾਈਨਮੈਂਟਸ ਹੈਗੀ, ਐਗਜ਼ਾਮੀਨੇਸ਼ਨ ਨਹੀਂ ਹੈਗੀ, 2-3 ਘੰਟੇ, ਜਾਂ ਫਿਰ ਸੈਲਫ ਸਟੱਡੀ ਵਾਲੇ ਕੋਰਸਿਸ ਵੀ ਹੈਗੇ ਜੋ ਬਹੁਤ ਹੀ ਸੌਖੇ ਨੇ, ਉਹ ਕਰਦੇ ਹੈ। ਅਪ ਟੂ 45,000 ਕੀ ਫੰਡਿੰਗ ਕਪਲ ਕੋ ਆਤੀ ਹੈ, ਹਸਬੈਂਡ ਵਾਈਫ ਮੇ ਸੇ, ਜੋ ਰਾਈਟ, ਜੋ ਪੈਨਸ਼ਨ ਪੇ ਹੈ, ਅਪ ਟੂ $45,000 ਕੀ ਫੰਡਿੰਗ ਉਨਕੋ ਆਤੀ ਹੈ, ਜਿਸਮੇ ਸੇ ਹਾਫ ਪੈਸਾ ਕਿਆ ਹੈ, ਨਾਨ ਰਿਫੰਡੇਬਲ ਗ੍ਰਾਂਟ। ਅਬ ਆਤੇ ਹੈ ਇਨਕੇ ਜੋ ਬੱਚੇ ਹੈ, ਲਾਈਕ ਜਿਨ ਲਾਈਕ ਟਰੱਕ ਡਰਾਈਵਰ ਜੈਸਾ ਮਤਲਬ ਟਰੱਕ ਚਲਾ ਰਹੇ ਹੈ, ਹਾਊਸ ਵਾਈਫ ਹੈ, ਤੋ ਉਨਕੇ ਦੋ ਬੱਚੇ ਹੈ, ਤੋ ਫਿਰ ਇਨਕੋ ਅਪ ਟੂ $80,000 ਫੰਡਿੰਗ ਆਤੀ ਹੈ, ਜਿਸਮੇ ਸੇ $40,000 ਨਾਨ ਰਿਫੰਡੇਬਲ ਗ੍ਰਾਂਟਸ ਹੈ, ਰੈਸ $40,000 ਆਪਸ਼ਨਲ ਲੋਨ ਐਟ 0%, ਔਰ 1.5 ਸਾਲ ਬਾਅਦ ਪੇ ਬੈਕ ਕਰਨਾ ਸਟਾਰਟ ਕਰਨਾ ਹੈ, ਉਸ ਟਾਈਮ ਵਿਆਜ ਦਰ ਕਿਆ ਹੈ, 2.5% ਪੂਰੇ ਸਾਲ ਕਾ, ਸ਼ੁਰੂ ਮੇਂ 0, ਬਾਅਦ ਮੇਂ 2.5% ਪੂਰੇ ਸਾਲ ਕਾ, ਜੋ ਕਿ ਕੁਛ ਵੀ ਨਹੀਂ ਹੋਤਾ। ਮਤਲਬ ਗਵਰਨਮੈਂਟ ਫੰਡਡ ਪ੍ਰੋਗਰਾਮਸ ਕਰੇ ਜੀ, ਸਕਿੱਲ ਵੀ ਡਿਵੈਲਪ ਕਰ ਰਹੇ ਹੈ, ਸਾਥ ਮੇਂ ਫੰਡਿੰਗ ਮੇਰੇ ਨਹੀਂ ਆਪਣੇ ਅਕਾਊਂਟ ਮੇਂ ਹਾਸਿਲ ਕਰਤੇ ਹੈ, 30-100,000 ਕੇ ਫੰਡਿੰਗ ਡਿਪੈਂਡ ਹੋਤੀ ਹੈ, ਇਹ ਰੇਂਜ ਹੈ ਫੰਡਿੰਗ ਕੀ, ਡਿਪੈਂਡਿੰਗ ਔਨ ਫੈਮਿਲੀ ਸਾਈਜ਼ ਜ਼ਿਆਦਾ ਹੈ, ਔਰ ਇਨਕਮ ਅਗਰ ਜ਼ਿਆਦਾ ਨਹੀਂ, ਕਮ ਹੈ, ਤੋ ਹੀ ਆਪਕੋ ਜ਼ਿਆਦਾ ਫੰਡਿੰਗ ਆਤੀ ਹੈ, ਤੋ ਯਹਾਂ ਪੇ ਬੈਂਕ ਨਹੀਂ, ਯਹਾਂ ਪੇ ਗਵਰਨਮੈਂਟ ਫੰਡਿੰਗ ਕਰ ਰਹੀ ਹੈ ਆਪਕੋ, ਜਿਤਨੀ ਆਪਕਾ ਫੈਮਿਲੀ ਸਾਈਜ਼ ਜ਼ਿਆਦਾ ਹੈ, ਜਿਤਨੀ ਆਪਕੀ ਲੋ ਇਨਕਮ ਹੈ, ਮਿਡਲ ਇਨਕਮ ਹੈ, ਸੈਲਫ ਇੰਪਲੋਇਡ ਲੋਕ ਹੈ, ਹਾਊਸ ਵਾਈਫ, ਊਬਰ ਡਰਾਈਵਰ, ਸਿੰਗਲ ਮਦਰ, ਆਪਕੋ ਜ਼ਿਆਦਾ ਬੈਨੀਫਿਟ ਹੈ ਜੀ, ਆਪ ਇਸ ਮੌਕੇ ਕੋ ਛੋੜੇ ਨਾ, ਗ੍ਰਾਂਟ ਉਸੇ ਕਹਿਤੇ ਹੈ ਜੋ ਟੈਕਸ ਫ੍ਰੀ ਹੋਤੀ ਹੈ, ਔਰ ਵਾਪਿਸ ਨਹੀਂ ਕਰਨੀ ਹੋਤੀ, ਨਾਨ ਰਿਫੰਡੇਬਲ ਪੈਸਾ ਹੋਤਾ ਹੈ ਵੋ, ਗਵਰਨਮੈਂਟ ਆਜ ਆਪਕੋ ਪੈਸਾ ਦੇ ਰਹੀ ਹੈ, ਆਜ ਆਪ ਨਖਰੇ ਨਾ ਕਰੇ, ਕਿਉਂ, 2 ਮਹੀਨੇ ਬਾਅਦ ਗਵਰਨਮੈਂਟ ਗ੍ਰਾਂਟਸ ਮੇਂ ਕੱਟ ਕਰ ਰਹੀ ਹੈ, ਤਬ ਸਿਰਫ ਲੋਨ ਆਏਗਾ, ਆਜ 80,000 ਕੀ ਫੈਮਿਲੀ ਅਫੋਰਡ ਕੋ ਗ੍ਰਾਂਟ ਆ ਰਹੀ ਹੈ, ਮਤਲਬ ਹਾਫ ਪੈਸਾ ਗ੍ਰਾਂਟ ਆ ਰਹਾ ਹੈ, 2 ਮਹੀਨੇ ਬਾਅਦ ਪੂਰਾ 80,000 ਦੀ ਲੋਨ ਹੈ, ਤੋ ਆਪ ਅਭੀ ਸਕਿੱਲ ਡਿਵੈਲਪ ਕਰੇ, ਹਮਾਰੇ ਆਫਿਸ ਆ ਪਾਏ, ਹਮਾਰਾ ਆਫਿਸ ਕੱਲ ਵੀ ਓਪਨ ਹੈ, ਔਰ ਆਪ ਹਮੇ ਕਾਲ ਵੀ ਕਰ ਸਕਤੇ ਹੈ, 437-264-3175
0: 437-264-3175 ਤੇ ਦੋਸਤੋ ਕਾਲ ਕੀਤੀ ਜਾ ਸਕਦੀ ਹੈ, 437-264-3175। ਅੱਛਾ ਜੀ, ਕੋਈ ਕਿਸੇ ਦੀ ਬੈਂਕਰਪਸੀ ਫਾਈਲ ਕੀਤੀ ਹੋਈ ਆ, ਜਾਂ ਕੋਈ ਬੰਦਾ ਥੋੜਾ ਬਰੋਕ ਆ, ਜਾਂ ਕ੍ਰੈਡਿਟ ਖਰਾਬ ਆ, ਕੀ ਉਹ ਵੀ ਇਹ ਲੋਨ ਜਾਂ ਇਹ ਗ੍ਰਾਂਟ ਦੇ ਵਿੱਚ ਹੱਕਦਾਰ ਹੈ ਜੀ?
1: ਬਿਲਕੁਲ ਜੀ, ਐਲੀਜੀਬਲ ਹੈ, ਯਹਾਂ ਪੇ ਆਪਕੋ ਗਵਰਨਮੈਂਟ ਫੰਡਿੰਗ ਕਰੀ, ਐਜੂਕੇਸ਼ਨ ਕੇ ਲਈ, ਆਪ ਐਜੂਕੇਸ਼ਨ ਕਰ ਰਹੇ ਹੈ, ਤੋ ਇਸਮੇ ਅਗਰ ਆਪਣੇ ਬੈਂਕਰਪਸੀ ਵੀ ਆਪਕੀ ਹੈ, ਅਗਰ ਆਪ ਡਿਸਚਾਰਜ ਹੋ ਚੁੱਕੇ, ਆਪ ਐਲੀਜੀਬਲ ਹੈ, ਅਗਰ ਆਪ ਕੰਜ਼ਿਊਮਰ ਪ੍ਰਪੋਜ਼ਲ ਹੈ, ਤੋ ਡਿਪੈਂਡ ਕਰਤਾ ਹੈ, ਬਟ ਕ੍ਰੈਡਿਟ ਚੈੱਕ, ਅਗਰ ਆਪਕਾ ਬੈਂਕਰਪਸੀ ਡਿਸਚਾਰਜ ਹੋ ਗਏ, ਫਿਰ ਇਸਮੇ ਕ੍ਰੈਡਿਟ ਮੈਟਰ ਨਹੀਂ ਕਰਤਾ, ਅਗਰ ਬੈਂਕਰਪਸੀ ਨਹੀਂ ਹੈ, ਤੋ ਅਗਰ ਬੈਂਕਰਪਸੀ ਹੈ, ਡਿਸਚਾਰਜ ਲੈਟਰ ਹੈ, ਆਪ ਤਬ ਵੀ ਐਲੀਜੀਬਲ ਹੈ।
0: ਵੈਰੀ ਗੁੱਡ।
1: ਅਗਰ ਆਪ ਕ੍ਰੈਡਿਟ ਸਕੋਰ 0 ਵੀ ਹੈ, ਤੋ ਵੀ ਮੈਟਰ ਨਹੀਂ ਕਰਤਾ,
0: ਕਿਉਂਕਿ ਕ੍ਰੈਡਿਟ ਸਕੋਰ ਦਾ ਕੋਈ ਇਸ਼ੂ ਨਹੀਂ,
1: ਹੈ ਹੀ ਨਹੀਂ, ਇਸ਼ੂ ਹੀ ਨਹੀਂ ਹੈ, ਗਵਰਨਮੈਂਟ ਕ੍ਰੈਡਿਟ ਚੈੱਕ ਨਹੀਂ ਕਰਤੀ, ਆਪਕੋ ਗਵਰਨਮੈਂਟ ਐਜੂਕੇਸ਼ਨ ਕੇ ਲਈ ਫੰਡ ਕਰਤੀ, ਆਪ ਸਕਿੱਲ ਡਿਵੈਲਪ ਕਰ।
0: ਕੋਈ ਇਹ ਹੋ ਸਕਦਾ ਕਿ ਇਹ ਆਪਾਂ ਅਪਲਾਈ ਕੀਤਾ ਤੇ ਉਹ ਗਵਰਨਮੈਂਟ ਨੇ ਰਿਜੈਕਟ ਕਰਤਾ?
1: ਟੈਚ ਵੁੱਡ, ਨਜ਼ਰ ਲਗੇ, ਦੇਖੀ ਜੋ ਹੋਤਾ ਹੈ, ਇਸਮੇ ਰਿਜੈਕਸ਼ਨ ਨਹੀਂ ਹੋਤੀ, ਆਪ ਮਾਨੇਂਗੇ, ਇਸਮੇ ਡਾਕੂਮੈਂਟ ਮੰਗ ਲੈਤੇ ਹੈ, ਜੈਸਾ ਅਗਰ ਆਪਕੋ ਨੋਟਿਸ ਆਫ ਅਸੈਸਮੈਂਟ, ਮੈਰਿਜ ਸਰਟੀਫਿਕੇਟ, ਅਗਰ ਆਪਕੇ ਪਾਸ ਮੈਰਿਜ ਸਰਟੀਫਿਕੇਟ ਨਹੀਂ ਹੈ, ਗਵਰਨਮੈਂਟ ਆਪਸੇ ਐਫੀਡੇਵਿਟ ਮੰਗ ਲੇਗੀ, ਬਰਥ ਸਰਟੀਫਿਕੇਟ ਬੱਚੋ ਕਾ ਤੋ ਆਪਕੇ ਪਾਸ ਹੋਤਾ ਹੈ, ਮੰਨ ਲਓ ਨਹੀਂ ਹੈ, ਤੋ ਇੱਕ ਮਹੀਨੇ ਮੇਂ ਆ ਹੀ ਜਾਏਗਾ, ਅਗਰ ਆਪਣੇ ਬੱਚਾ ਵੀ ਬੇਬੀ ਅਗਰ ਹੋਇਆ, ਰਾਈਟ, ਤੋ ਇਹ ਸਭ ਹਾਰਡ ਐਂਡ ਫਾਸਟ ਰੂਲ ਨਹੀਂ ਹੈ, ਸਭ ਕਾ ਅਪਰੂਵ ਹੋ ਜਾਤਾ ਹੈ, ਇਸਮੇ 1 ਮਹੀਨੇ ਸੇ 3 ਮਹੀਨੇ ਕੇ ਅੰਦਰ, ਕਿਸੀ ਕਿਸਮਤ ਇਤਨੀ ਤੇਜ਼ ਹੋਤੀ ਕਿ ਉਸਕਾ 15 ਦਿਨ ਮੇਂ ਅਪਰੂਵ ਹੋ ਜਾਤਾ ਹੈ, ਲੇਕਿਨ ਹਮ ਯੇ ਨਹੀਂ ਬੋਲਤੇ, ਹਮ 30 ਦਿਨ ਸੇ 90 ਦਿਨ ਮੇਂ ਬੋਲਤੇ ਹੈਂ, ਆਪਕੇ ਅਕਾਊਂਟ ਮੇਂ ਫੰਡਿੰਗ ਡਾਇਰੈਕਟ ਲਾਂਚ ਹੋ ਜਾਤੀ ਹੈ ਵਿਦਿਨ 30-90 ਡੇਜ਼, ਔਰ ਇਸਮੇ ਰਿਜੈਕਸ਼ਨ ਰੇਟ ਹੈ ਹੀ ਨਹੀਂ, ਤੋ ਬੜਾ ਅੱਛਾ ਲੱਗ ਰਿਹਾ ਸੁਣਨੇ, ਬਟ ਐਸਾ ਹੈ, ਤਬੀ ਹਮ ਇਸ ਕਾਮ ਮੇਂ ਹੈ, ਬਾਅਦ ਮੇਂ ਹਮ ਵੋ ਕਾਮ ਨਹੀਂ ਕਰ, ਹਮ ਔਰ ਕੋਈ ਫੰਡਿੰਗ ਮੇਂ ਡੀਲ ਹੀ ਨਹੀਂ ਕਰਤੇ, ਐਜੂਕੇਸ਼ਨ ਕੰਸਲਟੈਂਟ ਹੈ, 7 ਈਅਰ ਸੇ ਬਿਜ਼ਨਸ ਮੇਂ ਹੈ, ਹਜ਼ਾਰੋਂ ਕਲਾਇੰਟ ਕੋ ਅਸਿਸਟ ਕਰ ਚੁੱਕੇ ਹੈ, ਔਰ ਆਪ ਹਮਾਰੇ ਆਫਿਸ ਆ ਸਕਤੇ ਹੈ, ਕੋਈ ਕੈਸ਼ ਇਸਮੇ ਹੈ ਹੀ ਨਹੀਂ, ਹਮਾਰੀ ਫੀਸ ਵੀ ਕਾਮ ਹੋਣੇ ਕੇ ਬਾਅਦ ਹੈ, ਕੋਈ ਪਰਸੈਂਟੇਜ, ਕੋਈ ਕਮਿਸ਼ਨ ਨਹੀਂ ਹੈ, ਕਲਾਇੰਟਸ ਆਤੇ ਹੈ ਆਫਿਸ ਮੇਂ, ਕਹਤੇ ਸਰ ਪਹਿਲੇ ਹਮਨੇ ਕਿਸੀ ਏਜੰਟ ਕੋ 3500 ਦੀਆ, 4000 ਦੀਆ, ਔਰ ਅਪਫਰੰਟ ਦੀਆ, ਹਮ ਤੋ ਜੀ ਬਾਅਦ ਮੇਂ ਲੇਤੇ ਹੈ, ਸ਼ੁਰੂ ਮੇਂ ਲੇਤੇ ਹੀ ਨਹੀਂ, ਵੋ ਵੀ $200-$500 ਫੀਸ ਹੈ ਹਮਾਰੀ, ਕਿਉਂਕਿ ਕੈਸ਼ ਹਮਨੇ ਰੱਖਾ ਹੀ ਨਹੀਂ, ਔਰ ਆਪਕੀ ਇਮਾਨਦਾਰੀ ਸੇ ਆਪਨੇ ਦੇਣੀ ਹੋਤੀ, ਫੰਡਿੰਗ ਕਿਸਕੇ ਅਕਾਊਂਟ ਮੇਂ ਆ ਰਹੀ, ਮੇਰੇ ਯਾ ਆਪਕੇ ਅਕਾਊਂਟ ਮੇਂ ਆ ਰਹੀ ਹੈ।
0: ਸੋ ਨੰਬਰ ਦੋਸਤੋ ਇੱਕ ਹੀ ਹੈ ਤੁਹਾਨੂੰ, ਤੁਸੀਂ ਪੈਨਸ਼ਨ ਤੇ ਹੋ ਜਾਂ ਤੁਸੀਂ ਸੈਲਫ ਇੰਪਲੋਇਡ ਹੋ, ਤੁਸੀਂ ਟਰੱਕ ਚਲਾਉਂਦੇ ਹੋ, ਊਬਰ ਚਲਾਉਂਦੇ ਹੋ, ਹਾਊਸ ਵਾਈਫ ਹੋ। ਅੱਛਾ, ਸਿੰਗਲ ਮੋਮ ਬਾਰੇ ਵੀ ਦੱਸ ਦਿਓ, ਜਿਹੜੇ ਸਿੰਗਲ ਮਦਰ ਨੇ ਐਂਡ ਉਹ ਵੀ ਅਪਲਾਈ ਕਰ ਸਕਦੇ ਨੇ?
1: ਹਾਂਜੀ ਹਾਂਜੀ ਹਾਂ, ਸਿੰਗਲ ਮਦਰ ਹੈ ਔਰ ਉਨਕੇ ਮੰਗ ਕੇ ਚਲੇ ਏਕ ਦੋ ਤੀਨ ਕਿਡਸ ਹੈ ਤੋ ਫੰਡਿੰਗ ਹਿਊਜ ਹੋ ਜਾਤੀ ਹੈ, ਹਿਊਜ ਗਵਰਨਮੈਂਟ ਜ਼ਿਆਦਾ ਬੈਨੀਫਿਟ ਦੇਤੀ ਹੈ ਉਨਕੋ। ਔਰ ਇਸਮੇ ਅਬ ਹਮਾਰੇ ਪਾਸ ਅਪਰੋਕਸੀਮੇਟਲੀ ਏਕ ਮਹੀਨੇ ਮੇਂ ਅਰਾਊਂਡ 5 to 10 ਸਿੰਗਲ ਮਦਰ ਕਈ ਕਲਾਇੰਟਸ ਹੋਤੇ ਹਮਾਰੇ ਪਾਸ ਔਰ ਉਨਕੇ ਫੰਡਿੰਗ ਆਰਾਮ ਸੇ 60 to 100 ਬਨ ਜਾਤੀ ਹੈ ਡਿਪੈਂਡਿੰਗ ਔਨ ਕੇਸ। ਔਰ ਜਿਸਕਾ ਆਧਾ ਪੈਸਾ ਕਿਆ ਹੈ ਗ੍ਰਾਂਟ, ਬਹੁਤ ਲੋਕ ਆਤੇ ਹੈ, ਬਹੁਤ ਬਰੋਕ ਲੋਕ ਆਤੇ ਹੈ, ਕੁਛ ਬੇਚਾਰੇ ਅਬ ਮੰਗ ਕੇ ਚਲੇਂਗੇ, ਕੁਛ ਕੁਛ ਲੋਕ ਪੂਰੇ ਮਤਲਬ ਕਪੜੇ ਵੀ ਐਸੇ ਹੋਤੇ ਮਤਲਬ ਫਟੇ ਹੋਏ ਹੋਤੇ, ਰਾਈਟ, ਐਸੇ ਲੋਕ ਵੀ ਹਮਾਰੇ ਪਾਸ ਆਤੇ ਹੈ। ਔਰ ਹਮਾਰੇ ਐਸੇ ਲੋਕ ਵੀ ਆਤੇ ਜੋ ਟਫ ਟਾਈਮ ਸੇ ਗੁਜ਼ਰ ਰਹੇ, ਅੱਛੇ ਬਿਜ਼ਨਸਮੈਨ ਥੇ ਕਿਸੇ ਟਾਈਮ ਪੇ ਪ੍ਰੋਪਰਟੀ ਮੇਂ ਇਨਵੈਸਟ ਕਰ ਦਿਆ, ਤੋ ਵਾਈਡ ਰੇਂਜ ਆਫ ਕਲਾਇੰਟਸ ਆਤੇ ਹਮਾਰੇ ਪਾਸ, ਹਮ ਸਬਕੋ ਬੜੇ ਲੱਕੀ ਤੇ ਛੋਟੇ ਸਬਕੋ ਅਸਿਸਟ ਕਰ ਪਾ ਰਹੇ ਹੈ। ਆਪ ਵੀ ਪਿੱਛੇ ਨਾ ਰਹੋ, 2 ਮਹੀਨੇ ਬਾਅਦ ਗ੍ਰਾਂਟ ਕੀ ਜਗ੍ਹਾ ਲੋਨ ਆਏਗਾ, ਅੱਜ ਗ੍ਰਾਂਟ ਆ ਰਹੀ ਹੈ, ਨੋਨ ਰਿਫੰਡੇਬਲ ਪੈਸਾ ਗਵਰਨਮੈਂਟ ਦੇ ਰਹੀ ਹੈ ਆਪਕੋ, ਮਤ ਮਿਸ ਕਰੇ, ਐਜੂਕੇਸ਼ਨ ਕੇ ਲਈ ਦੇ ਰਹੀ ਹੈ, ਮੈਂ ਨਹੀਂ ਕਹਿ ਰਿਹਾ ਆਪਕੇ ਬਿਜ਼ਨਸ ਮੇਂ ਫੰਡਿੰਗ ਕਰ ਦੇਗੀ, ਨਾ, ਵੋ ਕਾਮ ਮੈਂ ਕਹਿ ਚਾਹ ਨਹੀਂ ਕਰਤੇ ਵੋ ਕਾਮ।
0: ਵੈਰੀ ਗੁੱਡ। ਸੋ ਦੋਸਤੋ ਇੱਕੋ ਇੱਕ ਨੰਬਰ ਆ, ਤੁਹਾਡੇ ਹੋਰ ਕੁਐਸਚਨ ਅਰਾਈਜ਼ ਹੋ ਰਹੇ ਨੇ ਤਾਂ ਤੁਸੀਂ ਬਿਨਾਂ ਦੇਰੀ ਕੀਤੇ ਇਹਨਾਂ ਨੂੰ ਕਾਲ ਕਰ ਲਓ, ਕਿਉਂਕਿ ਹੁਣ ਸਿਰਫ 2 to 3 ਬੈਚ ਜਿਹੜੇ ਰਹਿ ਚੁੱਕੇ ਨੇ ਤੇ ਬੜਾ ਜਲਦੀ ਰੂਲ ਦੇ ਵਿੱਚ ਚੇਂਜ ਆ ਜਾਣੇ ਆ, ਲੋਨ ਹੀ ਮਿਲਿਆ ਕਰੂਗਾ, ਗ੍ਰਾਂਟ ਜਿਹੜੀ ਮਿਲਣੀ ਬੰਦ ਹੋ ਸਕਦੀ ਆ, ਹੋ ਰਹੀ ਆ। ਸੋ ਤੁਸੀਂ ਯੂਨੀ ਗਲੋਬਲ ਤੋਂ ਨਾਗਪਾਲ ਜੀ ਨਾਲ ਗੱਲਬਾਤ ਕਰ ਸਕਦੇ ਹੋ। ਇੱਕੋ ਇੱਕ ਨੰਬਰ ਆ 437-264-3175, 437-264-3175, 437-264-3175 ਤੇ ਗੱਲਬਾਤ ਕੀਤੀ ਜਾ ਸਕਦੀ। ਇਹਨਾਂ ਦਾ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ, 218 ਐਕਸਪੋਰਟ ਬੁਲੇਵਰਡ ਮਿਸੀਸਾਗਾ, ਜਾਂ ਫਿਰ ਕਾਲ ਕਰ ਸਕਦੇ ਹੋ 437-264-3175। ਕੋਈ ਅਪ ਫਰੰਟ ਫੀਸ ਨਹੀਂ, ਜਦੋਂ ਤੁਹਾਡੇ ਖਾਤੇ 'ਚ ਪੈਸੇ ਆ ਗਏ ਤਾਂ ਇਹਨਾਂ ਦੀ ਸਿਰਫ ਮਾਮੂਲੀ ਜਿਹੀ ਫੀਸ ਆ 200-400, ਉਹ ਤੁਸੀਂ ਇਹਨਾਂ ਨੂੰ ਪੇ ਕਰ ਦੇਣੀ ਆ। 437-264-3175, 437-264-3175। ਬਹੁਤ ਸ਼ੁਕਰੀਆ ਬਾਈ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ।
2: ਕਾਸ਼ ਆਸਲੀ ਹੋਵੇ, ਜਿਹੜਾ ਵੀ ਸੂਟ ਮੈਨੂੰ ਚਾਹੀਦਾ ਹੋਵੇ ਉਹ ਮੈਨੂੰ ਮਿਲ ਜਾਵੇ।

0: ਦੋਸਤੋ ਮਹਿੰਗੇ ਮਹਿੰਗੇ ਸੂਟ ਲੈਣ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਮਹਿੰਗੇ ਸੂਟ ਸਸਤੇ ਹੋ ਚੁੱਕੇ ਨੇ। ਫੈਸ਼ਨ ਆਈ ਕਿਊ ਤੇ ਇਸ ਲੌਂਗ ਵੀਕਐਂਡ ਤੇ ਸੂਟਾਂ ਦੇ ਉੱਤੇ ਭਾਰੀ ਸੇਲ ਲੱਗ ਚੁੱਕੀ ਆ। 50% ਔਫ ਜਿਹੜਾ ਦਿੱਤਾ ਜਾ ਰਿਹਾ ਜੀ ਕੁਝ ਸੂਟਾਂ ਦੇ ਉੱਤੇ। ਇੱਕ ਲਹਿੰਗਿਆਂ ਦਾ ਸੈਕਸ਼ਨ ਆ 50% ਔਫ ਵਾਲਾ, ਸੂਟਾਂ ਦਾ ਸੈਕਸ਼ਨ ਆ ਜਿਹੜਾ 90 ਦਾ ਸੂਟ ਸੀ $45 ਤੋਂ ਸੂਟ ਸਟਾਰਟ ਨੇ, ਪਰ ਉਹਦੇ 'ਚ ਵਰਾਇਟੀ ਬੜੀ ਘੱਟ ਰਹਿ ਚੁੱਕੀ ਆ। 120 ਵਾਲਾ ਸੂਟ $160 ਦਾ ਮਿਲ ਰਿਹਾ, 140 ਵਾਲਾ $70 'ਚ ਮਿਲ ਰਿਹਾ। ਸੋ ਇੱਦਾਂ ਦੇ ਲੇਡੀਜ਼ ਸੈਕਸ਼ਨ ਦੇ ਵਿੱਚ ਬਹੁਤ ਵੱਡੀ ਸੇਲ ਆ ਸੂਟਾਂ ਦੇ ਉੱਤੇ। ਸਮਰ ਦੇ ਵਿੱਚ ਡਰੈਸਿਸ ਜਾਂ ਇਹਨਾਂ ਦੀਆਂ ਹੋਰ ਬਹੁਤ ਸਾਰੀਆਂ ਡੀਲਾਂ ਆ ਚੁੱਕੀਆਂ ਨੇ। ਸੋ ਫੈਸ਼ਨ ਆਈ ਕਿਊ ਦੀ ਨਜ਼ਦੀਕੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ, ਅਤੇ ਜਾਂ ਫਿਰ ਕਾਲ ਕਰ ਸਕਦੇ, ਨੰਬਰ ਹੈ 905-453-2222। ਇੱਥੇ ਵਿਆਹ ਸ਼ਾਦੀ ਲਈ ਲਹਿੰਗੇ, ਸ਼ੇਰਵਾਨੀਆਂ, ਲਾਚੇ, ਗਰਾਰੇ, ਸ਼ਰਾਰੇ ਵੀ ਮਿਲਦੇ ਨੇ। ਜਿਹੜੇ ਰੇਡੀਓ ਪ੍ਰੋਗਰਾਮ AM 530 ਲੜੀ ਨਾ, ਸਟੂਡੀਓ ਨੰਬਰ ਹੈ 416-233-7368, ਸਾਡੀ ਲਾਈਨ, ਸਾਡੇ ਨਾਲ ਕਾਲਰ ਨੇ 3631 ਨੰਬਰ। ਸਤਿ ਸ਼੍ਰੀ ਅਕਾਲ ਜੀ।
1: ਜਾਣਾ ਵੀ ਚਾਹੀਦਾ ਕਿਉਂ ਆਪਾਂ ਹਰ ਰੋਜ਼ ਕੰਮ ਕਰਦੇ, ਕੰਮ ਕੰਮ ਚ ਬਿਜੀ, ਤੇ ਥੋੜਾ ਟਾਈਮ ਆਪਣੇ ਫੈਮਿਲੀਆਂ ਨੇ ਵੀ ਨਿਕਲ ਆਉਂਦਾ, ਇਸੇ ਤਰ੍ਹਾਂ ਸਾਰੇ ਜਾਣੇ ਆਪਣੇ ਯਾਰ ਦੋਸਤ ਗੱਲਬਾਤ ਮਾਰ ਲੈਂਦੇ ਆ ਨਾ।
0: ਪਰ ਤੁਹਾਡੇ ਏਰੀਏ ਦੇ ਵਿੱਚ ਜਿੱਥੇ ਤੁਸੀਂ ਰਹਿੰਦੇ ਹੋ ਇੱਥੇ ਤਾਂ ਮਾਹੌਲ ਬਾਕੀ ਇਹ ਹੋਊਗਾ ਕਿ ਪਾਰਕਾਂ ਦੇ ਵਿੱਚ ਲੋਕ ਜਾਂਦੇ ਹੋਣਗੇ, ਬੀਚਾਂ ਤੇ ਜਾਂਦੇ ਹੋਣਗੇ, ਜਾਂ ਇੱਥੇ ਵੀ ਹਰ ਵੀਕਐਂਡ ਨੂੰ ਕੰਮਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ?
1: ਹਾਂਜੀ ਹੈ, ਇੱਧਰ ਵੀ ਏਦਾਂ ਹੀ ਆਪਾਂ, ਅਸੀਂ 5-6 ਫੈਮਿਲੀ ਆ, ਅਸੀਂ ਕੋਈ ਲੌਂਗ ਵੀਕਐਂਡ ਆਵੇ ਏਦਾਂ ਸਲਾਹ ਬਣਾ ਲਈ ਜੀ ਵੀ ਚਲੋ ਆਪਾਂ ਕਿਤੇ ਬਾਹਰ ਚੱਲਦੇ ਹਾਂ ਨਾ, ਸਿਕਸ ਫਲੈਗ ਤੇ ਜਾਂ ਨਿਆਗਰਾ ਫਾਲ ਜਾਂ ਹੋਰ ਕੋਈ ਜਗ੍ਹਾ ਚੁਣ ਲੈਣੀ। ਉਹ ਫਿਰ ਬਣਾ ਹੁੰਦਾ ਸੀ, ਕਿਸੇ ਨੂੰ ਕਹਿੰਦਾ ਤੂੰ ਬਈ ਛੋਲੇ ਬਣਾ ਲੈ, ਤੂੰ ਬਈ ਸੁੱਕੇ ਆਲੂ ਬਣਾ ਲੈ, ਤੂੰ ਪਰਾਂਠੇ ਬਣਾ ਲੈ, ਤੂੰ ਚਾਹ ਦਾ ਪ੍ਰਬੰਧ ਕਰ ਰਹੇ ਨਾ।
0: ਹਾਂਜੀ, ਪਰੌਂਠੇ ਤਾਂ ਮੈਨੂੰ ਲੱਗਦਾ ਮੇਨ ਚੀਜ਼ ਹੈ, ਕਿਤੇ ਵੀ ਜਾਣਾ ਹੋਵੇ ਪਰੌਂਠੇ ਬਣਾ ਲੈ,
1: ਜੋ ਖਾਣ ਦਾ ਕਰ ਰਹੇ ਨੇ ਕਿ ਪੀਣ ਦਾ ਤੂੰ ਕਰ ਲਈ। ਮੈਨੂੰ ਪਹਿਲਾਂ ਬਣਾਉਣ ਦਾ ਗਲਾਸਾਂ ਗਲੂਸੇ ਆਪਣੇ ਬਰਫ ਨਾ ਰੱਖ ਲਈ, ਇਹਦਾ ਬੜਾ ਮਜ਼ਾਕ ਹੁੰਦਾ ਇੱਦਾਂ।
0: ਠੀਕ ਹੈ ਜੀ, ਠੀਕ ਹੈ, ਪਰ ਇਹ ਹੈ ਪਰੌਂਠੇ ਨਹੀਂ ਆਪਣੇ ਜਾ ਸਕਦੇ, ਜਿਵੇਂ ਕਹਿੰਦੇ ਨਾ ਦਿਲ ਚੋਂ ਨਿਕਲਦਾ ਜਾਂ ਪੰਜਾਬ ਦਿਲ ਚੋਂ ਨਿਕਲਦਾ, ਸੋ ਓਦਾਂ ਹੀ ਆ ਪਰੌਂਠੇ ਆਪਣੇ ਚੋਂ ਨਹੀਂ ਨਿਕਲ ਸਕਦੇ ਮੈਨੂੰ ਲੱਗਦਾ।
1: ਇਹ ਨਹੀਂ ਨਿਕਲ ਸਕਦਾ ਕਿਉਂਕਿ ਕਿਸੇ ਦਾ ਆਪਾਂ ਵਾਂਢੇ ਵੀ ਜਾਂਦੇ ਹਾਂ ਨਾ, ਕਿਤੇ ਰੈਸਟੋਰੈਂਟ ਦੁਪਹਿਰ ਦੀ ਤੁਹਾਨੂੰ ਪਰੌਂਠੇ ਮਿਲਦੇ ਆ ਤੁਹਾਨੂੰ ਚਾਹ ਦੇ ਨਾਲ ਬਸ।
0: ਚਲੋ ਵਧੀਆ, ਅੱਜ ਛਕ ਲਏ ਪਰੌਂਠੇ ਤੁਸੀਂ ਸੰਡੇ ਸੀ, ਅੱਜ ਛਕ ਲਏ ਪਰੌਂਠੇ?
1: ਹਾਂਜੀ ਹਾਂਜੀ ਹਾਂਜੀ,
0: ਮੇਥੀ ਵਾਲੇ ਪਰੌਂਠੇ ਜ਼ਿਆਦਾ ਵਧੀਆ ਲੱਗਦੇ ਕਿ ਆਲੂ ਪਿਆਜ਼ ਵਾਲੇ?
1: ਦੇਖੋ ਮੇਥੀ ਵਾਲੇ ਵੀ ਵਧੀਆ, ਮੂਲੀ ਵਾਲੇ ਵੀ ਵਧੀਆ, ਪਰੌਂਠੇ ਦਾ ਪਰੌਂਠਾ ਹੀ ਜਾਣਾ ਫਿਰ ਜਦੋਂ ਉੱਤੇ ਰੱਖ ਕੇ ਬਟਰ ਥੋੜਾ ਜਿਹਾ ਖਾਣੇ ਆ, ਅਚਾਰ ਰੱਖਿਆ
0: ਨਾਲ ਪਰੌਂਠੇ ਦੇ, ਜਦੋਂ ਮੱਖਣ ਦਹੀਂ ਹੈਗਾ ਗਾ, ਅਚਾਰ ਹੈਗਾ ਗਾ, ਇਹਦੇ ਨਾਲ ਚਾਹ ਪੀਣੀ ਪਸੰਦ ਆ ਕਿ ਲੱਸੀ?
1: ਵੀ ਗਰਮੀਆਂ ਹੋਣ ਤਾਂ ਭਾਜੀ ਲੱਸੀ ਚੰਗੀ ਲੱਗਦੀ ਆ,
0: ਗੱਲਬਾਤ ਜਿਹੜੀ ਤੁਹਾਡੀ ਮੇਰੀ ਹੋ ਸਕਦੀ ਹੈ 416-233-7368।

0: ਦੋਸਤੋ ਅਮਨ ਜਾਖੜ ਜੀ ਇਸ ਵਿਕਟੋਰੀਆ ਡੇ ਤੇ ਤੁਹਾਨੂੰ ਲੌਂਗ ਵੀਕਐਂਡ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਨੇ। ਉਹ ਕਹਿੰਦੇ ਨੇ ਕਿ ਜੇ ਤਾਂ ਤੁਸੀਂ ਆਪਣੀ ਇੰਸ਼ੋਰੈਂਸ 'ਚ ਪੈਸੇ ਬਚਾਉਣਾ ਚਾਹੁੰਦੇ ਹੋ, ਇਹਨਾਂ ਕੋਲ ਨਾ ਇੱਕ ਟਰੱਕ ਡਰਾਈਵਰਾਂ ਲਈ ਖਾਸ ਇੰਸ਼ੋਰੈਂਸ 'ਤੇ ਡਿਸਕਾਊਂਟ ਆ, ਲੋ ਮਾਈਲੇਜ। ਉਹ ਕਹਿੰਦੇ ਟਰੱਕ ਡਰਾਈਵਰ ਬਹੁਤ ਘੱਟ ਗੱਡੀ ਚਲਾਉਂਦੇ ਨੇ, ਆਪਣੀ ਗੱਡੀ ਨੂੰ ਯਾਰਡ ਦੇ ਵਿੱਚ ਪਾਰਕ ਕਰਕੇ ਸਾਰਾ ਦਿਨ ਟਰੱਕ ਚਲਾਉਂਦੇ ਨੇ ਜਾਂ ਫਿਰ ਹਾਈਵੇ 'ਤੇ ਦੋ ਤਿੰਨ ਦਿਨਾਂ ਬਾਅਦ ਵਾਪਸ ਆਉਂਦੇ ਨੇ। ਸੋ ਇਹਦੇ ਵਿੱਚ ਲੋ ਮਾਈਲੇਜ ਦਾ ਡਿਸਕਾਊਂਟ ਮਿਲਦਾ ਗਾ। ਤੁਸੀਂ ਆਪਣੀ ਆਟੋ, ਹੋਮ ਜਾਂ ਕਮਰਸ਼ੀਅਲ ਇੰਸ਼ੋਰੈਂਸ 'ਤੇ ਪੈਸੇ ਬਚਾਉਣਾ ਚਾਹੁੰਦੇ ਹੋ, ਇਹਨਾਂ ਕੋਲ ਸਪੈਸ਼ਲ ਨੇ। ਉਹ ਸ਼ਾਇਦ $500 'ਤੇ ਸਟਾਰਟ ਹੋ ਜਾਂਦੇ ਜੇ ਤੁਹਾਡੇ ਕੋਲ ਡੰਪ ਟਰੱਕ ਨੇ ਜਾਂ ਜਿਹੜੇ ਕੰਕਰੀਟ ਵਾਲੇ ਟਰੱਕ ਜੇ ਹੁੰਦੇ ਨੇ, ਕਮਰਸ਼ੀਅਲ ਵੈਨਾਂ ਨੇ, ਉਹਦੇ ਵਿੱਚ ਬੜੀਆਂ ਸਸਤੀਆਂ ਇਹਨਾਂ ਕੋਲ ਇੰਸ਼ੋਰੈਂਸ ਪੋਲਿਸੀਆਂ ਨੇ। ਨੰਬਰ ਹੈ 416-455-1300 ਅਤੇ ਪੂਰੀ ਹੈਰੀਟੇਜ ਤੋਂ ਰਾਹੁਲ ਜੀ। ਸੋ ਇਹ ਕਹਿੰਦੇ ਨੇ ਕਿ $45 'ਚ 1000 ਬਿਜ਼ਨਸ ਕਾਰਡ ਤੁਸੀਂ ਬਣਾਉਣਾ ਚਾਹੁੰਦੇ ਹੋ, $45 ਦੇ ਵਿੱਚ 1000 ਬਿਜ਼ਨਸ ਕਾਰਡ, ਇਹ ਆਪਣੇ ਆਪ 'ਚ ਅਨਰੀਅਲ ਜੀ ਥਿੰਗ ਲੱਗਦੀ ਆ। $99 ਦੇ ਵਿੱਚ ਜਿਹੜਾ 500 ਫਲਾਇਰ ਉਹ ਪ੍ਰਿੰਟ ਕੀਤਾ ਜਾਂਦਾ ਜੀ। ਸੋ ਫਲਾਇਰ ਹੋ ਗਿਆ ਜਾਂ ਫਿਰ ਗੱਡੀਆਂ ਦਾ ਕੋਈ ਕੰਮ ਹੋ ਗਿਆ, ਟਿੰਟਿੰਗ ਹੋ ਗਈ ਗੱਡੀ ਨੂੰ ਸਕਰੈਚ ਤੋਂ ਬਚਾਉਣਾ, ਤਾਂ ਨੰਬਰ ਟੂ ਕਾਲ 647-962-1023 647-962-1023 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਅਪਲੈਂਸ ਲਈ ਯਾਦ ਰੱਖੋ ਬ੍ਰਿੰਪਟਨ TV ਐਂਡ ਅਪਲੈਂਸ, ਅਤੇ ਫਰਨੀਚਰ ਲਈ ਬਾਈ ਸੁੱਖੋ ਨੇ ਬੈਠੇ ਨੇ 6085 ਟਮਕਨ ਰੋਡ 'ਤੇ। ਸੁਖੋਏ ਜੀ, ਜੀ ਨੂੰ
1: ਬਹੁਤ ਸ਼ੁਕਰੀਆ। ਧੰਨਵਾਦ ਭੁੱਲੋ ਸਰ, ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਸੱਦਾ ਪਰਿਵਾਰਾਂ ਨੂੰ ਦੇ ਰਹੇ ਹਾਂ ਅੱਜ, ਤੇ ਅਸੀਂ 7 ਵਜੇ ਤੱਕ, ਜੀ ਹਾਂ ਸ਼ਾਮ ਦੇ 7 ਵਜੇ ਤੱਕ ਤੁਹਾਡੇ ਲਈ ਓਪਨ ਆ, ਤੇ ਕੱਲ੍ਹ ਨੂੰ ਵੀ ਇਹ ਜਿਹੜੀਆਂ ਡੀਲਾਂ 11 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮਿਲਣਗੀਆਂ। ਸੋ ਅੱਜ ਤੁਸੀਂ ਸ਼ਾਮ ਦੇ 7 ਵਜੇ ਤੱਕ ਪਹੁੰਚ ਸਕਦੇ ਹੋ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਆ ਜਾਓ। ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀਆਂ ਸਪੈਸ਼ਲ ਪ੍ਰਾਈਜ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ, ਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੇ ਮਿਲਣਾ ਹੀ ਮਿਲਣਾ। ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਹੋ ਰਹੀ ਆ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਭਾਰੀ ਡਾਲਰਾਂ ਦੀ ਸੇਵਿੰਗ ਹੋ ਰਹੀ ਆ। ਪਿਓਰ ਲੈਦਰ ਦੇ ਪਾਵਰ ਮਸਾਜਰ, ਜਿਹਨਾਂ ਤੇ 50-50-60% ਆਫ ਜਿਹੜਾ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਲੱਗਾ ਹੋਇਆ। ਸੋ ਕੋਈ ਵੀ ਫਰਨੀਚਰ ਦੀ ਬਾਈਂਗ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਓ 6085 ਟੋਮਕਨ ਰੋਡ ਦੇ ਉੱਪਰ, ਤੇ ਬਾਈ ਜੀ ਰੀਅਲ ਮਾਰਬਲ ਡਾਇਨਿੰਗ ਟੇਬਲ ਦੀ ਡੀਲ ਦਿੰਦੇ ਆ। ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਈ ਕਰਨਾ, ਇਕੱਲਾ ਡਾਇਨਿੰਗ ਟੇਬਲ ਨਹੀਂ ਨਾਲ ਬੈਲਵਡ ਦੀਆਂ ਡਿਜ਼ਾਈਨਰ ਚੇਅਰਾਂ ਵੀ ਮਿਲਣਗੀਆਂ। ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ 1500-1600 ਡਾਲਰ ਸੀ, ਚੈੱਕ ਲਓ 499 ਦੇ ਵਿੱਚ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਰੀਅਲ ਮਾਰਬਲ ਦਾ ਟੇਬਲ ਪਲੱਸ 6 ਚੇਅਰਾਂ, $1500 ਵਾਲਾ 499 ਦਾ, $499 ਦੇ ਵਿੱਚ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, $499 ਦਾ, ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਦਾ ਤੋਹਫਾ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, $499 ਦਾ, ਤੇ ਨਾਲ ਏਅਰ ਫਰਾਇਰ ਬਿਲਕੁਲ ਫ੍ਰੀ ਗਿਫਟ ਦਿੱਤਾ ਜਾਣਾ। ਸੋ ਜ਼ਰੂਰ ਤੁਸੀਂ ਵੀ ਇੱਕ ਚੱਕਰ ਲਾਓ 6085 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6085 ਟੋਮਕਨ ਰੋਡ ਦੇ ਉੱਪਰ ਚੱਲ ਰਹੀ ਹੈ ਫਰਨੀਚਰ ਦੀ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ ਪੁਰਨ ਸਾਹਿਬ।
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ। ਅਤੇ ਅੱਜ ਅਤੇ ਕੱਲ੍ਹ ਦੋਨੇ ਦਿਨ ਓਪਨ ਨੇ, ਐਂਡ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਦਾ ਮੈਪਲ ਕਲੀਨਿੰਗ ਵੱਲੋਂ। ਦਾ ਮੈਪਲ ਕਲੀਨਿੰਗ ਕਹਿੰਦੇ ਆ ਕਿ ਕਲੀਨਿੰਗ ਕਰਵਾਉਣੀ ਚਾਹੁੰਦੇ ਹੋ ਤੁਸੀਂ, Airbnb ਤੁਹਾਡੀਆਂ ਰੈਂਟਲ ਪ੍ਰੋਪਰਟੀਆਂ ਨੇ, ਮੂਵ ਇਨ ਮੂਵ ਆਊਟ ਆ, ਯੰਕ ਰਿਮੂਵਲ ਆ, ਡੀਪ ਕਲੀਨਿੰਗ ਨਾਲ ਅੱਜ ਇਹ ਘਰ ਦੀਆਂ ਬਾਹਰਲੀ ਸਾਈਡ ਤੋਂ ਐਕਸਟੀਰੀਅਰ ਵਿੰਡੋਜ਼ ਕਲੀਨ ਕੀਤੇ ਜਾ ਰਹੀਆਂ ਨੇ। ਉਹ ਚਾਹੇ ਡਬਲ ਸਟੋਰੀ ਘਰ ਆ ਅਤੇ ਇਹ ਸਪੈਸ਼ਲ ਇਹਨਾਂ ਕੋਲ ਪ੍ਰੋਗਰਾਮ ਆ, ਯੰਤਰ ਨੇ, ਚੀਜ਼ਾਂ ਨੇ, ਐਂਡ ਘਰ ਦੀ ਵਿੰਡੋਜ਼ ਕਲੀਨ ਫ੍ਰੀ ਕੀਤੇ ਜਾ ਰਹੀਆਂ ਨੇ। ਸੋ ਘਰ ਦੀ ਕਲੀਨਿੰਗ ਲਈ ਦਾ ਮੈਪਲ ਕਲੀਨਿੰਗ, ਨੰਬਰ ਟੂ ਕਾਲ 647-200-77 647-200-77 647-286-0077 ਤੇ ਮੂਜ਼ ਬਲਾਈਂਡ ਤੋਂ ਵੀ 50% ਆਫ। ਬਾਈ ਜੀ ਸੁਨੇਹਾ ਦਿਓ ਜੀ।
2: ਮੂਜ਼ ਬਲਾਈਂਡ ਆਪਣੇ ਸਾਰੇ ਸਰੋਤਿਆਂ ਲਈ ਲੈ ਕੇ ਆਏ ਜੀ 50% ਡਿਸਕਾਊਂਟ ਫਲੈਟ। ਜੇ ਤੁਸੀਂ ਸਾਡੇ ਤੋਂ ਬਲਾਈਂਡਸ ਲਗਵਾਉਂਦੇ ਹੋ, ਜ਼ੇਬਰਾ ਬਲਾਈਂਡਸ, ਰੋਲਰ ਸ਼ੇਡਸ, ਚੇਨ ਵਾਲੀਆਂ ਹੋ ਗਈਆਂ, ਰਿਮੋਟ ਵਾਲੇ ਹੋ ਗਏ, ਵਿਦ ਪ੍ਰੀਮੀਅਮ ਕੁਆਲਿਟੀ, 5 ਸਾਲ ਦੀ ਵਰੰਟੀ ਆ, 50 ਕਲਰ ਆਪਸ਼ਨਸ ਨੇ, ਬਲੈਕ ਔਰ ਨੋਨ ਬਲੈਕ ਤੁਸੀਂ ਕੁਛ ਵੀ ਲਗਵਾ ਸਕਦੇ ਹੋ। ਪਲੱਸ ਜੇ ਤੁਸੀਂ ਸਾਡੇ ਤੋਂ ਸਾਰੇ ਘਰ ਦੀਆਂ ਬਲਾਈਂਡਸ ਲਗਵਾਉਂਦੇ ਹੋ ਤਾਂ ਇੱਕ ਬਲੈਂਡ ਨੂੰ ਆਪਾਂ ਫ੍ਰੀ ਦੇ ਵਿੱਚ ਮੋਟਰ ਐਂਡ ਰਿਮੋਟ ਨਾਲ ਅਪਡੇਟ ਕਰਕੇ ਦੇਵਾਂਗੇ। ਅਤੇ ਤੁਸੀਂ ਕਾਲ ਕਰ ਸਕਦੇ ਹੋ 647-399-4646, 647-389-4646, 647-389-4646।
0: ਬਹੁਤ ਸ਼ੁਕਰੀਆ ਜੀ, ਧੰਨਵਾਦ। 647-399-4646 'ਤੇ ਕਾਲ ਕਰਕੇ ਆਪਣੇ ਘਰ ਦੇ ਬਲਾਈਂਡਸ ਲਵਾਓ 5 ਸਾਲ ਦੀ ਵਾਰੰਟੀ ਨਾਲ ਅਤੇ 50% ਡਿਸਕਾਊਂਟ ਦੇ ਨਾਲ। ਅਤੇ ਵੀਨਸ ਆਟੋ ਪਰਫੋਰਮੈਂਸ, $70 ਦੇ ਵਿੱਚ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ, 416-844-8620, 416-844-8620 416-844-8620 ਤੇ ਅਲਫਾ ਫਿਜ਼ੀਓਥੈਰੇਪੀ ਜੇ ਤੁਸੀਂ ਤੁਹਾਡਾ ਸਰਵਾਈਕਲ ਆਏ ਕਹਿੰਦੇ ਅਸੀਂ ਬੜੇ ਲੋਕਾਂ ਦੇ ਸਰਵਾਈਕਲ ਜਿਹੜੇ ਨੇ ਦੂਰ ਕੀਤੇ ਨੇ, ਪੁਰਾਣੇ ਤੋਂ ਪੁਰਾਣਾ ਸਰਵਾਈਕਲ ਦੂਰ ਕੀਤਾ ਗਾ ਐਂਡ ਇਹਦੇ ਵਿੱਚ ਪਹਿਲੀ ਅਪੁਆਇੰਟਮੈਂਟ ਆ ਜਿਹੜੀ ਪਹਿਲਾ ਸੈਸ਼ਨ ਆ ਟ੍ਰੀਟਮੈਂਟ ਆ ਜਿਹੜਾ ਕਿ 45 ਮਿੰਟ ਤੋਂ ਲੈ ਕੇ 1 ਘੰਟੇ ਦਾ ਸੈਸ਼ਨ ਹੁੰਦਾ, ਉਹ ਬਿਲਕੁਲ ਫ੍ਰੀ ਆ ਜੇ ਤੁਸੀਂ ਰੇਡੀਓ ਦੇ ਰੈਫਰੈਂਸ ਦਿਓਗੇ। ਸਰਵਾਈਕਲ ਪੇਨ ਆ, ਨੈੱਕ ਪੇਨ ਆ, ਬੈਕ ਪੇਨ ਆ, ਫਿਜ਼ੀਓਥੈਰੇਪੀ ਜਾਂ ਕੈਰੋ, ਨੰਬਰ ਟੂ ਕਾਲ 905-226-0043 ਏਅਰਪੋਰਟ ਸੈਂਡਲਵੁੱਡ 'ਤੇ, ਅਲਫਾ ਫਿਜ਼ੀਓਥੈਰੇਪੀ 905-226-0043 905-226-0043। ਗੱਡੀਆਂ ਬਾਏ ਕਰਨੀਆਂ ਨੇ ਤਾਂ ਜੀ ਐਮ ਬਡਵਾਈਨ, ਬਿਊਕ, ਸ਼ੈਵਰਲੇ, ਜੀ ਐਮ ਸੀ ਦੀਆਂ ਬ੍ਰੈਂਡ ਨਿਊ ਗੱਡੀਆਂ ਨੂੰ ਤੁਸੀਂ ਬਾਏ ਕਰ ਸਕਦੇ ਹੋ ਜੀ ਜੀ ਐਮ ਬਡਵਾਈਨ। ਕੱਲ੍ਹ ਦਾ ਦਿਨ ਬੰਦ ਰਹਿਣਗੇ ਇਹ, ਮੰਡੇ ਵਾਲੇ ਦਿਨ, ਪਰ ਮੰਗਲਵਾਰ ਨੂੰ ਤੁਸੀਂ ਜਾ ਸਕਦੇ ਹੋ। ਬਾਕੀ ਹੋਰ ਕਿਸੇ ਵੀ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਹੋਵੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਮੇਰਾ ਨੰਬਰ ਆ 647-921-2032। ਇੰਜੋਏ ਕਰੋ ਜੀ ਆਪਣਾ ਲੌਂਗ ਵੀਕਐਂਡ ਅਤੇ ਆਪਣੀ ਮੁਲਾਕਾਤ ਹੋ ਗਈ ਅਗਲੇ ਵੀਕ। ਸੋ ਤਦ ਤੱਕ ਲਈ ਰੱਬ ਰਾਖਾ, ਚੜ੍ਹਦੀ ਕਲਾ, ਅਤੇ ਆਪਾਂ ਅਗਲੇ ਵੀਕ ਫਿਰ ਸ਼ੈਬਰਾ ਲਾਉਂਦੇ ਹਾਂ ਅਤੇ ਇਸ ਲੌਂਗ ਵੀਕਐਂਡ ਨੂੰ ਡੋਂਟ ਡਰਿੰਕ ਐਂਡ ਡਰਾਈਵ। ਸੋ ਜ਼ਰੂਰ ਇਹ ਚੀਜ਼ ਦਾ ਧਿਆਨ ਰੱਖੋ ਭਾਈ, ਇੰਜੋਏ ਕਰੋ ਪਰ ਡਰਿੰਕ ਕਰਕੇ ਡਰਾਈਵ ਨਹੀਂ ਕਰਨੀ ਤੁਸੀਂ। ਅਤੇ ਬਾਕੀ ਕਿਸੇ ਸਪੋਂਸਰ ਸੰਬੰਧ ਦਾ ਨੰਬਰ ਚਾਹੀਦਾ ਹੋਵੇ ਜਾਂ ਆਪਣੇ ਬਿਜ਼ਨਸ ਅਦਾਰੇ ਦੀ ਐਡਵਰਟੀਜ਼ਮੈਂਟ ਤਾਂ ਮੈਨੂੰ ਕਾਲ ਕਰ ਸਕਦੇ ਹੋ, ਨੰਬਰ ਆ 647-921-2032 6479921-2032। ਦੇ ਜਾਤ ਫਿਰ ਮੈਂ ਮੀਨਾ ਸਰਨ, ਪਿਆਰ ਭਰੀ ਸਤਿ ਸ਼੍ਰੀ ਅਕਾਲ।

0: ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ। ਕੀ ਤੁਸੀਂ ਦੇਸ਼ ਵਿੱਚ ਨਵੇਂ ਹੋ, ਨੈਸ਼ਨਲ ਬੈਂਕ ਕੈਨੇਡਾ ਵਿੱਚ ਤੁਹਾਡੇ ਪਹਿਲੇ ਕਦਮ ਚੱਕਣ ਵਿੱਚ ਤੁਹਾਡੀ ਮਦਦ ਕਰਨ ਲਈ ਇੱਥੇ ਹੈ। ਮਨੀ ਸੈਂਸ ਅਨੁਸਾਰ 2025 ਕੈਨੇਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਸਭ ਤੋਂ ਵਧੀਆ ਬੈਂਕ ਬਾਰੇ ਜਾਣੋ ਅਤੇ ਨਵੇਂ ਆਉਣ ਵਾਲਿਆਂ ਲਈ ਸਾਰੀ ਬੈਂਕਿੰਗ ਸੇਵਾਵਾਂ ਦੇ ਨਾਲ ਸ਼ੁਰੂਆਤ ਕਰੋ। ਨੈਸ਼ਨਲ ਬੈਂਕ, ਕੁਝ ਬਣਾਓ।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ ਦੋਸਤੋ, ਕੀ ਨੇ ਹਾਲ ਚਾਲ ਦੋਸਤੋ ਜੀ। ਹਾਂ, ਮੈਂ ਤੁਹਾਡਾ ਆਪਣਾ ਹੈਪੀ ਜੋੜਾ ਇੱਕ ਵਾਰੀ ਫਿਰ ਲੈ ਕੇ ਹਾਜ਼ਰ ਹਾਂ ਜੀ। ਤੁਹਾਡਾ ਸੋਹਣਾ ਜਿਹਾ, ਮਨਮੋਹਣਾ ਜਿਹਾ, ਪਿਆਰਾ ਜਿਹਾ ਅਤੇ ਨਿਆਰਾ ਜਿਹਾ ਪ੍ਰੋਗਰਾਮ ਲੈ ਕੇ, ਜਿਹਦਾ ਨਾਂ ਹੈ ਕੰਗਣਾ ਕੱਚ ਦਿਆ। ਜੀ ਹਾਂ ਦੋਸਤੋ, ਕੰਗਣਾ ਕੱਚ ਦਿਆ ਪ੍ਰੋਗਰਾਮ ਲੈ ਕੇ ਅਸੀਂ ਹਾਜ਼ਰ ਹੁੰਦੇ ਹਾਂ ਜੀ ਹਰ ਐਤਵਾਰ ਤੁਹਾਡੇ ਲਈ, ਤੁਹਾਡਾ ਖਾਸ ਪ੍ਰੋਗਰਾਮ ਲੈ ਕੇ 4 to 5 ਵਜੇ ਤੱਕ AM 530 ਦੇ ਉੱਤੇ। ਅਤੇ ਅੱਜ ਇੱਕ ਵਾਰੀ ਫਿਰ ਹਾਜ਼ਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਨਾਲ ਜੁੜ ਚੁੱਕੇ ਹੋਵੋਗੇ, ਕਿਉਂਕਿ ਤੁਹਾਡਾ ਇਹ ਸ਼ਾਨਦਾਰ ਪਿਆਰਾ ਜਿਹਾ ਪ੍ਰੋਗਰਾਮ ਲੈ ਕੇ ਅਸੀਂ ਫਿਰ ਹਾਜ਼ਰ ਹਾਂ। ਅਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹਾਂਗਾ ਸਟੂਡੀਓ ਦੇ ਵਿੱਚ ਸਾਡੇ ਸਾਥੀ ਮੈਡਮ ਪ੍ਰੀਤ ਜੀ ਦਾ।
1: ਥੈਂਕ ਯੂ ਹੈਪੀ ਜੀ, ਬਹੁਤ ਬਹੁਤ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਕੰਗਣਾ ਕੱਚ ਦੇ ਵਿੱਚ।
0: ਹੋ ਤੇਰੀ ਮਾਂ ਨੇ ਰਿੱਧੀਆਂ ਗੰਦਲਾਂ, ਅਸਾਂ ਮੰਗੀਆਂ ਤੇ ਪੈ ਗਈਆਂ, ਅਸਾਂ ਮੰਗੀਆਂ ਤੇ ਪੈ ਗਈਆਂ।

0: ਮਣੇ ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਦੋਸਤੋ ਪ੍ਰੋਗਰਾਮ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜੁੜੇ ਹੋਵੋਗੇ ਅਤੇ ਨਾਲ ਦੀ ਨਾਲ ਤੁਹਾਨੂੰ ਇਹ ਦੱਸਦੇ ਹਾਂ ਕਿ ਪ੍ਰੋਗਰਾਮ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਰੰਗਾ ਰੰਗ ਸਾਡਾ ਸ਼ੁਰੂ ਹੋ ਚੁੱਕਾ ਅਤੇ ਤੁਹਾਡੇ ਕੋਈ ਵੀ ਅਗਰ ਸਵਾਲ ਜਵਾਬ ਨੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨੀ ਆ ਤਾਂ ਖੁੱਲ੍ਹੀ ਛੁੱਟੀ ਆ, ਤੁਹਾਡਾ ਆਪਣਾ ਪ੍ਰੋਗਰਾਮ ਹੁੰਦਾ ਤੁਹਾਨੂੰ ਪਤਾ ਹੀ ਹੈ, ਅਤੇ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓ ਦੇ ਨੰਬਰ ਤੁਹਾਨੂੰ ਦੇ ਦਿਆਂ 905-5592-2169 9055922169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ ਅਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਵੀ ਕਰ ਸਕਦੇ ਹੋ ਅਤੇ ਅੱਜ ਵੀ ਅਸੀਂ ਤੁਹਾਨੂੰ ਟੋਪਿਕ ਦੇਣ ਲੱਗੇ ਹਾਂ ਬਹੁਤ ਜਲਦੀ ਹੋਈ ਜਿਹਦੇ ਬਾਬਤ ਤੁਸੀਂ ਬੋਲੀ ਸੁਣਾ ਸਕਦੇ ਹੋ, ਕਿਉਂਕਿ ਪ੍ਰੋਗਰਾਮ ਸਾਡਾ ਜਿਹੜਾ ਹੈ ਹਮੇਸ਼ਾ ਪੰਜਾਬੀ ਫੋਕ ਰੰਗ ਨਾਲ ਜੁੜਿਆ ਹੁੰਦਾ ਅਤੇ ਤੁਸੀਂ ਹਮੇਸ਼ਾ ਕੋਈ ਵੀ ਬੋਲੀ, ਕੋਈ ਗਿੱਧੇ ਦੀ ਮਤਲਬ ਆਪਾਂ ਕਹਿ ਸਕਦੇ ਹਾਂ ਮਲਵਈ ਗਿੱਧੇ ਦੀ ਬੋਲੀ ਹੋ ਗਈ ਜਾਂ ਤੁਹਾਡੀ ਜਿੰਦੂਆ ਹੋ ਗਿਆ, ਕੋਈ ਮਾਹੀਆ ਹੋ ਗਿਆ, ਕੋਈ ਸਿੱਠਣੀ ਹੋ ਗਈ, ਕੁਛ ਵੀ ਸੁਣਾ ਸਕਦੇ ਹੋ
1: ਜੀ।
0: ਅਤੇ ਅੱਜ ਵੀ ਪ੍ਰੋਗਰਾਮ ਸਾਡਾ ਉਦਾਂ ਹੀ ਸ਼ੁਰੂ ਹੋਣਾ ਜੀ, ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਬਾਹਰ ਗਰਮੀ ਬਹੁਤ ਜ਼ਿਆਦਾ ਹੋ ਚੁੱਕੀ ਹੈ, ਕਿਉਂ ਜੀ?
1: ਹਾਂਜੀ, ਅੱਜ ਮੌਸਮ ਕਾਫੀ ਸੋਹਣਾ,
0: ਹਾਂ ਮੌਸਮ ਵੀ ਸੋਹਣਾ ਤੇ ਗਰਮੀ ਬਹੁਤ ਜ਼ਿਆਦਾ ਆ, ਪਰ ਐਂ ਆ ਵੀ ਦੇਖੋ ਬੰਦਾ ਜਿਹੜਾ ਹੈ ਕਿਸੇ ਪਾਸੇ ਟਿਕਦਾ ਨਹੀਂ ਨਾ, ਕੱਲ ਤੱਕ ਸਾਰੇ ਆਪਾਂ ਰੌਲਾ ਪੈ ਜਾਂਦੇ ਸੀ ਸਮਰ ਦੀ ਆਉਂਦੀ, ਸਮਰ ਦੀ ਆਉਂਦੀ, ਪਤਾ ਨਹੀਂ ਕੀ ਹੋ ਗਿਆ, ਪਤਾ ਨਹੀਂ ਕੀ ਹੋ ਗਿਆ, ਐਸ ਵਾਰ ਠੰਡ ਬਹੁਤ ਪਈ ਜਾਂਦੀ ਆ ਤੇ ਹੁਣ ਤੱਕ ਵੀ ਚੱਜ ਦਾ ਦਿਨ ਨਹੀਂ ਆਇਆ, ਪਰ ਅੱਜ ਥੋੜਾ ਜ਼ਿਆਦਾ ਚੱਜ ਦਾ ਦਿਨ ਆ ਗਿਆ, ਸੋ ਇਹਦਾ ਵੀ ਆਊਟ ਆਫ ਨੋਵੇਅਰ, ਸੋ 34 ਫੀਲ ਲਾਈਕ ਬਾਹਰ ਚੱਲ ਰਿਹਾ ਤੇ ਹੀਟ ਵਾਰਨਿੰਗ ਮਿਲੀ ਹੋਈ ਹੈ, ਪਰ ਸਾਰਿਆਂ ਨੂੰ ਮਜ਼ਾ ਆ ਰਿਹਾ ਕਿਉਂਕਿ ਖਿੜੇ ਖਿੜੇ ਜਿਹੇ ਤੇ ਵੱਡੇ ਵੱਡੇ ਜਿਹੇ ਤੇ ਖੁੱਲੇ ਖੁੱਲੇ ਦਿਨ ਜਿਹੜੇ ਮਸਾਂ ਹੀ ਦੇਖਣ ਨੂੰ ਮਿਲਦੇ ਆ ਤੇ ਸਾਨੂੰ ਮਿਲ ਰਹੇ ਨੇ, ਖੁਸ਼ਕਿਸਮਤੀ ਆ ਸਾਡੀ ਤੇ ਬਿਲਕੁਲ ਜੀ, ਤੇ ਅਸੀਂ ਸਵਾਲ ਜਵਾਬ ਜਿਹੜੇ ਉਹ ਵੀ ਦੇਖਾਂਗੇ ਅੱਜ ਤੇ ਨਾਲ ਦੀ ਨਾਲ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨ ਦੇ ਲਈ ਤੁਹਾਨੂੰ ਫਿਰ ਦੱਸਦਾ ਕਿ ਨੰਬਰ ਜਿਹੜਾ ਹੈ ਸਾਡਾ 905-5592-2169 ਹੈ, 9055922169 ਸਾਡਾ ਸਟੂਡੀਓ ਨੰਬਰ ਹੈ, 905-5592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ ਅਤੇ ਗੱਲ ਕਰਾਂਗੇ ਅੱਜ ਨਾ ਆਪਾਂ ਗੱਲ ਜਿਹੜੀ ਹੈ ਪ੍ਰੀਤ ਜੀ ਗੱਲ ਕਰਨੀ ਹੈ, ਖਾਸ ਕਰਕੇ ਜਦੋਂ ਆਪਾਂ ਯੂਜ਼ ਕਰਦੇ ਹਾਂ ਪੰਜਾਬੀ ਸ਼ਬਦਾਵਲੀ ਦੇ ਵਿੱਚ ਬੋਲਚਾਲ ਜਾਂ ਆਪਾਂ ਨੋਰਮਲ ਜਿਹੜੀ ਬੋਲਚਾਲ ਹੁੰਦੀ ਹੈ ਨਾ ਉਹਦੇ ਵਿੱਚ ਆਪਾਂ ਗੱਲ ਕਰਨਾ, ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਬਈ ਲੈ ਦੱਸੋ ਨਾ 3 ਚ ਨਾ 13 ਚ ਹੈ ਨਾ, ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਇਹ ਭਾਈ ਮੇਰੀ ਬਿਰਦੇ ਨਾਲ ਕੰਧ ਲੱਗਦੀ ਹੈ, ਕਦੇ ਕਦੇ ਆਪਾਂ ਇਹ ਵੀ ਗੱਲ ਕਰ ਬਈ ਜਿਵੇਂ ਕੋਈ ਵੀ ਮੁਹਾਵਰਾ ਜਾਂ ਕੋਈ ਵੀ ਆਪਣੀ ਖੌਤ ਹੈ ਨਾ ਉਹਨੂੰ ਲਾ ਕੇ ਆਪਾਂ ਕਹਿ ਦਿੰਦੇ ਹਾਂ, ਸੋ ਕਈ ਚੀਜ਼ਾਂ ਨੇ, ਪਰ ਅੱਜ ਨਾ ਅਸੀਂ ਮੁਹਾਵਰਿਆਂ ਦੇ ਬਾਰੇ ਗੱਲ ਕਰਨੀ ਹੈ ਤੇ ਮੁਹਾਵਰਿਆਂ ਦੇ ਬਾਰੇ ਅਸੀਂ ਆਪਣੇ ਸਰੋਤਿਆਂ ਨੂੰ ਪੁੱਛਾਂਗੇ ਵੀ ਕਿ ਉਹਨਾਂ ਨੂੰ ਕੋਈ ਏਦਾਂ ਦਾ ਕੋਈ ਮੁਹਾਵਰਾ ਜਾਂ ਕੋਈ ਅਖਾਣ ਆਉਂਦਾ ਜਿਹੜਾ ਕਿ ਨੋਰਮਲੀ ਉਹ ਯੂਜ਼ ਆਪਣੀ ਬੋਲਚਾਲ ਵਾਲੀ ਬੋਲੀ ਚ ਕਾਫੀ ਯੂਜ਼ ਕਰਦੇ ਹੋਣਗੇ ਤੇ ਉਹ ਵੀ ਪੁੱਛਾਂਗੇ, ਨਾਲ ਦੀ ਨਾਲ ਅਸੀਂ ਪੁੱਛਣਾ ਵੀ ਆ ਵੀ ਕਈ ਮੁਹਾਵਰੇ ਸਾਡੇ ਕੋਲ ਨੇ ਉਹ ਅਸੀਂ ਪੁੱਛਾਂਗੇ ਕਿ ਉਹ ਪੂਰਾ ਕਿਵੇਂ ਕਰਦੇ ਆ, ਤੇ ਸ਼ੁਰੂ ਜਿਹੜੀ ਅਸੀਂ ਕਰਨੀ ਹੈ ਗੱਲ ਉਹ ਕਰਨੀ ਆ ਦੋ ਕੁ ਲਾਈਨਾਂ ਤੋਂ, ਲਾਈਨਾਂ ਕਿਹੜੀਆਂ? ਹੋ ਤੇਰੀ ਮਾਂ ਨੇ ਚਾੜਿਆ ਸਾਗ ਵੇ ਅਸਾਂ ਮੰਗਿਆ ਤੇ ਦਿੱਤਾ ਸੂ, ਓਏ ਹੋਏ ਓਏ ਅਸਾਂ ਮੰਗਿਆ ਤੇ ਦਿੱਤਾ ਸੂ ਜਵਾਬ ਵੇ, ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ, ਆਵੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੰਘ ਮਾਇਆ। ਲਓ ਜੀ ਗੀਤ ਸੰਗੀਤ ਤਾਂ ਨਾਲ ਦੀ ਨਾਲ ਚੱਲੀ ਜਾਣਾ ਤੇ ਬੋਲੀ ਮਤਲਬ ਕੋਈ ਮਾਹੀਆ ਕੋਈ ਜਿੰਦੂਆ ਅਸੀਂ ਤੁਹਾਨੂੰ ਸੁਣਾਈ ਜਾਵਾਂਗੇ, ਪਰ ਨਾਲ ਦੀ ਨਾਲ ਅੱਜ ਗੱਲ ਆਪਾਂ ਮੁਹਾਵਰਿਆਂ ਦੀ ਕਰਨੀ ਆ। ਸਭ ਤੋਂ ਪਹਿਲਾਂ ਜਿਹੜਾ ਮੁਹਾਵਰਾ ਤੁਹਾਨੂੰ ਪੁੱਛਣਾ ਸਰੋਤਿਓ ਉਹ ਇਹ ਹੈ, ਇੱਕ ਮੁਹਾਵਰਾ ਬੜਾ ਮਤਲਬ ਨੋਰਮਲੀ ਆਪਾਂ ਯੂਜ਼ ਕਰਦੇ ਹਾਂ, ਉਹ ਕਿਹੜੀ ਗਲੀ ਜਿੱਥੇ ਡੈਸ਼ ਨਹੀਂ ਖੜੀ? ਹਿੰਮਤ ਜੀ ਮਾਰ ਕੇ ਸਾਨੂੰ ਕਾਲ ਕਰ ਲੈਣ, ਉਹਦੇ ਬਾਅਦ ਹੌਲੀ ਹੌਲੀ ਔਖੇ ਵੱਲ ਜਾਵਾਂਗੇ। ਸੋ ਉਹ ਕਿਹੜੀ ਗਲੀ ਜਿੱਥੇ ਡੈਸ਼ ਨਹੀਂ ਖਲੀ? ਸੋ ਇਹ ਮੁਹਾਵਰਾ ਤੇ ਇਹਦਾ ਜਿਹੜਾ ਹੈ ਆਪਾਂ ਕਹਿ ਸਕਦੇ ਹਾਂ ਕਿ ਤੁਹਾਨੂੰ ਤੁਸੀਂ ਇਹ ਵੀ ਦੱਸਣਾ ਕਿ ਨਾਰਮਲੀ ਇਹਦਾ ਮਤਲਬ ਕੀ ਹੈ ਤੇ ਉਹ ਡੈਸ਼ ਜਿਹੜੀ ਖਾਲੀ ਥਾਂ ਭਰਨੀ ਹੈ। ਸੋ ਉਹਦੇ ਲਈ ਨੰਬਰ 905-5592-2169 ਸਾਡਾ ਸਟੂਡੀਓ ਨੰਬਰ ਹੈ, 9055922169 905-5592-2169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਹਾਨੂੰ ਵੀ ਅਗਰ ਕੋਈ ਅਖੌਤ ਕੋਈ ਮੁਹਾਵਰਾ ਇਦਾਂ ਦਾ ਪਤਾ ਹੈ ਵੀ ਜਿਹੜਾ ਲੱਗ ਜਾ ਤਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਅਸੀਂ ਮੁਹਾਵਰੇ ਇਕੱਠੇ ਕਰਾਂਗੇ ਅੱਜ ਤੇ ਸਾਰੇ ਸਰੋਤਿਆਂ ਦੇ ਨਾਲ ਵੀ ਸਾਂਝੇ ਕਰਾਂਗੇ। ਲਓ ਜੀ ਪਹਿਲੀ ਕਾਲ ਸਾਨੂੰ ਆ ਗਈ ਹੈ ਜੀ ਸਾਡੇ ਜਾਣੇ ਪਛਾਣੇ ਕਾਲਰ ਨੇ, ਹੈਲੋ ਸਤਿ ਸ਼੍ਰੀ ਅਕਾਲ ਜੀ।
2: ਬਿਲਕੁਲ
1: ਬਿਲਕੁਲ ਬੰਦੇ ਚ ਹੁੰਦੀ ਹੈ ਜੀ।
0: ਉਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਬਿਲਕੁਲ ਬਿਲਕੁਲ ਤੇ ਤੁਸੀਂ ਕੋਈ ਹਾਂਜੀ ਸਰੋਤਿਆਂ ਵਾਸਤੇ ਕੋਈ ਮੁਹਾਵਰਾ ਦੱਸਣਾ ਚਾਹੋ ਅੱਜ ਦੁਬਾਰਾ ਬੋਲਿਓ ਇੱਕ ਵਾਰੀ
2: ਜਿੱਦਾਂ ਕਹਿ ਲਓ ਭਾਵੇਂ ਵਿੱਚੇ ਸਹੁਰਾ ਵਿੱਚੇ ਜੇਠ ਵਿੱਚੇ ਮੈਂ ਖੜੀ ਭੈਣੋ
0: ਮੁਹਾਵਰਾ ਬਣਿਆ ਨਾ
2: ਫਿਰ ਉੱਥੋਂ ਬਣ ਗਿਆ ਵੀ ਉਹ ਸਹੁਰਾ ਭਾਵੇਂ ਜੇਠ ਤੇ ਕਹਿੰਦੀ ਮੈਨੂੰ ਤਾਂ ਕੋਈ ਮਤਲਬ ਨੀ ਸਹੁਰਾ ਵਿੱਚੇ ਜੇਠ ਵਿੱਚੇ ਮੈਂ ਕਿਹੜੀ ਭੈਣ
0: ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਥੈਂਕ ਯੂ ਬਿਲਕੁਲ ਸਰੋਤਿਓ ਤੇ ਉਹ ਕਿਹੜੀ ਗਲੀ ਵੀ ਜੀ ਦੱਸ ਕੇ ਗਏ ਆ ਜਿੱਥੇ ਭਾਗੋ ਨੀ ਖਲੀ ਮਤਲਬ ਭਾਗੋ ਜਿਹੜਾ ਇਹਨਾਂ ਨੇ ਜਿਹਨੂੰ ਕਹਿ ਦਿੰਦੇ ਆ ਫਿਲਮ ਦਾ ਬਲੈਂਕ ਪੂਰਾ ਕੀਤਾ ਡੈਸ਼ ਪੂਰੀ ਕੀਤੀ ਹੈ ਤੁਸੀਂ ਵੀ ਦੱਸ ਸਕਦੇ ਹੋ ਕਿ ਸਹੀ ਪੂਰੀ ਕੀਤੀ ਹੈ ਗਲਤ ਪੂਰੀ ਕੀਤੀ ਹੈ ਤੇ ਇਹ ਤੋਂ ਪਹਿਲਾਂ ਕਿ ਆਪਾਂ ਅੱਗੇ ਚੱਲੀਏ ਨਾਲ ਦੇ ਨੰਬਰ ਦੇ ਦਿਆਂਗੇ ਨੰਬਰ ਜਿੱਥੇ ਦੱਸਣਾ ਤੁਸੀਂ 905-592-2169 ਸਾਡਾ ਸਟੂਡੀਓ ਨੰਬਰ ਹੈ ਕਾਲ ਕਰ ਸਕਦੇ ਹੋ ਆਪਣੀ ਸ਼ਮੂਲੀਅਤ ਕਰ ਸਕਦੇ ਹੋ ਦੱਸ ਸਕਦੇ ਹੋ ਮੁਹਾਵਰੇ ਦਾ ਮਤਲਬ ਕੀ ਹੈ ਤੇ ਨਾਲ ਦੀ ਨਾਲ ਅਸੀਂ ਆਪਣੇ ਪ੍ਰਾਊਡ ਸਪੌਂਸਰ ਦਾ ਸੁਨੇਹਾ ਵੀ ਲੈਣ ਜਾ ਰਹੇ ਹਾਂ
1: ਜੀ ਹੈਪੀ ਜੀ ਮੈਂ ਸੁਨੇਹਾ ਦੇਣ ਲੱਗੀ ਹਾਂ ਜੀ ਜੇ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਨੰਬਰ ਦੇਣ ਜਾ ਰਹੇ ਹਾਂ ਜੀ ਤੁਹਾਨੂੰ ਕੁਲਵੀਰ ਕੌਰ ਪੰਧੇਰ ਉਹ ਸਪੈਸ਼ਲਾਈਜ਼ਡ ਨੇ ਜੀ ਲਾਈਫ ਇੰਸ਼ੋਰੈਂਸ ਵਿਜ਼ਟਰ ਸੁਪਰਵੀਜ਼ਰ ਡਿਸੇਬਿਲਿਟੀ ਆਰ ਆਰ ਐਸ ਪੀ ਕ੍ਰਿਟੀਕਲ ਇੰਸ਼ੋਰੈਂਸ ਯਾਨੀ ਕਿ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਚਾਹੀਦੀ ਹੈ ਫਟਾਫਟ ਫੋਨ ਚੱਕੋ ਕਾਲ ਕਰੋ ਕੁਲਵੀਰ ਕੌਰ ਪੰਧੇਰ ਫੋਨ ਨੰਬਰ ਹੈ 647-501-9995 647-501-9995 ਤੇ ਜੇ ਤੁਸੀਂ ਵਕੀਲ ਦੀ ਭਾਲ ਦੇ ਵਿੱਚ ਹੈਗੇ ਹੋ ਤਾਂ ਨੰਬਰ ਦਿੰਦੇ ਹਾਂ ਜੀ ਤੁਹਾਨੂੰ ਬਲਰਾਜ ਸਿੰਘ ਹੇਅਰ ਤੁਹਾਨੂੰ ਕੋਈ ਵੀ ਲਾਅ ਰਿਲੇਟਡ ਇਸ਼ੂ ਹੈ ਜਾਂ ਕੋਈ ਵੀ ਰੀਅਲ ਅਸਟੇਟ ਟ੍ਰਾਂਜੈਕਸ਼ਨ ਦੇ ਵਿੱਚ ਕੋਈ ਪ੍ਰੋਬਲਮ ਹੈ ਕੰਸਰਨ ਹੈ ਫੈਮਿਲੀ ਵਿੱਚ ਕੋਈ ਪ੍ਰੋਬਲਮਸ ਚੱਲ ਰਹੀਆਂ ਨੇ ਇਮੀਗ੍ਰੇਸ਼ਨ ਨਾਲ ਕੁਐਸਚਨਸ ਨੇ ਵੈਲ ਬਣਾਉਣੀ ਹੈ ਪਾਵਰ ਆਫ ਅਟਰਨੀ ਬਣਵਾਉਣੀ ਹੈ ਫੋਨ ਚੱਕੋ ਕਾਲ ਕਰੋ ਬਲਰਾਜ ਸਿੰਘ ਹੇਅਰ ਨੰਬਰ ਟੂ ਕੋਂਟੈਕਟ 905-672-7500 905-672-7500 ਬਲਰਾਜ ਸਿੰਘ
0: ਬਿਲਕੁਲ ਜੀ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਘਰ ਦੀ ਅਪਗ੍ਰੇਡੇਸ਼ਨ ਕਰਾਉਣੀ ਹੈ ਤੁਹਾਨੂੰ ਲੱਗਦਾ ਕਿ ਹੁਣ ਥੋੜੇ ਜਿਹੇ ਪੈਸੇ ਹੈਗੇ ਵੀ ਅਸੀਂ ਘਰ ਤੇ ਲਾ ਲਈਏ ਤੇ ਘਰ ਨੂੰ ਥੋੜਾ ਚਮਕਾ ਲਈਏ ਤਾਂ ਤੁਸੀਂ ਨੰਬਰ ਕਿਹਨਾਂ ਦਾ ਯਾਦ ਰੱਖਣਾ ਜੀ ਨੰਬਰ ਯਾਦ ਰੱਖਣਾ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਖਾਸੀਅਤ ਇਹਨਾਂ ਦੀ ਇਹ ਹੈ ਕਿ ਚਾਹੇ ਤੁਹਾਡਾ ਛੋਟੇ ਤੋਂ ਛੋਟਾ ਕੰਮ ਹੈ ਘਰ ਦਾ ਚਾਹੇ ਵੱਡੇ ਤੋਂ ਵੱਡਾ ਕੰਮ ਹੈ ਇਹਨਾਂ ਨੇ ਹਰ ਤਰ੍ਹਾਂ ਦੇ ਕੰਮ ਦੇ ਵਿੱਚ ਪੂਰੀ ਮੁਹਾਰਤ ਹਾਸਲ ਰੱਖੀ ਹੋਈ ਹੈ ਤੇ ਨਾਲ ਦੀ ਨਾਲ ਇਹ ਪੂਰੀ ਤਸੱਲੀ ਬਖਸ਼ ਕੰਮ ਕਰਕੇ ਜਾਂਦੇ ਨੇ ਪੂਰਾ ਕੁਆਲਿਟੀ ਦਾ ਕੰਮ ਕਰਕੇ ਜਾਂਦੇ ਨੇ ਤੇ ਤੁਹਾਡੇ ਬ੍ਰੈਂਪਟਨ ਦੇ ਵਿੱਚ ਅਗਰ ਜਾ ਕੇ ਚੈੱਕ ਕਰਨਾ ਹੋਵੇ ਇਹਨਾਂ ਦਾ ਵੇਅਰ ਹਾਊਸ ਜਾ ਕੇ ਚੈੱਕ ਕਰੋ ਹੋਲਸੇਲ ਦਾ ਕੰਮ ਹੈ ਇਦੋਂ ਬੈਟਰ ਕੋਟੇਸ਼ਨ ਤੁਹਾਨੂੰ ਕੋਈ ਦੇ ਨਹੀਂ ਸਕਦਾ ਤੇ ਵੇਅਰ ਹਾਊਸ ਦੇ ਵਿੱਚ ਇਹਨਾਂ ਦੀ ਆਪਣੀ ਜਿਹੜੀ ਆਟੋਮੇਸ਼ਨ ਮਸ਼ੀਨਰੀ ਆ 2.5 ਤੋਂ 3 ਮਿਲੀਅਨ ਦੀ ਲੱਗੀ ਹੋਈ ਆ ਤੇ ਇਹਨਾਂ ਨੂੰ ਕਸਟਮ ਮੇਡ ਡਿਜ਼ਾਈਨ ਤਿਆਰ ਕਰਨ ਨੂੰ ਕਦੇ ਬਾਹਰ ਨਹੀਂ ਜਾਣਾ ਪੈਂਦਾ ਤੁਸੀਂ ਜੋ ਵੀ ਕਹੋਗੇ ਇਹਨਾਂ ਨੇ ਘਰੇ ਤਿਆਰ ਕਰ ਲੈਣਾ ਉਹੀ ਇਹਨਾਂ ਦੀ ਖਾਸੀਅਤ ਹੈ ਨਾਲ ਦੀ ਨਾਲ ਬਹੁਤ ਪੁਰਾਣੇ ਬੈਠੇ ਨੇ 25 ਤੋਂ 30 ਸਾਲ ਦਾ ਤਜਰਬਾ ਤੇ 25 ਤੋਂ 30 ਜਾਣਿਆਂ ਦੀ ਵੀ ਪ੍ਰੋਫੈਸ਼ਨਲ ਟੀਮ ਹੈ ਸੋ ਇਹਨਾਂ ਨੂੰ ਕਾਲ ਕਰ ਲੈਣੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਾਉਣਾ ਹੋਵੇ ਤਾਂ ਪੀਅਰਸਨ ਕਿਚਨ ਕੈਬਨਿਟ ਵਾਲੇ ਜਾ ਕੇ ਚੈੱਕ ਕਰੋ ਤੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਅਸੀਂ ਕਿਉਂ ਰਿਕਮੈਂਡ ਕਰ ਰਹੇ ਹਾਂ 6474-400-4550 ਨੰਬਰ ਹੈ ਜੀ 647-445-50 647-400-4550 647-445-50 ਨੰਬਰ ਹੈ ਜੀ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ 647-400-4550 647-445-50 ਤੇ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਮੀਗ੍ਰੇਸ਼ਨ ਦੇ ਬਾਬਤ ਕਿਸੇ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚੋਂ ਜਾਂ ਤੁਹਾਨੂੰ ਲੱਗਦਾ ਹੈ ਕਿ ਇਮੀਗ੍ਰੇਸ਼ਨ ਨਾਲ ਕੋਈ ਵੀ ਤੁਹਾਨੂੰ ਰਿਲਾਇਬਲ ਪਰਸਨ ਚਾਹੀਦਾ ਜਿੱਥੋਂ ਤੁਸੀਂ ਪ੍ਰੋਪਰ ਸਲਾਹ ਲੈ ਸਕੋ ਤਾਂ ਸਾਡੇ ਕੋਲ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ ਨੰਬਰ ਹੈ ਜੀ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਦੀ ਵੀ ਖਾਸੀਅਤ ਕੀ ਹੈ ਇਹ ਜਿੰਨੇ ਵੀ ਕੈਨੇਡੀਅਨ ਰੂਲਸ ਬੜੇ ਤੇਜ਼ੀ ਨਾਲ ਚੇਂਜ ਹੋ ਰਹੇ ਨੇ ਇਹ ਇਹਨਾਂ ਨੂੰ ਅਪ ਟੂ ਡੇਟ ਨੌਲੇਜ ਰੱਖਦੇ ਨੇ ਇਹਨਾਂ ਨੂੰ ਪਤਾ ਵੀ ਕਿਹੜੇ ਪ੍ਰੋਵਿੰਸ ਦੇ ਵਿੱਚ ਕਿਹੜੇ ਪਾਸੇ ਕਿੱਧਰ ਨੂੰ ਕਿਹੜਾ ਪ੍ਰੋਗਰਾਮ ਕਿਵੇਂ ਚੱਲ ਰਿਹਾ ਤੇ ਪੀਆਰ ਦੀ ਅਗਰ ਕੋਈ ਸਟੇਟਸ ਕੋਈ ਤੁਹਾਡਾ ਸਟੇਟਸ ਹੈ ਜਾਂ ਵਰਕ ਪਰਮਿਟ ਦੀ ਪ੍ਰੋਬਲਮ ਹੈ ਰੈਫਿਊਜੀ ਸਟੇਟਸ ਹੈ ਸਟੂਡੈਂਟ ਵੀਜ਼ੇ ਦੀ ਗੱਲ ਚੱਲ ਰਹੀ ਹੈ ਪੇਰੈਂਟਸ ਦੀ ਪੀਆਰ ਹੈ ਵਿਜ਼ਟਰ ਵੀਜ਼ਾ ਵਟ ਐਵਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਮੀਗ੍ਰੇਸ਼ਨ ਨਾਲ ਰਿਲੇਟਡ ਇਸ਼ੂ ਹੈ ਤਾਂ ਸਤਿਅਮ ਇਮੀਗ੍ਰੇਸ਼ਨ ਵਾਲਿਆਂ ਨੂੰ ਤੁਸੀਂ ਕਾਲ ਕਰ ਲੈਣੀ ਹੈ ਨਿਧੀ ਵਰਮਾ ਜੀ ਤੁਹਾਡੀ ਕਾਲ ਚੱਕਣਗੇ ਨੰਬਰ ਨੋਟ ਕਰੋ ਜੀ 647-244-2149 647-241-2149 6472442149 647-241-2149 नंबर है जी सत्यम इमीग्रेशन तो निधि वर्मा जी का गल्लां बातां जिहड़ियां चल रही ने गलबात चल रही है साडी अज मुहावरियां दे उत्ते ते हुण एक मुहावरा होर जिहड़ा आपां सरोतियां नूं पुछांगे पहला मुहावरा सरोते मैं पुछया होया जी वह किहड़ी गली जिथे डैश नहीं खली साढ़े बीर जी ने डैश न फिल किया पर जे नवे हूँ सुन रहे हैं हूँ तो लगे ने सुन सा प्रोग्राम तो उन्होंने दस दिए कि डैश भरनी है वह कि गली जिथे डैश नहीं खड़ी सो डैश भरो तो नाल दाल जो कोई तुम्हें मुहावरा आता ज कोई अखौत आँदी है ज अखाण आँदी है तो तुम वह भी साढ़े साझा कर सकते हो तो नंबर जोड़ा साडा है जी 905-592-2169 है स्टूडियो नंबर 905-592-2169 साडा स्टूडियो नंबर है सानू तुसी कॉल कर सकते हो 905-592-2169 साडा स्टूडियो नंबर है सानू तुसी कॉल कर सकते हो मुहावरा जिहड़ा है पूरा कर सकते हो कि वह किहड़ी गली जिथे डैश नहीं खली ते नाल दी नाल एक मुहावरा आपां होर भी पा दिंदे आ फिर
1: जी
0: है ना ते क्योंकि सरोते इहनूं भी दस रहे ने ते एक मुहावरा होर वह हैगा जी एक ना नॉर्मली आपां यूज करदे आ मुहावरा जिहड़ा खास करके मेरे ख्याल नाल रिलेटड हैगा सस नूं दे उत्ते कहिंदी उठ नी नूहे निसल हो डैश छड ते डैश चो हुण दो डैशिज ने पहला तो स्रोते देखते हैं कि सानूं की कहना चाहुंदे ने साडे नाल साडी कॉल आई है देखते हैं हैलो सत श्री अकाल जी हैलो सत श्री अकाल जी तुसीं आउंदे हो जी
2: मुहावरा
0: तो अजकल सारे नूं याद है
1: नॉर्मली
0: जो हालात कर देंगे कदे कदे जिम्मे साडे नाल जल्दी साडे हरिंदरपाल जी भी जुड़नगे है ना ते ओह मोर्गी दी गल करनगे जां जिहड़े बेचारे करजे नाल प्रॉब्लम च बैठे ने ओह ते उधरले पासे उहनां दी किस तरह नाल छुटकारा हो सकता है कि किवें काम हो सकता है दसणगे पर गल उही है क्योंकि नॉर्मली अनफॉर्चुनेट सीगा कि जदों आपां पिछले कई औखे वेले च लंघ के आए हैं ते नॉर्मली वह काफ़ी जिहड़ियां कह दिंदे आ कि कईआं दे खाते कईआं दे जिहड़े बेचारे रखे सेविंग सूविंग हुंजियां कईआं मतलब ना चाहते हुए भी है ना थोड़े जे पुठे पासे फसे तो कोविड की प्रॉब्लम कह लो ज इंटरस्ट रेट की प्रॉब्लम कह लो उतो मैं एक गल याद आ गई कल पल पल ने धेला कर दी मेले मेला वाला हिसाब हो गया पर आप जो है चलो एक मुहावरा जरा होर है तुम पूछा जी वह मुहावरा तुम दसना कि उठ नी नूहे निसल हो डैश छड तो डैश चो सो ये डैश डैश दो डैशिज ने तो यह पूरिया कर तो तुम पूरी कर सकते हो तो नहीं भी तुम्हें यह मुहावरा आता बई तो फोन तो घट्टो घट कर ही सकते हो क्योंकि फोन करके अपना मुहावरा पुछ लो सू कोई चक्कर नहीं एडा सू की पुछना स्रोते पुछा सू नहीं भी आता स्रोते पुछ लें क्योंकि सा मतलब वो छुटकारा हो जाता अभी बच जाने पर तुम्हें जो पुछा हुआ अभी वह यह भी उठ नी नूहे निसल हो डैश छड तो डैश चो सो ये मुहावरा वो डैश तुम भरनी है तो किवें भरनी है वह देखते हैं नंबर जरा कॉल करनी है 905-592-2169 9055922169 साडा स्टूडियो नंबर है 905-592-2169 साडा स्टूडियो नंबर है 9055922169 इस नंबर से तुम सानू कॉल कर सकते हो मुहावरा जरा है वह पूरा कर सकते हो तो उन्नी देर तुम मुहावरा पूरा करते हो ते मैं दो लाइना एक गीत दी तुहानू सुना दें
1: जी
0: सो ये भी गीत जिहड़ा जी लंबी हेक वाले गीत ने अज मैं कढ के लियांदे होए ने ते पर
1: तुहाडे गाने तो पहला जी साडे नाल स्रोते जुड़े होए ने
0: लाओ जी स्रोतियां दी गल सुणदे आं पहला स्रोते जरूरी ने हैलो रेडियो दी आवाज घट कर लो जी तुसीं ऑन एयर हो
2: हां जी सत श्री अकाल जी
0: सत श्री अकाल वीर जी
2: हां जी आला छड दे मज्जां चो
1: छंड
0: मजा चो ਮੈਨੂੰ ਲੱਗਦਾ ਸਸਤੇ ਨੂੰ ਉਹਦੀ ਟਿੱਪਣੀ ਆ ਨਾ ਆਪਸ ਦੇ ਵਿੱਚ, ਉਸ ਹਿਸਾਬ ਨਾਲ ਗੱਲ ਜੀ ਲਿਖੀ ਗਈ ਹੈ। ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ, ਤੁਹਾਨੂੰ ਕੋਈ ਮੁਹਾਵਰਾ ਦੱਸਣਾ ਹੋਵੇ ਸਾਨੂੰ? ਬਿਲਕੁਲ ਜੀ, ਇਹਨਾਂ ਨੇ ਕਿਹਾ ਕਿ ਆਲਸ ਛੱਡ ਮੱਝਾਂ ਚੋ। ਸੋ ਬੇਸਿਕਲੀ ਨਾ ਇਹ, ਹਾਂ ਦੁਬਾਰਾ ਸਾਡੇ ਕੋਲ ਅਗਲੇ ਕਾਲਰ ਆਏ ਨੇ, ਦੇਖਦੇ ਹਾਂ
1: ਜੀ ਜੀ।
0: ਹੈਲੋ
1: ਹੈਲੋ
0: ਹੈਲੋ, ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ, ਦੱਸੋ ਕੀ ਕਹਿਣਾ ਚਾਹੋਗੇ? ਹਾਂ ਹਾਂ, ਤੁਸੀਂ ਮੁਹਾਵਰਾ, ਤੁਹਾਡੇ ਤਾਂ ਵੇਟ ਹੋ ਰਹੀ ਸੀ ਅੱਜ, ਮੈਨੂੰ ਲੱਗਦਾ ਜੀ ਵਧੀਆ ਜਿਹਾ ਮੁਹਾਵਰਾ ਲੈ ਕੇ ਆਉਂਗੇ ਸਾਡੇ ਵਾਸਤੇ ਅੱਜ ਤੁਸੀਂ।
3: ਉਹ ਨਾਲ ਨਾ ਖੜੇ,
0: ਹਾਂਜੀ
3: ਉਹ ਖੋਤੀ ਤੇ ਚੜੇ।
0: ਅੱਛਾ, ਉਹ ਨਾਲ ਨਾ ਖੜੇ ਤੇ ਉਹ ਖੋਤੀ ਤੇ ਚੜੇ। ਹਾਂ ਇਹ ਮਤਲਬ ਇਹਦਾ ਹੁਣ ਆਪਾਂ ਸਰੋਤਿਆਂ ਨੂੰ ਪੁੱਛਦੇ ਹਾਂ, ਵੀ ਕਹਿੰਦਾ ਉਹ ਤਾਂ ਨਾਲ ਨਾ ਖੜੇ ਤੇ ਉਹ ਖੋਤੀ ਤੇ ਚੜੇ। ਵੈਰੀ ਗੁੱਡ, ਵਧੀਆ ਮੁਹਾਵਰਾ। ਤੇ ਉਹ ਤੁਹਾਨੂੰ ਪੂਰਾ ਆਉਂਦਾ, ਉੱਠ ਨੀ ਨੂਹੇ ਨਿਸਲ ਹੋ ਡੈਸ਼ ਛੱਡ ਤੇ ਡੈਸ਼ ਚੋ। ਚਰਖਾ ਛੱਡ ਤੇ ਚੱਕੀ ਚੋ, ਚਰਖਾ ਛੱਡ ਤੇ ਚੱਕੀ ਚੋ, ਉੱਠਣੀ ਨੂਹੇ ਨਿਸਲ ਹੋ। ਤੇ ਪਰ ਬਿਲਕੁਲ ਤੁਹਾਡੇ ਵਾਲਾ ਮੁਹਾਵਰਾ ਜਿਹੜਾ, ਇੱਕ ਵਾਰੀ ਫੇਰ ਬੋਲ ਦਿਓ, ਦੇਖਦੇ ਆ ਸਰੋਤਿਆਂ ਚੋਂ ਕਿਹਦਾ ਜਵਾਬ ਆਉਂਦਾ। ਬਲਦੇਵ ਸਿੰਘ ਜੀ ਦੇ ਮੁਹਾਵਰੇ ਨੂੰ ਅਰਥ ਜਿਹੜਾ ਦਿੰਦਾ, ਇਹਦਾ ਮਤਲਬ ਕੀ ਆ? ਬਹੁਤ ਅੱਛਾ ਜੀ, ਪਹਿਲਾਂ ਇੱਕੋ ਹੀ ਹਜਮ ਆ ਲੈਣ ਦਿਓ, ਬਾਅਦ ਚੋਂ ਅਗਲਾ ਪੁੱਛਦੇ ਹਾਂ ਆਪਾਂ, ਪਹਿਲਾਂ ਸਰੋਤਿਆਂ ਨੂੰ ਇੱਕ ਇੱਕ ਕਰਕੇ। ਬਿਲਕੁਲ ਬਿਲਕੁਲ ਬਿਲਕੁਲ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਬਿਲਕੁਲ ਜੀ, ਤੇ ਨੰਬਰ ਸਾਡਾ 905-592-2196 ਤੇ ਤੁਸੀਂ ਕਾਲ ਕਰ ਸਕਦੇ ਹੋ। ਤੇ ਇਸ ਤੋਂ ਪਹਿਲਾਂ ਕਿ ਸਰੋਤੇ ਆਪਾਂ ਅੱਗੇ ਚੱਲੀਏ, ਫੇਰ ਤੁਹਾਨੂੰ ਮੈਂ ਦੱਸ ਦਿਆਂ ਕਿ ਅਸੀਂ ਬਹੁਤ ਖੁਸ਼ਕਿਸਮਤ ਹੈ ਕਿ ਹਮੇਸ਼ਾ ਸਾਡੇ ਨਾਲ ਇੱਕ ਖਾਸ ਸ਼ਖਸੀਅਤ ਜੁੜਦੀ ਹੈ ਜਿਹਦਾ ਨਾਂ ਹੈ ਹਰਿੰਦਰਪਾਲ ਸਿੰਘ ਜੀ। ਤੇ ਇੱਕ ਵਾਰੀ ਫੇਰ ਜੁੜ ਚੁੱਕੇ ਨੇ, ਸਭ ਤੋਂ ਪਹਿਲਾਂ ਅਸੀਂ ਸਟੂਡੀਓ 'ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਿੰਦਰ ਜੀ ਤੁਹਾਡਾ।
4: ਜੀ ਹੈਪੀ ਜੀ, ਤੁਹਾਡਾ ਸਮਾਂ ਦੇਣ ਲਈ ਧੰਨਵਾਦ। ਤੇ ਸਰੋਤਿਆਂ ਨੂੰ ਆਪਣਾ ਨੰਬਰ ਮੈਂ ਆਪਣੀ ਜ਼ੁਬਾਨੀ ਦੱਸਾਂ ਜੀ, 416-400-4444 416-444-4444 ਮੇਰਾ ਨੰਬਰ ਹੈ। ਤੇ ਤੁਸੀਂ ਕੋਈ ਅੱਜ ਪੁੱਛਣਾ ਚਾਹੋ
0: ਆਪਾਂ ਨੋਰਮਲੀ ਜਿਹੜਾ ਜਿਹਨੂੰ ਜਦੋਂ ਕੈਨੇਡਾ ਗਏ ਨਾ, ਕੈਨੇਡੇ ਚੱਲੇ ਹਾਂ, ਸੋ ਇੱਕ ਸਵਾਦ ਜਿਹਾ ਅਲੱਗ ਹੀ ਆਉਂਦਾ ਹਨਾ ਮੂੰਹ ਦੇ ਮੂੰਹ ਚ। ਤੇ ਇਹ ਆ ਵੀ ਆਪਾਂ ਇਧਰਲੇ ਪਾਸੇ ਇਸ ਕੰਟਰੀ ਨੂੰ ਨੋਰਮਲੀ ਜ਼ਿਆਦਾ ਪ੍ਰੈਫਰੈਂਸ ਆ ਜਾਂ ਜ਼ਿਆਦਾ ਆਪਾਂ ਲਾਈਕ ਕਿਉਂ ਕਰਦੇ ਹਾਂ ਇਧਰਲੇ ਪਾਸੇ, ਉਧਰ ਜਦੋਂ ਆਉਂਦੇ ਹਾਂ ਉਹਦੀ ਕੋਈ ਤਾਂ ਖਾਸੀਅਤ ਹੈਗੀ ਆ ਨਾ? ਤੇ ਉਹ ਤੁਹਾਡੇ ਤੋਂ ਬੈਟਰ ਨਹੀਂ ਦੱਸ ਸਕਦਾ, ਕਿਉਂਕਿ ਪੂਰੇ ਉਹਦੇ ਅੰਦਰਲੇ ਅਰਥ ਕੀ ਨੇ ਇਸ ਚੀਜ਼ ਦੇ, ਉਹ ਤੁਸੀਂ ਬੈਟਰ ਤਰੀਕੇ ਨਾਲ ਸਮਝਾ ਸਕਦੇ ਹੋ ਸਾਨੂੰ। ਬਾਕੀ ਇਹ ਹੈ ਕਿ ਜਿਹੜੇ ਵਿਚਾਰੇ ਫਸੇ ਨੇ ਕੋਈ ਪਰਸਨਲ ਲੋਨ ਲੈਣ ਦੇ ਮੂਡ ਦੇ ਵਿੱਚ ਨੇ ਕਿ ਉਹਨਾਂ ਨੂੰ ਮਿਲ ਜੇ, ਉਹਨਾਂ ਨੂੰ ਵੀ ਥੋੜਾ ਆਈਡੀਆ ਦੇ ਦਿਓ ਕਿ ਕਿਵੇਂ ਲੈ ਸਕਦੇ ਨੇ।
4: ਦੇਖੋ ਕੈਨੇਡਾ ਦਾ ਜਿਹੜਾ ਫਾਈਨੈਂਸ਼ੀਅਲ ਸਿਸਟਮ ਹੈ ਜੀ, ਤੇ ਦੂਸਰਾ ਸਿਵਲ ਸਿਸਟਮ, ਇਹ ਦੋਵੇਂ ਵਧੀਆ ਨੇ
0: ਜੀ।
4: ਇਹਨਾਂ ਦਾ ਜਿਹੜਾ ਮੇਨ ਫਾਊਂਡੇਸ਼ਨ ਹੈ ਕੈਨੇਡਾ ਦੀ, ਉਹ ਹੈਗੀ ਹੈ ਸਮਾਜ ਭਲਾਈ, ਸਮਾਜ ਕਲਿਆਣ, ਲੋਕਾਂ ਦੀ ਬਿਹਤਰੀ, ਮਨੁੱਖੀ ਅਧਿਕਾਰ ਤੇ ਪਰਉਪਕਾਰ, ਜਿਹਦੇ ਕਰਕੇ ਇੱਥੇ ਬਾਹਰਲੇ ਮੁਲਕਾਂ ਚ ਜਿਹੜੇ ਭੈਣ ਭਰਾ ਇੱਥੇ ਆਉਂਦੇ ਆ ਉਹਨਾਂ ਨੂੰ ਰਿਫਿਊਜੀ ਸਟੇਟਸ ਤੇ ਵੇਖਿਆ ਕਿੰਨਾ ਖਰਚ ਸਰਕਾਰ ਕਰਦੀ ਆ
1: ਜੀ, ਬਿਲਕੁਲ।
4: ਤੇ ਉਹ ਇਹਨਾਂ ਦੇ ਫਾਈਨੈਂਸ ਸਿਸਟਮ ਕਰਕੇ ਹੈਗਾ ਸਾਰਾ ਕੁਛ ਕੈਨੇਡਾ ਕਰਕੇ ਆ
0: ਜੀ।
4: ਦੂਸਰਾ ਹੈਗਾ ਕਿ ਇੱਥੇ ਜਿਹੜਾ ਕਰਜ਼ੇ ਦਾ ਕਾਨੂੰਨ ਹੈ, ਜਿਹਦੇ ਬਾਰੇ ਤੁਹਾਡੀ ਮੇਰੀ ਬਹੁਤ ਵਾਰੀ ਗੱਲ ਹੋਈ ਆ ਔਰ ਆਫ ਦੀ ਏਅਰ ਵੀ ਕਰਦੇ ਰਹਿੰਦੇ ਹਾਂ, ਡਿਸਕਸ ਕਰਦੇ ਹਾਂ ਕਿ ਇਹ ਇੰਨਾ ਵਿਧੀ ਵਿਧਾਨ ਕਰਜ਼ੇ ਸੰਬੰਧੀ, ਕਰਜ਼ੇ ਦੇ ਮਾਫ਼ੀ ਸੰਬੰਧੀ ਵਧੀਆ ਬਣਾ ਦਿੱਤਾ ਹੈਪੀ ਜੀ, ਕਿ ਮੈਨੂੰ ਕੋਈ ਪ੍ਰੋਬਲਮ ਇਹਦੇ ਚ 20 ਸਾਲਾਂ ਚ ਨਹੀਂ ਨਜ਼ਰ ਆਈ। ਤੇ ਇੰਨਾ ਵਧੀਆ ਕਾਨੂੰਨ ਬਣਾਉਣ ਵਾਸਤੇ ਇਹਨਾਂ ਨੇ ਕਿੰਨਾ ਟਾਈਮ ਲਾ ਹੋਏਗਾ, ਪਰ ਚੰਗੀ ਗੱਲ ਹੈ ਅਸੀਂ ਇੱਥੇ ਰਹਿੰਦੇ ਹਾਂ ਪ੍ਰੋਬਲਮ ਵਿੱਚ ਤਾਂ ਹੈਪੀ ਕੋਈ ਵੀ ਫਸ ਸਕਦਾ। ਅੱਜ ਬਿਜ਼ਨਸ ਸ਼ੁਰੂ ਕੀਤਾ, ਬਿਜ਼ਨਸ ਫੇਲ ਵੀ ਹੋ ਸਕਦਾ, ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਹੁਣ ਕੋਵਿਡ ਦਾ ਤੇ ਵੇਖ ਹੀ ਲਓ, ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਕਿੰਨੀ ਪ੍ਰੋਬਲਮ ਇਹਦੇ ਕਰਕੇ ਆਏਗੀ।
0: ਬਿਲਕੁਲ,
4: ਜਿਹੜਾ ਹੁਣ ਅੱਜ ਕੱਲ ਇਹ ਸਮਾਂ ਆਇਆ ਕੋਵਿਡ ਦੀ ਵਜ੍ਹਾ ਕਰਕੇ, ਦੇਖੋ ਲੋਕਾਂ ਕੋਲ ਹੈਪੀ ਜੀ, ਮੈਂ ਤੇ ਭੈਣ ਭਰਾਵਾਂ ਨੂੰ ਮਿਲਦਾ ਜੀ, ਚੰਗਾ ਖਾਣਾ ਖਰੀਦਣ ਵਾਸਤੇ ਵੀ ਪੈਸੇ ਨਹੀਂ ਹੈਗੇ। ਪੇਮੈਂਟਸ ਕਰਨ ਚ ਇੰਨੀ ਮਜਬੂਰੀ ਆਈ ਪਈ ਹੈ, ਖੁਸ਼ੀ ਨਾਲ ਨਹੀਂ, ਪੰਜਾਬੀ ਕਦੇ ਨੀ ਕਿਸੇ ਦਾ ਪੈਸਾ ਮਾਰ ਕੇ ਖੁਸ਼ ਕਹਿਣਗੇ, ਨਹੀਂ ਆ ਲੋ ਪੈਸੇ ਤੁਸੀਂ। ਪਰ ਹੁਣ ਹਾਲਤ ਹੀ ਇੰਨੇ ਵਿਗੜ ਗਏ ਆ, ਕਈ ਵਾਰੀ ਕਈ ਲੋਕਾਂ ਨੇ ਬਿੱਲ ਨੀ ਭਰੇ ਜਾ ਰਹੇ ਉਹਨਾਂ ਕੋਲੋਂ, ਕਿਉਂਕਿ ਉਹਨਾਂ ਨੇ ਪ੍ਰਾਈਵੇਟ ਲੋਨ, ਪ੍ਰਾਈਵੇਟ ਮੋਰਗੇਜਸ ਲੈ ਲਈਆਂ। ਉਦੋਂ ਕਈ ਵਾਰੀ ਨਾ ਚਾਹੁੰਦੇ ਹੋਏ ਵੀ ਰੋਂਗ ਡਿਸੀਜਨ ਹੈਪੀ ਹੋ ਜਾਂਦਾ।
0: ਬਿਲਕੁਲ ਜੀ,
4: ਹੋਰ ਤਾਂ ਛੱਡੋ, ਅੱਜ ਕੱਲ ਹੈਪੀ ਮੁੱਢਲੀਆਂ ਲੋੜਾਂ ਜਿਹੜੀਆਂ ਨਾ, ਰੋਟੀ ਕੱਪੜਾ ਮਕਾਨ ਪੂਰੀਆਂ ਕਰਨ ਲਈ ਵੀ ਭੈਣ ਭਰਾ ਕਈ ਜਿਹੜੇ ਉਹਨੇ ਆਰ ਈ ਐਸ ਪੀ ਚੋਂ ਪੈਸੇ ਕਢਾ ਕੇ, ਕਿਸੇ ਨੇ ਸੋਨਾ ਵੇਚ ਕੇ, ਮਤਲਬ ਅਲੱਗ ਅਲੱਗ ਟੂਲ ਤਰੀਕੇ ਵਰਤਦੇ ਆ ਤਾਂ ਕਿ ਹੋਰ ਦੋ ਮਹੀਨਿਆਂ ਨੂੰ ਇਹ ਠੀਕ ਹੋ ਜਾਏਗਾ।
0: ਬਿਲਕੁਲ,
4: ਪਰ ਇਹ ਦੋ ਚਾਰ ਛੇ ਮਹੀਨਿਆਂ ਬਾਅਦ ਠੀਕ ਹੋਣ ਵਾਲਾ ਜਿਹੜਾ ਇਹ ਸਮਾਂ ਨਹੀਂ ਹੈਗਾ। ਹੈਪੀ ਜੀ, ਸਾਨੂੰ ਪੜ੍ਹਨ ਦਾ ਮੌਕਾ ਮਿਲਿਆ ਇਸ ਪੜ੍ਹਾਈ ਦਰਮਿਆਨ ਕਿ 1930 ਵਿੱਚ ਇੱਕ ਵਰਲਡ ਵਾਈਡ ਆਰਥਿਕ ਰਿਸੈਸ਼ਨ ਮੰਦਵਾੜਾ ਆਇਆ ਸੀ, ਜਿਹੜਾ ਤਕਰੀਬਨ 5-10 ਸਾਲ ਰਿਹਾ ਸੀ, ਮਤਲਬ ਬਹੁਤ ਔਖੇ ਸਮੇਂ ਮਤਲਬ ਸੀਗੇ
0: ਜੀ।
4: ਹੁਣ ਵੀ ਮਤਲਬ ਸਾਨੂੰ ਵੇਖੋ ਆਸ ਨਾਲ ਜੀਨੇ ਆ ਅਸੀਂ।
0: ਬਿਲਕੁਲ ਜੀ,
4: ਜੇਕਰ ਅਸੀਂ ਇਹ ਸੋਚੀਏ ਕਿ ਇਹ ਪ੍ਰੋਬਲਮ ਜਿਹੜੀ ਹੈ ਇਹ ਫਟਾਫਟ ਚੱਲ ਜਾਣੀ ਹੈ, ਉਹ ਬਿਲਕੁਲ ਨਹੀਂ। ਸਾਨੂੰ ਆਪਣੀਆਂ ਜੇਬਾਂ ਨੂੰ ਘੁੱਟ ਕੇ ਰੱਖਣਾ ਚਾਹੀਦਾ
0: ਜੀ,
4: ਮਤਲਬ ਖਰਚ ਜਿੰਨਾ ਘੱਟ ਤੋਂ ਘੱਟ ਹੋਵੇ ਓਨਾ ਕਰੋ ਤਾਂ ਕਿ ਆਉਣ ਵਾਲੇ ਸਮੇਂ ਨਾਲ ਡੀਲ ਕੀਤਾ ਜਾ ਸਕੇ।
0: ਬਿਲਕੁਲ,
4: ਤੁਸੀਂ ਮੈਨੂੰ ਵਿੱਚ ਇੱਕ ਹਿੰਟ ਦੇ ਰਹੇ ਸੀ, ਕਰਜ਼ੇ ਕਰਕੇ ਕੋਈ ਵੀ ਜਿਹੜਾ ਨਾ ਜੇ ਪੇਮੈਂਟ ਹੈਪੀ ਨਹੀਂ ਕਰ ਸਕਦੇ ਭੈਣ ਭਰਾ,
0: ਹਾਂਜੀ,
4: ਉਹਨਾਂ ਨਾਲ ਕੋਈ ਆਣ ਮਨੁੱਖੀ ਵਤੀਰਾ ਨਹੀਂ ਕਰ ਸਕਦਾ, ਕੋਈ ਵੀ ਥ੍ਰੈਟ ਨਹੀਂ ਕਰ ਸਕਦਾ, ਕੋਈ ਦਾਬਾ ਨਹੀਂ ਮਾਰ ਸਕਦਾ। ਕਰਜ਼ਾ ਭਾਵੇਂ ਉਹ ਪ੍ਰਾਈਵੇਟ ਲੋਨ ਹੋਵੇ, ਭਾਵੇਂ ਘਰ ਦੇ ਉੱਪਰ ਹੀ ਰਜਿਸਟਰ ਹੋਵੇ, ਮਤਲਬ ਮਹਿੰਗੇ ਭਾਅ ਵਾਲੇ ਜਿਹੜੇ ਲੋਨ ਹੈ,
0: ਹਾਂਜੀ,
4: ਇੱਥੇ ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਪਤਾ 30-40% ਦੇ ਵਿਆਜ ਹੀ ਲਾ ਲੈਂਦੇ ਆ।
0: ਬਿਲਕੁਲ ਜੀ, ਬਿਲਕੁਲ,
4: ਹਾਂ। ਸੋ ਇਹ ਸਾਰਾ ਕੁਛ ਸਾਨੂੰ ਵੀ ਪਤਾ, ਸਰਕਾਰ ਨੂੰ ਵੀ ਪਤਾ ਕਿ ਇਹ ਜਿਹੜੇ ਆ ਪ੍ਰਾਈਵੇਟ ਲੋਨ ਦੇ ਕੇ ਕੰਪਨੀਆਂ ਜਿਹੜੀਆਂ ਇਹ ਕਿਵੇਂ ਲੁੱਟਦੇ ਆ ਜੀ। ਤਾਂ ਸਰਕਾਰ ਨੇ ਫਿਰ ਕੀ ਕੀਤਾ ਕਿ ਇਹਨਾਂ ਨੂੰ ਨੱਥ ਪਾਉਣ ਵਾਸਤੇ ਵੀ ਇੰਨੀ ਲੁੱਟ ਖਸੁੱਟ ਨਹੀਂ ਹੋਣੀ ਚਾਹੀਦੀ ਪ੍ਰਾਈਵੇਟ ਲੋਨ ਵਿੱਚ
0: ਜੀ,
4: ਸਰਕਾਰ ਨੇ ਕਾਨੂੰਨ ਦੀ ਸ਼ਕਲ ਦੇ ਕੇ ਇੱਕ ਫਾਈਨੈਂਸ਼ੀਅਲ ਪਲੇਟਫਾਰਮ ਲੈਣ ਦਾ ਕਿ ਜੇਕਰ ਸਰੋਤੇ ਉਦੋਂ ਪੇਮੈਂਟਾਂ ਨਹੀਂ ਕਰ ਸਕਦੇ, ਕੋਈ ਆਰਥਿਕ ਪ੍ਰੋਬਲਮ ਆ ਗਈ, ਬਿਜ਼ਨਸ ਡਾਊਨ ਹੋ ਗਏ, ਪਰ ਉਹ ਹੈ ਓਨੈਸਟ, ਓਨੈਸਟ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ, ਤਾਂ ਉਹਨਾਂ ਦੀ ਹੈਲਪ ਵਾਸਤੇ ਇਹ ਵਿਧੀ ਵਿਧਾਨ ਜਿਹੜਾ ਜੀ ਉਹ ਸਰਕਾਰ ਨੇ ਬੜੇ ਦੇਰ ਤੋਂ ਲਿਆਂਦਾ
0: ਜੀ।
4: ਤਾਂ ਉਹਦੇ ਵਾਸਤੇ ਤੇ ਜਿਵੇਂ ਹਮੇਸ਼ਾ ਤੁਹਾਡੇ ਨਾਲ ਗੱਲ ਹੁੰਦੀ ਹੈ ਕਿ ਸਰਕਾਰ ਦਾ ਧੰਨਵਾਦ ਕਰਾਂਗੇ ਜੀ ਅਸੀਂ।
0: ਬਿਲਕੁਲ
4: ਜੀ, ਹੁਣ ਹੈਪੀ ਹੁਣ ਮੈਨੂੰ ਤਾਂ ਵੇਖਣ ਵਾਸਤੇ ਮਿਲਦਾ ਸਮਾਂ ਸਰੋਤਿਆਂ ਨਾਲ ਬੈਠੀ ਦਾ, ਕਈ ਉਹ ਵੀ ਘਰ ਹੈਗੇ ਆ ਜਿਹਨਾਂ ਨੇ 2-2, 4-4 ਲੋਨ ਜਿਹੜੇ ਘਰਾਂ ਤੇ ਰਜਿਸਟਰ ਹੋਏ ਪਏ ਆ।
0: ਬਿਲਕੁਲ,
4: ਉਹ ਘਰ ਵੇਚ ਕੇ ਵੀ ਕਰਜ਼ਾ ਨਹੀਂ ਲੱਗ ਸਕਦਾ।
0: ਹਾਂਜੀ ਬਿਲਕੁਲ,
4: ਮਤਲਬ ਕਈ ਵਾਰੀ ਆਪਾਂ ਸੋਚਦੇ ਹਾਂ ਚੱਲ ਠੀਕ ਹੈ ਜੀ ਕੋਈ ਗਲਤੀ ਹੋ ਗਈ ਸੀ ਤੇ ਆਪਾਂ ਘਰ ਵੇਚ ਲਈਏ, ਤੇ ਉਹ ਤਾਂ ਘਰ ਵੇਚ ਕੇ ਵੀ ਨੀ ਪੂਰੇ ਹੋ ਸਕਦੇ ਜਿਹੋ ਜਿਹੀਆਂ ਕੀਮਤਾਂ।
0: ਬਿਲਕੁਲ ਡਿੱਗੀਆਂ ਨੇ ਜੀ, ਬਿਲਕੁਲ,
4: ਉਹ ਹੋਰ ਵੀ ਥੱਲੇ ਜਾਣਗੇ ਅਜੇ।
0: ਸਹੀ ਹੈ,
4: ਮੈਂ ਤੇ ਇੱਕ ਹੀ ਗੱਲ ਹਮੇਸ਼ਾ ਤੁਹਾਡੇ ਮਾਧਿਅਮ ਰਾਹੀਂ ਦੱਸੀ ਹੈ ਜੀ, ਵੀ ਡਰੋ ਘਬਰਾਓ ਨਾ, ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਡਰਨ ਘਬਰਾਉਣ ਦੀ ਸਾਨੂੰ ਕੋਈ ਲੋੜ ਨਹੀਂ। ਦੋ ਕੰਮ ਕਰੋ, ਇੱਕ ਤੇ ਆਪ ਸੋਚੋ ਤੇ ਦੂਜੀ ਸਲਾਹ ਕਰੋ।
0: ਬਿਲਕੁਲ,
4: ਦੋਵਾਂ ਗੱਲਾਂ ਨਾਲ ਤੁਹਾਨੂੰ ਫਾਇਦਾ ਹੋਵੇਗਾ। ਆਪ ਸੋਚੋਗੇ ਤੇ ਤੁਹਾਨੂੰ ਕੋਈ ਨਾ ਕੋਈ ਆਈਡੀਆ ਇਨਫੋਰਮੇਸ਼ਨ ਮਿਲੇਗੀ, ਸਲਾਹ ਕਰੋਗੇ ਕਿਸੇ ਐਡਵਾਈਜ਼ਰ ਦੇ ਨਾਲ ਜੋ ਕਰਜ਼ਿਆਂ ਦੇ ਫੀਲਡ ਵਿੱਚ ਹੋਣ, ਤਾਂ ਤੁਹਾਨੂੰ ਕਲੀਅਰ ਕੱਟ ਪਤਾ ਲੱਗ ਜਾਏਗਾ, ਤੇ ਵਾਕਿਆ ਫਿਰ ਤੁਸੀਂ ਵੀ ਸਿਫਤਾਂ ਕਰਨੀ ਸ਼ੁਰੂ ਕਰ ਦੇਣਗੇ, ਕਰ ਦੋਗੇ, ਤੇ ਵਾਕਿਆ ਜਿਨ੍ਹਾਂ ਨੇ ਕਾਨੂੰਨ ਘਾੜਿਆਂ ਨੇ ਕਾਨੂੰਨ ਬਣਾਇਆ ਉਹਦਾ ਕੋਈ ਪਰਪਸ ਸੀਗਾ
0: ਜੀ ਬਿਲਕੁਲ।
4: ਤੁਹਾਨੂੰ ਆਪਣੇ ਆਪ ਨੂੰ ਕੋਨਫੀਡੈਂਸ ਵਧੇਗਾ, ਘਰ ਬੈਠਿਆਂ ਤੇ ਕੁਝ ਨਹੀਂ ਹੋਣਾ, ਫੋਨ ਘੁਮਾਓ, ਸਲਾਹ ਕਰੋ, ਇਨਫੋਰਮੇਸ਼ਨ ਚ ਵਾਧਾ ਜਿਹੜਾ ਉਹ ਜ਼ਰੂਰ ਹੋਣਾ ਚਾਹੀਦਾ। ਇਨਫੋਰਮੇਸ਼ਨ ਦਾ ਮਕਸਦ ਆ ਕਿ ਆਹ 2026 ਹੈ, 2027 ਦਾ ਵੀ ਔਖਾ ਸਮਾਂ ਜਿਹੜਾ ਉਹਦੇ ਵਾਸਤੇ ਅਸੀਂ ਇਨਫੋਰਮੇਸ਼ਨ ਲੈ ਕੇ ਸਾਨੂੰ ਇਹ ਪਤਾ ਲੱਗੇਗਾ ਕਿ ਇਹਨਾਂ ਪ੍ਰੋਬਲਮਾਂ ਵਿੱਚੋਂ ਨਿਕਲਣ ਵਾਸਤੇ ਸਾਡੇ ਕੋਲ ਮੌਜੂਦਾ ਸਰਕਾਰੀ ਸਪੋਰਟ ਨਾਲ ਕਿਹੜੇ ਕਿਹੜੇ ਤੋੜ ਨੇ। ਸੋ ਉਹ ਚੀਜ਼ਾਂ ਜਿਹੜੀਆਂ ਜੀ ਡਿਸਕਸ ਕਰਨੀਆਂ ਚਾਹੀਦੀਆਂ
0: ਜੀ।
4: ਮੈਂ ਐਂਡ ਤੇ ਹੈਪੀ ਜੀ ਇਹੋ ਕਹਿਣਾ ਚਾਹਾਂਗਾ ਕਿ ਜਿੰਨੇ ਵੀ ਭੈਣ ਭਰਾ ਜਿਹੜੇ ਇਹ ਕਰਜ਼ਿਆਂ ਸੰਬੰਧੀ ਕੋਰਸ ਜਾਂ ਪੜ੍ਹਾਈ ਕਰਨਾ ਚਾਹੁੰਦੇ ਆ, ਭੈਣਾਂ ਜਿਹੜੀਆਂ ਅੱਗੇ ਆਉਣਾ ਚਾਹੁੰਦੀਆਂ, ਉਹਨਾਂ ਨੂੰ ਵੀ ਇਹ ਪੜ੍ਹਾਈ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਸਮਾਜ ਵਿੱਚ ਰਹਿੰਦਿਆਂ ਭੈਣ ਭਰਾਵਾਂ ਦੀ ਪ੍ਰੋਪਰ ਹੋਰ ਵਧੀਆ ਹੈਲਪ ਕਰ ਸਕੀਏ। ਕਿਉਂਕਿ ਕੁਛ ਵੀ ਭੈਣ ਭਰਾ ਨੂੰ ਕਰਜ਼ਿਆਂ ਸੰਬੰਧੀ ਕੋਈ ਸਲਾਹ ਦੀ ਜ਼ਰੂਰਤ ਹੋਵੇ, ਸਲਾਹ ਮਸ਼ਵਰਾ ਬਿਲਕੁਲ ਮੁਫ਼ਤ ਹੈ। ਆਪਣੇ ਮਾਇੰਡ ਵਿੱਚ ਆਪ ਮਿਸਕਨਸੈਪਸ਼ਨ ਨਾ ਕ੍ਰੀਏਟ ਕਰੋ ਕਿ ਆਹ ਕਰਜ਼ਾ ਸਿਕਿਓਰਡ ਹੈ, ਇਹ ਅਨਸਿਕਿਓਰਡ ਹੈ, ਇਹ ਕੋਈ ਕਰਜ਼ਾ ਕਿਉਂ ਮਾਫ ਕਰੇਗਾ। ਨਹੀਂ, ਸਾਨੂੰ ਸਰਕਾਰੀ ਵੈਬਸਾਈਟਾਂ ਤੇ ਵੀ ਇਹ ਚੀਜ਼ ਲਿਖੀ ਜਿਹੜੀ ਹੈ ਮਿਲ ਸਕਦੀ ਹੈ।
0: ਬਿਲਕੁਲ,
4: ਕਿਸੇ ਵੀ ਭੈਣ ਭਰਾ ਨੂੰ ਕਰਜ਼ਿਆਂ ਸੰਬੰਧੀ ਕੋਈ ਸਟਰਗਲ, ਕੋਈ ਕੁਐਸਚਨ, ਕੋਈ ਡਿਸਕਸ਼ਨ, ਕੋਈ ਡਿਬੇਟ ਕਰਨਾ ਚਾਹੁੰਦੇ ਆ ਤਾਂ ਨੰਬਰ ਮੈਂ ਆਪਣੀ ਜ਼ਬਾਨੀ ਦੱਸਦਾ, ਫਿਰ ਹੈਪੀ ਹੋਰੀ ਜਾਂ ਭੈਣ ਜੀ ਦੀ ਦੱਸ ਦੇਣਗੇ। 416-400-4444, 416-400-4444 ਮੇਰਾ ਨੰਬਰ ਹੈ।
1: ਹਾਂਜੀ, ਹਰਿੰਦਰਪਾਲ ਸਿੰਘ ਜੀ ਦਾ ਨੰਬਰ ਹੈ ਜੀ ਸਰੋਤਿਓ, 416-400-4444, 416-400-4444 ਹਰਿੰਦਰਪਾਲ ਸਿੰਘ।
0: ਬਿਲਕੁਲ ਜੀ, 416-400-4444 ਚਾਰ ਚੌਕੇ ਵਾਲਾ ਨੰਬਰ ਹੈ ਜੀ, ਭੁੱਲਣਾ ਨਹੀਂ। 416-400-4444 ਬਹੁਤ ਬਹੁਤ ਸ਼ੁਕਰੀਆ ਹਰਿੰਦਰ ਜੀ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ, ਥੈਂਕ ਯੂ। ਬਿਲਕੁਲ ਜੀ, ਤੇ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੌੜਾ ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ। ਗੱਲਬਾਤ ਆ ਚੱਲ ਰਹੀ ਹੈ ਮੁਹਾਵਰਿਆਂ ਦੀ, ਤੇ ਦੋਸਤੋ ਮੁਹਾਵਰੇ ਜਿਹੜੇ ਨੇ ਤੁਹਾਨੂੰ ਪਾਇਆ ਸੀ ਮੈਂ ਇੱਕ, ਤੇ ਅਗਰ ਤੁਸੀਂ ਅਗਲਾ ਕੋਈ ਮੁਹਾਵਰਾ ਦੱਸਣਾ ਚਾਹੋਗੇ ਤਾਂ
1: ਸਰੋਤੇ ਜੀ ਲਾਈਨ ਤੇ ਜੁੜੇ ਨੇ,
0: ਤੇ ਬਿਲਕੁਲ ਜੀ ਮੈਨੂੰ ਲੱਗਦਾ ਬੀਜੀ ਨੇ, ਦੁਬਾਰਾ ਕਾਲ ਕਰ ਸਕਦੇ। ਹਾਂਜੀ ਤੁਸੀਂ

0: ਤੇਰਾ ਡੁੱਬਾ ਹੋਇਆ ਘੋੜੀ ਚੜਿਆ ਕੁੱਬਾ, ਸਹੀ ਗੱਲ ਆ। ਵੈਸੇ ਤੇ ਦੇਖਣਾ ਤਾਂ ਇਹ ਵੀ ਆ ਨਾ ਵੀ ਇਸ ਮੁਹਾਵਰੇ ਦਾ ਮਤਲਬ ਕੀ ਬਣਦਾ। ਤੇ ਹਾਂ ਇੱਕ ਨਾ ਇੱਕ ਮੇਰੇ ਵੀ ਦਿਮਾਗ ਚ ਗੱਲ ਆ ਰਹੀ ਸੀ, ਇੱਕ ਨਾ ਅਸੀਂ ਕਾਫੀ ਯੂਜ ਕਰਦੇ ਆ, ਕਹਿੰਦੇ ਈਸਪ ਗੋਲ ਤੇ ਕੁਝ ਨਾ ਫੋਲ, ਹਨਾ ਇਹ ਵੀ ਹੁੰਦਾ ਨਾ ਇੱਕ ਈਸਪ ਗੋਲ ਤੇ ਕੁਝ ਨਾ ਫੋਲ, ਇਹ ਇਹ ਵੀ ਮੈਨੂੰ ਸਭ ਇਹ ਮਾਂ ਇਹ ਵੀ ਸੁੱਖ ਹੈ
1: ਮੇਰੇ ਵਾਂਗੂ ਚੁੱਪ ਕਰਕੇ ਬੈਠਾ ਸੁਣੋ।
0: ਬਿਲਕੁਲ ਜੀ, ਤੇ ਸਰੋਤੇ ਸਾਡੇ ਨਾਲ ਜੁੜਨਾ ਤਾਂ ਸਾਡਾ ਪ੍ਰੋਗਰਾਮ ਦਾ ਨੰਬਰ ਨੋਟ ਕਰੋ, ਤੁਸੀਂ ਕਾਲ ਕਰ ਸਕਦੇ ਹੋ ਸਾਨੂੰ 905-5592-2169 ਸਾਡਾ ਸਟੂਡੀਓ ਨੰਬਰ ਹੈ, 9055922169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ, ਤੁਹਾਨੂੰ ਵੀ ਕੋਈ ਮੁਹਾਵਰਾ ਯਾਦ ਆ ਰਿਹਾ ਤਾਂ ਤੂੰ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਕ ਮੁਹਾਵਰਾ ਮੈਨੂੰ ਹੋਰ ਯਾਦ ਆ ਰਿਹਾ, ਕਹਿੰਦਾ ਅੰਨੇ ਮਾਰਿਆ ਅੰਨੀ ਨੂੰ ਤੇ ਘਸੁੰਨ ਵੱਜਾ ਡੈਸ਼ ਨੂੰ,
2: ਬਈ ਹੁਣ ਅੰਨੇ ਮਾਰਿਆ ਅੰਨੀ ਨੂੰ
0: ਤੇ ਘਸੁੰਨ ਵੱਜਾ ਡੈਸ਼ ਨੂੰ। ਸੋ ਡੈਸ਼ ਜਿਹੜੀ ਆ ਉਹ ਆਪਣੀ ਖਾਸ ਜਿਹਨੂੰ ਕਹਿ ਦਿੰਦੇ ਅੱਜ ਪੁਆਇੰਟ ਆਫ ਅਟ੍ਰੈਕਸ਼ਨ, ਅੰਨੇ ਮਾਰਿਆ ਅੰਨੀ ਨੂੰ ਤੇ ਘਸੁੰਨ ਵੱਜਾ ਡੈਸ਼ ਨੂੰ, ਉਹ ਡੈਸ਼ ਭਰੋ ਭਾਈ ਤੇ ਸਰੋਤਿਓ, ਦੇਖਦੇ ਹਾਂ ਕੌਣ ਇਹ ਡੈਸ਼ ਭਰਦਾ। ਨੰਬਰ ਜਿਹੜਾ ਜੀ 905-5592-2169 9055922169 ਸਾਡਾ ਸਟੂਡੀਓ ਨੰਬਰ ਹੈ, 905-5592-2169 9055922169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ। ਤੇ ਇਸ ਤੋਂ ਪਹਿਲਾਂ ਅਗਲੇ ਕਾਲਰ ਲਈਏ, ਮੈਂ ਤੁਹਾਨੂੰ ਫਟਾਫਟ ਦੱਸ ਦਿਆਂ ਕਿ ਰੀਅਲ ਸਟੇਟ ਦੇ ਵਿੱਚ ਸਾਡੇ ਕੋਲ ਕੁਛ ਇੱਕ ਪ੍ਰੋਪਰਟੀਜ਼ ਨੇ, ਆਫ ਦਾ ਮਾਰਕੀਟ ਪ੍ਰੋਪਰਟੀਜ਼ ਨੇ, ਚੰਗੇ ਮੁੱਲ ਦੇ ਮਿਲ ਜਾਣਗੀਆਂ। ਚੰਗੇ ਮੁੱਲ ਦਾ ਮਤਲਬ ਅੱਜ ਕੱਲ੍ਹ ਮੁੱਲ ਜਿਹੜਾ ਜਮਾਂ ਹੀ ਘਟਿਆ ਹੋਇਆ ਜੀ, ਉਹ ਸਰੋਤਿਆਂ ਜਿਹੜੇ ਸੈਲਰਸ ਨੇ ਉਹਨਾਂ ਵਾਸਤੇ ਬਿਲਕੁਲ ਚੰਗਾ ਨਹੀਂ ਹੈ, ਪਰ ਜਿਹੜਾ ਐਕਚੁਅਲ ਦੇ ਵਿੱਚ ਚੰਗਾ ਮੁੱਲ ਹੈ ਉਹ ਬੇਸਿਕਲੀ ਬਾਇਰਸ ਵਾਸਤੇ ਹੈ, ਕਿਉਂਕਿ ਬਾਇਰਸ ਜਿਹੜੇ ਨੇ ਉਹ ਅੱਜ ਕੱਲ੍ਹ ਮਾਰਕੀਟ ਉੱਦਾਂ ਦੀ ਹੈ ਕਿ ਬਹੁਤ ਵਧੀਆ ਡੀਲ ਜਿਹੜੇ ਨੇ ਲੈ ਸਕਦੇ ਨੇ, ਕਿਉਂਕਿ ਕਈ ਜਿਹੜੇ ਵਾਕਈ ਅਨਫੋਰਚੁਨੇਟ ਨੇ ਕਿ ਘਰ ਹੈਵ ਟੂ ਸੈਲ ਦੀ ਕੰਡੀਸ਼ਨ 'ਚ ਨੇ। ਸੋ ਸਾਡੇ ਕੋਲ ਕੁਛ ਇੱਕ ਪ੍ਰੋਪਰਟੀਜ਼ ਨੇ ਜੀ, ਇੱਕ ਤਾਂ ਬਰੈਂਪਟਨ ਦੇ ਵਿੱਚ, ਬਰੈਂਪਟਨ ਸ਼ੈਰੀਡਨ ਕਾਲਜ ਦੇ ਨੇੜੇ ਸਾਡੇ ਕੋਲ ਪ੍ਰੋਪਰਟੀ ਹੈ, 4 ਬੈਡਰੂਮ ਦਾ ਘਰ ਹੈ ਜੀ, ਉੱਪਰ 4 ਬੈਡਰੂਮ ਨੇ ਤੇ 2 ਫੁੱਲ ਵਾਸ਼ਰੂਮ ਨੇ, 1 ਫੁੱਲ ਵਾਸ਼ਰੂਮ ਮੇਨ ਲੈਵਲ 'ਤੇ ਵੀ ਹੈ, ਉਹ ਵੀ ਸਿਟੀ ਟੋ ਅਪਰੂਵਡ, ਤੇ ਨਾਲ ਦੀ ਨਾਲ ਲੀਗਲ ਬੇਸਮੈਂਟ ਹੈ 2 ਬੈਡਰੂਮ ਦੀ, ਬਹੁਤ ਸੋਹਣਾ ਫੁੱਲੀ ਅਪਗ੍ਰੇਡਡ ਘਰ ਹੈ, ਅਗਲੇ ਆਉਣ ਵਾਲੇ ਮੈਨੂੰ ਲੱਗਦਾ 15 ਸਾਲਾਂ ਦੇ ਤੱਕ ਉਸ ਘਰ ਦੇ ਵਿੱਚ ਕਰਾਉਣ ਵਾਲਾ ਕੁਛ ਨਹੀਂ ਰਹਿ ਗਿਆ, ਇੰਨਾ ਕੁ ਬੈਟਰ ਵੇ ਨਾਲ ਅਪਗ੍ਰੇਡ ਕੀਤਾ ਹੋਇਆ ਤੇ ਬਹੁਤ ਹੀ ਵਾਜਬ ਕੀਮਤ 'ਤੇ ਮਿਲ ਜਾਣਾ ਤੁਹਾਨੂੰ। ਬਰੈਂਪਟਨ ਦੇ ਵਿੱਚ ਇਹ ਘਰ ਹੈ ਜੀ, ਸ਼ੈਡਨ ਕਾਲਜ ਦੇ ਨੇੜੇ, ਇਹਦੇ ਬਾਰੇ ਕੋਈ ਇਨਫੋਰਮੇਸ਼ਨ ਲੈਣੀ ਹੈ ਨੰਬਰ 6477059019 6477059019 ਮੇਰਾ ਆਪਣਾ ਨੰਬਰ ਹੈ, 647-705-9019 ਮੇਰਾ ਨੰਬਰ ਹੈ ਜੀ, ਤੁਸੀਂ ਕਾਲ ਕਰ ਸਕਦੇ ਹੋ, ਇਸ ਘਰ ਬਾਰੇ ਹਰ ਡਿਟੇਲ ਤੁਹਾਨੂੰ ਮਿਲ ਜੂਗੀ। 6477059019 647-705-9019 ਬਰੈਂਪਟਨ ਦੇ ਵਿੱਚ ਘਰ ਹੈ ਜੀ, ਇਹ ਫੁੱਲੀ ਡਿਟੈਚ ਘਰ, 4 ਬੈਡਰੂਮ ਉੱਪਰ ਨੇ, 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਸਾਰੇ ਘਰ ਦੇ ਵਿੱਚ ਫੁੱਲ 4 ਫੁੱਲ ਵਾਸ਼ਰੂਮ ਨੇ, 1 ਮੇਨ ਫੁੱਲ ਵਾਸ਼ਰੂਮ ਜਿਹੜਾ ਹੈ ਉਹ ਮੇਨ ਲੈਵਲ 'ਤੇ ਵੀ ਬਣਿਆ ਹੋਇਆ, ਅਤੇ ਸਾਈਡ 'ਤੇ ਤੁਸੀਂ ਬੈਡਰੂਮ ਵੀ ਉਸਨੂੰ ਇੱਕ ਜਿਹੜਾ ਯੂਜ਼ ਕਰ ਸਕਦੇ ਹੋ, ਜੋ ਉਹਦੇ ਵਿੱਚ ਫੈਮਿਲੀ ਅਤੇ ਗੈਸਟ ਰੂਮ ਅਲੱਗ ਅਲੱਗ ਨੇ। ਸੋ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਨੰਬਰ 6477059019 647-705-9019 ਮੇਰਾ ਨੰਬਰ ਹੈ ਜੀ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਬਰੈਂਪਟਨ ਦੇ ਵਿੱਚ ਹੀ ਇੱਕ ਸੈਮੀ ਡਿਟੈਚ ਘਰ ਹੈ ਜੀ, 3 ਬੈਡਰੂਮ ਦਾ, ਇਹਦੀ ਵੀ ਬੇਸਮੈਂਟ ਫਿਨਿਸ਼ਡ ਹੈ, ਇਹ ਵੀ ਤੁਹਾਨੂੰ ਬਹੁਤ ਹੀ ਵਾਜਬ ਕੀਮਤ 'ਤੇ ਮਿਲ ਸਕਦਾ। ਦੈਨ ਸਾਡੇ ਕੋਲ ਬਰਲਿੰਗਟਨ ਦੇ ਵਿੱਚ ਇੱਕ ਹਿਡਨ ਏਰੀਏ ਦੇ ਵਿੱਚ ਇੱਕ ਬਹੁਤ ਹੀ ਸੋਹਣਾ 4 ਬੈਡਰੂਮ ਦਾ, ਪਿੱਛੇ ਉਹਦੇ ਪੂਲ ਹੈ ਜੀ, ਅਤੇ ਬਹੁਤ ਲਾਜਵਾਬ ਘਰ ਹੈ, ਉਹ ਵੀ ਤੁਹਾਨੂੰ ਅਵੇਲੇਬਿਲਟੀ ਉਹਦੀ ਹੈਗੀ ਹੈ ਜੀ, ਅਤੇ ਬੇਸਮੈਂਟ ਉਹਦੀ ਵੀ ਫਿਨਿਸ਼ਡ ਹੈ। ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਨੰਬਰ 6477059019 647-705-9019 ਮੇਰਾ ਨੰਬਰ ਹੈ ਜੀ, ਕਾਲ ਕਰ ਲੈਣੀ ਹੈ। ਅਤੇ ਬ੍ਰੈਂਡਫੋਰਡ ਦੇ ਵਿੱਚ ਵੀ ਸਾਡੇ ਕੋਲ ਘਰ ਨੇ ਜੀ, ਸਾਡੇ ਕੋਲ ਬਲੂ ਮਾਊਂਟੇਨ ਦੇ ਵਿੱਚ ਇੱਕ ਬਹੁਤ ਹੀ ਖਾਸ ਘਰ ਆਇਆ, ਬਲੂ ਮਾਊਂਟੇਨ ਦੇ ਵਿੱਚ ਡਿਟੈਚ ਘਰ ਹੈ ਜੀ, ਪਿੱਛੇ ਉਹਦੇ ਲੇਕ ਹੈ ਅਤੇ ਅੱਗੇ ਉਹਦੇ ਜਿਹੜੀ ਸਕੀਂਗ ਕਰਦੇ ਆ ਨਾ, ਜਿੱਥੇ ਉਹ ਪਹਾੜਾਂ ਥੱਲੇ ਜਿਹਨੂੰ ਕਹਿੰਦੇ ਰੁੜਦੇ ਆਉਂਦੇ ਹੁੰਦੇ ਆ, ਸੋ ਉਹਦਾ ਵਿਊ ਹੈ। ਸੋ ਬਹੁਤ ਹੀ ਖੂਬਸੂਰਤ ਪ੍ਰੋਪਰਟੀ ਹੈ, ਅਤੇ ਇਹ ਏਅਰਬੀਐਨਬੀ ਵਾਸਤੇ ਫੁੱਲੀ ਰੈਡੀ ਹੈ, ਅਤੇ ਸਾਰਾ ਜਿਹੜਾ ਵਿੱਚ ਫਰਨੀਚਰ ਜਾਂ ਟੀਵੀ ਵਗੈਰਾ ਰੱਖੇ ਹੋਏ ਨੇ, ਜੋ ਬੈਡਸ ਨੇ, ਸਾਰੇ ਵਿੱਚੇ ਹੀ ਦੇਣੇ ਨੇ ਸੈਲਰ ਨੇ। ਸੋ ਇਹਦੇ ਬਾਰੇ ਇਨਫੋਰਮੇਸ਼ਨ ਲੈਣੀ ਹੈ ਨੰਬਰ 6477059019 647-705-9019 6477059019

0: 647 705 90 19 ਮੇਰਾ ਆਪਣਾ ਨੰਬਰ ਹੈ ਜੀ, ਤੁਸੀਂ ਮੈਨੂੰ ਕਾਲ ਕਰ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਪ੍ਰੋਪਰਟੀ ਦੇ ਵਾਸਤੇ। ਮੈਂ ਤੁਹਾਡਾ ਆਪਣਾ ਹੈਪੀ ਜੋੜਾ ਤੇ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦੇ, ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ। ਗੱਲਬਾਤ ਚੱਲ ਰਹੀ ਹੈ ਮੁਹਾਵਰਿਆਂ ਦੇ ਉੱਤੇ, ਤੇ ਜਿਹੜਾ ਮੁਹਾਵਰਾ ਮੈਂ ਤੁਹਾਨੂੰ ਪੁੱਛਿਆ ਸੀ ਉਹ ਸੀਗਾ ਜੀ, ਅੰਨੇ ਮਾਰਿਆ ਅੰਨੀ ਨੂੰ ਤੇ ਘਸੁੰਨ ਵੱਜਾ ਡੈਸ਼ ਨੂੰ। ਸੋ ਉਹ ਡੈਸ਼ ਜਿਹੜੀ ਭਰਨੀ ਆ, ਤੇ ਨੰਬਰ ਜਿਹੜਾ ਸਾਡੇ ਕੋਲ ਕਾਲ ਆ ਰਹੀ ਸੀ ਇੱਕ ਮੇਰੇ ਖਿਆਲ ਨਾਲ ਕੱਟੀ ਗਈ ਹੈ, ਦੁਬਾਰਾ ਕਾਲ ਕਰ ਲਿਓ ਜੀ 905-592-2169 ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਸਾਡਾ ਸਟੂਡੀਓ ਨੰਬਰ ਹੈ। ਸਾਨੂੰ ਤੁਸੀਂ ਕਾਲ ਕਰ ਲੈਣੀ ਹੈ ਤੇ ਤੁਹਾਡਾ ਆਪਣਾ ਪ੍ਰੋਗਰਾਮ ਕੰਗਣਾ ਕੱਚ ਦਿਆ
1: ਤੇ ਕਾਲ ਆ ਰਹੀ ਹੈ ਜੀ,
0: ਲਓ ਜੀ ਦੇਖਦੇ ਹਾਂ। ਹੈਲੋ ਹੈਲੋ
2: ਹੈਲੋ
0: ਹੈਲੋ ਹਾਂਜੀ ਵੀਰ ਜੀ, ਤੁਸੀਂ ਆਉਣੇ ਰਹੋ ਜੀ।
2: ਵੀਰ ਜੀ ਬਸ ਇੱਕ ਹੋਰ ਮੁਹਾਵਰਾ ਯਾਦ ਆਇਆ ਸੀ, ਮੀਆਂ ਬੀਵੀ ਰਾਜ਼ੀ ਤੇ ਕੀ ਕਰੇਗਾ ਕਾਜ਼ੀ।
0: ਹਾਂਜੀ ਵੈਰੀ ਗੁੱਡ, ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਬਹੁਤ ਸ਼ੁਕਰੀਆ, ਸਾਨੂੰ ਬਹੁਤ ਚੰਗਾ ਲੱਗਾ ਤੁਸੀਂ ਜੁੜੇ ਹੋਏ ਸਾਡੇ ਪ੍ਰੋਗਰਾਮ ਦੇ ਨਾਲ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਬਿਲਕੁਲ ਜੀ, ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ, ਹੈ ਨਾ, ਗੁਰਦਾਸ ਮਾਨ ਸਾਹਿਬ ਦੇ ਗਾਣੇ ਦੇ ਵਿੱਚ ਲਾਈਨਾਂ ਸੀ ਨਾ ਇਹ। ਸੋ ਵੈਸੇ ਤਾਂ ਬਹੁਤ ਹੀ ਮੁਹਾਵਰਾ ਬੜਾ ਪੁਰਾਣਾ ਇਹ, ਤੇ ਹੋ ਜਦ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੇਗਾ ਕਾਜ਼ੀ, ਹੋ ਜਦ ਪੁਲਿਸ ਕਰਾਉਂਦੀ ਸ਼ਾਦੀ ਤਾਂ ਸਮਝੋ ਮਾਮਲਾ ਗੜਬੜ ਹੈ, ਮਾਮਲਾ ਗੜਬੜ ਹੈ, ਮਾਮਲਾ ਗੜਬੜ ਹੈ। ਲਓ ਜੀ ਸਾਡੇ ਨਾਲ ਫੇਰ ਕਾਲਰ ਜੁੜੇ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ। ਹੈਲੋ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਬੇਟਾ, ਇਹ ਮੈਂ ਕਿਹਾ ਮੈਂ ਪਹਿਲਾਂ ਤੁਸੀਂ ਕਿਸੇ ਨੇ ਬੁੱਝੇ ਹੀ ਨਹੀਂ
0: ਹਾਂਜੀ ਹਾਂ ਹਾਂਜੀ ਹਾਂਜੀ
3: ਜੇ ਪਈਆਂ ਤਰਕਾਲਾਂ,
0: ਹਾਂਜੀ
3: ਸ਼ਾਮਾਂ ਸ਼ਾਮਾਂ
0: ਹਾਂਜੀ ਹਾਂਜੀ ਹਾਂਜੀ
3: ਜੇ ਪਈਆਂ ਤਰਕਾਲਾਂ ਕੁਛ ਅੱਗੀ ਲਾਰੀਆਂ ਛਾਲਾਂ,
0: ਜੇ
3: ਹੋਇਆ ਕੁਛ ਅੱਗੀ ਕੁੰਨਾ ਤੋਤਾ।
1: ਦੁਬਾਰਾ ਦੱਸੋਗੇ ਤੁਸੀਂ?
3: ਜੇ ਪਈਆਂ ਤਰਕਾਲਾਂ ਤੇ ਕੁਛ ਅੱਗੀ ਨੇ ਮਾਰੀਆਂ ਛਾਲਾਂ,
0: ਹਾਂ
3: ਤੇ ਜੇ ਹੋਇਆ ਸੋਤਾ ਤੇ ਕੁਛ ਅੱਗੀ ਨੇ ਕੁੰਨਾ ਤੋਤਾ।
0: ਲਓ ਜੀ ਦੇਖੋ ਸਰੋਤਿਓ, ਇਹ ਬੀਜੀ ਨੇ ਮੁਹਾਵਰਾ ਕੱਢ ਕੇ ਲਿਆਂਦਾ, ਇਹ ਤਾਂ ਮੇਰੇ ਕੋਲ ਵੀ ਹੈਨੀ ਗਾ। ਸੋ ਦੇਖਦੇ ਹਾਂ ਕਿਹੜੇ ਸਰੋਤਿਆਂ ਦੇ ਵਿੱਚ ਕੌਣ ਇਹਦਾ ਜਵਾਬ ਦਿੰਦਾ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ। ਹਾਂ ਹਾਂ ਮੀਨਿੰਗ ਪੁੱਛਦੇ ਆਪਾਂ ਸਰੋਤਿਆਂ ਨੂੰ। ਓਕੇ ਓਕੇ ਓਕੇ ਜੀ, ਬਿਲਕੁਲ ਸਰੋਤਿਓ, ਪ੍ਰੋਗਰਾਮ ਕੰਗਣਾ ਕੱਚ ਦਿਆ, ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ, ਤੇ ਗੱਲਬਾਤ ਚੱਲ ਰਹੀ ਹੈ ਮੁਹਾਵਰਿਆਂ ਦੇ, ਤੇ ਬੜੇ ਸੋਹਣੇ ਸੋਹਣੇ ਮੁਹਾਵਰੇ ਜਿਹੜੇ ਸਰੋਤੇ ਸਾਨੂੰ ਦੱਸ ਵੀ ਰਹੇ ਨੇ ਤੇ ਨਾਲ ਦੀਆਂ ਤੁਸੀਂ ਵੀ ਸ਼ਮੂਲੀਅਤ ਕਰ ਰਹੇ ਹੋ, ਬਹੁਤ ਵਧੀਆ ਲੱਗ ਰਿਹਾ। ਨੰਬਰ ਜਿਹੜਾ ਕਾਲ ਕਰਨੀ ਹੈ ਸਟੂਡੀਓ 'ਚ 905-592-2169 ਸਾਡਾ ਸਟੂਡੀਓ ਨੰਬਰ ਹੈ, 905-592-2169 ਤੇ ਸਾਡੇ ਨਾਲ ਸਾਡੇ ਕਾਲਰ ਜੁੜੇ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ।
1: ਜੀ ਜੀ ਜੀ ਹੈਲੋ,
0: ਜਿੱਥੇ ਦੀ ਖੋਤੀ ਉੱਥੇ ਆਣ ਖਲੋਤੀ। ਅੱਛਾ ਇਹ ਤਾਂ ਇਹ ਬਹੁਤ ਵਧੀਆ ਮੁਹਾਵਰਾ ਲੱਭ ਕੇ ਲਿਆਂਦਾ ਤੁਸੀਂ।
2: ਅਸਲ ਦੇ ਵਿੱਚ ਥੋੜੀ ਜਿਹੀ ਡਿਟੇਲ ਦੱਸ ਦਿਆਂ ਕਿ ਉਹ ਅਖੀਰ ਇਸ ਲੈਵਲ ਦਾ ਕੋਈ ਬੰਦਾ ਹੋਵੇ ਨਾ, ਉਹ ਫਰਜ਼ ਕਰੋ ਕਿਤੇ ਅਮੀਰ ਵੀ ਹੋ ਜਾਏ ਨਾ ਗਲਤੀ ਨਾਲ,
0: ਹਾਂਜੀ
2: ਥੋੜੇ ਦਿਨਾਂ ਚ ਫੇਰ ਉੱਥੇ ਹੀ ਪਹੁੰਚ ਜਾਂਦਾ।
0: ਬਹੁਤ ਬਹੁਤ ਸ਼ੁਕਰੀਆ ਜਨਾਬ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਥੈਂਕ ਯੂ। ਬਿਲਕੁਲ ਸਰੋਤੇ
1: ਵਾਕਈ ਗੱਲ
0: ਮੁਹਾਵਰਾ ਪਾਇਆ ਸੀ ਸਰੋਤਿਓ ਤੇ ਉਹ ਮੁਹਾਵਰਾ ਜਿਹੜਾ ਹੈ ਜੀ ਉਹੀ ਹੈ ਕਿ ਅੰਨਾ ਅੰਨੇ ਮਾਰਿਆ ਅੰਨੀ ਨੂੰ ਤੇ ਘਸੁੰਨ ਵੱਜਾ ਡੈਸ਼ ਨੂੰ ਡੈਸ਼ ਪੂਰੀ ਕਰਨੀ ਸੀ ਦੇਖਦੇ ਹਾਂ ਅਜੇ ਤੱਕ ਪੂਰੀ ਕੀਤੀ ਨੀ ਕਿਸੇ ਨੇ
1: ਸੋ
0: ਲਓ ਜੀ ਲਓ
1: ਬਹੁਤ
0: ਬਹੁਤ ਸ਼ੁਕਰੀਆ ਵਾਕਾਂ ਚ ਵਰਤੋ ਵਾਹ ਜੀ ਵਾਕਾਂ ਵਾਹ ਲਈ ਵੈਸੇ ਕਮਾਲ ਦੀਆਂ ਚੀਜ਼ਾਂ ਨੇ ਕਦੇ ਕਦੇ ਯਾਦ ਆ ਜਾਂਦੀਆਂ ਨੇ ਕਾਫੀ ਕੁਛ ਹੋਇਆ ਇੱਦਾਂ ਦਾ ਆਪਣੇ ਨਾਲ ਹਨਾ ਹਮੇਸ਼ਾ
1: ਕੋਈ ਨਾ ਬੱਚਾ ਇੱਦਾਂ ਕੁਐਸਚਨ ਪੁੱਛਦਾ ਕਿ ਇਹਦੇ ਚ ਗਲਤ ਕੀ ਹੈ ਮੁਹਾਵਰਾ ਕੀ ਹੈ ਸੀ ਕਮਾਲ ਕਿਸ ਬਾਰੇ ਦੱਸ ਨਾ
4: ਅਗਰ ਆਪਾਂ ਦੇਖਿਆ ਜਾਵੇ ਪੰਜਵੀਂ ਕਲਾਸ ਦੇ ਬੱਚੇ ਦੀ ਮੈਂਟੈਲਿਟੀ ਕੀ ਹੋਊਗੀ
0: ਹਾਂ
4: ਉਹਦਾ ਸ਼ੌਂਕ ਸੀਗਾ ਉਹਨੂੰ ਯਾਦ ਹੋ ਕੋਣ ਲਿਖਤਾ
0: ਹੁਣ ਲਿਖਤਾ ਸਹੀ ਗੱਲ ਹੈ
4: ਆਪਣੀ ਜਗ੍ਹਾ ਸਹੀ ਹੈ
0: ਬਹੁਤ ਬਹੁਤ ਸ਼ੁਕਰੀਆ ਜਨਾਬ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜੀ ਕਮਾਲ ਹੈ ਵੈਸੇ ਹਨਾ ਸੋ ਬਿਲਕੁਲ ਸਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਕੰਗਣਾ ਕੱਚ ਦੇ ਆ ਮੈਂ ਤੁਹਾਡਾ ਆਪਣਾ ਹੈਪੀ ਜੋੜਾ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ ਗੱਲਬਾਤ ਜਿਹੜੀ ਚੱਲ ਰਹੀ ਹੈ ਉਹ ਚੱਲ ਰਹੀ ਹੈ ਮੁਹਾਵਰਿਆਂ ਤੇ ਤੁਹਾਨੂੰ ਵੀ ਅਗਰ ਕੋਈ ਅਲੱਗ ਜਿਹਾ ਮੁਹਾਵਰਾ ਯਾਦ ਆਉਂਦਾ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਹਾਂ ਉਹ ਵੀ ਦੱਸ ਸਕਦੇ ਹੋ
1: ਮੈਮੋਰੇਬਲ ਹੋ ਜਾਂਦਾ ਬੰਦੇ ਦਾ ਕਿ ਦੂਜੇ ਬੰਦੇ ਨੂੰ ਵੀ ਅੱਛਾ ਏਦਾਂ ਹੋਇਆ ਸੀ ਉਹ ਦੂਜਾ ਬੰਦਾ ਵੀ ਗਾਹ ਕਿਸੇ ਨੂੰ ਸੁਣਾਉਂਦਾ
0: ਬਿਲਕੁਲ ਬਿਲਕੁਲ ਸੋ ਸਾਡਾ ਸਟੂਡੀਓ ਨੰਬਰ 905-5592-2169 905-592-2169 ਸਾਡਾ ਸਟੂਡੀਓ ਨੰਬਰ ਹੈ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਮੇਰੇ ਖਿਆਲ ਨਾਲ ਇਹ ਤੋਂ ਪਹਿਲਾਂ ਅੱਗੇ ਚੱਲੀਏ ਸਾਡੇ ਇੱਕ ਸਰੋਤੇ ਦੀ ਕਾਲ ਹੋਰ ਆ ਰਹੀ ਹੈ ਕਾਲ ਲੈਂਦੇ ਹਾਂ ਦੇਖਦੇ ਹਾਂ ਕੀ ਕਹਿਣਾ ਚਾਹੁੰਦੇ
1: ਹੈ ਜੀ ਹੈਪੀ ਜੀ ਹੈਲੋ
5: ਜੀ ਜੀ ਜੀ
0: ਹਾਂਜੀ ਜਨਾਬ ਤੁਸੀਂ ਆਉਂਦੇ ਰਹੋ ਜੀ
5: ਆਪਣਾ ਮੁਹਾਵਰਾ ਸੀ ਅੰਨਾ ਮਾਰਿਆ ਅੰਨੀ ਨੂੰ ਤੇ ਦੇਖ ਸੁਣਾ ਕੇ
0: ਹਾਂਜੀ ਹਾਂਜੀ ਅੰਨੇ ਮਾਰਿਆ ਅੰਨੀ ਨੂੰ
1: ਕਮਾਲ
0: ਹੋ ਗਈ ਸੋ ਅੰਨੇ ਮਾਰੇ ਅੰਨੀ ਨੂੰ ਘਸੁੰਨ ਵੱਜਾ ਡੈਸ਼ ਨੂੰ ਡੈਸ਼ ਪੂਰੀ ਕਰਨੀ ਸੀਗੀ ਤੇ
1: ਦੁਬਾਰਾ
0: ਕਾਲ ਕਰ ਲੋ 905-592-2169 ਸਾਡਾ ਸਟੂਡੀਓ ਨੰਬਰ ਹੈ ਕੋਈ ਨੀ ਜੀ ਆਉਣ ਦੇ ਸਾਰੇ ਸਰੋਤੇ ਸਾਡੇ ਆਪਣੇ ਨੇ ਲੈਟਸ ਸੀ ਕੀ ਕਹਿਣਾ ਚਾਹੁੰਦੇ ਨੇ ਹੈਲੋ
5: ਹੈਲੋ
0: ਹੈਲੋ
5: ਸਤਿ ਸ੍ਰੀ ਅਕਾਲ ਬਾਈ ਜੀ
0: ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਆਉਣੇ ਰਹੋ ਜੀ
5: ਹਾਂਜੀ ਉਹ ਜਿਹੜਾ ਮੁਹਾਵਰਾ ਤੁਸੀਂ ਕਿਹਾ ਜੀ ਅੰਨਾ ਮਾਰੇ ਅੰਨੀ ਨੂੰ ਤੇ ਕਸੁੰਨ ਵੱਜੇ ਬੰਨੀ ਨੂੰ ਐਵੇਂ ਹਨੇ ਅੰਨੀ ਪਾਈ ਜਾ ਤੇ ਅੰਦਰੋਂ ਅੰਦਰੀ ਖਾਈ ਜਾ
0: ਬਿਲਕੁਲ ਬਿਲਕੁਲ ਗੱਲ ਪੂਰੀ ਹੈ ਸਹੀ ਤੁਸੀਂ ਭਾਵਨਾ ਪੂਰਾ ਐਂਡ ਸੈੱਟ ਪੂਰਾ ਕੀਤਾ ਸੋ ਇਹਦਾ ਥੋੜਾ ਜਿਹਾ ਵਿਸਤਾਰ ਚ ਵਰਣਨ ਕਰਦੇ ਹੋ ਹੁਣ ਸਰੋਤਿਆਂ ਨੂੰ ਸਾਡਿਆਂ ਨੂੰ
5: ਵਿਸਤਾਰ ਚ ਅੱਜ ਕੱਲ ਦੇ ਸਿਆਸਤਦਾਨਾਂ ਤੇ ਢੁੱਕਦਾ ਹੈ ਜੀ
0: ਹਾਂਜੀ
5: ਸਾਡੀ
1: ਹਿੰਮਤ ਨਹੀਂ ਵੀ ਉਹਨਾਂ ਨੂੰ ਕਹੀਏ ਕਿਵੇਂ ਤੁਹਾਡੇ ਤੇ ਤੁਸੀਂ ਕਹਿ ਤਾ ਹੁਣ ਸ਼ਾਇਦ
0: ਬਿਲਕੁਲ ਸਹੀ ਹੈ ਜੀ। ਉਹ ਇੱਕ ਨਾ ਸਾਡੇ ਮੈਨੂੰ ਯਾਦ ਆ ਕਿ ਸਾਡੇ ਤਾਂ ਜਿਹੜੇ ਡੀਬੀ ਸਰ ਸੀ ਨਾ, ਉਹ ਇੱਕ ਅਜੀਬੋ ਗਰੀਬ ਤਰੀਕੇ ਨਾਲ ਨਾ ਉਹ ਬਾਂਹ ਸਾਈਡ ਤੋਂ ਫੜਦੇ ਹੁੰਦੇ ਸੀ, ਚੂੰਡੀ ਚ ਵੜਦੇ ਹੁੰਦੇ ਸੀ ਉਹ, ਤੇ ਉਹ ਬੜੇ ਕਮਾਲ ਦੀ ਚੂੰਡੀ
5: ਸਾਰੇ ਕਰਦੇ ਸੀ।
0: ਹਾਂ ਉਹ ਚੂੰਡੀ ਪਤਾ ਹੀ ਨਾ ਉਹਨੂੰ ਕੀ ਮਜ਼ਾ ਆਉਂਦਾ ਸੀਗਾ, ਮਤਲਬ ਮਾਸ ਜੇ ਪਟਕੀ ਲੈ ਜਾਂਦੇ ਸੀ ਉਹ, ਤੇ ਮਜ਼ਾਲ ਕੀ ਮਤਲਬ ਸਾਡੇ ਚ ਕੋਈ ਵੀ ਕੁਸਕ ਜਾਂਦਾ ਹਨਾ ਬੱਚਿਆਂ ਚੋਂ, ਆਈ ਡੋਂਟ ਨੋ ਮਜ਼ਾ ਕੀ ਆਉਂਦਾ ਸੀ ਉਹਨੂੰ ਵੈਸੇ ਚੂੰਡੀਆਂ ਚ ਵੱਢਣ ਦਾ, ਉਹ ਸਾਈਡ ਤੋਂ ਐਨ ਬਾਂਹ ਜੀ ਤੋਂ ਸਾਈਡ ਤੋਂ ਨਾ ਲਾਹ ਕੇ ਲੈ ਜਾਂਦੇ ਸੀ ਉਹ, ਬੜਾ ਐਡਾ ਚੱਕਰ ਸੀ, ਬੜਾ ਡਰ ਲੱਗ ਬਿਲਕੁਲ ਜੀ। ਅਸਲ ਵਿੱਚ ਚੱਕਰ ਹੀ ਹੈ ਜੀ, ਉਦੋਂ ਉਸ ਟਾਈਮ ਤੇ ਰਿਸਪੈਕਟ ਵੀ ਬਹੁਤ ਸੀ, ਡਰ ਵੀ ਬਹੁਤ ਸੀ, ਬਿਲਕੁਲ ਬਿਲਕੁਲ।
5: ਅੱਜ ਵੀ ਯਾਦ ਕਰਦੇ ਹਾਂ ਤਾਂ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਬਾਈ ਜੀ, ਤੁਸੀਂ ਬਹੁਤ ਸੋਹਣਾ ਪ੍ਰੋਗਰਾਮ।
0: ਥੈਂਕ ਯੂ ਵੀਰ ਜੀ, ਥੈਂਕ ਯੂ ਸਾਡੇ ਨਾਲ ਜੁੜਨ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਬਿਲਕੁਲ ਦੋਸਤੋ, ਤੇ ਹੁਣ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪ੍ਰਾਊਡ ਸਪਾਂਸਰ ਦਾ ਫਟਾਫਟ ਅਸੀਂ ਸੁਨੇਹਾ ਇੱਕ ਵਾਰੀ ਫੇਰ ਲੈ ਲਈਏ
1: ਜੀ। ਹੈਪੀ ਜੀ, ਅਸੀਂ ਸੁਨੇਹਾ ਲੈਂਦੇ ਹਾਂ ਜੀ ਫਟਾਫਟ। ਕੁਲਵੀਰ ਕੌਰ ਪੰਦੇਰ ਇੰਸ਼ੋਰੈਂਸ ਐਡਵਾਈਜ਼ਰ ਨੇ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਚਾਹੀਦੀ ਹੈ, ਚਾਹੇ ਤੁਸੀਂ ਲਾਈਫ ਵਿਜ਼ਿਟਰ, ਸੁਪਰਵਾਈਜ਼ਰ, ਡਿਸੇਬਿਲਿਟੀ ਹੋਮ, ਕਾਰ, ਆਟੋ, ਟਰੈਵਲ, ਕੋਈ ਵੀ ਇੰਸ਼ੋਰੈਂਸ ਚਾਹੀਦੀ ਹੈ, ਫਟਾਫਟ ਕਾਲ ਕਰੋ ਕੁਲਵੀਰ ਕੌਰ ਪੰਦੇਰ। ਫੋਨ ਨੰਬਰ ਹੈਗਾ 647-5091-99-95। ਤੇ ਜੇ ਤੁਸੀਂ ਹੈਗੇ ਹੋ ਜੀ ਵਕੀਲ ਦੀ ਭਾਲ ਦੇ ਵਿੱਚ, ਤਾਂ ਕਾਲ ਕਰੋ ਬਲਰਾਜ ਸਿੰਘ ਹੇਅਰ। ਕੋਈ ਵੀ ਲੋਅ ਰਿਲੇਟਡ ਪ੍ਰੋਬਲਮ ਹੈ, ਫੈਮਿਲੀ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ, ਇਮੀਗ੍ਰੇਸ਼ਨ ਨਾਲ ਰਿਲੇਟਡ ਕੋਈ ਪ੍ਰੋਬਲਮਸ ਨੇ, ਵਿਲ ਬਣਾਉਣੀ ਹੈ ਜਾਂ ਪਾਵਰ ਆਫ ਅਟਰਨੀ ਬਣਵਾਉਣੀ ਹੈ, ਕਾਲ ਕਰੋ ਬਲਰਾਜ ਸਿੰਘ ਹੇਅਰ। ਨੰਬਰ ਟੂ ਕੋਂਟੈਕਟ 905-672-7500, 905-672-7500,
0: 905-672-7500। ਖਾਸੀਅਤ ਇਹਨਾਂ ਦੀ ਇਹੀ ਹੈ ਕਿ ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਆਪਣਾ ਵੇਅਰ ਹਾਊਸ ਹੈ, ਜਾ ਕੇ ਚੈੱਕ ਕਰ ਲਿਓ, ਤੁਹਾਨੂੰ ਉੱਥੇ ਜਾ ਕੇ ਟਾਈਮ ਲੈ ਕੇ ਜਾਇਓ, 2-3 ਘੰਟੇ ਲੱਗ ਜਾਣੇ ਨੇ, ਕਿਉਂਕਿ 350 ਤੋਂ ਵੱਧ ਦੇ ਤਾਂ ਇਹਨਾਂ ਕੋਲ ਸਿਰਫ ਕੁਆਰਟਜ਼ ਪੱਥਰ ਦੇ ਸੈਂਪਲ ਹੀ ਪਏ ਨੇ ਜਿਹੜੇ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਇੱਕ ਵਾਰੀ ਦੇਖੋ, 2.5-3 ਮਿਲੀਅਨ ਦੀ ਮਸ਼ੀਨਰੀ ਲੱਗੀ ਹੋਈ ਹੈ, ਆਟੋਮੇਸ਼ਨ ਅਤੇ ਕੋਈ ਵੀ ਕਸਟਮ ਮੇਡ ਡਿਜ਼ਾਈਨ ਇਹ ਘਰ ਹੀ ਤਿਆਰ ਕਰ ਲੈਂਦੇ ਨੇ। ਬਹੁਤ ਹੀ ਵੱਡਾ ਵੇਅਰ ਹਾਊਸ ਹੈ ਅਤੇ ਹੋਲਸੇਲ ਦਾ ਕੰਮ ਹੈ, ਇਹ ਤੋਂ ਬੈਟਰ ਕੋਟੇਸ਼ਨ ਤੁਹਾਨੂੰ ਮਿਲ ਨਹੀਂ ਸਕਦੀ। ਤਾਂ ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਯਾਦ ਰੱਖੋ, 647-4545-50, 647-4545-50, ਪੀਅਰਸਨ ਕਿਚਨ ਕੈਬਨਿਟ ਵਾਲਿਆਂ ਦਾ ਨੰਬਰ ਹੈ ਜੀ। ਤੇ ਨਾਲ ਦੀ ਨਾਲ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਅਗਰ ਤੁਹਾਨੂੰ ਲੱਗਦਾ ਕਿ ਇਮੀਗ੍ਰੇਸ਼ਨ ਨਾਲ ਰਿਲੇਟਡ ਅਗਰ ਤੁਹਾਨੂੰ ਕੋਈ ਵੀ ਸਵਾਲ ਹੈ ਜਾਂ ਤੁਹਾਨੂੰ ਲੱਗ ਰਿਹਾ ਕਿ ਬਹੁਤ ਹੀ ਰਿਲਾਇਬਲ ਬੰਦਾ ਤੁਹਾਨੂੰ ਚਾਹੀਦਾ, ਤਾਂ ਸੱਤਿਅਮ ਇਮੀਗ੍ਰੇਸ਼ਨ ਵਾਲਿਆਂ ਨੂੰ ਯਾਦ ਰੱਖਣਾ ਜੀ। ਸੱਤਿਅਮ ਇਮੀਗ੍ਰੇਸ਼ਨ ਵਾਲਿਆਂ ਦੀ ਖਾਸੀਅਤ ਇਹੀ ਹੈ ਕਿ ਇੱਕ ਤਾਂ ਕੈਨੇਡੀਅਨ ਰੂਲਸ ਐਂਡ ਰੈਗੂਲੇਸ਼ਨ ਦੇ ਹਿਸਾਬ ਨਾਲ ਆਪਣੇ ਆਪ ਨੂੰ ਪੂਰਾ ਅਪ ਟੂ ਡੇਟ ਰੱਖਦੇ ਨੇ, ਜਿਹੜੇ ਕਿ ਬਹੁਤ ਤੇਜ਼ੀ ਨਾਲ ਚੇਂਜ ਹੋ ਰਹੇ ਨੇ। ਹਰ ਪ੍ਰੋਵਿੰਸ ਕਿਸੇ ਵੀ ਸਾਈਡ 'ਤੇ ਕਿੱਥੇ ਕੀ ਚੱਲ ਰਿਹਾ ਅਤੇ ਕਿੱਥੋਂ ਕਿਹੜੀ ਚੀਜ਼ ਵਧੀਆ ਤਰੀਕੇ ਨਾਲ ਹੋ ਸਕਦੀ ਹੈ, ਇਹਨਾਂ ਨੂੰ ਸਭ ਪਤਾ। ਇੱਕ ਵਾਰੀ ਕਾਲ ਕਰਕੇ ਦੇਖੋ, ਤੁਹਾਨੂੰ ਆਪਣੇ ਆਪ ਕਲੀਅਰ ਹੋ ਜਾਣਾ ਕਿ ਤੁਸੀਂ ਬਹੁਤ ਵਧੀਆ ਬੰਦੇ ਦੇ ਕੋਲ ਪਹੁੰਚ ਗਏ ਹੋ। ਸੱਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ ਨੰਬਰ ਨੋਟ ਕਰੋ ਜੀ, 647-244-2149, 647-244-2149, 647-244-2149, 647-244-2149 ਨੰਬਰ ਹੈ ਜੀ ਸੱਤਿਅਮ ਇਮੀਗ੍ਰੇਸ਼ਨ ਵਾਲਿਆਂ ਦਾ, 647-244-2149, 647-244-2149 ਸੱਤਿਅਮ ਇਮੀਗ੍ਰੇਸ਼ਨ ਵਾਲੇ। ਅਤੇ ਨਾਲ ਦੀ ਨਾਲ ਤੁਹਾਨੂੰ ਮੈਂ ਦੱਸ ਦਿਆਂ ਕਿ ਰੀਅਲ ਸਟੇਟ ਦੇ ਵਿੱਚ, ਹੁਣ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਰਿਹਾ ਕਿ ਹਰ ਵਾਰ ਮੈਂ ਤੁਹਾਨੂੰ ਦੱਸ ਕੇ ਜਾਂਦਾ ਕਿ ਨੋਰਮਲੀ ਅਗਰ ਤੁਹਾਨੂੰ ਲੱਗਦਾ ਕਿ ਫਸਟ ਟਾਈਮ ਹੋਮ ਬਾਇਰ ਹੋ ਪਰ ਅਜੇ ਤੁਹਾਡੀ ਜਿਹੜੀ ਹੈ ਕਿ ਡਾਊਨ ਪੇਮੈਂਟ ਰੈਡੀ ਨਹੀਂ ਹੈ, ਪਰ ਤੁਹਾਨੂੰ ਲੱਗਦਾ ਕਿ ਅਸੀਂ ਅੱਜ ਦੀ ਮਾਰਕੀਟ ਦੇ ਹਿਸਾਬ ਨਾਲ ਜਿਹੜਾ ਘਰ ਕਿਸੇ ਘਰ ਦੇ ਉੱਤੇ ਹੱਥ ਪਾ ਲਈਏ ਜਾਂ ਕਾਬੂ ਕਰ ਲਈਏ, ਪਰ ਗੱਲਬਾਤ ਮੌਰਗੇ 'ਤੇ ਆ ਕੇ ਖੜ ਜਾਂਦੀ ਹੈ, ਤਾਂ ਇੱਕ ਤੁਹਾਡੇ ਕੋਲ ਬੈਸਟ ਆਪਸ਼ਨ ਹੈ ਜੀ ਕਿ ਤੁਸੀਂ ਰੈਂਟ ਟੂ ਓਨ ਵੀ ਕਰ ਸਕਦੇ ਹੋ। ਵੈਸੇ ਵੀ ਤੁਸੀਂ ਕਿਤੇ ਨਾ ਕਿਤੇ ਰੈਂਟ 'ਤੇ ਰਹਿਣਾ ਹੀ ਹੈ
1: ਜੀ,
0: ਅਤੇ ਅਗਰ ਤੁਸੀਂ ਆਪਣਾ ਘਰ ਨਹੀਂ ਲੈ ਰਹੇ ਰਾਈਟ, ਅਤੇ ਉਹ ਕਿਉਂ ਨਾ ਤੁਸੀਂ ਜਿਹੜਾ ਘਰ ਪਸੰਦ ਕਰਕੇ ਉਸੇ ਘਰ ਨੂੰ ਹੀ ਤੁਸੀਂ ਰੈਂਟ ਕਰ ਲਓ, ਅਤੇ ਸਾਲ ਡੇਢ ਸਾਲ ਦੋ ਸਾਲ ਬਾਅਦ ਉਹਦੀ ਕਲੋਜ਼ਿੰਗ ਕਰਵਾ ਲਓ। ਘੱਟੋ ਘੱਟ ਤੁਹਾਨੂੰ ਪਤਾ ਹੈ ਕਿ ਸਾਡਾ ਹੁਣ ਪੱਕਾ ਟਿਕਾਣਾ ਇੱਥੇ ਹੀ ਹੈ, ਬੱਚਿਆਂ ਦੇ ਸਕੂਲ ਹੁਣ ਚੇਂਜ ਨਹੀਂ ਹੋਣਗੇ, ਅਤੇ ਸਾਰਾ ਕੁਝ ਜਿਹੜਾ ਇਹ ਹੋ ਸਕਦਾ ਅੱਜ ਦੀ ਡੇਟ ਦੇ ਵਿੱਚ ਪੋਸੀਬਲ ਹੈ, ਕਿਉਂਕਿ ਰੈਂਟ ਟੂ ਓਨ ਜਾਂ ਕਹਿ ਲਓ ਲੀਜ਼ ਟੂ ਓਨ ਪ੍ਰੋਗਰਾਮ ਕਾਫੀ ਹੁਣ ਜ਼ਿਆਦਾ ਚਰਚਾ 'ਚ ਆ ਚੁੱਕਾ, ਅਤੇ ਦੋਨੇ ਪਾਸੇ ਅੱਜ ਦੀ ਦੀ ਰੇਟ ਜਿੱਦਾਂ ਦੀ ਸਿਚੁਏਸ਼ਨ ਹੈ ਸੈਲਰਸ ਵਾਸਤੇ ਤੇ ਬਾਰਸ ਵਾਸਤੇ ਦੋਨਾਂ ਵਾਸਤੇ ਵਿਨ ਵਿਨ ਸਿਚੁਏਸ਼ਨ ਹੋ ਰਹੀ ਹੈ ਅਗਰ ਤੁਸੀਂ ਲੀਜ਼ ਟੂ ਓਨ ਜਾਂ ਰੈਂਟ ਟੂ ਓਨ ਪ੍ਰੋਗਰਾਮ ਦੇ ਵਿੱਚ ਆਉਂਦੇ ਹੋ। ਸਾਡੇ ਕੋਲ ਪ੍ਰੋਪਰਟੀਜ਼ ਹੈਗੀਆਂ ਨੇ ਜੀ ਬ੍ਰੈਂਪਟਨ ਦੇ ਵਿੱਚ ਵੀ ਸਾਡੇ ਕੋਲ ਡਿਟੈਚ ਘਰ ਹੈ ਰੈਂਟ ਟੂ ਓਨ ਵਾਸਤੇ, ਸੈਮੀ ਡਿਟੈਚ ਘਰ ਹੈ ਰੈਂਟ ਟੂ ਓਨ ਵਾਸਤੇ, ਦੈਨ ਸਾਡੇ ਕੋਲ ਬ੍ਰੈਂਟਫੋਰਡ ਦੇ ਵਿੱਚ ਵੀ ਦੋ ਡਿਟੈਚ ਘਰ ਨੇ ਰੈਂਟ ਟੂ ਓਨ ਵਾਸਤੇ, ਬਰਲਿੰਗਟਨ ਦੇ ਵਿੱਚ ਵੀ ਸਾਡੇ ਕੋਲ ਘਰ ਹੈ ਜੀ। ਸੋ ਰੈਂਟ ਟੂ ਓਨ ਵਾਸਤੇ ਕਿਤੇ ਵੀ ਕਿਸੇ ਵੀ ਰੇਂਜ ਦੇ ਵਿੱਚ ਤੁਸੀਂ ਘਰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ 6477059019, 647705919 ਮੇਰਾ ਨੰਬਰ ਹੈ ਜੀ, 6477059019, 647705919 ਮੇਰਾ ਨੰਬਰ ਹੈ ਜੀ। ਸਾਡੇ ਨਾਲ ਸਰੋਤੇ ਜੁੜੇ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਨੇ।
1: ਹੈਲੋ
6: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਹੋ ਜੀ?
6: ਹੋਰ ਹੈਪੀ ਬਾਈ, ਕਿਦਾਂ ਠੀਕ ਠਾਕ? ਸਭ ਵਧੀਆ,
0: ਬਹੁਤ ਵਧੀਆ ਜੀ, ਤੁਸੀਂ ਸੁਣਾਓ?
6: ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਫਨੀ ਪ੍ਰੋਗਰਾਮ ਹੈ ਜੀ।
0: ਥੈਂਕ ਯੂ ਜੀ।
6: ਇੱਕ ਮੈਨੂੰ ਵੀ ਗੱਲ ਯਾਦ ਆਈ, ਮੈਂ 6ਵੀਂ 7ਵੀਂ ਕਲਾਸ ਪੜ੍ਹਦਾ ਸੀ
0: ਜੀ,
6: ਸਾਡਾ ਇੱਕ ਫਰੈਂਡ ਸੀ ਅਸ਼ੋਕ ਜੀ।
0: ਅੱਛਾ ਜੀ।
6: ਤੇ ਉਹਦਾ ਹਿੰਦੀ ਦਾ ਪੇਪਰ ਸੀ ਸਾਡਾ, ਤੇ ਉਹਨੂੰ ਵਿਚਾਰੇ ਨੂੰ ਕੁਛ ਇੰਨਾ ਆਉਂਦਾ ਨੀ ਸੀ।
0: ਹਾਂਜੀ।
6: ਉਹਨੇ ਥੋੜਾ ਬਹੁਤਾ ਲਿਖ ਕੇ ਅਖੀਰਲੀ ਸ਼ੀਟ ਦੇ ਉੱਤੇ ਲਿਖਤਾ, ਗਊ ਮਾਰੀ ਮਾਤਾ ਆਗੇ ਕੁਛ ਨੀ ਆਉਂਦਾ ਹੈ, ਬਸ ਤੁਹਾਡਾ ਬਾਪ ਦਾ ਨੰਬਰ ਦੇਣਾ ਪਾਪ ਹੈ।
0: ਸਹੀ ਹੈ, ਫਿਰ
1: ਕੁਛ ਏਦਾਂ ਦਾ ਮੁਹਾਵਰਾ ਲਿਖ ਕੇ ਆਨਸਰ ਦਿੱਤਾ ਫਿਰ।
0: ਵੈਸੇ ਕਮਾਲ ਸੀ, ਸਾਰੀ ਕਲਾਸ ਦੇ ਮੁਰੇ ਖੜੇ ਕਰਕੇ ਤਸੱਲੀ ਨਾਲ ਬੇਇੱਜ਼ਤੀ ਕਰਦੇ ਸੀ ਵੈਸੇ, ਹਨਾ ਸਹੀ ਹੈ ਜੀ। ਦੇਖੋ ਪਰ ਮਤਲਬ ਇਹ ਵੀ ਆਪਾਂ ਨੂੰ ਗੱਲਾਂ ਯਾਦ ਕਰਕੇ ਜੇ ਮਜ਼ਾ ਆਉਂਦਾ ਨਾ, ਆਪਾਂ ਨੂੰ ਕਦੇ ਐ ਨਹੀਂ ਲੱਗਿਆ ਕਿ ਬਈ ਉਹ ਸਾਨੂੰ ਮਾਰਕ ਪਈ ਆ ਜਾਂ ਵੇ ਪਈ ਆ, ਮਤਲਬ ਕੋਈ ਜਿਹਨੂੰ ਕਹਿੰਦੇ ਨੇ ਗਲਤੀ ਗੁਲਤੀ ਕਰਦੇ ਸੀ ਪੈਂਦੀ ਵੀ ਸੀ, ਪਰ ਉਹ ਇੱਕ ਨਜ਼ਾਰਾ ਲੱਗ ਹੀ ਸੀ ਉਹ ਨਾ, ਉਹ ਵੇਲਾ ਹੀ ਲੱਗ ਸੀਗਾ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜਨਾਬ ਸਾਡੇ ਨਾਲ ਜੁੜਨ ਦੇ ਲਈ। ਥੈਂਕ ਯੂ ਜੀ। ਬਿਲਕੁਲ ਜੀ, ਤੇ ਗੱਲਬਾਤ ਚੱਲ ਰਹੀ ਹੈ ਮੁਹਾਵਰਿਆਂ ਦੀ ਅੱਜ, ਤੇ ਤੁਹਾਡੇ ਆਪਣਾ ਪ੍ਰੋਗਰਾਮ ਹੈ ਜੀ, ਪ੍ਰੋਗਰਾਮ ਕੰਗਣਾ ਕੱਚਦੇ ਆ। ਮੈਂ ਤੁਹਾਡਾ ਆਪਣਾ ਹੈਪੀ ਜੋੜਾ, ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਮੈਡਮ ਪ੍ਰੀਤ ਜੀ, ਤੇ ਮੁਹਾਵਰਾ ਤੁਸੀਂ ਵੀ ਕੋਈ ਸੁਣਾਉਣਾ ਜੀ, ਤੇ ਜਾਂ ਆਪਦੀ ਕੋਈ ਗੱਲਬਾਤ ਸੁਣਾਉਣੀ ਹੈ, ਤਾਂ ਸਾਡਾ ਨੰਬਰ 905-592-2169 ਸਾਡਾ ਸਟੂਡੀਓ ਨੰਬਰ ਹੈ, 9055922169 ਸਾਡਾ ਸਟੂਡੀਓ ਨੰਬਰ ਹੈ, ਸਾਨੂੰ ਤੁਸੀਂ ਕਾਲ ਕਰ ਸਕਦੇ ਹੋ, ਦੱਸ ਸਕਦੇ ਹੋ ਪ੍ਰੋਗਰਾਮ ਕਿੱਦਾਂ ਦਾ ਲੱਗ ਰਿਹਾ। ਤੇ ਇੱਕ ਹੋਰ ਮੁਹਾਵਰਾ ਮੈਨੂੰ ਯਾਦ ਆਇਆ ਜੀ, ਪਰ ਉਹ ਹੈਗਾ
7: ਖਵਾਜੇ
0: ਦਾ ਗਵਾਹ ਡੱਡੂ। ਬਿਲਕੁਲ ਜੀ, ਮੈਨੂੰ ਡੱਡੂ
7: ਥੋੜੀ ਜਿਹੀ ਕਵੋ ਤੇ ਡਿਟੇਲ ਦੱਸਦੇ ਆ।
0: ਹਾਂਜੀ ਹਾਂਜੀ, ਆਉਣ ਦਿਓ ਆਉਣ ਦਿਓ।
7: ਹਾਂਜੀ, ਉਹ ਡਿਟੇਲ ਉਹਦੀ ਇਹ ਹੈਗੀ ਕਿ ਕਿਸੇ ਦੀ ਮਤਲਬ ਉਹਦੀ ਕੋਈ ਆਪਣੀ ਵਿਚਾਰੇ ਦੀ ਕੋਈ ਬੈਟਰੀ ਮਾਤੜ ਹੋਵੇ, ਤੇ ਉਹ ਕਿਸੇ ਨੂੰ ਕੋਈ ਗੱਲ ਕਹੇ, ਉਹ ਕਹਿਣਗੇ ਕੋਈ ਗਵਾਹ ਲੈ ਕੇ ਆ, ਤੇਰੀ ਤੇ ਕੋਈ ਵੈਲਿਊ ਨੀ ਹੈਗੀ, ਤੇ ਜਿਹੜਾ ਉਹ ਗਵਾਹ ਲੈ ਕੇ ਆਵੇ ਉਹਦੀ ਵੀ ਨਾ ਕੋਈ ਵੈਲਿਊ ਹੋਵੇ।
0: ਬਹੁਤ ਸ਼ੁਕਰੀਆ ਜਨਾਬ, ਬਹੁਤ ਸ਼ੁਕਰੀਆ, ਥੈਂਕ ਯੂ। ਗਵਾਹ ਲੈ ਕੇ ਜੀ, ਕੋਈ ਵੈਲਿਊ ਹੋਵੇ, ਕਹਿੰਦੇ ਇਹ ਤਾਂ ਉਹਦੀ ਵੈਲਿਊ ਉਦੋਂ ਵੀ ਘੱਟ ਹੈ, ਵੀ ਇਹ ਤਾਂ ਗਵਾਹ ਮੰਨਣਾ ਨੀ ਅਸੀਂ,
1: ਮਤਲਬ ਸੋਸ਼ਲ ਸਰਕਲ ਹੀ ਏਦਾਂ ਦਾ ਹੈ ਲਾਲੂ ਸਾਹਿਬ।
0: ਬਿਲਕੁਲ ਬਿਲਕੁਲ ਬਿਲਕੁਲ ਜੀ, ਬਹੁਤ ਸਹੀ ਚੀਜ਼ ਹੈ ਜੀ। ਤੇ ਬਿਲਕੁਲ ਜੀ, ਤੇ ਸਰੋਤੇ ਹੋ ਤੁਹਾਨੂੰ ਦੱਸ ਦਿਆਂ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਐਡਵਰਟੀਜ਼ਮੈਂਟ ਦੇਣੀ ਹੈ ਜਾਂ ਆਪਣੇ ਕਿਸੇ ਤਰ੍ਹਾਂ ਦਾ ਤੁਸੀਂ ਬਿਜ਼ਨਸ ਨੂੰ ਪ੍ਰਮੋਟ ਕਰਨਾ, ਤਾਂ ਵੀ ਤੁਸੀਂ ਮੇਰਾ ਨੰਬਰ ਨੋਟ ਕਰੋ, ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਹਰ ਤਰ੍ਹਾਂ ਦਾ ਪੈਕੇਜ ਸਾਡੇ ਕੋਲ ਅਵੇਲੇਬਲ ਹੈ। ਨੰਬਰ ਮੇਰਾ ਜੀ 6477059019, 647705919 ਮੇਰਾ ਆਪਣਾ ਨੰਬਰ ਹੈ ਜੀ, 6477059019, 647705919 ਮੇਰਾ ਆਪਣਾ ਨੰਬਰ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਤੇ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤਾਂ, ਤੇ ਇੱਕ ਹੋਰ ਸੀਗੀ ਹੈ ਨਾ ਮੇਰੇ ਕੋਲ ਮੁਹਾਵਰਾ ਆ ਰਿਹਾ ਸੀ, ਇੱਕ ਮੁਹਾਵਰਾ ਅਸੀਂ ਨੋਰਮਲੀ ਕਾਫੀ ਯੂਜ਼ ਕਰਦੇ ਹਾਂ, ਕਹਿੰਦੇ 100 ਹੱਥ ਰੱਸਾ ਤੇ ਸਿਰੇ ਤੇ ਗੰਢ, ਹਨਾ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਇਹ ਵੀ ਮੈਂ ਚਾਹੂੰਗਾ ਕਿ ਕੋਈ ਸਾਡੇ ਸਰੋਤਿਆਂ ਦੇ ਵਿੱਚੋਂ ਆ ਕੇ ਐਕਸਪਲੇਨ ਜਿਹਾ ਕਰੇ ਵੀ ਚੱਕਰ ਹੁੰਦਾ ਕੀ ਆ, ਹਨਾ ਮੈਂ ਸੁਣਿਆ ਬਹੁਤ ਵਾਰੀ ਆ 100 ਹੱਥ, ਬਈ ਇਹ ਤਾਂ 100 ਹੱਥ ਰੱਸਾ ਤੇ ਸਿਰੇ ਤੇ ਗੰਢ ਵਾਲੀ ਗੱਲ ਹੋਈ ਹੈ ਜੀ, ਸੋ ਐਂ ਜੇ ਕਰਕੇ ਬੋਲਦੇ ਆ ਨਾ। ਪੰਜਾਬੀ ਮਤਲਬ ਫਿਲਮਾਂ ਦੇ ਵਿੱਚ ਡਾਇਲੋਗ ਵੀ ਹੁੰਦਾ, ਤੇ ਈਵਨ ਸਾਡੇ ਵੀ ਬਹੁਤ ਜਿਹੜੇ ਨੇ ਹੋਸਟ ਬੋਲਦੇ ਬਹੁਤ ਵਾਰੀ, ਸੋ 100 ਹੱਥ ਰੱਸਾ ਸਿਰੇ ਤੇ ਗੰਢ, ਤੇ ਇਹਦੇ ਬਾਰੇ ਕੋਈ ਇਨਫੋਰਮੇਸ਼ਨ ਅਗਰ ਕੋਈ ਦੇ ਸਕਦਾ ਤਾਂ ਦੇਖਦੇ ਆ ਕੌਣ ਆ ਜਿਹੜਾ ਉਹ ਦੇ ਸਕਦਾ। ਲੈਟਸ ਸੀ ਸਾਡੇ ਸਰੋਤ ਸਰ ਕੀ ਕਹਿਣਾ ਚਾਹੁੰਦੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤੁਸੀਂ ਆਉਣੇ ਰਹੋ ਜੀ। ਹਾਂਜੀ, ਇਹ ਵੀ ਹੈ ਮੁੜ ਮੁੜ ਆਪਣਿਆਂ ਨੂੰ। ਬਿਲਕੁਲ ਬਿਲਕੁਲ ਬਿਲਕੁਲ।
8: ਹਾਂਜੀ, ਇੱਕ ਥੋੜਾ ਜਿਹਾ ਹੈਗਾ ਕਿ ਜੇ ਜਵਾਰੀਆ ਆਵੇ ਜਿੱਤ ਮੰਜੇ ਚਾਰ ਤੇ ਜਵਾਰੀਆ ਇੱਕ, ਤੇ ਕਹਿੰਦਾ ਜੇ ਜਵਾਰੀਆ ਆਵੇ ਹਾਰ ਮੰਜਾ ਇੱਕ ਤੇ ਜਵਾਰੀਆ ਚਾਰ।
0: ਓ ਅੱਛਾ, ਹਾਂ ਇਹ ਤਾਂ ਲੌਜਿਕ ਪੂਰਾ ਜੀ ਹੈ ਇਸ ਮਾਹੌਲ ਦੇ ਵਿੱਚ ਤਾਂ ਵਾਕਈ। ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਬਿਲਕੁਲ ਜੀ ਸਰੋਤਿਓ, ਤੇ ਪ੍ਰੋਗਰਾਮ ਇੱਦਾਂ ਹੀ ਜੀ ਹਮੇਸ਼ਾ ਲੈ ਕੇ ਆਉਂਦੇ ਹਾਂ। ਸਾਨੂੰ ਹੁੰਦਾ ਕਿ ਹਮੇਸ਼ਾ ਅਸੀਂ ਇਸ ਪ੍ਰੋਗਰਾਮ ਦੇ ਜ਼ਰੀਏ ਥੋੜ੍ਹਾ ਜਿਹਾ ਜੀ ਲਵਾਈ ਰੱਖੀਏ, ਕਿਉਂਕਿ ਵੈਸੇ ਨੋਰਮਲੀ ਇਹ ਹੁੰਦਾ ਕਿ ਆਪਾਂ ਟੈਨਸ਼ਨਾਂ 'ਚ ਹੁੰਦੇ ਹਾਂ, ਤੇ ਆਹ ਨਹੀਂ ਕਰ ਲਿਆ ਉਹ ਨਹੀਂ ਕਰ ਲਿਆ, ਵੀਕਐਂਡ ਵੈਸੇ ਵੀ ਲੌਂਗ ਵੀਕਐਂਡ ਚੱਲ ਰਿਹਾ, ਤੇ ਇੱਕ ਅੱਜ ਥੋੜ੍ਹਾ ਜਿਹਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਮਾਹੌਲ ਜਿਹਾ ਠੀਕ ਹੈ, ਕਿਉਂਕਿ ਕੱਲ੍ਹ ਦੀ ਸਾਰਿਆਂ ਨੂੰ ਛੁੱਟੀ ਹੈ। ਸੋ ਐਂ ਲੱਗਦਾ ਕਿ ਨਹੀਂ ਵੀ ਠੀਕ ਆ, ਅਜੇ ਇੱਕ ਦਿਨ, ਹਾਂ ਇੱਕ ਦਿਨ ਹੋਰ ਪਿਆ ਵੀਕਐਂਡ ਚੱਲ ਰਿਹਾ, ਨਹੀਂ ਤਾਂ ਐਤਵਾਰ ਨੂੰ ਇਸ ਵੇਲੇ ਤੱਕ ਆਉਂਦੇ ਆਉਂਦੇ ਤਾਂ ਐਂ ਹੋ ਜਾਂਦਾ ਵੀ ਬਸ ਵੀ ਹੁਣ ਸਾਨੂੰ ਬੁਲਾਇਓ ਨਾ ਹਨਾ, ਤੇ ਕਿਉਂਕਿ ਅਜੀਬੋ ਗਰੀਬ ਜਿਹਨੂੰ ਕਹਿ ਦਿੰਦੇ ਆ ਜਿਹੜੇ ਆ। ਹਲੋ ਜੀ, ਇੱਕ ਕਾਲ ਹੋਰ ਲੈਂਦੇ ਆ ਆਪਾਂ
1: ਜਾਂਦੇ ਜਾਂਦੇ।
0: ਹੈਲੋ, ਹਾਂਜੀ ਤੁਸੀਂ ਆਉਣ ਦੇ ਰਹੋ ਜੀ। ਬਾਕੀ ਬਹੁਤ ਵਧੀਆ ਮੁਹਾਵਰਾ ਭਾਈ, ਹੁਣ ਤਾਂ ਵਧੀਆ ਕੱਢ ਕੇ ਲਿਆ ਮੁਹਾਵਰਾ ਤੁਸੀਂ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਹਾਂ ਦੇਖੋ ਜੀ, ਬਿਲਕੁਲ, ਥੈਂਕ ਯੂ ਥੈਂਕ ਯੂ ਜੀ।
1: ਹਾਂਜੀ, ਸਾਨੂੰ ਕਾਲ ਬਹੁਤ ਆ ਰਹੀਆਂ ਨੇ ਪਿੱਛੇ, ਪਰ ਅਸੀਂ ਇੱਕ ਹੀ ਕਾਲ ਲੈ ਸਕਦੇ ਹੁੰਨੇ ਲਾਈਨ ਦੇ ਉੱਤੇ, ਇਸ ਲਈ ਆਈ ਥਿੰਕ ਕਾਫੀ ਕਾਲ ਸਾਡੇ ਤੋਂ ਅੱਜ ਮਿਸ ਹੋ ਗਈਆਂ।
0: ਬਿਲਕੁਲ ਜੀ, ਪਰ ਇਹ ਆ ਵੀ ਜਿਹੜੇ ਵੀ ਪ੍ਰੋਗਰਾਮ ਪਰ ਜਿਨ੍ਹਾਂ ਨੇ ਵੀ ਕਾਲ ਲੱਗੀ ਹੈ ਜੀ ਉਹਨਾਂ ਲਈ ਮਾਫੀ ਆ, ਪਰ ਸਾਨੂੰ ਉਮੀਦ ਹੈ ਕਿ ਉਹ ਵੀ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋਣਗੇ, ਕਿਉਂਕਿ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਘੰਟਾ ਤੁਹਾਡਾ ਜੀ ਲਵਾਈ ਰੱਖੀਏ, ਤੇ ਨਾਲ ਦੀ ਨਾਲ ਕਿਸੇ ਵੀ ਤਰ੍ਹਾਂ ਦੇ ਸਟ੍ਰੈਸ ਸਟ੍ਰੈਸ ਤੋਂ ਦੂਰ ਕਰੀਏ, ਤੇ ਨਾਲ ਦੀ ਨਾਲ ਤੁਸੀਂ ਵੀ ਨਾਲ ਆਪਣੇ ਪ੍ਰੋਗਰਾਮ ਸ਼ਮੂਲੀਅਤ ਕਰੋ, ਤੁਹਾਡਾ ਆਪਣਾ ਪ੍ਰੋਗਰਾਮ ਹੁੰਦਾ ਕੰਗਣਾ ਕੱਚ ਦਿਆ, ਤੁਹਾਡਾ ਨਾਲ ਰਲ ਮਿਲ ਕੇ ਕਰੀਦਾ ਹਮੇਸ਼ਾ, ਤੇ ਹਾਂਜੀ ਪ੍ਰੀਤ ਜੀ ਕੀ ਕਹਿਣਾ ਚਾਹੋਗੇ?
1: ਹਾਂਜੀ ਹੈਪੀ ਜੀ, ਮੁਹਾਵਰੇ ਤੇ ਮੈਨੂੰ ਲੱਗਦਾ ਅੱਜ ਤਾਂ ਬਹੁਤ ਮਗਿਆ ਪ੍ਰੋਗਰਾਮ, ਕਿਉਂਕਿ ਅਸੀਂ ਮੁਹਾਵਰੇ ਬਹੁਤ ਯੂਜ਼ ਕਰਦੇ ਹਾਂ ਤੇ ਸਾਡੀ ਬੋਲੀ ਨੂੰ ਹੀ ਇਨਰਿਚ ਹੀ ਚੀਜ਼ਾਂ ਕਰਦੀਆਂ ਨੇ, ਤੇ ਮੈਨੂੰ ਮੈਨੂੰ ਤਾਂ ਬਹੁਤ ਵਧੀਆ ਲੱਗਾ ਕਿ ਸਾਰੇ ਸਰੋਤਿਆਂ ਨੇ ਇੰਨਾ ਵਧੀਆ ਪਾਰਟੀਸੀਪੇਟ ਕੀਤਾ ਹੈ, ਇੰਨਾ ਮਤਲਬ ਬੇਸਿਕਲੀ ਆਪਾਂ ਇਹ ਸਾਰੇ ਮੁਹਾਵਰੇ ਆਪਣੀ ਭਾਸ਼ਾ 'ਚ ਬੋਲਦੇ ਹਾਂ ਤੇ ਆਪਾਂ ਪਾਸ ਔਨ ਕਰ ਰਹੇ ਹਾਂ, ਦੈਟਸ ਰੀਲੀ ਗੁੱਡ ਕਿ ਆਪਾਂ ਆਪਣੇ ਬੱਚਿਆਂ ਨੂੰ ਵੀ ਸਿਖਾ ਰਹੇ ਹਾਂ, ਆਪਾਂ ਗਾਂਹ ਦੀ ਗਾਂਹ ਜਾ ਰਹੇ ਹਾਂ, ਮੈਂ ਤਾਂ ਬਹੁਤ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ।
0: ਬਿਲਕੁਲ ਜੀ ਸਰੋਤਿਆਂ ਦੇ, ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿਆਂ ਕਿ ਜੇ ਤੁਹਾਨੂੰ ਲੱਗਦਾ ਕਿ ਰੀਅਲ ਸਟੇਟ ਦੇ ਵਿੱਚ ਵੀ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਟ੍ਰਾਂਜੈਕਸ਼ਨ ਦੀ ਭਾਲ ਦੇ ਵਿੱਚੋਂ ਜਾਂ ਕਿਤੇ ਵੀ ਕੋਈ ਫਸਟ ਟਾਈਮ ਹੋਮ ਬਾਇਰ ਹੋ, ਘਰ ਦੇਖ ਰਹੇ ਹੋ ਜਾਂ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਦੇਖ ਰਹੇ ਹੋ, ਤਾਂ ਤੁਸੀਂ ਮੇਰਾ ਨੰਬਰ ਨੋਟ ਕਰੋ ਜੀ, 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, ਮੈਨੂੰ ਤੁਸੀਂ ਕਾਲ ਕਰ ਸਕਦੇ ਹੋ। ਤੇ ਨਾਲ ਦੀ ਨਾਲ ਤੁਹਾਨੂੰ ਫਿਰ ਦੱਸਦਾ ਜਾਂਦੇ ਜਾਂਦੇ ਕਿ ਬ੍ਰੈਂਪਟਨ ਦੇ ਵਿੱਚ ਸਾਡੇ ਕੋਲ ਇੱਕ ਡਿਟੈਚ ਘਰ ਹੈ ਜੀ, 4 ਬੈਡਰੂਮ ਉੱਪਰ ਹੈ, 3 ਫੁੱਲ ਵਾਸ਼ਰੂਮ ਨੇ ਜੀ, ਤੇ 2 ਬੈਡਰੂਮ ਦੀ ਲੀਗਲ ਬੇਸਮੈਂਟ ਬਣੀ ਹੋਈ ਹੈ, ਸ਼ੈਡਨ ਕਾਲਜ ਦੇ ਨੇੜੇ ਆ, ਪੂਰਾ ਫੁੱਲੀ ਅਪਗ੍ਰੇਡਡ ਘਰ ਹੈ, ਬਹੁਤ ਹੀ ਵਧੀਆ ਕੀਮਤ ਤੁਹਾਨੂੰ ਮਿਲ ਜਾਣਾ। ਇਹਦੇ ਬਾਰੇ ਇਨਫੋਰਮੇਸ਼ਨ ਚਾਹੀਦੀ ਹੈ, ਨੰਬਰ 6477059019, 6477059019 ਮੇਰਾ ਆਪਣਾ ਨੰਬਰ ਹੈ ਜੀ, 6477059019, 6477059019। ਇਸ ਤੋਂ ਇਲਾਵਾ ਬਲੂ ਮਾਊਂਟੇਨ ਦੇ ਵਿੱਚ ਸਾਡੇ ਕੋਲ ਡਿਟੈਚ ਘਰ ਹੈ ਜੀ, ਡਿਟੈਚ ਘਰ ਜਿਹੜੇ ਪਿੱਛੇ ਜਿਹੜੀ ਲੇਕ ਹੈ ਜੀ, ਤੇ ਸਾਹਮਣੇ ਜਿਹੜਾ ਹੈ ਉਹ ਮਾਊਂਟੇਨ ਹੈ, ਸੋ ਦੋਨੇ ਵਿਊ ਉਸ ਘਰ ਚੋਂ ਦੇਖਦੇ ਨੇ, ਬਹੁਤ ਹੀ ਵਾਜਿਬ ਕੀਮਤ ਤੇ ਮਿਲ ਜਾਣਾ ਇਹ, ਡਿਟੈਚ ਘਰ ਹੈ ਬਲੂ ਮਾਊਂਟੇਨ ਦੇ ਵਿੱਚ, ਨੰਬਰ 6477059019, 6477059019। ਤੇ ਹੁਣ ਸਾਨੂੰ ਇੱਥੇ ਤੇ ਜਾਜਾ ਜੀ, ਫਿਰ ਮਿਲਾਂਗੇ ਅਗਲੇ ਹਫਤੇ ਲੈ ਕੇ ਤੁਹਾਡਾ ਇੱਕ ਖਾਸ ਤੁਹਾਡਾ ਪਿਆਰਾ ਜਿਹਾ ਪ੍ਰੋਗਰਾਮ ਕੰਗਣਾ ਕੱਚ ਦਿਆ। ਆਲਵੇਜ਼ ਬੀ ਹੈਪੀ।

and gentlemen, introducing from CHLO AM 530,

0: गुड मॉर्निंग आफ्टरनून, वेलकम टू डेट ऑल द शो। आज के प्रोग्राम में बहनों और भाइयों आप सबका स्वागत है। आशावादी उम्मीद करते हैं कि तुहाडा अज्जा दिन अच्छा गुजर रहा होगा। साड़ी कोशिश रहेगी एक बजे एक घंटा होर तुहाडे लई बहुत सारे पैसे बचाने का इंतजाम करिए, चाहे ब्रैम्पटन टीवी अपलायंसेस होए या फिर अपने ग्रैंड फर्नीचर वाले साडे सुख साहब होण, पैसे की बचत की जाएगी। सुल्तान जी पुराना स्वागत है।
1: थैंक यू वेरी मच जी, बहुत शुक्रिया।
0: सुल्तान जी लोंग वीकेंड है
1: जी,
0: ए क्वीन विक्टोरिया का जन्मदिन सी।
1: हां जी,
0: मई 25 नू सो मई 24 दा इहनू वीकेंड कह दिंदे
1: जी,
0: जिथे बहुत सारे कोर्ट जां खोल दे जाके आपदियां सारियां सफाइयां सफाइयां करदे घर दियां, ए ओ वीकेंड है। ते 25 तरीक तो पहला जिहड़ा मंडे हुंदा उहदे लोंग वीकेंड बनदा।
1: ऑलराइट,
0: सो लोंग वीकेंड बन चुकिया, लोंग वीकेंड शुरू हो गया।
1: हां जी,
0: हुण तुसीं आपदा योगदान पाओ क्वीन विक्टोरिया दे जन्मदिन ते तुसीं की स्पैशल दे रहे हो।
1: ਵਿਕਟੋਰੀਆ ਡੇ ਲੌਂਗ ਵੀਕੈਂਡ ਜਿਹੜਾ ਜੀ, ਇਹਦੇ ਵਿੱਚ ਜਿਹੜੀਆਂ ਪ੍ਰਾਈਸਿਸ ਹੈ, ਅਸੀਂ ਉਹ ਮਦਰਸ ਡੇ ਵਾਲੀਆਂ ਪ੍ਰਾਈਸਿਸ ਜਿਹੜੀਆਂ ਕੰਪਨੀ ਕੋਲ ਦੁਬਾਰਾ ਰਿਪੀਟ ਕਰਵਾਈਆਂ। ਉਹਦੀ ਰੀਜ਼ਨ ਇਹ ਹੈ ਕਿ ਜਿੱਦਾਂ ਹਮੇਸ਼ਾ ਅਸੀਂ ਕਹਿੰਦੇ ਕਿ ਮਦਰਸ ਡੇ ਵੀ ਸਾਲ 'ਚ ਇੱਕ ਵਾਰੀ ਆਉਂਦਾ ਅਤੇ ਮਦਰਸ ਡੇ ਦੀਆਂ ਪ੍ਰਾਈਸਿਸ ਵੀ ਸਾਲ 'ਚ ਇੱਕ ਵਾਰੀ ਹੀ ਦਿੱਤੀਆਂ ਜਾਂਦੀਆਂ, ਪਰ ਚੰਗੀ ਗੱਲ ਇਹ ਹੋਈ ਕਿ ਰਾਈਟ ਆਫਟਰ ਮਦਰਸ ਡੇ ਵਿਕਟੋਰੀਆ ਡੇ ਲੌਂਗ ਵੀਕੈਂਡ ਆ ਗਿਆ ਅਤੇ ਕੰਪਨੀ ਐਗਰੀ ਕਰ ਗਿਆ ਕਿ ਇਹਨੂੰ ਅਸੀਂ ਐਕਸਟੈਂਡ ਕਰ ਦਈਏ। ਸੋ ਇਸ ਕਰਕੇ ਲੋਐਸਟ ਪ੍ਰਾਈਸ ਗਰੰਟਿਡ ਅੱਜ ਤੁਹਾਨੂੰ ਲੈ ਕੇ ਦੇ ਰਹੇ ਹਾਂ। ਜੇ ਆਪਾਂ ਗੱਲ ਕਰੀਏ ਨਾ ਜੀ ਕਾਊਂਟਰ ਟੋਪ, ਕਾਊਂਟਰ ਟੋਪ ਕਿਚਨ ਅਪਲਾਈਸਿਸ ਅਤੇ ਨਿੰਜਾ ਕ੍ਰਿਸਪੀ, ਨਿੰਜਾ ਐਕਚੁਅਲੀ ਪ੍ਰੀਮੀਅਮ ਬ੍ਰਾਂਡ ਹੈ ਜੀ ਕਾਊਂਟਰ ਟੋਪ ਕਿਚਨ ਅਪਲਾਈਸਿਸ ਦੇ ਵਿੱਚ, ਅਤੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੇ ਨਿੰਜਾ ਕ੍ਰਿਸਪੀ ਏਅਰ ਫਰਾਇਰ ਜਿਹੜਾ ਕਿ 2 ਗਲਾਸ ਕੱਪਸ ਦੇ ਨਾਲ ਹੈ, 2 ਗਲਾਸ ਪੋਟਸ ਦੇ ਨਾਲ ਹੈ, $300 ਵਾਲਾ ਸਿਰਫ ਅੱਧੀ ਪ੍ਰਾਈਸ ਤੇ $149 ਚ ਦੇ ਰਹੇ ਹਾਂ। ਪਰ ਹੈ ਸਾਡੇ ਕੋਲ ਸਿਰਫ 4 ਪੀਸ ਇਨ ਸਟੋਕ ਹੈ, 4 ਲੱਕੀ ਕਸਟਮਰ ਕੈਨ ਗੈਟ ਇਟ ਰਾਈਟ ਵੇ। ਸਿਰਫ $149 ਚ ਨਿੰਜਾ ਕ੍ਰਿਸਪੀ ਏਅਰ ਫਰਾਇਰ ਲੈਣਾ ਤੇ ਰਾਈਟ ਵੇ ਕਾਲ ਕਰਕੇ ਤੇ ਆਪਣਾ ਹੋਲਡ ਕਰਾ ਲਓ। 905-450-2828 ਨੰਬਰ ਹੈ। ਜਦੋਂ ਇਹੋ ਜਿਹੀਆਂ ਵਧੀਆ ਵਧੀਆ ਪ੍ਰਾਈਸਿਸ ਮਿਲਣੀਆਂ ਫਿਰ ਬਿਗ ਸਕਰੀਨ ਟੀਵੀ ਦੇ ਉੱਪਰ।
0: ਹਾਂਜੀ,
1: 85 ਇੰਚ ਸੈਮਸੰਗ ਦਾ ਟੀਵੀ ਹੈ ਜੀ,
0: 85 ਇੰਚ ਸੈਮਸੰਗ ਡੱਬੇ ਚ ਬੰਦ,
1: ਫੈਕਟਰੀ ਸੀਲਡ ਬ੍ਰਾਂਡ ਨਿਊ ਡੱਬੇ ਚ ਬੰਦ। ਵੈਸੇ ਇਹਦੀ ਸੇਲ ਪ੍ਰਾਈਸ ਸੀਗੀ ਜੀ $14.99, ਰੈਗੂਲਰ ਪ੍ਰਾਈਸ ਹੈਗੀ ਇਹਦੀ $1800, ਪਰ ਓਨਲੀ ਐਂਡ ਓਨਲੀ ਵਿਕਟੋਰੀਆ ਡੇ ਲੌਂਗ ਵੀਕੈਂਡ $9.99।
0: ਲਓ ਜੀ,
1: ਸਿਰਫ $9.99 ਹੈ, 18 ਮਈ ਮੰਡੇ ਤੱਕ ਅਵੇਲੇਬਲ ਹੈ। ਜੇ ਤੁਸੀਂ ਟਿਊਜ਼ਡੇ ਲਵੋਗੇ ਅੱਜ ਹੀ ਦੱਸ ਦੇਣਾ ਕਿ ਟਿਊਜ਼ਡੇ ਵਾਲੇ ਦਿਨ ਇਹ ਤੁਹਾਨੂੰ $1500 ਦਾ ਮਿਲਣਾ।
0: ਸੈਟਰਡੇ ਸੰਡੇ ਮੰਡੇ ਇਹ ਤਿੰਨ ਦਿਨ
1: ਇਹੀ ਪ੍ਰਾਈਸ ਰਹੇਗੀ $9.99, 85 ਇੰਚ ਤੇ $9.99, ਪੇ ਵੀ 6 ਮਹੀਨੇ ਚ ਕਰਨਾ।
0: ਹਾਂ, ਵਿਆਜ ਕੋਈ ਨੀ,
1: ਇੰਟਰਸਟ ਕੋਈ ਨੀ, ਡਿਲੀਵਰੀ ਕੋਈ ਨੀ, ਚਾਰਜਿਸ ਫ੍ਰੀ ਡਿਲੀਵਰੀ ਵੀ ਹੈ।
0: ਹਾਂਜੀ,
1: ਸੋ ਪਹੁੰਚਣਾ ਹੈ ਤੁਸੀਂ ਬਿਗ ਸੇਵਿੰਗਸ ਬਿਗ ਸਕਰੀਨ ਦੇ ਉੱਪਰ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 905-450-2828, 55 ਇੰਚ ਟੀਵੀ ਚਾਹੀਦਾ ਨੋ ਪ੍ਰੋਬਲਮ ਚੱਕੋ $399 ਦਾ, 65 ਇੰਚ ਟੀਵੀ ਚਾਹੀਦਾ ਨੋ ਪ੍ਰੋਬਲਮ ਚੱਕੋ $699 ਦਾ।
0: ਮੁੜ ਕੇ ਫੇਰ ਆਇਓ, 50 ਇੰਚ ਵਾਲਾ ਕਿੰਨੇ ਦਾ ਜੀ?
1: 50 ਇੰਚ ਵਾਲਾ ਤਾਂ $349 ਜੀ, 55 ਇੰਚ ਵਾਲਾ $399
0: ਤੇ 65 ਇੰਚ
1: ਵਾਲਾ 65 ਨੀ ਹੁਣ ਬਣਦਾ ਜੀ, 65 ਇੰਚ ਵਾਲਾ $699
0: ਇੰਚ
1: ਵੀ ਚਲੋ ਅੱਜ ਦਿੰਦੇ ਜੀ। ਮਦਰਸ ਡੇ ਤੇ ਆਪਾਂ ਇੱਕ ਦਿਨ ਵਾਸਤੇ ਲਗਾਇਆ ਸੀ, ਸੇਮ ਪ੍ਰਾਈਸਿਸ ਜਿਹੜੀ ਹੈ ਉਹ ਅਸੀਂ ਇਸ ਟਾਈਮ ਉਹਦੀ ਅਪਰੂਵਲ ਲਈ ਹੈ ਸੈਮਸੰਗ ਕੰਪਨੀ ਕੋਲੋਂ
0: ਜੀ,
1: $3500 ਵੈਸੇ ਇਹਦੀ ਪ੍ਰਾਈਸ ਹੈ, ਸੇਲ ਤੇ $27.99 ਦਾ ਵੇਚਦੇ ਰਹੇ ਹਾਂ ਜੀ, $19.99 ਚ 98 ਇੰਚ ਸੈਮਸੰਗ ਫ੍ਰੀ ਡਿਲੀਵਰ ਕਰਵਾਉਣਾ ਤੇ 6 ਮਹੀਨੇ ਚ ਪੇ ਕਰਨਾ, ਤੇ ਫਿਰ ਰਾਈਟ ਵੇ ਪਹੁੰਚਣਾ ਕਿੱਥੇ ਜੀ? 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, ਜਾਂ ਫਿਰ BramptonAppliances.com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਜੀ। 905-450-2828 ਨੰਬਰ ਹੈ, ਸਿਰਫ ਕਾਲ ਕਰਕੇ ਨਾਮ ਤੇ ਨੰਬਰ ਦੇ ਕੇ, ਚਾਹੇ ਤੁਹਾਨੂੰ ਨਿੰਜਾ ਕ੍ਰਿਸਪੀ ਦਾ ਏਅਰ ਫਰਾਇਰ ਚਾਹੀਦਾ, ਚਾਹੇ ਤੁਹਾਨੂੰ ਟੋਪ ਲੋਡ ਵਾਸ਼ਰ ਐਂਡ ਡਰਾਇਰ ਚਾਹੀਦਾ, ਚਾਹੇ ਤੁਹਾਨੂੰ 32 ਇੰਚ ਤੋਂ ਲੱਗ ਕੇ 98 ਇੰਚ ਤੱਕ ਟੀਵੀ ਚਾਹੀਦੇ ਆ, ਸਿਰਫ ਤੁਸੀਂ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਹੋਲਡ ਕਰਾ ਲੈਣਾ, ਤੇ ਫਿਰ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰੀਓ, ਕਿਉਂਕਿ ਪੇਮੈਂਟ ਤਾਂ ਤੁਸੀਂ 6 ਮਹੀਨੇ ਚ ਹੀ ਕਰਨੀ ਹੈ। ਕੋਈ ਇੰਟਰਸਟ ਨਹੀਂ ਹੈ। 905-450-2888 ਕ੍ਰਿਸਪੀ ਏਅਰ ਫਰਾਇਰ ਓਨਲੀ ਐਂਡ ਓਨਲੀ $300 ਤੋਂ ਅੱਧੀ ਪ੍ਰਾਈਸ ਚ $149 ਦਾ 905-450-2888।
0: ਇਹਦੀ ਇੱਕ ਹੋਰ ਖੂਬੀ ਹੈ, ਮੈਂ ਪਰਸੋਂ ਆਇਆ ਸੀ ਤੁਹਾਡੇ ਕੋਲ ਜਦੋਂ ਦਿਖਾਇਆ ਸੀ,
1: ਹਾਂਜੀ,
0: ਇਹਦੇ ਜਿਹੜੇ ਸ਼ੀਸ਼ੇ ਵਾਲੇ ਉਹ ਕੀ ਕਹਿੰਦੇ
1: ਜੀ ਗਲਾਸ ਪੌਡ
0: ਹੈ, ਆਮ ਹੁੰਦਾ ਜੇ ਤੁਸੀਂ ਫਰਾਇਰ ਚ ਕੋਈ ਚੀਜ਼ ਬਣਾਈ ਉਹ ਪਲੇਟ ਚ ਪਾਉਣੀ ਪੈਂਦੀ ਆ, ਇਹ ਤਾਂ ਬਣਿਆ ਬਣਾਇਆ ਸ਼ੀਸ਼ੇ ਵਾਲਾ ਹੀ ਉੱਥੇ ਰੱਖ ਲਓ,
1: ਡਾਇਰੈਕਟ ਔਰ ਈਜ਼ੀ ਟੂ ਵਾਸ਼ ਤੇ 15 ਮਿੰਟਸ ਫਾਸਟਰ ਦੈਨ ਅਨਦਰ ਏਅਰ ਫਰਾਇਰ। ਪਲੱਸ ਇਹਦੇ ਚ ਸਭ ਤੋਂ ਅੱਛੀ ਚੀਜ਼ ਇਹ ਵੀ ਹੈ ਜੀ ਕਿ ਇਹ ਜਿਹੜਾ 2 ਪਾਰਟਸ ਦੇ ਨਾਲ ਵੀ ਆਉਂਦਾ ਤੇ ਇੱਕ ਨਿੰਜਾ ਕ੍ਰਿਸਪੀ ਪ੍ਰੋ ਵੀ ਆਉਂਦਾ ਜਿਹੜਾ ਕਿ 7 ਜਾਂ 8 ਪਾਰਟਸ ਦੇ ਨਾਲ। ਸੋ ਜਿਹੜਾ ਵੀ ਤੁਸੀਂ ਸਿਲੈਕਟ ਕਰਨਾ ਅੱਜ ਤੁਹਾਨੂੰ ਨਿੰਜਾ ਦੀ ਪ੍ਰੋਡਕਟ ਅੱਧੀ ਪ੍ਰਾਈਸ ਤੇ ਮਿਲਣੀ ਹੈ। ਈਵਨ ਨਿੰਜਾ ਜੂਸਰ ਵੀ ਬਣਾਉਂਦਾ ਜੀ।
0: ਹਾਂਜੀ ਹਾਂਜੀ ਉਹ ਪਿਆ ਸੀ
1: ਜੀ ਬਿਲਕੁਲ, ਅਗਰ ਉਹਦੇ ਚ ਕੈਰਟ ਦੇ ਜੂਸਿਸ ਹੈ,
0: ਹਾਂਜੀ
1: ਉਹਦੇ ਚ ਇੱਕੋ ਹੀ ਜੂਸਰ ਹੈ ਜਿਹਦੇ ਚ ਕੈਰਟ ਵੀ ਐਪਲ ਵੀ
0: ਸੰਤਰੇ
1: ਹਾਂਜੀ ਈਵਨ ਔਰੰਜਸ ਵੀ, ਜਿਹੜਾ ਮਰਜ਼ੀ ਜੂਸ ਕੱਢੋ। ਔਰ ਉਹਦੇ ਚ 2 ਫਿਲਟਰ ਇੰਕਲੂਡ ਹੈ, ਇੱਕ ਹੈਗਾ ਵਿਦ ਪਲਪ, ਇੱਕ ਹੈ ਵਿਦਆਊਟ ਪਲਪ। ਸੋ ਜੇ ਤੁਹਾਨੂੰ ਵਿਦ ਪਲਪ ਜੂਸ ਚਾਹੀਦਾ ਤੁਸੀਂ ਵਿਦ ਪਲਪ ਵਾਲਾ ਫਿਲਟਰ ਲਗਾਓ ਤੇ ਤੁਹਾਨੂੰ ਵਿਦ ਪਲਪ ਰਾਈਟ ਵੇ ਫਰੈਸ਼ ਜੂਸ।
0: ਤੁਹਾਡੀ ਚੋਇਸ ਆ ਪਲਪ ਵਾਲਾ ਪੀਣਾ ਜਾਂ ਬਿਨਾਂ ਪਲਪ।
1: ਬਿਲਕੁਲ, ਔਰ $400 ਤੋਂ ਅੱਧੀ ਪ੍ਰਾਈਸ ਤੇ $199 ਚ ਨਿੰਜਾ ਜੂਸਰ ਵੀ ਅੱਜ ਮਿਲੇਗਾ। ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ 905-450-2888 ਚੱਕ ਲਓ ਡੀਲ ਹੈ ਤੇ ਚੱਕ ਲੈਣਾ ਕਿਉਂਕਿ ਇਨਵੈਂਟਰੀ ਬਹੁਤ ਘੱਟ ਹੈਗੀ। ਇਹ ਨਾ ਹੋਵੇ ਜਦੋਂ ਤੱਕ ਤੁਹਾਡਾ ਮਨ ਬਣੇ ਉੱਥੇ ਜਾਓ ਸੋਲਡ ਆਊਟ।
0: ਇਹੋ ਜਿਹੇ ਕੰਮਾਂ ਨੂੰ ਮਨ ਮੁਨ ਬਣਾਉਣ ਦੀ ਲੋੜ ਨਹੀਂ, ਉੱਥੇ ਜਾਓ ਚੱਕ ਕੇ ਨਾਲ ਲੈ ਆਓ।
1: 905-450-2888 905-450-2828

0: ਦਾ ਜੀ
1: ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਅੱਜ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਆ, ਇਹਨੂੰ ਮਿਸ ਨਾ ਕਰ ਜਾਣਾ। ਜਦੋਂ ਮੈਂ ਕਹਿੰਦਾ ਨਾ ਜੀ ਮਿਸ ਨਾ ਕਰ ਜਾਣਾ, ਉਹਦਾ ਮਤਲਬ ਇਹ ਆ ਕਿ ਜੇ 801 ਬੋਵੇ ਡਰਾਈਵ ਤੇ ਜਾਣਾ ਫਿਰ ਤੁਹਾਨੂੰ ਇਲੈਕਟ੍ਰੋਨਿਕਸ ਐਂਡ ਅਪਲਾਈਸਿਸ ਮਿਲਣੇ ਆ,
0: ਬਿਲਕੁਲ।
1: ਪਰ ਜੇ ਤੁਹਾਨੂੰ ਫਰਨੀਚਰ ਚਾਹੀਦਾ, ਕੋਈ ਵੀ ਫਰਨੀਚਰ, ਚਾਹੇ ਬੈਡਰੂਮ ਸੈੱਟ ਹੈ, ਲਿਵਿੰਗ ਰੂਮ ਸੈੱਟ ਹੈ, ਡਾਇਨਿੰਗ ਰੂਮ ਸੈੱਟ ਹੈ, ਫਿਰ ਤੁਹਾਨੂੰ ਮਿਲਣਾ ਗ੍ਰੈਂਡ ਗ੍ਰੈਂਡ ਗ੍ਰੈਂਡ ਫਰਨੀਚਰ ਤੋਂ। ਉਹਦੀ ਰੀਜ਼ਨ ਇਹ ਆ ਕਿ ਗ੍ਰੈਂਡ ਫਰਨੀਚਰ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ ਇੱਕ ਇਹੋ ਜਿਹੀ ਸੇਲ ਦਿੱਤੀ ਹੈ ਔਰ ਕੱਢੀ ਹੈ ਜਿਹੜੀ ਤੁਸੀਂ ਅੱਜ ਤੱਕ ਨਹੀਂ ਕਦੀ ਸੁਣੀ ਹੋਏਗੀ। ਸੇਲ ਕਿਹੜੀ ਹੈ ਉਹ ਤੁਹਾਨੂੰ ਹੁਣੀ ਦੱਸਦੇ ਹਾਂ। ਸੁੱਖ ਜੀ, ਵੈਲਕਮ ਟੂ ਦਾ ਪ੍ਰੋਗਰਾਮ।
2: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਸੁਲਤਾਨ ਜੀ।
1: ਤੇ ਅੱਜ ਜਿਹੜੀ ਸੇਲ ਹੈ ਨਾ, ਇਹੋ ਜਿਹੀ ਸੇਲ ਹੈ ਕਿਸੇ ਨੇ ਨਹੀਂ ਸੁਣੀ ਹੋਣੀ। ਜਿੰਨੇ ਮੇਰੇ ਲਿਸਨਰ ਹੈ ਉਹ ਵੀ ਮੈਨੂੰ ਦੱਸਣ ਕਿ ਯੈਸ ਟੈਂਟ ਸੇਲ ਵੀ ਲੱਗਦੀ ਹੈ, ਯੈਸ ਹਰ ਵੀਕਐਂਡ ਤੇ ਕੋਈ ਨਾ ਕੋਈ ਹੋਰ ਸੇਲ ਵੀ ਕੰਪਨੀਆਂ ਦਿੰਦੀਆਂ, ਕਈ ਵਾਰੀ ਵੇਅਰ ਹਾਊਸ ਕਲੀਅਰੈਂਸ ਸੇਲ ਵੀ ਲੱਗਦੀ ਹੈ, ਪਰ ਕਦੀ ਅੱਜ ਤੱਕ ਇਹ ਸੁਣਿਆ ਕਿ 299 ਦਾ ਡਾਇਨਿੰਗ ਟੇਬਲ ਲੈਣਾ ਹੈ ਤੁਸੀਂ, ਉਹ ਵੀ ਗਲਾਸ ਟੋਪ ਦੇ ਨਾਲ, 299 ਦਾ ਕੌਫੀ ਟੇਬਲ, ਉਹ ਵੀ ਗਲਾਸ ਟੋਪ ਦੇ ਨਾਲ 299 ਦਾ ਕੌਫੀ ਟੇਬਲ ਲੈਣਾ, ਨਾਲ ਸੋਫਾ ਫਰੀ ਮਿਲਣਾ, ਸੋਫਾ ਫਰੀ
0: ਸੁਲਤਾਨ ਜੀ।
1: ਹਾਂਜੀ, ਕੌਫੀ ਟੇਬਲ ਉਹ ਵੀ ਗਲਾਸ ਟੋਪ ਵਾਲਾ।
0: ਪਕੌੜੇ ਕਿਹੜੇ ਖਾਧੇ ਅੱਜ, ਸੁੱਖੇ ਵਾਲੇ ਤਾਂ ਨਹੀਂ ਖਾਧੇ, ਸੋਫੇ ਫਰੀ ਦੇਈ ਜਾਂਦੇ ਹੋ।
1: ਇਹ ਦਿਸ ਇਜ਼ ਕਾਲਡ ਵਿਕਟੋਰੀਆ ਡੇ ਰਿਸਪੈਕਟ ਹੈ, ਵਿਕਟੋਰੀਆ ਕੁਈਨ ਨੂੰ ਰਿਸਪੈਕਟ ਹੈ, ਵਿਕਟੋਰੀਆ ਡੇ ਵਾਸਤੇ ਸਪੈਸ਼ਲ ਸਪੈਸ਼ਲ ਸਪੈਸ਼ਲ ਹੈ। ਜੇ ਤੁਸੀਂ ਗਲਾਸ ਟੋਪ ਵਾਲਾ ਕੌਫੀ ਟੇਬਲ ਲੈਣਾ ਲੈ ਲਓ, ਉਹ ਵੀ $500-$400 ਵਾਲਾ, $299 ਚ ਮਿਲਣਾ, ਤੇ ਨਾਲ ਸੋਫਾ ਫਰੀ ਮਿਲਣਾ, ਓਨਲੀ ਫਾਰ ਟੂਡੇ, ਅੱਜ ਸ਼ਾਮ 7 ਵਜੇ ਤੱਕ। ਰਾਈਟ ਵੇ ਕਾਲ ਕਰਕੇ ਹੋਲਡ ਕਰਾਉਣਾ ਪੈਣਾ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। 6472600000 ਆਉਂਦੇ ਹੋ ਜੀ।
2: ਬਹੁਤ ਸ਼ੁਕਰੀਆ, ਧੰਨਵਾਦ ਸੁਲਤਾਨ ਜੀ। ਬਿਲਕੁਲ, ਗਲਾਸ ਦਾ ਮਾਡਰਨ ਕੌਫੀ ਟੇਬਲ ਤੁਸੀਂ ਬਾਏ ਕਰਨਾ $299 ਦਾ, ਤੇ ਨਾਲ ਐਲ ਸ਼ੇਪ ਦਾ ਸੋਫਾ ਸੈੱਟ ਬਿਲਕੁਲ ਫ੍ਰੀ ਮਿਲਣਾ। ਤੇ ਸੁਲਤਾਨ ਜੀ ਇੱਦਾਂ ਹੀ ਡੀਲ ਦਿੰਦੇ ਆ, ਜਿਨ੍ਹਾਂ ਪਰਿਵਾਰਾਂ ਨੇ ਕਿੰਗ ਸਾਈਜ਼ ਦਾ ਮੈਟਰਸ ਬਾਏ ਕਰਨਾ, ਕੁਈਨ ਸਾਈਜ਼ ਦਾ ਔਰਥੋਪੈਡਿਕ ਡੀਲਕਸ ਮੈਟਰਸ ਜਿਹਦੀ ਵਰਥ $600 ਸੀ, $299 ਦਾ ਕਿੰਗ ਸਾਈਜ਼ ਦਾ ਮੈਟਰਸ, $299 ਦਾ, ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਬਿਲਕੁਲ ਫ੍ਰੀ ਮਿਲਣਾ। ਸੋ ਤੁਸੀਂ ਕਿੰਗ ਸਾਈਜ਼ ਦਾ ਮੈਟਰਸ ਬਾਏ ਕਰੋ $299 ਦਾ, ਤੇ ਨਾਲ ਕਿੰਗ ਸਾਈਜ਼ ਦਾ ਬੈੱਡ ਫ੍ਰੀ ਲੈ ਜਾਓ। ਗਲਾਸ ਦਾ ਮਾਡਰਨ ਕੌਫੀ ਟੇਬਲ ਬਾਏ ਕਰੋ $299 ਦਾ, ਤੇ ਨਾਲ ਐਲ ਸ਼ੇਪ ਦਾ ਸੋਫਾ ਫ੍ਰੀ ਲੈ ਜਾਓ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਪ੍ਰਾਈਜ਼ ਆ, ਤੇ ਹਰੇਕ ਪਰਚੇ ਦੇ ਨਾਲ ਤੋਹਫਾ ਤਾਂ ਮਿਲਣਾ ਹੀ ਮਿਲਣਾ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ। ਸੋ ਤੁਸੀਂ ਸਾਰੇ ਪਰਿਵਾਰ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ, ਗੱਡੀਆਂ 'ਚ ਘੁਮਾ ਲਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, ਡੈਰੀ ਟੋਮਗਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ। ਤੇ ਸੁਲਤਾਨ ਜੀ ਇੱਕ ਮੈਂ ਡੀਲ ਦੇ ਰਹਿੰਦਾ, ਰਿਕਲਾਈਨਰ ਸੋਫਾ ਸੈੱਟ, ਇਹ ਪਹਿਲੀ ਵਾਰੀ ਹੁਣ ਜਾ ਰਿਹਾ ਕਿ ਰਿਕਲਾਈਨਰ ਸੋਫਾ ਸੈੱਟ ਦੀ ਇੰਨੀ ਘੱਟ ਪ੍ਰਾਈਸ ਦੇਣ ਲੱਗੇ ਹਾਂ। 3 ਸੀਟਰ ਸੋਫਾ, 2 ਸੀਟਰ ਲੈਫਟ ਸਾਈਡ, ਸੋਫੇ ਦੇ ਵਿੱਚ 2 ਰਿਕਲਾਈਨਰ, ਲੈਫਟ ਸਾਈਡ ਵਾਲੇ ਪਾਸੇ 2 ਰਿਕਲਾਈਨਰ, ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ। ਫੁੱਲੀ ਲੋਡਡ ਰਿਕਲਾਈਨਰ ਸੈੱਟ ਸੋਫਾ ਐਂਡ ਲੈਫਟ ਸਾਈਡ $2000 ਦੀ ਰੈਗੂਲਰ ਕੀਮਤ ਸੀ। ਸ਼ਾਮ 7 ਵਜੇ ਤੱਕ ਆ ਜਾਓ, $799 ਦਾ ਰਿਕਲਾਈਨਰ ਸੋਫਾ ਸੈੱਟ, ਫੁੱਲੀ ਲੋਡਡ ਸੋਫਾ ਐਂਡ ਲੈਫਟ ਸਾਈਡ $799 ਦਾ ਮਿਲੂਗਾ, ਤੇ ਤੋਹਫਾ ਲੈਣਾ ਇਹਦੇ ਨਾਲ ਵੀ ਭੁੱਲਿਓ ਨਾ। ਸੋ ਜ਼ਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ ਦੇ ਉੱਪਰ ਲੱਗ ਗਈ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਸੁਲਤਾਨ ਜੀ
1: ਲਓ ਜੀ, ਵਿਕਟੋਰੀਆ ਡੇ ਕੁਈਨ ਨੂੰ ਇਹ ਸਲੂਟ ਤੇ ਸਲਾਮ ਹੈ, ਇਹ ਰਿਸਪੈਕਟ ਹੈ ਉਹਨਾਂ ਦੀ ਕਿ ਪਹਿਲੀ ਵਾਰੀ ਤੁਸੀਂ ਸੁਣਿਆ ਹੋਏਗਾ ਕਿ ਗਲਾਸ ਟੋਪ ਦਾ ਮਾਡਰਨ ਕੌਫੀ ਟੇਬਲ $299 ਦਾ ਤੁਸੀਂ ਬਾਏ ਕਰ ਦਿਓ। ਇਹਦੀ ਵੀ ਪ੍ਰਾਈਸ $400-$500 ਆ, ਪਰ $299 ਦਾ ਬਾਏ ਕਰ ਦਿਓ, ਨਾਲ ਐਲ ਸ਼ੇਪ ਸੋਫਾ ਫ੍ਰੀ ਮਿਲ ਰਿਹਾ, ਪਰ ਮਿਲਣਾ ਲਿਮਿਟਿਡ ਇਨਵੈਂਟਰੀ ਹੈ, ਫੋਰ ਐਵਰ ਵਾਸਤੇ ਨਹੀਂ ਹੋ। ਰਾਈਟ ਵੇ ਕਾਲ ਕਰਨੀ ਪੈਣੀ ਹੈ ਤੇ ਰਾਈਟ ਵੇ ਹੋਲਡ ਕਰਾਉਣਾ ਪੈਣਾ। ਪਿਕਚਰ ਮੰਗਾਉਣੀ, ਬੇਸ਼ੱਕ ਪਿਕਚਰ ਮੰਗਾ ਲਓ, 6472-6200000, 6472-6200000।

0: ਸੁਲਤਾਨ ਜੀ ਚੰਨ ਮੇਰੇ ਮੱਖਣਾ ਦੇ ਦੇ ਵਧੀਆ ਜੀ ਪ੍ਰਾਈਜ਼ ਭਰਾ ਮੇਰਿਆ।
1: ਸਰ ਇੱਕ ਚੀਜ਼ ਹੋਰ ਮੈਂ ਸ਼ੇਅਰ ਕਰਕੇ ਆਪਣੇ ਕਸਟਮਰ ਨੂੰ ਦੱਸਣਾ ਚਾਹੁੰਦਾ, ਤੁਹਾਡੇ ਨਾਲ ਵੀ ਸ਼ੇਅਰ ਕਰਾਂਗਾ, ਕਿਉਂਕਿ ਬਹੁਤ ਸਾਰੇ ਸਾਡੀਆਂ ਐਸੀਆਂ ਫੈਮਿਲੀਜ਼ ਐਸੇ ਭੈਣ ਭਰਾ ਜਿਹੜੇ ਚਾਹੁੰਦੇ ਕਿ ਕੋਈ ਵੀ ਕਿੰਗ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਕੰਫਰਟਰ ਬਾਹਰ ਜਾ ਕੇ ਕੋਇਨ ਲਾਂਡਰੀ ਤੇ ਨਾ ਵਾਸ਼ ਕਰਨਾ ਪਵੇ।
0: ਬਿਲਕੁਲ ਬਿਲਕੁਲ,
1: ਘਰ ਹੀ ਵਾਸ਼ਰ ਡਰਾਇਰ ਐਸਾ ਲਿਆਈਏ ਜਿਹੜਾ ਲਾਰਜ ਕਪੈਸਿਟੀ ਟੱਬ ਚ ਹੋਵੇ, ਜਿਹਦੇ ਚ ਕਿੰਗ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼
0: ਕੰਬਲ
1: ਕੁੰਬਲ ਸਾਰੇ ਬਲੈਂਕਟਸ ਵਗੈਰਾ ਤੁਸੀਂ ਇੱਕ ਵਾਰੀ ਲੋਡ ਚ ਧੋ ਸਕੋ।
0: ਠੀਕ ਹੈ,
1: ਸਾਡੇ ਕੋਲ ਸਪੈਸ਼ਲ ਬਹੁਤ, ਵੈਸੇ ਤਾਂ ਇਹ ਪਿਛਲੇ ਸਾਲ ਲਾਂਚ ਕੀਤਾ ਸੀ ਨਵਾਂ ਮਾਡਲ ਹੈ, ਲੇਕਿਨ ਪਹਿਲੀ ਵਾਰੀ ਸੇਲ ਤੇ ਆਇਆ ਜੀ।
0: ਅੱਛਾ,
1: ਇਹਦੇ ਚ 6.1 ਕਿਊਬਿਕ ਫੁੱਟ ਦਾ ਟੱਬ ਹੈਗਾ ਜੀ ਵਾਸ਼ਰ ਦਾ, ਤੇ 8.0 ਕਿਊਬਿਕ ਫੁੱਟ ਦਾ ਟੱਬ ਹੈਗਾ ਡਰਾਇਰ ਦਾ।
0: ਠੀਕ ਹੈ,
1: ਅਲਟਰਾ ਲਾਰਜ ਕਪੈਸਿਟੀ ਲਫ਼ਜ਼ ਮੈਂ ਇਹਦੇ ਤੇ ਯੂਜ਼ ਕਰੂੰਗਾ। ਇਹਦੇ ਚ ਤੁਸੀਂ ਕੁਈਨ ਸਾਈਜ਼ ਕੰਫਰਟਰ ਜਾਂ ਕਿੰਗ ਸਾਈਜ਼ ਕੰਫਰਟਰ ਜਾਂ ਕੁਈਨ ਸਾਈਜ਼ ਬਲੈਂਕਟ ਜਾਂ ਕਿੰਗ ਸਾਈਜ਼ ਬਲੈਂਕਟ ਯੂ ਕੈਨ ਵਾਸ਼ ਇਨ ਅ ਸਿੰਗਲ ਲੋਡ। ਜਦੋਂ ਇਹ ਬਲੈਂਕਟ ਵਾਸ਼ ਕਰਨਾ ਉਦੋਂ ਹੋਰ ਕੱਪੜੇ ਨਹੀਂ ਇਹਦੇ ਚ ਪਾਉਣੇ, ਪਰ $2300 ਤੋਂ
0: $1699
1: $1699 ਤੁਸੀਂ ਕੱਲੇ ਇਸ ਵਾਸ਼ਰ ਐਂਡ ਡਰਾਇਰ ਤੇ ਸੇਵ ਕਰਨੇ। ਵੈਰੀ ਸਟਰੋਂਗ ਇਹਦੀ ਮੋਟਰ ਲਗਾਈ ਗਈ ਹੈ ਜੀ, ਕਿਉਂਕਿ ਇਹਦੇ ਚ ਕਿੰਗ ਸਾਈਜ਼ ਬਲੈਂਕਟ ਨੇ ਉਹਨੂੰ ਬਿਲਕੁਲ ਵਾਸ਼ ਕਰਨਾ। ਸੋ ਵੈਰੀ ਸਟਰੋਂਗ ਡਿਊਰੇਬਲ ਮੋਟਰ ਹੈ, ਵੈਰੀ ਲਾਰਜੈਸਟ ਟੱਬ ਇਨ ਇੰਡਸਟਰੀ ਹੈ, ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ, ਤੇ ਪਹਿਲੀ ਵਾਰੀ ਇਹ $2300 ਤੋਂ, ਨਹੀਂ ਤੇ $2299 ਇੱਦਾਂ ਦੀ ਬਸ ਸੇਲ ਚ ਰਿਹਾ 2000 ਦੇ ਰਾਊਂਡ ਅਬਾਊਟ। ਪਹਿਲੀ ਵਾਰੀ $1699 ਦਾ ਵਿਕਟੋਰੀਆ ਡੇ ਲੌਂਗ ਵੀਕੈਂਡ ਹੋਣ ਕਰਕੇ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਪਹੁੰਚੇ ਹੈ। ਇਹ ਵੀ ਉਹ ਆਈਟਮ ਹੈ ਜਿਹੜੀ ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ, ਕਿਉਂਕਿ ਇੰਨੇ ਲਾਰਜ ਕਪੈਸਿਟੀ ਵਾਲੇ ਟੱਬ ਜਿਹੜੇ ਆ ਉਹ ਤੁਹਾਨੂੰ ਇੰਡਸਟਰੀ ਚ ਬਹੁਤ ਘੱਟ ਮਿਲਦੇ ਆ। 5.2 ਕਿਊਬਿਕ ਫੁੱਟ ਦਾ ਮੈਕਸੀਮਮ ਮਿਲਦਾ ਜੀ ਜਿਹਨੂੰ ਤੁਸੀਂ ਯੂਜ਼ ਕਰਦੇ ਹੋ ਇਸ ਟਾਈਮ, ਜਾਂ 7.2 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੁੰਦਾ। ਇਹਦਾ 8.0 ਕਿਊਬਿਕ ਫੁੱਟ ਦਾ ਡਰਾਇਰ ਦਾ ਟੱਬ ਸਾਈਜ਼ ਹੈ, 6.1 ਕਿਊਬਿਕ ਫੁੱਟ ਦਾ ਵਾਸ਼ਰ ਦਾ ਟੱਬ ਸਾਈਜ਼ ਹੈ, ਤੇ ਦੇ ਵੀ ਰਹੇ ਅੱਜ ਸਿਰਫ $1699 ਤੇ $1699 ਤੁਸੀਂ ਪੇ ਵੀ 6 ਮਹੀਨੇ ਚ ਕਰਨਾ।
0: ਆਪਣੇ ਉੱਥੇ ਡਿਸਪਲੇ ਤੇ ਹੈਗੇ?
1: ਬਿਲਕੁਲ, ਸ਼ੋਰੂਮ ਤੇ ਡਿਸਪਲੇ ਚ ਪਿਆ,
0: ਜਾ ਕੇ ਸਾਡੇ ਲਿਸਨਰ ਉੱਥੇ ਜਾ ਕੇ ਦੇਖ ਸਕਦੇ ਹੋ, ਹੱਥ ਲਾ ਕੇ ਦੇਖ ਸਕਦੇ ਹੋ, ਉਹਦੇ ਦਰਵਾਜ਼ੇ ਖੋਲ ਕੇ ਦੇਖ ਸਕਦੇ ਹੋ। ਬਾਕੀ ਵੱਡੇ ਵੱਡੇ ਜਿਹੜੇ ਬਲੈਂਕਟ ਕੰਫਰਟਰ ਤੁਹਾਡੇ ਘਰੇ ਹੈਗੇ ਆ ਉਹਨਾਂ ਨੂੰ ਧੋਤਾ ਜਾ ਸਕਦਾ।
1: ਪਲੱਸ ਇਹਦੀ ਟੈਕਨੋਲੋਜੀ ਦੇਖੋ, ਇਹਨੂੰ ਕੰਪੇਅਰ ਕਰੋ ਔਰ ਇਹਦੀ ਪ੍ਰਾਈਸ ਕੰਪੇਅਰ ਕਰੋ, ਬਾਹਰ ਹਜੇ ਵੀ ਕਿਤੇ 2000 ਤੋਂ ਘੱਟ ਨਹੀਂ ਹੈ, $1999 ਦਾ ਹੀ ਹਰ ਜਗ੍ਹਾ ਮਿਲ ਰਿਹਾ, $2199 ਦਾ ਜ਼ਰੂਰ ਲੱਗਾ ਮਿਲ ਜਾਏਗਾ। ਗੂਗਲ ਸਰਚ ਕਰਨਾ ਤੁਸੀਂ, ਕਿਹੜਾ ਕੋਈ ਆਪਾਂ ਕਿਸੇ ਨੂੰ ਕਹਿਣਾ, $1999 ਗੂਗਲ ਸਰਚ ਚ ਤੁਹਾਨੂੰ ਲੋਐਸਟ ਪ੍ਰਾਈਸ ਮਿਲੇਗਾ, ਨਹੀਂ ਤੇ $2199 ਦਾ ਮਿਲ ਰਿਹਾ, ਪਰ ਵਨ ਐਂਡ ਓਨਲੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਨੂੰ ਐਕਸਕਲੂਸਿਵ ਜਿਹੜਾ ਹੈ ਵਿਕਟੋਰੀਆ ਡੇ ਲੌਂਗ ਵੀਕੈਂਡ ਤੇ 18 ਮਈ ਤੱਕ, ਮੰਡੇ ਤੱਕ ਤੁਹਾਨੂੰ ਇਹ ਪ੍ਰਾਈਸ ਦੇ ਰਹੇ ਹਾਂ 1699 ਚ, ਤੇ 1699 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਪਹੁੰਚ ਜਾਓ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ, 9054502828, BramptonAppliances.com। ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ, ਤੇ ਸਾਡਾ ਮੈਸੇਜ ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ ਫੈਮਿਲੀ ਫਰੈਂਡਸ ਰਿਲੇਟਿਵ ਨੂੰ ਕਿ ਬਿਗ ਸਕਰੀਨ ਟੀਵੀ 85 ਇੰਚ $999 ਦਾ, ਤੇ ਲਾਰਜ ਕਪੈਸਿਟੀ ਟੱਬ ਸਾਈਜ਼ ਵਾਸ਼ਰ ਐਂਡ ਡਰਾਇਰ $1699 ਦਾ, ਤੇ ਫਰਿੱਜ ਸਟੋਵ ਡਿਸ਼ਵਾਸ਼ਰ 3-ਪੀਸ ਕਿਚਨ ਬੰਡਲ $5000 ਵਾਲਾ $2999 ਦਾ ਸਟੇਨਲੈਸ ਸਟੀਲ ਦਾ ਪੈਕੇਜ ਮਿਲ ਰਿਹਾ, ਉਹਦੇ ਚ ਵੀ $2000 ਦੀ ਤੁਸੀਂ ਸੇਵਿੰਗ ਕਰਨੀ ਹੈ। ਤੇ ਕਿਚਨ ਕਾਊਂਟਰ ਟੋਪ ਹੋਮ ਅਪਲਾਈਸਿਸ ਜਿਹੜੇ ਆ 50% ਡਿਸਕਾਊਂਟ ਤੇ ਆ, ਜਿਹਦੇ ਚ 59 ਕ੍ਰਿਸਪੀ ਦਾ ਏਅਰ ਫਰਾਇਰ $300 ਵਾਲਾ $149 ਦਾ, 59 ਦਾ ਜੂਸਰ $400 ਵਾਲਾ ਅੱਧੀ ਪ੍ਰਾਈਸ ਤੇ $199 ਦਾ ਮਿਲਣਾ। 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ, 905-450-2828, 9054502828।
2: ਮੇਰਾ ਬਿਜ਼ਨਸ ਨਹੀਂ ਜੇ ਚੱਲਦਾ, ਬਾਬਾ ਜੀ ਬੜੇ ਪਾਪੜ ਵੇਲ ਵੇਲ ਦੇਖ ਲਏ ਨੇ, ਕੋਈ ਗੱਲ ਨਹੀਂ ਬਣਦੀ, ਬਾਬਾ ਜੀ ਪ੍ਰਸ਼ਾਦ ਚੜਾਉਂਗਾ, $5 ਦਾ ਪ੍ਰਸ਼ਾਦ ਚੜਾਉਂਗਾ, ਬਾਬਾ ਜੀ ਮੇਰਾ ਬਿਜ਼ਨਸ ਚਲਾ ਦਿਓ।
3: ਮੈਨੂੰ ਕਿਉਂ ਡਿਸਟਰਬ ਕਰ ਰਿਹਾ ਹੈ? ਦੇਵ ਤਾਤਰੇ ਨੂੰ ਕਾਲ ਕਰ, ਰੇਡੀਓ ਤੇ ਆਪਣੇ ਕਾਰੋਬਾਰ ਦੀ ਐਡ ਚਲਾ, ਬਈ ਸਪੈਸ਼ਲ ਪੈਕੇਜ ਨੇ ਉਹਨਾਂ ਕੋਲ, ਫੋਨ ਕਰ 416-677-0609 416-677-0609।

0: ਵਿਕਟੋਰੀਆ ਡੇ ਹੈ, ਕੁਈਨ ਵਿਕਟੋਰੀਆ ਦਾ ਜਨਮ ਦਿਨ ਮਨਾਇਆ ਜਾ ਰਿਹਾ ਇਸ ਤਿੰਨੇ ਦਿਨਾਂ ਚ, ਨਾਲ ਦੀ ਨਾਲ ਬ੍ਰੈਂਪਟਨ ਟੀਵੀ ਅਪਲਾਈਸਿਸ ਵੀ ਇਹ ਚ ਯੋਗਦਾਨ ਪਾ ਰਿਹਾ, ਕੰਪਨੀਆਂ ਤੋਂ ਡਿਸਕਾਊਂਟ ਲਿਆ ਹੈ ਜਿਹੜਾ ਡਿਸਕਾਊਂਟ ਤੁਹਾਨੂੰ ਪਾਸ ਕੀਤਾ ਜਾ ਰਿਹਾ ਹੈ, ਦੱਸਿਓ ਜੀ।
1: ਜਿਹਦੇ ਚ ਭਾਜੀ ਅਜੇ ਅਸੀਂ ਇਹ ਵੀ ਗੱਲ ਕਰਨੀ ਹੈ ਕਿ ਜਿਹੜੇ ਹੋਮ ਅਪਲਾਈਸਿਸ ਹੈ ਨਾ ਜੀ, ਇਹਦੇ ਵਿੱਚ ਸਾਡੀ ਇੰਡਸਟਰੀ ਚ ਅਪਲਾਈਸਿਸ ਇੰਡਸਟਰੀ ਦੇ ਵਿੱਚ ਮੈਕਸੀਮਮ ਡਿਸਕਾਊਂਟ ਜਿਹੜਾ ਹੁੰਦਾ 15% ਜਾਂ ਫਿਰ 20% ਜਾਂ 5 ਪੀਸ ਖਰੀਦਣ ਤੇ 25% ਹੁੰਦਾ, ਪਰ 40% ਦਾ ਡਿਸਕਾਊਂਟ 40% ਦਾ ਡਿਸਕਾਊਂਟ ਜਿਹੜਾ ਲੈ ਕੇ ਦੇ ਰਹੇ ਹਾਂ, ਉਹ ਵੀ ਪੈਨਲ ਰੈਡੀ ਫਰਿੱਜ ਤੇ ਫਰਿੱਜ ਵੀ 48 ਇੰਚ ਦਾ
0: ਬੱਲੇ।
1: ਹਾਂਜੀ, ਪੈਨਲ ਰੈਡੀ 48 ਇੰਚ ਫਰਿੱਜ 40% ਡਿਸਕਾਊਂਟ ਤੇ ਤੁਹਾਨੂੰ ਮਿਲਣਾ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। ਹੁਣ ਤੁਸੀਂ ਦੇਖ ਲਵੋ ਕਿ $16,000 ਵਾਲਾ ਫਰਿੱਜ 40% ਮਾਈਨਸ ਕਰਕੇ ਕਿੰਨਾ ਆ ਜਾਂਦਾ, ਤੇ ਜਿਹੜੇ ਕਸਟਮਰ ਲੈਣਾ ਚਾਹੁੰਦੇ ਬਿਲਟ ਇਨ ਕਿਚਨ, ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕਰੋਵੇਵ, ਬਿਲਟ ਇਨ ਡਿਸ਼ਵਾਸ਼ਰ ਤੇ ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ ਜਿਹੜਾ $12,000 ਵਾਲਾ ਸਿਰਫ $6,900 ਦਾ ਮਿਲਣਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ। ਫਿਰ ਜੇ ਤੁਸੀਂ ਪ੍ਰੀਮੀਅਮ ਬ੍ਰਾਂਡ ਚ ਜਾਣਾ,
0: ਠੀਕ ਹੈ,
1: ਬੋਸ਼ ਜਰਮਨ ਬ੍ਰਾਂਡ ਹੈ, ਐਲੀਕਾ ਇਟਾਲੀਅਨ ਬ੍ਰਾਂਡ ਹੈ,
0: ਹਾਂਜੀ,
1: ਮੋਨੋਗ੍ਰਾਮ US ਬ੍ਰਾਂਡ ਹੈ। ਅਗਰ ਤੁਸੀਂ ਪ੍ਰੀਮੀਅਮ ਬ੍ਰਾਂਡ ਚ ਜਾਣਾ, ਬੋਸ਼ ਦਾ ਬਿਲਟ ਇਨ ਕੁੱਕਟੋਪ, ਬੋਸ਼ ਦਾ ਬਿਲਟ ਇਨ ਵਾਲ ਓਵਨ, ਬੋਸ਼ ਦਾ ਬਿਲਟ ਇਨ ਮਾਈਕਰੋਵੇਵ, ਬੋਸ਼ ਦਾ ਬਿਲਟ ਇਨ ਕਾਊਂਟਰ ਡੈਪਥ ਫਰਿੱਜ ਤੇ ਬੋਸ਼ ਦੀ ਹੀ ਡਿਸ਼ਵਾਸ਼ਰ। ਔਰ ਇਹ ਜਿਹੜਾ ਕਾਊਂਟਰ ਡੈਪਥ ਫਰਿੱਜ ਹੈ, ਫਰੈਂਚ ਡੋਰ ਹੈ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਤੇ ਪੂਰੇ ਦਾ ਪੂਰਾ $16,000 ਵਾਲਾ ਬੋਸ਼ ਦਾ ਬਿਲਟ ਇਨ ਕਿਚਨ ਸਿਰਫ ਤੇ ਸਿਰਫ $9,900 ਚ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲਣਾ ਹੈ। ਇਹ ਮਿਸ ਨਾ ਕਰਨਾ, ਕਿਉਂਕਿ 40% ਦਾ ਜੇ ਡਿਸਕਾਊਂਟ ਲੈਣਾ, ਬਿਲਟ ਇਨ ਕਿਚਨ ਲੈਣਾ ਜਾਂ ਪੈਨਲ ਰੈਡੀ ਫਰਿੱਜ ਲੈਣਾ 48 ਇੰਚ ਦਾ ਜਾਂ ਪੈਨਲ ਰੈਡੀ ਡਿਸ਼ਵਾਸ਼ਰ ਲੈਣਾ, ਫਿਰ ਇਹ ਵੀਕਐਂਡ ਮਿਸ ਕਰਨ ਵਾਲਾ ਨਹੀਂ, ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਉੱਪਰ ਹਿਊਜ ਡਿਸਕਾਊਂਟ, 40% ਦਾ ਡਿਸਕਾਊਂਟ ਇਹਨਾਂ ਬਿਲਟ ਇਨ ਕਿਚਨ ਅਪਲਾਈਸਿਸ ਦੇ ਉੱਪਰ ਮਿਲ ਰਿਹਾ ਤੁਹਾਨੂੰ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਜੀ, 905-450-2828 ਤੇ ਕਾਊਂਟਰ ਟੋਪ, ਜਦੋਂ ਆਪਾਂ ਗੱਲ ਕਰਦੇ ਹਾਂ ਕਿਚਨ ਅਪਲਾਈਸਿਸ ਦੀ, ਜਿਹਦੇ ਚ ਨਿੰਜਾ ਕ੍ਰਿਸਪੀ ਏਅਰ ਫਰਾਇਰ $300 ਵਾਲਾ ਅੱਧੀ ਪ੍ਰਾਈਸ ਤੇ 149 ਦਾ, ਤੇ ਫਿਰ ਸਟੋਨ ਬੇਕਡ ਪੀਜ਼ਾ, ਪੀਜ਼ਾ ਲਵਰ ਜਿਹੜੇ ਹੈਗੇ ਜੀ, ਅਗਰ ਉਹਨਾਂ ਨੇ ਸਟੋਨ ਬੇਕਡ ਪੀਜ਼ਾ ਵਿਦ ਏਅਰ ਫਰਾਇਰ,
0: ਉਹ ਵੀ ਕਾਊਂਟਰ ਦੇ ਉੱਪਰ ਰੱਖਣਾ, ਸਟੋਵ ਦੇ ਵਿੱਚ ਨਹੀਂ ਹੈ, ਕਾਊਂਟਰ ਦੇ ਉੱਪਰ ਜਿਵੇਂ ਬਿਲਕੁਲ ਆਪਣੇ ਅਪਲਾਈਸਿਸ
1: ਮਾਈਕਰੋਵੇਵ ਵਗੈਰਾ ਜਿੱਦਾਂ ਰੱਖਦੇ ਆ ਉਦਾਂ ਹੀ ਕਾਊਂਟਰ ਟੋਪ ਇਹ, ਔਰ ਇਹਦੇ ਚ ਸਟੋਨ ਪਲੇਟ ਇੰਕਲੂਡਿਡ ਹੈਗੀ ਜੀ,
0: ਹਾਂਜੀ,
1: ਔਰ ਜਸਟ 3 ਮਿੰਟਸ, 3 ਮਿੰਟ ਚ ਪੀਜ਼ਾ ਬਣਾਏਗਾ ਇਹ। ਏਅਰ ਫਰਾਇਰ ਸਟੋਨ ਬੇਕਡ ਪੀਜ਼ਾ ਇਹ ਕੰਬੀਨੇਸ਼ਨ ਦੀ ਕੁਕਿੰਗ ਹੈ,
0: ਹਾਂਜੀ,
1: ਔਰ ਸਿਰਫ $500 ਤੋਂ $249 ਅੱਧੀ ਪ੍ਰਾਈਸ,
0: ਠੀਕ ਹੈ।
1: ਸੋ ਪੀਜ਼ਾ ਲਵਰ ਜਿਹੜੇ ਇਹ ਵੀ ਮਿਸ ਨਾ ਕਰ ਜਾਣ, ਇਹ ਵੀ ਜ਼ਰੂਰ ਵਿਜ਼ਿਟ ਕਰ ਲੈਣ, 50% ਡਿਸਕਾਊਂਟ ਤੁਹਾਨੂੰ ਕਾਊਂਟਰ ਟੋਪ ਜਿਹੜੇ ਕਿਚਨ ਅਪਲਾਈਸਿਸ ਹੈ ਉਹਨਾਂ ਦੇ ਉੱਪਰ ਮਿਲ ਰਿਹਾ। ਜ਼ਰੂਰ ਵਿਜ਼ਿਟ ਕਰਕੇ ਸ਼ੋਰੂਮ ਚ ਚੈੱਕ ਕਰੋ, ਕੰਪੇਅਰ ਕਰੋ, ਔਰ ਇਸ ਲੋਐਸਟ ਪ੍ਰਾਈਸ ਦਾ ਫਾਇਦਾ ਚੁੱਕੋ, ਬਿਗ ਸੇਵਿੰਗਸ ਹੈਗੀ ਹੈ ਤੁਹਾਡੀ। 905-450-2828 ਨੰਬਰ ਹੈ, 905-450-2828 ਜੀ।

0: ਹਾਂ ਜੀ
1: ਜੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਜਿੱਥੇ ਅੱਜ ਤੁਹਾਨੂੰ ਡੀਲਾਂ ਮਿਲ ਰਹੀਆਂ ਉੱਥੇ ਗ੍ਰੈਂਡ ਫਰਨੀਚਰ ਨੇ ਵੀ ਪ੍ਰੋਮਿਸ ਕੀਤਾ ਕਿ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਕੋਈ ਕਸਰ ਨਹੀਂ ਛੱਡਣੀ। ਜਦੋਂ ਕਹਿੰਦੇ ਨਾ ਜੀ ਕਸਰ ਨਹੀਂ ਛੱਡਣੀ ਤਦੀ ਤਾਂ ਫਿਰ 299 ਦਾ ਇੱਕ ਤੁਸੀਂ ਲੈ ਰਹੇ ਹੋ ਕੌਫੀ ਟੇਬਲ, ਉਹ ਵੀ ਮਾਡਰਨ ਸਟਾਈਲ ਗਲਾਸ ਟੌਪ ਦੇ ਨਾਲ, ਤੇ ਨਾਲ ਸੋਫਾ ਫ੍ਰੀ ਮਿਲ ਰਿਹਾ। ਪਰ ਅੱਜ ਸ਼ਾਮ 7 ਵਜੇ ਤੱਕ ਹੀ ਮਿਲਣਾ, ਜਾਂ ਨਾਮ ਤੇ ਨੰਬਰ ਲਿਖਾ ਕੇ ਹੋਲਡ ਕਰਾ ਦੇਣਾ।
0: ਇਹ ਤਾਂ ਉਹ ਗੱਲ ਹੋਈ ਵੀ ਸੰਗਲ ਲੈ ਲਓ ਮੱਝ ਫ੍ਰੀ,
1: ਬਿਲਕੁਲ ਇਸ ਤਰ੍ਹਾਂ ਹੀ ਹੈ ਅੱਜ। ਔਰ ਦੇਖੋ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਣ ਕਰਕੇ ਪਹਿਲੀ ਕਿਸਮ ਦੀ ਇਹ ਸੇਲ ਹੈ ਜਿਹੜੀ ਗ੍ਰੈਂਡ ਫਰਨੀਚਰ ਨੇ ਇੰਟਰੋਡਿਊਸ ਕਰਾਈ ਹੈ। ਮਿਸ ਨਾ ਕਰ ਜਾਣਾ, ਪਹੁੰਚਣਾ ਕਿੱਥੇ ਤੁਸੀਂ, 6685 ਟੋਮਕਨ ਰੋਡ, 6685 ਟੋਮਕਨ ਰੋਡ। ਤੇ ਨਾਲੇ ਇੱਕ ਹੁਣ ਮੈਂ ਸੁਖਵੀਰ ਨੂੰ ਆਪਣਾ ਹੋਰ ਰਿਕੁਐਸਟ ਕੀਤੀ ਕਿ ਜਦੋਂ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਆਪਣੀ ਐਡ ਲਾ ਰਿਹਾ ਤੇ ਤੁਸੀਂ ਜ਼ਰੂਰ ਆਪਣਾ ਮੈਸੇਜ ਐਸੇ ਪ੍ਰੋਡਕਟ ਤੇ ਦੇਣਾ ਜਿਹਦੇ 'ਚ ਤੁਸੀਂ ਟੀਵੀ ਫ੍ਰੀ ਦੇਣਾ। ਕਿਉਂ ਸੁਖ ਜੀ?
2: ਜੀ ਸੁਲਤਾਨ ਜੀ,
1: ਮੈਂ ਕਿਹਾ ਐਸੀ ਪ੍ਰਾਈਸ ਦੇਣੀ ਹੈ, ਐਸਾ ਗਿਫਟ ਦੇਣਾ ਜਿਹਦੇ ਵਿੱਚ ਟੀਵੀ ਫ੍ਰੀ ਦੇਣਾ ਤੁਸੀਂ।
2: ਸੁਲਤਾਨ ਜੀ ਟੀਵੀ ਤੁਸੀਂ ਦੇਣਾ ਜੀ।
1: ਚਲੋ ਠੀਕ ਠੀਕ ਹੋ ਗਿਆ, ਡਨ, ਆਉਣ ਦਿਓ ਫਿਰ।
2: ਜਦੋਂ ਟੀਵੀ ਦੇਣਾ ਤਾਂ ਬ੍ਰੈਂਪਟਨ ਟੀਵੀ ਅਪਲਾਈਸਿਸ ਤੋਂ ਦੇਣਾ, ਤੇ ਜਦੋਂ ਫਰਨੀਚਰ ਦੇਣਾ ਤੇ ਫਿਰ ਗ੍ਰੈਂਡ ਫਰਨੀਚਰ ਤੋਂ ਦੇਣਾ ਸੁਲਤਾਨ ਜੀ।
1: 6685 ਗ੍ਰੈਂਡ ਫਰਨੀਚਰ ਤੋਂ, ਪਰ ਐਸਾ ਇੱਕ ਪੈਕੇਜ ਦਿਓ ਕੁਈਨ ਸਾਈਜ਼, ਕੁਈਨ ਸਾਈਜ਼, ਕੁਈਨ ਸਾਈਜ਼ ਬੈਡਰੂਮ ਸੈੱਟ ਹੋਵੇ ਜਿਹਦੇ 'ਚ ਅੱਜ ਵਿਕਟੋਰੀਆ ਡੇ ਹੋਣ ਕਰਕੇ ਟੀਵੀ ਵੀ ਤੁਸੀਂ ਫ੍ਰੀ ਦਿਓ।
2: ਸੁਲਤਾਨ ਜੀ ਬਿਲਕੁਲ ਕੁਈਨ ਸਾਈਜ਼ ਬੈਡਰੂਮ ਸੈੱਟ ਦੀ ਮੈਂ ਡੀਲ,
1: ਡਨ ਹੋ ਗਿਆ।
2: ਨੇ ਕੁਈਨ ਸਾਈਜ਼ ਦਾ ਬੈਡਰੂਮ ਸੈੱਟ ਦੇਣਾ, ਪਰ ਟੀਵੀ ਨਹੀਂ ਸੁਲਤਾਨ ਜੀ, ਟੀਵੀ ਤੁਸੀਂ ਦੇਣਾ ਡੀਲ ਤੇ ਵਧੀਆ। ਮੈਂ ਨਾਲ ਮੈਟਰਸ ਫ੍ਰੀ ਦੇਣਾ, ਮੈਟਰਸ ਕਿਉਂਕਿ ਮੈਟਰਸ ਅਸੀਂ ਮੰਗਵਾਏ ਹੋਏ ਆ। ਬੈਡਰੂਮ ਸੈੱਟ ਦੀ ਮੈਂ,
1: ਵੈਰੀ ਗੁੱਡ, ਆਨ ਦਿਓ ਫਿਰ।
2: ਸੋਲਿਡ ਦਾ ਬੈਡਰੂਮ ਸੈੱਟ ਜਿਹਨਾਂ ਪਰਿਵਾਰਾਂ ਨੇ ਲੈਣਾ, ਕੁਈਨ ਸਾਈਜ਼ ਦਾ ਬੈੱਡ, ਉਹ ਵੀ ਸੁਲਤਾਨ ਜੀ ਪੇਟੀ ਵਾਲਾ ਬੈਡਰੂਮ ਸੈੱਟ ਦਿੰਦੇ ਆ
1: ਜਿਹਨਾਂ
2: ਪਰਿਵਾਰਾਂ ਨੇ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ, ਕੁਈਨ ਸਾਈਜ਼ ਦਾ ਪੇਟੀ। ਪਰ ਮੈਂ ਵਾਅਦਾ ਇੱਕ ਤੁਹਾਡੇ ਤੋਂ ਲੈਣਾ, ਹੁਣ ਤੁਸੀਂ ਵੀ ਨਾਲ ਬਰਾਬਰ ਟੀਵੀ ਦੀ ਡੀਲ ਇੱਕ ਵਧੀਆ ਦੇਣੀ ਆ। ਮੈਂ ਪੇਟੀ ਬੈਡਰੂਮ ਸੈੱਟ ਦੀ ਡੀਲ ਦੇਣ ਲੱਗਾ,
1: ਡਨ ਹੋ ਗਿਆ।
2: ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸੁਲਤਾਨ ਜੀ, ਅੱਜ 9 ਲੌਸ ਤੇ 9 ਪ੍ਰੋਫਿਟ ਵਾਲੀ ਡੀਲ ਦੇਣ ਲੱਗਾ, ਬਿਲਕੁਲ ਕੋਸਟ ਪ੍ਰਾਈਸ ਤੇ ਪੇਟੀ ਵਾਲਾ ਬੈਡਰੂਮ ਸੈੱਟ ਦੇਣ ਲੱਗੇ ਆ। ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸੁਲਤਾਨ ਜੀ, ਡਰੈਸਰ ਮਿਰਰ ਨਾਲ ਸਾਈਡ ਟੇਬਲ ਤੇ ਗੋਲਡਨ ਕਲਰ ਦੇ ਹੈਂਡਲ ਲੱਗੇ ਹੋਏ ਨੇ, ਜਿਹਦੀ ਰੈਗੂਲਰ ਕੀਮਤ ਮਾਰਕੀਟ ਦੇ ਵਿੱਚ $1500 ਸੀ। ਚੈੱਕ ਲਓ ਪੂਰਾ ਬੈਡਰੂਮ ਸੈੱਟ, 599 ਦਾ ਸੁਲਤਾਨ ਜੀ, ਪੂਰਾ ਬੈਡਰੂਮ ਸੈੱਟ 599
1: ਦਾ।
2: ਜੀ ਜੀ ਬਿਲਕੁਲ, ਪੂਰਾ ਬੈਡਰੂਮ ਸੈੱਟ 599 ਦਾ, ਤੇ ਨਾਲ
1: ਉਹ ਵੀ ਗੋਲਡਨ ਹੈਂਡਲ ਦੇ ਨਾਲ,
2: ਗੋਲਡਨ ਹੈਂਡਲ ਦੇ ਨਾਲ, ਤੇ ਸੁਲਤਾਨ ਜੀ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਪਹੁੰਚਣਾ ਕਿੱਥੇ ਆ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ। ਸੁਲਤਾਨ ਜੀ ਮੈਂ ਦਿੱਤਾ ਬੈਡਰੂਮ ਸੈੱਟ 599 ਦਾ, ਹੁਣ ਟੀਵੀ ਦਿਓ ਤੁਸੀਂ 599 ਨਾਲ, ਕਿਹੜਾ
1: 599 ਚ 65 ਇੰਚ QLED ਦਿੰਦੇ, ਉਹ ਵੀ QLED ਕੁਆਂਟਮ ਪ੍ਰੋਸੈਸਰ ਦੇ ਨਾਲ QLED ਮਿਲੇਗਾ 599 ਦਾ, 65 ਇੰਚ ਦਾ QLED ਅੱਜ ਸ਼ਾਮ 7 ਵਜੇ ਤੱਕ ਮਿਲਣਾ। ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਪਰ ਇੱਕ ਗੱਲ ਯਾਦ ਰੱਖਣਾ, ਜਦੋਂ ਵਿਕਟੋਰੀਆ ਡੇ ਦੀ ਗੱਲ ਆਉਂਦੀ ਹੈ ਤੇ ਵਿਕਟੋਰੀਆ ਕੁਈਨ ਜਿਨ੍ਹਾਂ ਦਾ ਇਹ ਜਨਮ ਦਿਨ ਮਨਾਇਆ ਜਾ ਰਿਹਾ, ਇਸੇ ਕਰਕੇ ਕੁਈਨ ਸਾਈਜ਼ ਬੈਡਰੂਮ ਸੈੱਟ ਵਿਦ ਗੋਲਡਨ ਹੈਂਡਲਸ ਇਹ ਦਿੱਤਾ ਜਾ ਰਿਹਾ ਤੁਹਾਨੂੰ $1200-1300 ਵਾਲਾ 599 ਚ। ਔਰ ਇਹ ਪੂਰਾ ਸੈੱਟ ਹੈ, ਇਕੱਲਾ ਬੈੱਡ ਨਹੀਂ ਹੈ, ਪੇਟੀ ਬੈੱਡ ਦੇ ਨਾਲ ਸਾਈਡ ਟੇਬਲ ਵੀ ਹੈ, ਡਰੈਸਿੰਗ ਵੀ ਹੈ। ਸੋ ਪੂਰਾ ਸੈੱਟ ਤੁਹਾਨੂੰ ਦੇ ਰਿਹਾ 599 ਦਾ, ਨਾਲ ਇਹਦੇ ਕੁਈਨ ਸਾਈਜ਼ ਮੈਟਰਸ ਵੀ ਫ੍ਰੀ ਮਿਲ ਰਿਹਾ। ਕਿੱਥੋਂ? ਗ੍ਰੈਂਡ ਫਰਨੀਚਰ, ਗ੍ਰੈਂਡ ਫਰਨੀਚਰ, 6685 ਗ੍ਰੈਂਡ ਫਰਨੀਚਰ। ਜਦੋਂ ਤੱਕ ਤੁਸੀਂ ਪਹੁੰਚਣਾ ਉਦੋਂ ਤੱਕ ਸੋਲਡ ਨਾ ਹੋ ਜਾਏ, ਰਾਈਟ ਵੇ ਕਾਲ ਕਰਕੇ ਪਹਿਲੇ ਇਹਨੂੰ ਹੋਲਡ ਕਰਾਓ। 6472620000, 6472620000,

0: ਚਾਹੇ ਹੋਲਡ ਕਰਾ ਕੇ ਫਿਰ ਇਹਦੀਆਂ ਪਿਕਚਰ ਵੀ ਮੰਗਾ ਲਓ, ਫਿਰ ਕੰਪੇਅਰ ਕਰ ਲੈਣਾ, ਫਿਰ ਸ਼ੋਰੂਮ 'ਚ ਚੈੱਕ ਕਰਨਾ, ਫਿਰ ਡਿਲੀਵਰੀ ਸਕੈਜੂਅਲ ਕਰਨਾ। 6472620000 ਤੇ ਸੁੱਖ ਜੀ ਇੱਕ ਡਾਇਨਿੰਗ ਟੇਬਲ ਤੇ ਵੀ ਅੱਜ ਡੀਲ ਦੇ ਹੀ ਦਿਓ, ਉਹ ਵੀ ਕਵੀਨ ਵਿਕਟੋਰੀਆ ਦਾ ਡੇ ਆ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਆ, ਐਸੀ ਡੀਲ ਦਿਓ ਜਿਹੜੀ ਪਹਿਲੇ ਕਦੀ ਨਹੀਂ ਅਨਾਊਂਸ ਕੀਤੀ ਹੋਵੇ।
1: ਸੁਲਤਾਨ ਜੀ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਹੋਊਗਾ, ਕੱਲਾ ਟੇਬਲ ਨਹੀਂ ਤੇ ਨਾਲ 6 ਵੈਲਵਟ ਦੀਆਂ ਡਿਜ਼ਾਈਨਰ ਚੇਅਰਾਂ ਹੋਣਗੀਆਂ। ਸੋ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਜਿਹੜਾ ਮਾਰਕੀਟ ਦੇ ਵਿੱਚ 1500-1600 ਡਾਲਰ ਦਾ ਵਿਕਦਾ ਸੁਲਤਾਨ ਜੀ, ਅਸੀਂ ਵੀ 1000-1100 ਦਾ ਵੇਚਦੇ ਆਏ ਹਾਂ, ਪਰ ਤੁਸੀਂ ਕਹਿਤਾ ਤੇ ਅੱਜ ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ ਸ਼ਾਮ 7 ਵਜੇ ਤੱਕ ਚੱਕ ਲਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਪਲੱਸ 6 ਚੇਅਰ ਲੈ ਜਾਓ
0: 399
1: ਦਾ, ਤੇ ਨਾਲ ਇੱਕ ਤੋਹਫਾ ਵੀ ਜਲਦੀ ਜਲਦੀ ਲੈ ਕੇ ਜਾਇਓ। ਸੋ ਜਰੂਰ ਇੱਕ ਚੱਕਰ ਲਾਓ, ਕੋਈ ਵੀ ਫਰਨੀਚਰ ਦੀ ਬਾਇੰਗ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਸਪੈਸ਼ਲ ਪ੍ਰਾਈਸ ਮਿਲ ਰਹੀਆਂ ਵਿਕਟੋਰੀਆ ਡੇ ਲੌਂਗ ਵੀਕਐਂਡ ਦੀਆਂ, ਤੇ ਹਰੇਕ ਪਰਚੇਜ਼ ਨਾਲ ਗਿਫਟ ਤਾਂ ਮਿਲਣਾ ਹੀ ਮਿਲਣਾ। ਸੋ ਜਰੂਰ ਇੱਕ ਚੱਕਰ ਲਾਓ, 6685 ਟੋਮਗਨ ਰੋਡ ਦੇ ਉੱਪਰ, 6685 ਟੋਮਗਨ ਰੋਡ, 6685 ਟੋਮਗਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ, ਕਿਉਂਕਿ ਲੱਗੀ ਹੋਈ ਹੈ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ। ਸੁਲਤਾਨ ਜੀ
0: 6472620000, 6472620000।

0: ਚਿੰਬੜ ਚੁੰਬੜ ਨੂੰ ਛੱਡੋ, ਪ੍ਰਾਈਜ਼ਾਂ ਦਿਓ ਵਧੀਆ ਸੁਲਤਾਨ ਜੀ।
1: ਨਹੀਂ ਜੀ ਨਹੀਂ, ਗੀਤ ਟੱਪੇ ਤਾਂ ਸੁਣਨੇ ਜਿਹੜੇ ਆ ਉਹ ਬਣਦੇ ਆ, ਪਰ ਨੋ ਡਾਊਟ ਅਬਾਊਟ ਇਟ ਕਿ ਵਿਕਟੋਰੀਆ ਡੇ ਲੌਂਗ ਵੀਕੈਂਡ ਆ, ਤੇ ਵੀਕੈਂਡ ਵੀ ਐਸਾ ਜਿਹਦੇ ਚ ਕੰਪਨੀਆਂ ਆਪ ਅੱਗੇ ਹੋ ਕੇ ਡੀਲ ਦੇ ਰਹੀਆਂ, ਖਾਸ ਤੌਰ ਤੇ ਜੇ ਸੋਨੀ ਸੈਮਸੰਗ, ਸੋਨੀ ਬਰੇਵੀਆ 2, ਸੋਨੀ ਬਰੇਵੀਆ 3 ਜਾਂ ਸੋਨੀ ਬਰੇਵੀਆ 5 ਟੀਵੀ ਲੈਣਾ, ਤਦ ਵੀ ਤੁਹਾਨੂੰ ਇਹੋ ਜਿਹੀ ਡੀਲ ਮਿਲ ਰਹੀ ਹੈ। ਐਟਲੀਸਟ $600-800 ਤੁਸੀਂ ਸੇਵ ਕਰਨਾ, ਕਿਉਂ ਕਿ ਸੋਨੀ ਬਰੇਵੀਆ 5 ਜਿਹੜਾ ਕਿ ਮਿੰਨੀ LED ਦੇ ਨਾਲ ਹੈ, ਸੋਨੀ ਦਾ TV ਇਹ 75 ਇੰਚ ਦਾ ਸੋਨੀ ਬਰੇਵੀਆ 5 ਟੌਪ ਆਫ ਦਾ ਲਾਈਨ ਕੰਸਿਡਰ ਕੀਤਾ ਜਾਂਦਾ, ਵੈਰੀ ਹਾਈ ਰੈਜੋਲੂਸ਼ਨ ਦੇ ਨਾਲ ਤੁਹਾਨੂੰ ਅੱਜ ਮਿਲ ਰਿਹਾ ਜੀ ਇਹ $2800 ਵਾਲਾ $1999 ਦਾ, $800 ਸੇਵ ਕਰ ਲਿਆ, ਤੇ ਫਿਰ ਇਹ $1999 ਪੇ ਵੀ ਤੁਸੀਂ 6 ਮਹੀਨੇ ਚ ਕਰਨਾ, ਕੋਈ ਇੰਟਰਸਟ ਨਹੀਂ ਹੈ। ਇਹਦੇ ਚ 5.1 ਚੈਨਲ ਦੀ ਇਨਪੁਟ ਹੈ ਜਿਹੜੀ ਕਿ ਹਾਈਐਸਟ ਰੈਜੋਲੂਸ਼ਨ ਹੈ PS5 ਵਾਸਤੇ। ਮੋਰ ਡਿਟੇਲ ਆਫ ਦਾ ਪਿਕਚਰ ਤੁਹਾਨੂੰ ਇਹਦੇ ਚ ਦਿਖੇਗੀ, ਤੇ ਮਿੰਨੀ LED ਦੇ ਨਾਲ ਇਹ ਲੇਟੈਸਟ ਟੈਕਨੋਲੋਜੀ ਸੋਨੀ ਬਰੇਵੀਆ 5 ਚ ਲਾਂਚ ਕੀਤੀ ਗਈ ਹੈ। ਇਹਦੇ ਨਾਲ ਨਾਲ ਗੂਗਲ ਫੀਚਰ ਹੈ, ਗੂਗਲ ਮੀਨਸ ਤੁਹਾਨੂੰ ਐਪ ਸਟੋਰ ਮਿਲੇਗਾ, ਅਨਲਿਮਿਟਿਡ ਐਪਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਪਹੁੰਚਣਾ ਕਿੱਥੇ ਹੈ, ਇਹ ਨਾ ਸੇਵ ਗੁੱਡ ਲੋਐਸਟ ਪ੍ਰਾਈਸ ਵਾਸਤੇ ਵਧੀਆ ਹਾਈ ਐਂਡ ਟੈਕਨੋਲੋਜੀ ਦੇ ਉੱਪਰ ਡਿਸਕਾਊਂਟ ਲੈਣ ਵਾਸਤੇ ਬ੍ਰੈਂਪਟਨ TV ਐਂਡ ਅਪਲਾਈਸਿਸ 905-450-2828 ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਹੈ। ਜ਼ਰਾ BramptonAppliances.com ਸਾਡੀ ਵੈਬਸਾਈਟ 'ਤੇ ਜਾ ਕੇ ਸਰਚ ਕਰ ਲਓ, ਪਰ ਜਿਹੜੇ ਵਾਕ ਇਨ ਕਸਟਮਰ ਨੂੰ ਵਿਕਟੋਰੀਆ ਡੇ ਲੌਂਗ ਵੀਕੈਂਡ 'ਤੇ ਐਕਸਟਰਾ ਡਿਸਕਾਊਂਟ ਦੇ ਰਹੇ ਹਾਂ, ਉਹ ਜਦੋਂ ਤੁਸੀਂ ਸ਼ੋਰੂਮ 'ਚ ਆਓਗੇ ਕੰਪੇਅਰ ਕਰੋਗੇ ਉਹ ਡਿਸਕਾਊਂਟ ਤੁਹਾਨੂੰ ਉੱਥੇ ਮਿਲਨੇ ਆ, ਜਿਹਦੀ ਵਜ੍ਹਾ ਤੋਂ $2300 ਵਾਲਾ ਵਾਸ਼ਰ ਐਂਡ ਡਰਾਇਰ $1699 ਦਾ ਅਲਟਰਾ ਲਾਰਜ ਕਪੈਸਿਟੀ ਦਾ ਮਿਲ ਰਿਹਾ, ਜਿਹਦੇ ਵਿੱਚ ਤੁਹਾਨੂੰ ਕੱਲਾ ਫਰਿੱਜ, ਉਹ ਵੀ ਲੇਟੈਸਟ ਜਦੋਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ, ਬਿਲਟ ਇਨ TV ਵਾਲਾ ਫਰਿੱਜ, ਇਹਦੇ ਚ ਟੈਬਲੇਟ ਬਿਲਟ ਇਨ ਹੈ ਜੀ, 3 ਕੈਮਰਾਸ ਬਿਲਟ ਇਨ ਹੈ, ਵਾਈਫਾਈ ਕਨੈਕਟਿਵਿਟੀ ਦੇ ਨਾਲ ਹੈ, $3200 ਵਾਲਾ ਇਹ ਫਰਿੱਜ $2499, $700 ਕੱਲੇ ਹਾਈ ਐਂਡ 36 ਇੰਚ ਵਾਈਡ ਫਰੈਂਚ ਡੋਰ ਫਰਿੱਜ ਆਈਸ ਐਂਡ ਵਾਟਰ ਡਿਸਪੈਂਸਰ ਦੇ ਨਾਲ, ਤੇ ਹਾਈ ਐਂਡ ਟੈਕਨੋਲੋਜੀ ਬਿਲਟ ਇਨ ਟੈਬਲੇਟ ਬਿਲਟ ਇਨ TV ਦੇ ਨਾਲ ਇਹ ਤੁਹਾਨੂੰ ਦਿੱਤਾ ਜਾ ਰਿਹਾ $2499 ਦਾ ਫਰਿੱਜ, ਫ੍ਰੀ ਹੋਮ ਡਿਲੀਵਰ ਹੋਏਗਾ, ਤੇ 6 ਮਹੀਨੇ ਚ ਤੁਸੀਂ ਪੇ ਕਰਨਾ ਹੈ ਕਿਉਂਕਿ ਵਿਕਟੋਰੀਆ ਡੇ ਲੌਂਗ ਵੀਕੈਂਡ ਹੈ, ਐਕਸਟਰਾ ਡਿਸਕਾਊਂਟ ਐਕਸਟਰਾ ਸੇਵਿੰਗਸ ਹੈ, ਤੇ $2499 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਤੇ ਫ੍ਰੀ ਡਿਲੀਵਰੀ ਵੀ ਮਿਲਣੀ ਹੈ, ਤੇ ਆਲ ਮੈਨੂਫੈਕਚਰਸ ਵਾਰੰਟੀ ਕਵਰਡ ਕਰੇਗੀ ਤੁਹਾਡੀ ਔਨ ਸਾਈਟ ਸਰਵਿਸ। 905-450-2828 905-450-2828 ਤੇ ਕਾਊਂਟਰ ਟੌਪ ਜਿਹੜੇ ਵੀ ਅਪਲਾਈਸਿਸ ਹੈਗੇ
0: ਹਾਂਜੀ,
1: ਜਿਹਦੇ ਚ ਜੂਸਰ ਹੈ, ਜਿਹਦੇ ਚ
0: ਪੀਜ਼ਾ
1: ਜੀ, ਸਟੋਨ ਬੇਕਡ ਪੀਜ਼ਾ, ਅੱਛਾ ਜਿਹੜਾ ਸਟੋਨ ਬੇਕਡ ਪੀਜ਼ਾ ਮਸ਼ੀਨ ਹੈ ਨਾ ਜੀ, ਇਹ ਕਾਊਂਟਰ ਟੌਪ ਹੈ, ਇਹ 2-in-1 ਹੈ,
0: ਅੱਛਾ ਨਾਲ ਕਟਰ ਵੀ ਆਉਂਦਾ,
1: ਕਟਰ ਵੀ ਆਉਂਦਾ, ਏਅਰ ਫਰਾਇਰ ਵੀ ਬਿਲਟ ਇਨ ਹੈ,
0: ਸਟੋਨ ਵੀ ਹੈ,
1: ਸਟੋਨ ਵੀ ਇੰਕਲੂਡਿਡ ਹੈ, ਤੇ ਸਟੋਨ ਦੇ ਉੱਪਰ ਤੁਸੀਂ ਪੀਜ਼ਾ ਰੱਖਣਾ 3 ਮਿੰਟ ਚ ਪੀਜ਼ਾ ਤਿਆਰ, ਸਟੋਨ ਦੇ ਉੱਪਰ ਤੁਸੀਂ ਬ੍ਰੈਡ ਬਣਾਉਣੀ ਹੈ 3 ਮਿੰਟ ਚ ਬ੍ਰੈਡ ਤਿਆਰ, ਸਟੋਨ ਦੇ ਉੱਪਰ ਤੁਸੀਂ ਏਅਰ ਫਰਾਇਰ ਦੇ ਨਾਲ ਨਾਨ ਬਣਾਉਣਾ 3 ਮਿੰਟ ਚ ਨਾਨ ਤਿਆਰ।
0: ਲਓ ਜੀ,
1: ਸੋ ਬੈਸਟ ਟੈਕਨੋਲੋਜੀ, ਹਾਈ ਐਂਡ ਟੈਕਨੋਲੋਜੀ ਮਿਲ ਵੀ ਰਹੀ ਹੈ ਵਿਕਟੋਰੀਆ ਡੇ ਲੌਂਗ ਵੀਕੈਂਡ ਤੇ, ਅੱਧੀ ਪ੍ਰਾਈਸ ਚ $500 ਵਾਲਾ ਸਿਰਫ $249 ਚ, 905-450-2828 ਨੰਬਰ। ਮਾਈਕ੍ਰੋਵੇਵ ਜਿਹੜਾ $300 ਵਾਲਾ ਉਹ ਵੀ ਅੱਧੀ ਪ੍ਰਾਈਸ ਚ $149 ਦਾ, $400 ਵਾਲਾ ਅੱਧੀ ਪ੍ਰਾਈਸ ਚ $199 ਦਾ,
0: ਤੇ ਜਿਹੜੀ ਚੇਅਰ ਰੱਖੀ ਆ ਉੱਥੇ,
1: ਜਿਹੜੀ ਮਸਾਜ ਚੇਅਰ ਹੈਗੀ ਜੀ, ਇਹ ਵੀ ਸਿਰਫ ਤੇ ਸਿਰਫ $1999 ਦੀ, ਇਹ $5000 ਤੋਂ ਘੱਟ ਕਿਤੇ ਨਹੀਂ, ਗੂਗਲ ਸਰਚ ਕਰ ਲੈਣਾ, ਕਿਉਂਕਿ ਇਹਨੇ ਅਪਰ ਮਸਾਜ ਕਰਨਾ ਜੀ, ਅਪਰ ਸ਼ੋਲਡਰ ਮਸਾਜ ਕਰਨੇ ਆ, ਬੈਕ ਮਸਾਜ ਕਰਨੇ ਆ, ਲੋਅਰ ਬੈਕ ਮਸਾਜ ਕਰਨੀ ਹੈ, ਥਾਈ ਮਸਾਜ ਕਰਦੀ ਹੈ ਜੀ ਇਹ, ਔਰ ਫੁੱਟ ਮਸਾਜ ਕਰਦੀ ਹੈ, ਇਹ ਬਿਹਤਰੀਨ ਚੇਅਰ ਹੈਗੀ ਹੈ, ਮੈਂ ਸਮਝਦਾ ਹਰ ਘਰ ਚ ਹੋਣੀ ਚਾਹੀਦੀ, ਹਰ ਆਫਿਸ ਚ ਹੋਣੀ ਚਾਹੀਦੀ
0: ਹੈ। ਮੈਂ ਇਹ ਹੋਰ ਜਾਨਾ ਦੋ ਕਰਮਾ ਅੱਗੇ
1: ਜੀ,
0: ਇਹ ਆਪਦੇ ਮਾਂ ਬਾਪ ਨੂੰ ਗਿਫਟ ਲੈ ਕੇ ਦੇ ਦੋ,
1: ਬਿਲਕੁਲ ਲੈ ਕੇ ਦੇ ਸਕਦੇ ਜੀ,
0: ਡੈਫੀਨਿਟਲੀ, ਦਿਨ ਚ 15 ਮਿੰਟ 20 ਮਿੰਟ ਬਹਿ ਕੇ ਆਪਦੇ ਹੱਥ ਜਿਹੜੇ ਹੱਡ ਹੁੱਡ ਹੈਗੇ ਮਾਸ ਮੂਸ ਠੀਕ ਹੋ ਜਾਂਦੇ।
1: ਔਰ ਦੇਵ ਭਾਜੀ, $5000 ਤੋਂ ਘੱਟ ਇਹ ਮਸਾਜ ਚੇਅਰ ਨਹੀਂ ਮਿਲਦੀ, ਇਹਦੇ ਚ 2 ਕਿਸਮ ਦੇ ਮਸਾਜ ਹੈ, ਪ੍ਰੋਗਰਾਮਿੰਗ ਤੁਸੀਂ ਰਿਮੋਟ ਦੇ ਉੱਪਰ ਹੀ ਕਰ ਲੈਣੀ ਹੈ,
0: ਠੀਕ ਹੈ,
1: ਹਾਰਡ ਮਸਾਜ ਜਾਂ ਸੌਫਟ ਮਸਾਜ।
0: ਅੱਛਾ, ਚੇਅਰ ਪਈ ਆ, ਤੁਸੀਂ ਬਹਿ ਕੇ ਵੀ ਦੇਖ ਸਕਦੇ ਹੋ।
1: ਹਾਂਜੀ ਬਿਲਕੁਲ, ਸਟੋਰ ਦੇ ਉੱਪਰ ਸ਼ੋਰੂਮ ਤੇ ਹੈ, ਤੁਸੀਂ ਜਾ ਕੇ ਚੈੱਕ ਕਰਕੇ ਫਿਰ ਤੁਸੀਂ ਇਹਦੀ ਆਰਡਰ ਪਲੇਸ ਕਰਨਾ, ਫ੍ਰੀ ਡਿਲੀਵਰ ਹੋਣਾ ਤੁਹਾਨੂੰ, ਔਰ 6 ਮਹੀਨੇ ਚ ਤੁਸੀਂ ਪੇ ਕਰਨਾ $5,000 ਤੋਂ ਅੱਧੀ ਪ੍ਰਾਈਸ ਲਈ ਹੈ ਤੇ $24.99 ਬਣਦਾ, ਪਰ ਵਿਕਟੋਰੀਆ ਡੇ ਲੌਂਗ ਵੀਕਐਂਡ ਤੇ $19.99 ਆਫਰ ਕੀਤੀ ਜਾ ਰਹੀ ਹੈ।
0: 99 ਚ ਮਿਲੇਗੀ, ਬ੍ਰੈਂਪਟਨ ਟੀਵੀ ਅਪਲਾਈਸਿਸ ਤੇ ਮਿਲੇਗੀ, ਬਾਕਸ ਦੇ ਵਿੱਚ ਡੱਬਾ ਬੰਦ ਮਿਲੇਗਾ, 905-450-2828।

0: ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਜਾ ਰਿਹਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 801 ਬਵੇਡ ਡਰਾਈਵ ਵੈਸਟ ਜਸਟ ਈਸਟ ਆਫ ਚੰਕੂਜ਼ੀ ਔਨ ਬਵੇਡ ਹੈ ਜੀ 55 ਇੰਚ ਟੀਵੀ ਚੱਕ ਲੈਣਾ 399 ਨੂੰ 65 ਇੰਚ ਕਿਊ ਐਲ ਈ ਡੀ ਚੱਕ ਲੈਣਾ 599 ਨੂੰ ਤੇ ਨਾਲ 85 ਇੰਚ ਲੈ ਲੈਣਾ ਸੈਮਸੰਗ ਦਾ 999 ਦਾ ਪਰ ਨਾਲ ਦੀ ਨਾਲ ਜੇ ਫਰਨੀਚਰ ਲੈਣਾ ਜੇ ਤੁਸੀਂ ਬੈਡਰੂਮ ਸੈੱਟ ਲੈਣਾ ਜੇ ਤੁਸੀਂ ਡਾਇਨਿੰਗ ਰੂਮ ਸੈੱਟ ਲੈਣਾ ਤੇ ਜੇ ਤੁਸੀਂ ਇਹੋ ਜਿਹੀ ਸੇਲ ਲੈਣੀ ਹੈ ਜਿਹੜੀ ਦੁਬਾਰਾ ਕਦੀ ਰਿਪੀਟ ਹੀ ਨਹੀਂ ਹੋਣੀ ਅਗਲੇ ਸਾਲ ਵਿਕਟੋਰੀਆ ਡੇ ਤੇ ਜਾ ਕੇ ਮਿਲਣੀ ਹੈ ਉਹ ਕਿਹੜੀ ਹੈ 299 ਦਾ ਮਾਡਰਨ ਸਟਾਈਲ ਦਾ ਕੌਫੀ ਟੇਬਲ ਗਲਾਸ ਟੌਪ ਦੇ ਨਾਲ ਲੈਣਾ $500 ਵਾਲਾ ਕਿੰਨੇ ਦਾ 299 ਦਾ ਤੇ ਨਾਲ ਸੋਫਾ ਬਿਲਕੁਲ ਫ੍ਰੀ ਮਿਲਣਾ ਕਿੱਥੋਂ 6685 ਟੋਮਕਨ ਰੋਡ ਵੈਲਕਮ ਟੂ ਦਾ ਪ੍ਰੋਗਰਾਮ ਜੀ
1: ਬਹੁਤ ਸ਼ੁਕਰੀਆ ਧੰਨਵਾਦ ਸੁਲਤਾਨ ਜੀ ਬਿਲਕੁਲ ਏਦਾਂ ਇੱਕ ਡੀਲ ਦਿੰਦੇ ਹਾਂ ਮਾਸਟਰ ਬੈਡਰੂਮ ਸੈੱਟ ਦੀ ਜਾਂ ਤਾਂ ਪ੍ਰਾਈਸ ਅੱਜ ਮਿਲਣੀ ਆ ਜਾਂ ਫਿਰ ਅਗਲੇ ਸਾਲ ਵਿਕਟੋਰੀਆ ਡੇ ਦੇ ਉੱਪਰ ਸੋ ਮਾਸਟਰ ਬੈਡਰੂਮ ਦਾ ਜਿਨ੍ਹਾਂ ਪਰਿਵਾਰਾਂ ਨੇ ਬੈਡਰੂਮ ਸੈੱਟ ਲੈਣਾ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਸੁਲਤਾਨ ਜੀ ਹੈੱਡਬੋਰਡ ਦੇ ਵਿੱਚ LED ਲਾਈਟਾਂ ਲੱਗੀਆਂ ਹੋਈਆਂ ਥੱਲੇ ਸਾਰੀ ਹਾਈਡ੍ਰੋਲਿਕ ਸਟੋਰੇਜ ਤੁਸੀਂ ਮਾੜਾ ਜਿਹਾ ਇਸ਼ਾਰਾ ਦੇਣਾ ਮੈਟਰਸ ਉੱਪਰ ਚੱਲ ਜਾਣਾ ਥੱਲੇ ਸਾਰੀ ਸਟੋਰੇਜ ਬਣ ਜਾਣੀ ਆ ਸੋ ਕਿੰਗ ਸਾਈਜ਼ ਦਾ ਵਾਈਟ ਕਲਰ ਦਾ ਲੈਕਰ ਫਿਨਿਸ਼ ਦਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ ਹੈੱਡਬੋਰਡ ਦੇ ਵਿੱਚ LED ਲਾਈਟਾਂ ਵਾਈਟ ਕਲਰ ਦੀਆਂ ਡਰੈਸਰ ਦੇ ਥੱਲੇ LED ਲਾਈਟ ਆ ਡਰੈਸਰ ਦੇ ਡਰੋਰ ਜਿਹੜੇ ਸੋਫਟ ਕਲੋਜ਼ਰ ਨੇ ਮਿਰਰ ਦੇ ਵਿੱਚ LED ਲਾਈਟ ਨਾਈਟ ਸੈਂਡ ਦੇ ਥੱਲੇ LED ਲਾਈਟ ਨਾਈਟ ਸੈਂਡ ਦੇ ਉੱਪਰ ਵਾਇਰਲੈਸ ਚਾਰਜਰ ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਬੈਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ ਮਾਡਲ ਵੀ ਤੁਹਾਨੂੰ ਦੱਸ ਦਿੰਦੇ ਹਾਂ ਭਾਵੇਂ ਤੁਸੀਂ ਗੂਗਲ ਕਰ ਲਓ ਟੇਲਰ ਬੈਡਰੂਮ ਸੈੱਟ ਤੁਸੀਂ ਗੂਗਲ ਕਰ ਸਕਦੇ ਹੋ ਕੰਪਲੀਟ ਬੈਡਰੂਮ ਸੈੱਟ ਸ਼ਾਮ 7 ਵਜੇ ਤੱਕ ਆ ਜਾਓ ਪੂਰਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ $1299 ਦਾ ਸੁਲਤਾਨ ਜੀ $1299 ਦੇ ਵਿੱਚ ਗੂਗਲ ਦੇ ਉੱਪਰ ਮਾਡਲ ਪਾ ਕੇ ਚੈੱਕ ਕਰ ਸਕਦੇ ਨੇ ਪ੍ਰਾਈਸ ਟੇਲਰ ਬੈਡਰੂਮ ਸੈੱਟ $1299 ਦੇ ਵਿੱਚ ਜਿੱਦਾਂ ਤੁਸੀਂ ਕਹਿੰਦੇ ਹੁੰਦੇ ਨਾ ਵੀ ਚੈੱਕ ਲਓ ਵਾਲੀਆਂ ਪ੍ਰਾਈਸ ਸ਼ਾਮ 7 ਵਜੇ ਤੱਕ ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਬਾਏ ਕਰਨਾ ਜੀ ਹਾਂ ਸੋਲਿਡ ਵੁੱਡ ਸਖਤ ਲੱਕੜੀ ਦਾ ਡਾਇਨਿੰਗ ਟੇਬਲ ਪਲਾਸਟਿਕ ਚੇਅਰ ਚੇਅਰਾਂ ਦੇ ਉੱਪਰ ਲੈਦਰ ਲੱਗਾ ਹੋਇਆ ਸੋ ਡਿਜ਼ਾਈਨਰ ਚੇਅਰਾਂ ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਜਿਹਦੀ ਰੈਗੂਲਰ ਕੀਮਤ $1200 ਸੀ ਚੈੱਕ ਲਓ ਵੀ ਸ਼ਾਮ 7 ਵਜੇ ਤੱਕ ਟੇਬਲ ਤੇ 6 ਚੇਅਰਾਂ $399 ਦਾ ਤੇ ਤੋਹਫਾ ਇਹਦੇ ਨਾਲ ਵੀ ਮਿਲਣਾ ਸੋ ਹਰੇਕ ਪਰਚੇ ਦੇ ਨਾਲ ਡਿਸਕਾਊਂਟ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ
0: ਇਹਦੇ ਨਾਲ ਤਾਂ ਮਾਈਕ੍ਰੋਵੇਵ ਫ੍ਰੀ ਦੇ ਦੋ
1: ਨਹੀਂ
0: ਮਾਈਕ੍ਰੋਵੇਵ ਫ੍ਰੀ ਦੇਣਾ ਅੱਜ ਜੋ ਮਰਜ਼ੀ ਹੋ ਜਾਏ
1: ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ $399 ਦਾ ਟੋਸਟਰ ਬਿਲਕੁਲ ਫ੍ਰੀ ਗਿਫਟ
0: ਚਲੋ ਡਨ ਹੋ ਗਿਆ ਠੀਕ ਹੈ
1: ਅੱਜ 6685 ਟੋਮਕਨ ਰੋਡ ਦੇ ਉੱਪਰ 6685 ਟੋਮਕਨ ਰੋਡ 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ ਜੇ ਫਰਨੀਚਰ ਦੇ ਉੱਪਰ ਸੇਵਿੰਗ ਕਰਨੀ ਆ ਤੋਹਫੇ ਲੈਣੇ ਆ ਤੇ 6685 ਟੋਮਕਨ ਰੋਡ ਦੇ ਉੱਪਰ ਤੇ ਸੁਲਤਾਨ ਜੀ ਮਾਈਕ੍ਰੋਵੇਵ ਦੀ ਹੁਣ ਪ੍ਰਾਈਸ ਤੁਸੀਂ ਦੇ ਦਿਓ ਜਾਂਦੇ
0: ਮਾਈਕ੍ਰੋਵੇਵ ਦੀ ਪ੍ਰਾਈਸ ਮੈਂ ਬਾਅਦ ਚ ਦੇਣੀ ਆ ਪਹਿਲੇ ਤੁਹਾਡੇ ਕੋਲੋਂ ਇੱਕ ਡੀਲ ਹੋਰ ਲੈਣੀ ਆ ਉਹ ਲੈਣੀ ਆ ਕੱਲੇ ਕੁਈਨ ਸਾਈਜ਼ ਬੈੱਡ ਦੀ ਕਿਉਂਕਿ ਕੁਈਨ ਸਾਈਜ਼ ਬੈੱਡ ਚਾਹੀਦਾ ਉਹ ਵੀ ਪੇਟੀ ਵਾਲਾ ਬੈੱਡ ਚਾਹੀਦਾ ਕੱਲਾ ਕੁਈਨ ਸਾਈਜ਼ ਬੈੱਡ ਹੋਵੇ ਤੇ ਵਿਕਟੋਰੀਆ ਡੇ ਲੌਂਗ ਵੀਕਐਂਡ ਹੋਵੇ ਕਿ ਮਜ਼ਾ ਆ ਜਾਏ ਅੱਜ
1: ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ ਸਟੋਰੇਜ ਵਾਲਾ ਬੈੱਡ ਸੁਲਤਾਨ ਜੀ $600 ਤੋਂ ਘੱਟ ਨਹੀਂ ਆਉਂਦਾ ਲੈ ਜਾਓ
0: ਲਓ ਜੀ ਮੇਰਾ ਕੰਮ ਸੀ ਸਕਵੀਜ਼ ਕਰਕੇ ਡੀਲ ਬਣਵਾ ਦੇਣਾ ਪਰ ਹੁਣ ਇਸ ਡੀਲ ਨੂੰ ਚੱਕਣਾ ਤੁਸੀਂ ਆ ਇਸ ਡੀਲ ਨੂੰ ਹੋਲਡ ਤੁਸੀਂ ਕਰਾਉਣਾ ਇਸ ਡੀਲ ਦਾ ਫਾਇਦਾ ਤੁਸੀਂ ਚੁੱਕਣਾ 6472620000 ਰਾਈਟ ਵੇ ਕਾਲ ਕਰਨੀ ਹੈ ਸਿਰਫ ਨਾਮ ਤੇ ਨੰਬਰ ਹੀ ਦੇਣਾ ਤੇ ਹੋਲਡ ਕਰਾ ਲੈਣੀ ਹੈ ਜਾਂ ਪਿਕਚਰ ਮੰਗਾ ਲੈਣੀ ਹੈ 6472620000 647-262-0000 ਜਿਹਨੂੰ ਟੈਟਰਾ ਜ਼ੀਰੋ ਵੀ ਕਹਿੰਦੇ ਟਿੱਕਾ
2: ਕਲਕੱਤਾ ਜੰਕਸ਼ਨ ਲੈ ਕੇ ਆਏ ਨੇ ਸਪੈਸ਼ਲ ਆਫਰਸ ਫੋਰ ਫੈਸਟਿਵ ਸੀਜ਼ਨ। ਖਾਸ ਫੈਸਟਿਵ ਸੀਜ਼ਨ ਲਈ ਕੇਟਰਿੰਗ ਸਟਾਰਟ ਸਿਰਫ 999 ਚ,
3: ਜਿਸ ਵਿੱਚ ਮਿਲਣਗੀਆਂ 8 ਆਈਟਮਸ। ਇਹ ਲਾਈਵ ਕੇਟਰਿੰਗ ਵੀ ਕਰਦੇ ਨੇ,
2: ਫੰਕਸ਼ਨ ਵੱਡਾ ਹੋਵੇ ਜਾਂ ਛੋਟਾ ਕੇਟਰਿੰਗ ਵਾਲਾ ਤਾਂ ਸਿਰਾ ਲਾ ਦੇਣਗੇ।
3: ਇਹਨਾਂ ਕੋਲ ਸ਼ਾਨਦਾਰ ਪਾਰਟੀ ਹਾਲ ਵੀ ਆ, ਉਹ ਵੀ ਰੀਜ਼ਨੇਬਲ ਫੂਡ ਪ੍ਰਾਈਸਸ ਤੇ।
2: ਇਸ ਫੈਸਟੀਵਲ ਸੀਜ਼ਨ ਬਣਾਓ ਆਪਣੀਆਂ ਖੁਸ਼ੀਆਂ ਨੂੰ ਦੁੱਗਣਾ ਤੇ ਪਹੁੰਚੋ ਟਿੱਕਾ ਜੰਕਸ਼ਨ।
3: ਕਾਲ 6474040
2: ਟਿੱਕਾ ਜੰਕਸ਼ਨ, ਖੁਸ਼ੀਆਂ ਦਾ ਸੈਲੀਬ੍ਰੇਸ਼ਨ।
4: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
5: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500 416-817-6500।

0: ਜੀ ਬਹੁਤ ਸਾਰੀਆਂ ਤੁਸੀਂ ਡੀਲ ਦਿੱਤੀਆਂ, ਚਾਹੇ ਉਹ ਕਿਚਨ ਹੋਵੇ, ਚਾਹੇ ਲੌਂਡਰੀ ਹੋਵੇ, ਜਾਂ ਅਪਲਾਇੰਸਸ ਹੋਣ। ਹੁਣ ਇੱਕ ਵਾਰ ਸਿੰਗਲ ਸਿੰਗਲ ਪੀਸ ਦਾ ਵੀ ਦੱਸ ਦੋ।
1: ਜੀ ਬਿਲਕੁਲ, ਸਿੰਗਲ ਸਿੰਗਲ ਪੀਸ ਤੇ ਵੀ 40% ਡਿਸਕਾਊਂਟ ਮਿਲ ਰਿਹਾ ਜੀ, ਕਿਉਂਕਿ ਕੱਲਾ ਫਰਿੱਜ ਤੁਸੀਂ ਲੈਣਾ $2500 ਵਾਲਾ, ਤੁਹਾਨੂੰ ਮਿਲਣਾ ਸਿਰਫ $1799 ਦਾ, ਔਰ ਇਹ 36 ਇੰਚ ਫੁੱਲ ਸਾਈਜ਼ ਦਾ ਫਰੈਂਚ ਡੋਰ ਫਰਿੱਜ ਹੈ। ਕੱਲਾ ਸਮੂਥ ਟੋਪ ਇਲੈਕਟ੍ਰਿਕ ਸਟੋਵ ਲੈਣਾ ਜੀ, ਉਹ ਤੁਹਾਨੂੰ ਮਿਲਣਾ $1400-1500 ਵਾਲਾ, $799 ਦਾ। ਕੱਲੀ ਡਿਸ਼ਵਾਸ਼ਰ ਲੈਣੀ ਹੈ, ਸਟੇਨਲੈਸ ਸਟੀਲ ਦੀ ਟੋਲ ਟੱਪ ਦੀ ਡਿਸ਼ਵਾਸ਼ਰ ਹੈ, ਕੱਲੀ ਅੱਧੀ ਪ੍ਰਾਈਸ ਤੇ ਮਿਲਣੀ ਹੈ, 40% ਤੋਂ ਵੀ ਉੱਪਰ ਡਿਸਕਾਊਂਟ ਹੋ ਜਾਂਦਾ, $1000 ਵਾਲੀ $499 ਚ। ਕੱਲਾ ਵਾਸ਼ਰ ਚਾਹੀਦਾ ਤੁਹਾਨੂੰ ਅੱਜ ਮਿਲਣਾ ਹੈ $1000 ਵਾਲਾ, $649 ਦਾ। ਕੱਲੀ ਡਰਾਇਰ ਚਾਹੀਦਾ $900 ਵਾਲਾ, $549 ਦਾ। ਤੇ ਬਿਗ ਸਕਰੀਨ ਟੀਵੀਆਂ ਦੇ ਉੱਪਰ ਤਾਂ ਦੁਬਾਰਾ ਇਹ ਰਿਪੀਟ ਨਹੀਂ ਹੋਣਾ, ਕਿਉਂਕਿ 85 ਇੰਚ ਜਿਹੜਾ ਅੱਜ $999 ਦਾ ਮਿਲ ਰਿਹਾ, ਇਹ ਤੁਹਾਨੂੰ 19 ਤਰੀਕ ਨੂੰ, 19 ਮਈ ਨੂੰ ਟਿਊਜ਼ਡੇ ਵਾਲੇ ਦਿਨ $1399 ਦਾ ਮਿਲਣਾ। 55 ਇੰਚ ਜਿਹੜਾ ਅੱਜ $399 ਦਾ ਮਿਲ ਰਿਹਾ, ਇਹ ਤੁਹਾਨੂੰ ਮਿਲਣਾ ਹੈ ਜੀ $500 ਦਾ। 65 ਇੰਚ ਜਿਹੜਾ $599 ਦਾ ਮਿਲ ਰਿਹਾ, ਇਹ ਤੁਹਾਨੂੰ ਮਿਲਣਾ 19 ਤਰੀਕ ਨੂੰ ਟਿਊਜ਼ਡੇ ਵਾਲੇ ਦਿਨ $800 ਦਾ। ਸੋ ਕਿਉਂ ਮਿਸ ਕਰਨੀਆਂ ਇਹ ਸੇਲ, ਕਿਉਂ ਸੇਲ ਨੂੰ
0: ਤੁਸੀਂ ਜਵਾਨੀ ਕਮਾਉਂਦੇ ਹੋ, ਤੁਹਾਨੂੰ ਇੱਥੇ $100, $200, $500, $800, $1000 ਦੀ ਬਚਤ ਹੁੰਦੀ ਹੈ, ਕਰਾ ਲਓ।
1: ਤੇ ਨਾਲੇ ਪੇਮੈਂਟ ਵੀ 6 ਮਹੀਨੇ ਚ ਕਰਨੀ ਦੇ ਭਾਜੀ,
0: ਬਿਲਕੁਲ
1: 6 ਇਕੁਅਲ ਪੇਮੈਂਟਸ ਆ। ਤੁਸੀਂ ਈਵਨ $3000 ਤੱਕ ਦੀ ਵੀ ਸ਼ੋਪਿੰਗ ਕਰ ਲਓ ਤੇ $500 ਮਹੀਨਾ ਕਰਕੇ ਪੇ ਕਰਨੇ ਆ। 40% ਦਾ ਡਿਸਕਾਊਂਟ ਕੋਈ ਛੋਟਾ ਜਿਹਾ ਡਿਸਕਾਊਂਟ ਨਹੀਂ ਹੈ। 98 ਇੰਚ ਬਿਗੈਸਟ ਸਕਰੀਨ ਹੈ, ਜੇ ਫੀਫਾ ਵਰਲਡ ਕੱਪ ਤੁਸੀਂ 98 ਇੰਚ ਟੀਵੀ ਤੇ ਦੇਖਣਾ ਤੇ ਚੱਕ ਲਓ $1999 ਦਾ, $3500 ਇਹਦੀ ਪ੍ਰਾਈਸ ਹੈ, $1500 98 ਇੰਚ ਟੀਵੀ ਤੇ ਤੁਸੀਂ ਸੇਵ ਕਰਨਾ। ਪਹੁੰਚਣਾ ਕਿੱਥੇ ਹੈ ਜੀ, 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚਿੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ। 50 ਕ੍ਰਿਸਪੀ ਏਅਰ ਫਰਾਇਰ ਅੱਜ ਦੇ ਰਹੇ ਹਾਂ ਤੁਹਾਨੂੰ $300 ਵਾਲਾ, $149 ਦਾ। 50 ਪ੍ਰੀਮੀਅਮ ਬ੍ਰਾਂਡ ਹੈ ਕਾਊਂਟਰ ਟੋਪ ਅਪਲਾਈਸਿਸ ਦਾ, ਜਿਹੜਾ ਕਿ ਜੂਸਰ, 50 ਜੂਸਰ, ਇਹ ਤੁਹਾਨੂੰ ਅੱਜ ਦੇ ਰਹੇ ਜੀ $400 ਵਾਲਾ, $199 ਦਾ। ਜੇ ਤੁਸੀਂ ਲੈਣਾ ਸਟੋਨ ਬੇਕਡ ਪੀਜ਼ਾ ਮੇਕਰ, ਤਾਂ ਸਟੋਨ ਬੇਕਡ ਪੀਜ਼ਾ ਮੇਕਰ ਅੱਜ ਤੁਹਾਨੂੰ ਮਿਲਣਾ $500 ਵਾਲਾ, $249 ਦਾ, ਸਿਰਫ $250 ਤੋਂ ਵੀ $1 ਘੱਟ, ਤੇ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ। 905-450-2828 905-450-2828 ਸਾਡਾ ਨੰਬਰ, ਜ਼ਰੂਰ ਪਾਸ ਔਨ ਕਰਨਾ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, ਚਾਹੇ ਉਹਨਾਂ ਨੇ ਬਿਲਟ ਇਨ ਕਿਚਨ ਲੈਣਾ ਤੇ $5,000-6,000 ਦੀ ਸੇਵਿੰਗ ਹੈ। ਵਾਸ਼ਰ ਐਂਡ ਡਰਾਇਰ ਲੈਣਾ ਤਾਂ $600-800 ਦੀ ਸੇਵਿੰਗ ਹੈ, ਤੇ ਜੇ ਬਿਗ ਸਕਰੀਨ ਟੀਵੀ ਲੈਣਾ ਤੇ $600-800 ਦੀ ਸੇਵਿੰਗ ਹੈ। 6 ਮੰਥ ਨੋ ਇੰਟਰਸਟ ਪੇਮੈਂਟ ਪਲਾਨ ਦੇ ਉੱਪਰ 905-450-2828 ਵਿਕਟੋਰੀਆ ਡੇ ਲੌਂਗ ਵੀਕਐਂਡ ਮਿਸ ਕਰਨ ਵਾਲਾ ਨਹੀਂ ਹੈ। 801 ਬੋਵੇ ਡਰਾਈਵ ਵੈਸਟ ਤੇ ਪਹੁੰਚਣਾ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਤੋਂ ਡਾਇਰੈਕਸ਼ਨ ਆਫ ਦਾ ਸਟੋਰ ਵੀ ਲੈ ਸਕਦੇ ਹੋ ਜੀ। 905-450-2828 905-450-2828 ਜੀ।
0: ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਡੇਵ ਟਾਵਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
2: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
4: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
5: ਟੀਮ ਸਿੱਧੂ ਲੈ ਕੇ ਆਏ ਨੇ ਨਿਆਗਰਾ ਫਾਲਸ ਸ਼ਹਿਰ ਦੇ ਵਿੱਚ ਨਵੇਂ ਟ੍ਰੈਡੀਸ਼ਨਲ ਟਾਊਨ ਹਾਊਸਿਸ ਵਿਦ ਡਬਲ ਕਾਰ ਗਰਾਜ, 4 ਕਾਰ ਪਾਰਕਿੰਗ ਤੇ ਬਿਲਡਰ ਦੇ ਵੱਲੋਂ ਫ੍ਰੀ ਫਿਨਿਸ਼ ਬੇਸਮੈਂਟ, ਐਕਸਟਰਾ ਰੈਂਟਲ ਇਨਕਮ ਡਿਲੇ। ਪ੍ਰਾਈਸ 5,25,000, 525,000। ਇਹ ਟ੍ਰੈਡੀਸ਼ਨਲ 2 ਸਟੋਰੀ ਟਾਊਨਸ ਇੱਕ ਪ੍ਰਾਈਮ ਨਿਆਗਰਾ ਫਾਲਸ ਲੋਕੇਸ਼ਨ ਤੇ ਤਿਆਰ ਹੋ ਰਹੇ ਨੇ। ਕਲਿਫਟਨ ਹਿਲ ਤੇ ਐਕਚੁਅਲ ਨਿਆਗਰਾ ਫਾਲਸ ਤੋਂ ਤਕਰੀਬਨ 5 ਕਿਲੋਮੀਟਰ ਦੂਰ। ਕਲੋਜ਼ਿੰਗ ਸਪ੍ਰਿੰਗ 2027, 2027 ਦੇ ਵਿੱਚ। ਇਹ ਟ੍ਰੈਡੀਸ਼ਨਲ 2 ਸਟੋਰੀ ਟਾਊਨਸ 1750 ਸਕੁਅਰ ਫੁੱਟ ਤੋਂ ਲੈ ਕੇ 1800 ਸਕੁਅਰ ਫੁੱਟ ਤੱਕ ਤਿਆਰ ਹੋ ਰਹੇ ਨੇ। 3-5 ਬੈਡਰੂਮਸ, 3.5-4.5 ਬਾਥਰੂਮਸ, ਫ੍ਰੀ ਫਿਨਿਸ਼ ਬੇਸਮੈਂਟ ਫਰੋਮ ਦ ਬਿਲਡਰ, ਡਬਲ ਕਾਰ ਗਰਾਜ, ਟੋਟਲ 4 ਗੱਡੀਆਂ ਦੀ ਪਾਰਕਿੰਗ ਹੈ, ਫ੍ਰੀ 5 ਅਪਲਾਇੰਸ ਪੈਕੇਜ, ਫ੍ਰੀ AC, ਫ੍ਰੀ ਅਸਾਈਨਮੈਂਟ ਕਲਾਸ, ਫ੍ਰੀ ਅਪਗ੍ਰੇਡਡ ਕੋਰਟਸ ਕਾਊਂਟਰਟੌਪਸ, 0 ਡਿਵੈਲਪਮੈਂਟ ਚਾਰਜਸ। ਪ੍ਰਾਈਸ 5,25,000, 525,000। ਐਕਸਟੈਂਡਡ ਡਿਪਾਜ਼ਿਟ ਹੈ, ਟੋਟਲ 60,000 ਡਿਪਾਜ਼ਿਟ ਕਿਸ਼ਤਾਂ ਦੇ ਵਿੱਚ ਪੇ ਕਰਨਾ ਹੈ। ਅੱਜ ਹੀ ਟੀਮ ਸਿੱਧੂ ਨੂੰ ਕਾਲ ਕਰੋ 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016, 416-302-0016,

0: 7 ਰੋਡਸ ਵਾਂ ਦਿੱਤੀ ਜਾਂਦੀਆਂ ਨੇ ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17 170 ਗਿਲਡਨ ਰੋਡ ਜਿਨ ਨੰਬਰ 17 ਟੈਲੀਫੋਨ ਨੰਬਰ ਹੈ 6473021322 6473213322 ਜੈਲੋ ਟਾਇਰ ਸੈਂਟਰ
1: ਜੇ ਡਰਾਈਵਰੀ ਸੂਟ ਕਰਦੀਆਂ ਜੱਟਾਂ ਨੂੰ
2: Simply Indian brings you all simply delicious deals. Buy one, get one free every day. Sure 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. Hey, yummy deals is simply Indian. This sariya hi locations te. Dining, takeout and catering also available. Call at 905-794-8111. Simply delicious. Matlab, simply Indian.
3: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
4: ਤਾਂ ਫਿਕਰ ਕਿਉਂ ਕਰਦੇ ਹੋ
5: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
3: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
5: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
3: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
5: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
3: 647-7710-647-739-8710 License number M200-34504
6: This is Toronto, the Harman Piara Radio. Ace per day. Ace per day.
7: For advertisements and information.
6: Information.
7: Call us now.
8: 416-457-3381 416-457-3381 ya phir 416-725-2551 416-725-2551
0: ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਅਰਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਧੁੱਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰਵਿਊ ਆਈ ਕੇਅਰ ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਵੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕਵੇ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ ਸਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ ਸਮਰ ਵਾਲੀਆਂ ਸਨ ਗਲਾਸਸ ਤੇ ਤੁਹਾਨੂੰ 50% ਆਫ ਮਿਲੇਗਾ ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਓ ਔਰ ਨਾਲ ਦੀ ਨਾਲ ਔਰ ਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸਨਿਚਰਵਾਰ ਨੂੰ ਔਰ ਆਪਣੀ ਅਪੁਆਇੰਟਮੈਂਟ ਬੁੱਕ ਕਰੋ ਸਪੈਕਸ ਐਕਸਪ੍ਰੈਸ ਦੇ ਨਾਲ 905-460-8888 905-460-8888 ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ 35 ਰੈਗੂਲੇਸ਼ਨ ਡਰਾਈਵ ਸਪੈਕਸ ਐਕਸਪ੍ਰੈਸ 905-460-8888 ਟੈਲੀਫੋਨ

5:30 ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਟਰਡੇ ਦਾ ਦਿਨ ਹੈ, 16 ਮਈ ਅੱਜ ਹੋ ਚੁੱਕੀ ਹੈ ਤੇ 1:10 ਤੇ ਕੁਝ ਸੈਕਿੰਡ ਸਟੂਡੀਓ ਦੀ ਘੜੀ ਦੇ ਉੱਪਰ ਹੋ ਗਏ ਨੇ। ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 4 ਵਜੇ ਤੱਕ। ਤੇ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ। ਬਹੁਤ ਖੂਬਸੂਰਤ ਦਿਨ ਨੇ, ਬੜਾ ਖੂਬਸੂਰਤ ਵੈਦਰ ਅੱਜ ਸਵੇਰ ਦਾ ਚੱਲ ਰਿਹਾ ਤੇ ਹੁਣ 21°C ਇਸ ਸਮੇਂ ਹੈਗਾ ਬ੍ਰੈਂਪਟਨ ਦੇ ਵਿੱਚ। ਬਟ ਹੁਣ ਜਦੋਂ ਮੈਂ ਹੁਣ ਡਰਾਈਵ ਕਰਦੇ ਆ ਰਹੀ ਸੀ ਤਾਂ ਫਿਰ ਮੀਂਹ ਕਣੀ, ਤੁਹਾਨੂੰ ਪਤਾ ਹੀ ਹੈ ਕਦੀ ਕਦੀ ਵਿੱਚ ਦੀ ਹੋ ਜਾਂਦੀ ਹੈ, ਕਦੀ ਵਿੱਚ ਦੀ ਹਟ ਜਾਂਦੀ ਹੈ। ਤੇ ਤੁਸੀਂ ਇੰਜੋਏ ਕਰੋ ਅੱਜ ਦੇ ਵੈਦਰ ਨੂੰ। ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ ਹੈਗਾ ਆ, ਤੁਸੀਂ ਮੰਡੇ ਦੀ ਛੁੱਟੀ ਜ਼ਰੂਰ ਇੰਜੋਏ ਕਰਨੀ ਸਾਰਿਆਂ ਨੇ। ਤੇ ਨਾਲ ਹੀ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲਣਗੇ ਬੜੀ ਜਲਦੀ। ਤੇ ਤੁਹਾਨੂੰ ਅੱਜ ਬਹੁਤ ਸਾਰੀਆਂ ਵਧੀਆ ਵਧੀਆ ਡੀਲ ਸਵਾਵਾਂਗੇ ਤੇ ਆਪਾਂ ਗੱਲਾਂ ਬਾਤਾਂ ਵੀ ਜ਼ਰੂਰ ਕਰਾਂਗੇ ਪ੍ਰੋਗਰਾਮ ਦੇ ਵਿੱਚੋਂ। ਤੇ ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਵਾਹਿਗੁਰੂ ਦਾ ਓਟਾ ਸਟਾਰ ਲੈ ਕੇ ਤੇ ਆਪਾਂ ਸਰਵਨ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਇੱਕ ਸ਼ਬਦ ਤੇ ਉਸ ਤੋਂ ਬਾਅਦ ਫਿਰ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ ਤੇ ਸਭ ਤੋਂ ਪਹਿਲਾਂ ਜਿਵੇਂ ਹਮੇਸ਼ਾ ਹੀ ਵਾਹਿਗੁਰੂ ਦਾ ਨਾਮ ਲਈਦਾ। ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਕੋਈ ਵੀ ਤੁਸੀਂ ਆਪਣੇ ਡੇਲੀ ਲਾਈਫ ਦੇ ਵਿੱਚ ਵੀ ਕੁਛ ਸਟਾਰਟ ਕਰਨ ਲੱਗੇ ਹੋ, ਕੁਛ ਚੰਗਾ ਕਰਨ ਲੱਗੇ ਹੋ, ਦਿਨ ਦੀ ਸ਼ੁਰੂਆਤ ਹੀ ਬੇਸ਼ੱਕ ਕਰਨ ਲੱਗੇ ਹੋ ਤਾਂ ਇੱਕ ਵਾਰ ਰੱਬ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ। ਕਿਉਂਕਿ ਇੱਕ ਤਾਂ ਤੁਹਾਨੂੰ ਪੋਜ਼ਿਟਿਵਿਟੀ ਮਿਲਦੀ ਆ, ਇੱਕ ਤੁਹਾਨੂੰ ਹੌਸਲਾ ਮਿਲਦਾ ਆ, ਇੱਕ ਤੁਹਾਨੂੰ ਜਦੋਂ ਤੁਸੀਂ ਨਾਲ ਆਪਣੇ ਰੱਬ ਨੂੰ ਜੋੜ ਲੈਂਦੇ ਹੋ ਤਾਂ ਹਰ ਚੀਜ਼ ਦੀ ਮੁਕੰਮਲ ਹੋ ਜਾਂਦੀ ਹੈ। ਤੇ ਬਿਲਕੁਲ ਅੱਜ ਕਾਫੀ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸੈਟਰਡੇ ਦਾ ਪ੍ਰੋਗਰਾਮ ਖਾਸ ਤੌਰ ਤੇ ਜ਼ਿਆਦਾਤਰ ਤੁਹਾਡੇ ਨਾਲ ਇੰਟਰੈਕਸ਼ਨ ਕਰਨ ਦੇ ਲਈ ਹੁੰਦਾ ਆ। ਤੁਸੀਂ ਆਪਣੀ ਪਸੰਦ ਦਾ ਗਾਣਾ ਸੁਣਾਉਣਾ ਚਾਹੁੰਦੇ ਹੋ ਜਾਂ ਸੁਣਨਾ ਵੀ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਜ਼ਰੂਰ ਕਾਲ ਕਰੋ 905-564-44-905-564-44-44 ਸਟੂਡੀਓ ਦਾ ਨੰਬਰ ਹੈ। ਤੇ ਅੱਜ ਬਹੁਤ ਹੀ ਖਾਸ ਪ੍ਰੋਗਰਾਮ ਹੈ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ। ਤੁਹਾਨੂੰ ਪਤਾ ਹੀ ਹੈ ਕਿ ਕੱਲ ਵੀ ਬਹੁਤ ਕਮਾਲ ਕਮਾਲ ਦੀਆਂ ਡੀਲਸ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ ਮਿਲੀਆਂ ਨੇ ਤੇ ਅੱਜ ਵੀ ਲੌਂਗ ਵੀਕਐਂਡ ਸਪੈਸ਼ਲ ਅੱਜ ਸੇਲ ਲਗਾ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਮੇਰੇ ਨਾਲ ਲਾਈਨ ਤੇ ਜੁੜ ਗਏ ਨੇ। ਤੁਸੀਂ ਅੱਜ ਜ਼ਰੂਰ ਪਹੁੰਚੋ, ਅੱਜ ਆਪਣੇ ਜਿੱਥੇ ਕਿਤੇ ਵੀ ਬਾਹਰ ਅੰਦਰ ਜਾ ਰਹੇ ਹੋ ਆਪਣੀ ਗੱਡੀਆਂ ਇੱਕ ਵਾਰ ਘੁਮਾਓ। 6685 ਟੋਮਕਨ ਰੋਡ ਦੇ ਉੱਪਰ ਪਹੁੰਚੋ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ। ਬੜੇ ਕਮਾਲ ਦੇ ਤੁਹਾਨੂੰ ਲੌਂਗ ਵੀਕਐਂਡ ਦੇ ਵਿੱਚ ਬਹੁਤ ਸਾਰਾ ਫਾਇਦਾ ਤੁਹਾਡਾ ਅੱਜ ਹੋਣਾ ਆ ਗ੍ਰੈਂਡ ਹੋਮ ਫਰਨੀਚਰ ਤੇ। ਸੁੱਖ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਜਿਹੜੀ ਚੱਲ ਰਹੀ ਆ, ਬਹੁਤ ਸਾਰੇ ਪਰਿਵਾਰ ਸਾਡੇ ਕੋਲ ਇਸ ਟਾਈਮ ਪਹੁੰਚੇ ਵੀ ਹੋਏ ਨੇ, ਸ਼ਾਪਿੰਗ ਕਰ ਰਹੇ ਨੇ ਫਰਨੀਚਰ ਦੀ, ਤੇ ਹਰੇਕ ਪਰਚੇ ਦੇ ਨਾਲ ਜਿਹੜਾ ਅੱਜ ਤੁਹਾਨੂੰ ਤੋਹਫਾ ਦਿੱਤਾ ਜਾ ਰਿਹਾ ਤੇ ਵੱਡੇ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਸੇਲ ਦੇ ਉੱਪਰ। ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕਾਫੀ ਟੇਬਲ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ, ਕਿਉਂਕਿ ਜਿਹੜੇ ਸਪੈਸ਼ਲ ਡਿਸਕਾਊਂਟ ਤੇ ਸਪੈਸ਼ਲ ਤੋਹਫੇ ਵਿਕਟੋਰੀਆ ਡੇ ਲੌਂਗ ਵੀਕਐਂਡ ਦੇ ਸਪੈਸ਼ਲ ਦਿੱਤੇ ਜਾ ਰਹੇ ਆ 6685 ਟੋਮਕਨ ਰੋਡ ਦੇ ਉੱਪਰ। ਤੇ ਮੈਂ ਮਨਪ੍ਰੀਤ ਜੀ ਰਿਕਲਾਈਨਰ ਸੋਫਾ ਸੈੱਟ ਦੀ ਡੀਲ ਦਿੰਦਾ। ਇਹਨਾਂ ਪਰਿਵਾਰਾਂ ਨੇ ਰਿਕਲਾਈਨਰ ਸੋਫਾ ਸੈੱਟ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, 3 ਸੀਟਰ ਸੋਫਾ, 2 ਸੀਟਰ ਲਫਜ਼ਡ, 4 ਰਿਕਲਾਈਨਰ ਦੇ ਨਾਲ ਡਰੋਪ ਡਾਊਨ ਕੱਪ ਹੋਲਡਰ ਵੀ ਲੱਗੇ ਹੋਏ ਨੇ, ਫੁੱਲੀ ਲੋਡਡ ਰਿਕਲਾਈਨਰ ਸੋਫਾ ਐਂਡ ਲਫਜ਼ਡ, ਜਿਹਦੀ ਰੈਗੂਲਰ ਕੀਮਤ ਮਾਰਕੀਟ 'ਚ $2500 ਸੀ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 2500 ਵਾਲਾ ਰਿਕਲਾਈਨਰ ਸੋਫਾ ਸੈੱਟ 999 ਦਾ, ਜੀ ਹਾਂ, $2500 ਵਾਲਾ ਰਿਕਲਾਈਨਰ ਸੋਫਾ ਸੈੱਟ $1000 ਦੇ ਵਿੱਚ ਮਿਲੂਗਾ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ, ਤੇ ਨਾਲ ਤੋਹਫਾ ਰਿਕਲਾਈਨਰ ਸੋਫਾ ਸੈੱਟ ਬਾਰੇ ਕਰ ਲਿਆ $1000 ਦਾ, ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ LED ਟੀਵੀ ਬਿਲਕੁਲ ਫ੍ਰੀ। ਰਿਕਲਾਈਨਰ ਸੋਫਾ ਸੈੱਟ ਤੁਸੀਂ ਬਾਏ ਕਰਨਾ $999 ਦਾ, ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲਣੇ ਨੇ, ਚਾਹੇ ਤੁਸੀਂ ਬੈੱਡ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਡਾਇਨਿੰਗ ਟੇਬਲ ਲੈਣਾ, ਕਾਫੀ ਟੇਬਲ ਲੈਣਾ, ਬਿਲਕੁਲ ਸਹੀ ਸਮਾਂ ਅੱਜ ਤੁਸੀਂ ਬਾਏ ਕਰ ਸਕਦੇ ਹੋ। ਡਿਸਕਾਊਂਟ ਤੇ ਤੋਹਫੇ ਤੁਹਾਨੂੰ ਹਰੇਕ ਪਰਚੇਜ਼ ਦੇ ਨਾਲ ਮਿਲਣੇ ਆ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਐਂਡ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਤੇ ਆਪਾਂ ਅਗਲੇ ਲਿੰਕ ਵਿੱਚ ਨੈਕਸਟ ਡੀਲ ਦੇਵਾਂਗੇ। ਤੇ ਬਹੁਤ ਹੀ ਕਮਾਲ ਦੀ ਸੇਲ ਹੈ ਜਿਹੜੀ ਤੁਸੀਂ ਫਾਇਦਾ ਲੈਣਾ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਪਹੁੰਚ ਕੇ। ਤੇ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਵੀ ਤੁਸੀਂ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚਦੇ ਹੋ ਤੁਹਾਡਾ ਫਾਇਦਾ ਤਾਂ ਹੁੰਦਾ ਹੀ ਹੁੰਦਾ, ਤੁਹਾਨੂੰ ਨਾਲ ਦੀ ਨਾਲ ਫ੍ਰੀ ਗਿਫਟਸ ਵੀ ਮਿਲਦੇ ਨੇ, ਕਿਉਂਕਿ ਜਿੰਨੀ ਵਧੀਆ ਡੀਲ ਉਨਾ ਵਧੀਆ ਗਿਫਟ ਤੁਹਾਨੂੰ ਲਾਜ਼ਮੀ ਮਿਲਣਾ ਆ। ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਇੱਕ ਚੱਕਰ ਲਗਾਓ ਅੱਜ, ਕਿਉਂਕਿ ਜਿਹੜੀ ਤੁਹਾਨੂੰ ਡੀਲਸ ਮਿਲਣੀਆਂ ਨੇ ਉਹ ਬਹੁਤ ਬੜੀ ਵਧੀਆ ਵਧੀਆ ਡੀਲਸ ਮਿਲਣ ਲੱਗੀਆਂ ਨੇ। ਤੇ ਪਹਿਲੇ ਤੁਸੀਂ ਰਿਕਲਾਈਨਰ ਸੋਫਾ ਦੀ ਹੁਣ ਡੀਲ ਲੈ ਚੁੱਕੇ ਹੋ, ਨੈਕਸਟ ਡੀਲ ਦੇਖਾਂਗੇ ਕਿ ਸੁੱਖ ਜੀ ਸਾਨੂੰ ਕਿਹੜੀ ਦਿੰਦੇ ਨੇ। ਜ਼ਰੂਰ ਤੁਸੀਂ ਪਹੁੰਚਣਾ 6685 ਟੋਮਕਨ ਰੋਡ ਦੇ ਉੱਪਰ, ਡੈਰੀ ਐਂਡ ਟੋਮਕਨ ਦੀ ਇੰਟਰਸੈਕਸ਼ਨ ਤੇ, ਤੇ ਤੁਸੀਂ ਵੀ ਆਪਣਾ ਮੈਕਸੀਮਮ ਫਾਇਦਾ ਕਰਵਾ ਸਕਦੇ ਹੋ। ਨੰਬਰ 6472620000, 6472620000 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਗ੍ਰੈਂਡ ਹੋਮ ਫਰਨੀਚਰ ਨੂੰ।

ਮੌਸਮ ਜਦੋਂ ਹੀ ਥੋੜਾ ਜਿਹਾ ਚੇਂਜ ਹੁੰਦਾ ਤੇ ਆਪਣੇ ਕਹਿ ਲਓ ਕਿ ਮੂਡ ਵੀ ਨਾਲ ਦੀ ਨਾਲ ਚੇਂਜ ਹੋ ਜਾਂਦੇ ਆ ਤੇ ਪਹਿਲਾਂ ਹੀ ਮੈਨੂੰ ਫਰਮਾਇਸ਼ੀ ਗਾਣਾ ਅੱਜ ਮੌਸਮ ਦੇ ਉੱਪਰ ਆ ਗਿਆ ਆ ਤੇ ਤੁਸੀਂ ਵੀ ਅੱਜ ਆਪਣੀ ਪਸੰਦ ਦੇ ਗਾਣੇ ਸੁਣ ਵੀ ਸਕਦੇ ਹੋ ਸੁਣਾ ਵੀ ਸਕਦੇ ਹੋ। ਸੈਟਰਡੇ ਦਾ ਦਿਨ ਦੇ ਵਿੱਚ ਖੁੱਲ੍ਹਾ ਸੱਦਾ ਹੁੰਦਾ ਹੈ ਤੁਹਾਨੂੰ, ਤੁਸੀਂ ਆਪਣੀ ਕੋਈ ਰਾਈਟਿੰਗ ਸ਼ੇਅਰ ਕਰਨੀ ਹੈ, ਤੁਸੀਂ ਕੋਈ ਆਪਣੀ ਲਿਖੀ ਹੋਈ ਜਾਂ ਕਿਸੇ ਹੋਰ ਦੀ ਵੀ ਸ਼ਹਿਰੋ ਸ਼ਾਇਰੀ ਆਪਣੇ ਇੱਥੇ ਕਵਿਤਾ ਕੋਈ ਆਪਣੀ ਪੋਇਮ ਜੋ ਵੀ ਤੁਹਾਡੀ ਰਾਈਟਿੰਗ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ, ਕੋਈ ਗਾਣਾ ਸੁਣਾਉਣਾ ਚਾਹੁੰਦੇ ਹੋ ਉਹ ਸੁਣਾ ਸਕਦੇ ਹੋ ਤੇ ਬਿਲਕੁਲ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਾਂ ਬਾਤਾਂ ਕਰਾਂਗੇ। 123 ਹੋ ਗਏ ਨੇ ਤੇ ਜਿਵੇਂ ਹੀ ਸੋਰੀ ਮੈਂ ਤੁਹਾਨੂੰ ਨੰਬਰ ਦੇ ਦਿਆਂ 905-564-5444 905-564-6444 ਸਟੂਡੀਓ ਦਾ ਨੰਬਰ ਹੈ ਜਿੱਥੇ ਤੁਹਾਡੇ ਤੇ ਮੇਰੀ ਗੱਲਬਾਤ ਹੋਏਗੀ 4 ਵਜੇ ਤੱਕ। ਤੇ ਜੇ ਤੁਸੀਂ ਪ੍ਰੋਗਰਾਮ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਡਾਇਲ ਕਰ ਸਕਦੇ ਹੋ 416-477-2040 416-477-2040 ਦੇ ਉੱਪਰ ਤੁਸੀਂ ਕਾਲ ਕਰਕੇ ਪ੍ਰੋਗਰਾਮ ਨੂੰ ਸੁਣ ਸਕਦੇ ਹੋ ਜਾਂ ਫਿਰ ਤੁਹਾਡੇ ਘਰਾਂ 'ਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਇਨ ਕਰ ਸਕਦੇ ਹੋ ਤੇ ਵੈਬਸਾਈਟ 'ਤੇ ਵੀ ਵਿਜ਼ਿਟ ਕਰ ਸਕਦੇ ਹੋ www.deshpradeshtv.com ਜਾਂ ਫਿਰ www.deshpradeshradio.com ਤੇ ਨਾਲ ਦੀ ਨਾਲ ਇੱਕ ਵਾਰ ਫਿਰ ਦੇ ਦਿਆਂ ਨੰਬਰ ਤੁਹਾਨੂੰ ਸਟੂਡੀਓ ਦਾ ਕਾਲ ਕਰਕੇ ਗੱਲਬਾਤ ਕਰਨ ਦੇ ਲਈ 905-564-6444। ਔਨ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਨੇ ਤੁਹਾਡੇ ਲਈ ਬੜੇ ਵਧੀਆ ਵਧੀਆ ਡੀਲਸ ਲਗਾ ਦਿੱਤੀਆਂ ਨੇ। ਜੇ ਤੁਸੀਂ ਟੋਰਾਂਟੋ ਤੋਂ ਦਿੱਲੀ ਜਾਣਾ ਹੋਵੇ ਡਾਇਰੈਕਟ ਫਲਾਈਟ ਦੇ ਨਾਲ ਇਸੇ ਮਹੀਨੇ ਤਾਂ $890 ਦੀ ਟਿਕਟ ਹੈ। ਟੋਰਾਂਟੋ ਤੋਂ ਦਿੱਲੀ ਮਈ ਮੰਥ ਦੇ ਲਈ $890 ਦੀ ਟਿਕਟ ਔਨ ਲਿੰਕ ਟਰੈਵਲ ਮਿਸਿਸ ਆਗਾ ਵਾਲਿਆਂ ਤੋਂ ਲਓ। ਇਸ ਤੋਂ ਇਲਾਵਾ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਕਰਨੀ ਹੋਵੇ ਟੋਰਾਂਟੋ ਤੋਂ ਅੰਮ੍ਰਿਤਸਰ, ਅੰਮ੍ਰਿਤਸਰ ਤੋਂ ਫਿਰ ਟੋਰਾਂਟੋ ਸਪਟੈਂਬਰ 'ਚ ਜਾ ਕੇ ਅਕਤੂਬਰ 'ਚ ਵਾਪਸੀ ਤਾਂ $1520 ਦੀ ਟਿਕਟ ਹੈ। ਇਹ ਰਿਟਰਨ ਟਿਕਟ ਹੈ ਇਨਕਲੂਡਿੰਗ 2 ਚੈੱਕ ਇਨ ਬੈਗਸ। $1520 ਦੀ ਟਿਕਟ ਤੁਸੀਂ ਲਓ ਔਲ ਲਿੰਕ ਟਰੈਵਲ ਮਿਸਿਸਾਗਾ ਚੋਂ। ਤੇ ਇਸ ਤੋਂ ਇਲਾਵਾ ਤੁਸੀਂ ਕਿਤੇ ਆਈਲੈਂਡ ਘੁੰਮਣ ਜਾਣਾ ਹੋਵੇ, ਡੋਮਿਨੀਅਨ ਰਿਪਬਲਿਕ ਜਾਣਾ, ਪੁਨਤਾ ਕਹਿਣਾ ਜਾਣਾ ਆ, ਸਪੈਸ਼ਲ ਡੀਲਸ ਲੱਗੀਆਂ ਹੋਈਆਂ ਨੇ $1069 ਦੀਆਂ ਲਿਮਿਟਡ ਟਾਈਮ ਦੀਆਂ ਇਹ ਸਪੈਸ਼ਲ ਡੀਲਸ ਲੱਗੀਆਂ ਨੇ ਔਲ ਲਿੰਕ ਟਰੈਵਲ ਮਿਸਿਸ ਆਗਾ ਤੇ। ਰਿਤੂ ਧਾਲੀਵਾਲ ਜੀ ਨੂੰ ਕਾਲ ਕਰਕੇ ਇਹ ਡੀਲਸ ਦਾ ਫਾਇਦਾ ਲਓ। 905-567-04-905-565-8704 ਦੇ ਉੱਪਰ ਤੁਸੀਂ ਕਾਲ ਕਰਨੀ ਹੈ ਔਲ ਲਿੰਕ ਟਰੈਵਲ ਮਿਸਿਸ ਆਗਾ ਤੇ, ਤੁਹਾਡੀ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ। ਤੇ ਲੋ ਫਿਰ ਸਭ ਤੋਂ ਪਹਿਲਾਂ ਮੈਂ ਪਹਿਲਾਂ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾ ਦਿਆਂ, ਫਰਮਾਇਸ਼ੀ ਹੋਈ ਗਾਣਾ ਤੇ ਪਹਿਲਾ ਹੀ ਗਾਣਾ ਕਣੀਆਂ ਦੇ ਉੱਪਰ ਕਹਿੰਦੇ ਮੀਂਹ ਪੈ ਰਿਹਾ ਕਣੀਆਂ ਵਾਲਾ ਗਾਣਾ ਸੁਣਾ ਦਿਓ। ਤੇ ਲੋ ਫਿਰ ਕਣੀਆਂ ਵਾਲਾ ਗਾਣਾ ਤੁਸੀਂ ਸੁਣੋ ਗੀਤਾ ਜ਼ੈਲਦਾਰ ਜੀ ਦਾ ਤੇ ਇੰਜੋਏ ਕਰੋ ਤੇ ਬਾਕੀ ਤੁਸੀਂ ਆਪਣੀ ਪਸੰਦ ਦੇ ਗਾਣੇ ਇੱਥੇ ਸੁਣ ਵੀ ਸਕਦੇ ਹੋ ਸੁਣਾ ਵੀ ਸਕਦੇ ਹੋ। ਪ੍ਰੋਗਰਾਮ 4 ਵਜੇ ਤੱਕ ਤੁਹਾਡਾ ਤੇ ਮੇਰਾ ਸਾਥ ਬਣਿਆ ਹੋਇਆ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਆਪਣੀ ਪਸੰਦ ਦੇ ਗਾਣੇ ਵੀ ਤੁਸੀਂ ਇੰਜੋਏ ਕਰ ਰਹੇ ਹੋ। ਪਹਿਲਾ ਹੀ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਸੁਣਾ ਕੇ ਹਟੀ ਹਾਂ, ਮੀਂਹ ਵਾਲਾ ਮੌਸਮ। ਕਾਫੀ ਜਗ੍ਹਾ ਦੇ ਉੱਪਰ ਅੱਜ ਮੀਂਹ ਪੈ ਰਿਹਾ ਆ। ਮੌਸਮ ਤਾਂ ਕਹਿ ਲਓ ਕਿ ਸਵੇਰ ਦਾ ਬੜਾ ਵਧੀਆ ਮੌਸਮ ਸੀਗਾ ਅੱਜ ਵੀ, ਐਂਡ ਹੁਣ ਇਸ ਟਾਈਮ ਵੈਸੇ 19 ਡਿਗਰੀ ਹੈਗਾ ਬ੍ਰੈਂਪਟਨ ਦੇ ਵਿੱਚ, ਤੇ ਮੀਂਹ ਕਣੀ ਦਾ ਜਿਹੜਾ ਦੌਰ ਹੈ ਉਹ ਚੱਲ ਰਿਹਾ ਤੇ ਉਮੀਦ ਹੈ ਕਿ ਤੁਸੀਂ ਮੌਸਮ ਨੂੰ ਇੰਜੋਏ ਕਰ ਰਹੇ ਹੋਵੋਗੇ ਤੇ ਗਰਮਾ ਗਰਮ ਚਾਹ, ਗਰਮਾ ਗਰਮ ਕੌਫੀ ਤੁਸੀਂ ਪੀ ਰਹੇ ਹੋ ਜਾਂ ਫਿਰ ਤੁਸੀਂ ਹੁਣ ਲੰਚ ਦੀ ਤਿਆਰੀ ਦੇ ਵਿੱਚੋਂ। ਕਾਫੀ ਸਾਰੇ ਲਿਸਨਰ ਸਾਡੇ ਇੱਦਾਂ ਦੇ ਵੀ ਹੋਣਗੇ ਜਿਹੜੇ ਕੱਲ੍ਹ ਨੂੰ ਲੇਟ ਨਾਈਟ ਪਏ ਸੀ ਐਂਡ ਅੱਜ ਫਿਰ ਉਹਨਾਂ ਦਾ ਆਈ

0: 44 ਤੇ ਅੱਜ ਮੈਂ ਸੋਚ ਰਹੀ ਸੀ ਮੈਂ ਤੁਹਾਡੇ ਤੋਂ ਪੁੱਛਾਂ ਕਿ ਅੱਜ ਤੁਸੀਂ ਕਿਹੜੇ ਸਿੰਗਰ ਦਾ ਗਾਣਾ ਸੁਣਨਾ ਚਾਹੁੰਦੇ ਹੋ ਅੱਜ ਤੁਸੀਂ ਮੈਨੂੰ ਦੱਸੋ ਕਿ ਅੱਜ ਆਪਾਂ ਆਹ ਵਾਲੇ ਸਿੰਗਰ ਦਾ ਗਾਣਾ ਹੁਣ ਸੁਣਨਾ ਆ ਤਾਂ ਫਿਰ ਆਪਾਂ ਉਹੀ ਸਿੰਗਰ ਦਾ ਗਾਣਾ ਲਗਾਵਾਂਗੇ ਜਿਹੜਾ ਤੁਸੀਂ ਸਿੰਗਰ ਕਹੋਗੇ ਜੇ ਤੁਸੀਂ ਕਿਸੇ ਫੀਮੇਲ ਸਿੰਗਰ ਦਾ ਸੁਣਨਾ ਆ ਉਹਦਾ ਸੁਣਾ ਦਾਂਗੇ ਜੇ ਤੁਸੀਂ ਕੋਈ ਡਿਊਟ ਸੁਣਨਾ ਆ ਤਾਂ ਉਹਦਾ ਸੁਣਾ ਦਾਂਗੇ ਜੇ ਤੁਸੀਂ ਕੋਈ ਮੇਲ ਸਿੰਗਰ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਫਿਰ ਉਹ ਗਾਣਾ ਸੁਣਾ ਦਾਂਗੇ ਕਿਉਂਕਿ ਪਹਿਲਾਂ ਤੁਸੀਂ ਦੱਸ ਦਿੰਦੇ ਮੈਨੂੰ ਕਿ ਆਹ ਗਾਣਾ ਸੁਣਨਾ ਅੱਜ ਤੁਸੀਂ ਮੈਨੂੰ ਦੱਸੋ ਕਿ ਆਹ ਵਾਲੇ ਸਿੰਗਰ ਦਾ ਕੋਈ ਗਾਣਾ ਲਗਾ ਦਿਓ ਫਿਰ ਆਪਾਂ ਕੋਈ ਸਿੰਗਰ ਤੁਹਾਡੀ ਪਸੰਦ ਹੈ ਅੱਜ ਤੁਹਾਡੇ ਫੇਵਰੇਟ ਸਿੰਗਰ ਦੇ ਗਾਣੇ ਸੁਣਾਂਗੇ ਅਤੇ ਬਾਕੀ ਮੌਸਮ ਦੇ ਅਕੋਰਡਿੰਗਲੀ ਵੀ ਤੁਸੀਂ ਆਪਣੇ ਪਸੰਦ ਦੇ ਗਾਣੇ ਸੁਣ ਸਕਦੇ ਹੋ ਕੋਈ ਉਹ ਨਹੀਂ ਹੈਗਾ ਕਿ ਮਤਲਬ ਕਿ ਨਹੀਂ ਹੈਵ ਟੂ ਤੁਹਾਨੂੰ ਇਹੀ ਸੁਣਨਾ ਆ ਜੋ ਤੁਸੀਂ ਆਪਣੀ ਮਰਜ਼ੀ ਦਾ ਸੁਣ ਵੀ ਸਕਦੇ ਹੋ ਸੁਣਾ ਵੀ ਸਕਦੇ ਹੋ 131 ਹੋ ਗਏ ਨੇ ਅਤੇ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਜੇ ਤੁਸੀਂ ਆਪਣੀ ਆਟੋ ਇੰਸ਼ੋਰੈਂਸ ਦੇ ਰੇਟ ਨੂੰ ਬਹੁਤ ਜ਼ਿਆਦਾ ਪੇ ਕਰਕੇ ਤੰਗ ਆ ਚੁੱਕੇ ਹੋ ਤਾਂ ਤੁਸੀਂ ਵਰੀ ਨੋਟ ਮਨੂ ਸ਼ਰਮਾ ਜੀ ਨੂੰ ਕਾਲ ਕਰੋ ਇਹ ਤੁਹਾਨੂੰ ਆਟੋ ਇੰਸ਼ੋਰੈਂਸ ਘਰ ਦੀ ਇੰਸ਼ੋਰੈਂਸ ਹੋਵੇ ਤੁਹਾਡੀ ਕਮਰਸ਼ੀਅਲ ਇੰਸ਼ੋਰੈਂਸ ਹੈ ਜਾਂ ਬਿਜ਼ਨਸ ਇੰਸ਼ੋਰੈਂਸ ਹੈ ਉਹਦੇ ਵਿੱਚ ਤੁਹਾਨੂੰ ਬੈਸਟ ਡੀਲਸ ਦੇਣਗੇ ਇਹਨਾਂ ਦੇ ਕੋਲ ਅਪ ਟੂ 35% ਡਿਸਕਾਊਂਟਸ ਨੇ ਜਿੰਨੇ ਵੀ ਪ੍ਰੋਫੈਸ਼ਨਲਸ ਨੇ ਕੋਈ ਤੁਸੀਂ ਟੀਚਰਸ ਹੋ ਇੰਜੀਨੀਅਰਸ ਹੋ ਨਰਸਿਸ ਹੋ ਡਾਕਟਰਸ ਹੋ ਕੋਈ ਜਾਂ ਤੁਹਾਡਾ ਕੋਈ ਵੀ ਪ੍ਰੋਫੈਸ਼ਨ ਹੈ ਤੁਸੀਂ ਇਹਨਾਂ ਨੂੰ ਅੱਜ ਹੀ ਕਾਲ ਕਰੋ ਅਤੇ ਆਪਣਾ ਇੱਕ ਵਧੀਆ ਰੇਟ ਤੁਸੀਂ ਸਿਕਿਓਰ ਕਰ ਸਕਦੇ ਹੋ ਮਨੂ ਸ਼ਰਮਾ ਜੀ ਗਾਰੰਟੀ ਕਰਦੇ ਨੇ ਕਿ ਤੁਹਾਨੂੰ ਮਾਰਕੀਟ ਦੇ ਬੈਸਟ ਰੇਟਸ ਲੈ ਕੇ ਦੇਣਗੇ ਕਾਲ ਕਰੋ ਇਹਨਾਂ ਨੂੰ 2899529532 2899952 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ ਤੇ ਨਾਲ ਹੀ ਮੈਂ ਦੱਸਦਿਆਂ ਕਿ ਸਿਟੀ ਆਫ ਬਰੈਂਪਟਨ ਵਾਲੇ ਨੇ ਤੁਹਾਡੇ ਲਈ ਇੱਕ ਮੈਸੇਜ ਭੇਜਿਆ ਆ ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਕਿ ਤੁਸੀਂ ਬਈ ਆਪਣੇ ਨੇਬਰਹੁੱਡ ਨੂੰ ਵਧੀਆ ਬਣਾ ਕੇ ਰੱਖੋ ਸਮਰ ਟਾਈਮ ਇਜ਼ ਦ ਬੈਸਟ ਟਾਈਮ ਕਿ ਤੁਸੀਂ ਆਪਣਾ ਜਿਹੜਾ ਯਾਰਡ ਹੈ ਉਹਨੂੰ ਪ੍ਰੋਪਰਲੀ ਮੇਨਟੇਨ ਕਰਕੇ ਰੱਖ ਸਕਦੇ ਹੋ ਜੇ ਤੁਸੀਂ ਫੁੱਲ ਬੂਟੇ ਲਗਾਉਣ ਦੇ ਸ਼ੌਕੀਨ ਹੋ ਆਪਣੇ ਘਰਾਂ ਦੇ ਬਾਹਰ ਜ਼ਰੂਰ ਲਗਾਓ ਪੂਰਾ ਪ੍ਰੋਪਰਲੀ ਸਿਟੀ ਨੂੰ ਸੇਫ ਕਲੀਨ ਐਂਡ ਵੈਲਕਮਿੰਗ ਰੱਖੋ ਕਿ ਜਿਹੜਾ ਕੋਈ ਵੀ ਤੁਹਾਡੇ ਸ਼ਹਿਰ ਦੇ ਵਿੱਚ ਆਵੇ ਤਾਂ ਦੇਖੇ ਕਿ ਹਾਂ ਬਈ ਕਿਆ ਬਾਤ ਹੈ ਬੜਾ ਸੋਹਣਾ ਇਹ ਬਣਾ ਕੇ ਰੱਖਿਆ ਹੋਇਆ ਇਹਨਾਂ ਨੇ ਬੜੀ ਕਲੀਨੀਨੈਸ ਹੈ ਕਿਤੇ ਵੀ ਇੱਧਰ ਉੱਧਰ ਆਪਣਾ ਜੋ ਵੀ ਵੇਸਟ ਹੁੰਦਾ ਆ ਉਹਨੂੰ ਇੱਧਰ ਉੱਧਰ ਡੰਪ ਨਾ ਕਰੋ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਸੁੱਟੋ ਅਤੇ ਚਾਹੇ ਉਹ ਪਬਲਿਕ ਪ੍ਰੋਪਰਟੀ ਹੈ ਚਾਹੇ ਕੋਈ ਪ੍ਰਾਈਵੇਟ ਪ੍ਰੋਪਰਟੀ ਹੈ ਤੁਸੀਂ ਜ਼ਰੂਰ ਇਸ ਚੀਜ਼ਾਂ ਦਾ ਧਿਆਨ ਰੱਖੋ ਅਤੇ ਲਾਸਟ ਚੀਜ਼ ਇਹ ਹੈ ਕਿ ਤੁਸੀਂ ਜਿਹੜੀ ਸਟਰੀਟ ਪਾਰਕਿੰਗ ਹੈ ਉਹ ਲਿਮਿਟਿਡ ਹੈਗੀ ਹੈ 3 hours ਦੇ ਲਈ ਮਤਲਬ ਕਿ ਜਾਂ ਤਾਂ ਤੁਸੀਂ 3 ਘੰਟੇ ਦੇ ਲਈ ਪਾਰਕ ਕਰ ਸਕਦੇ ਹੋ ਬਾਹਰ ਅਦਰਵਾਈਜ਼ ਜਿਹੜਾ ਰਾਤ ਨੂੰ ਜਿਹੜਾ ਟਾਈਮ ਹੈ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 2 AM to 6 AM ਬਿਲਕੁਲ ਵੀ ਹੈ ਨਹੀਂ ਤੁਹਾਨੂੰ ਪਰਮਿਸ਼ਨ ਕਿ ਬਈ ਤੁਸੀਂ ਸਟਰੀਟ ਦੇ ਉੱਪਰ ਗੱਡੀਆਂ ਨੂੰ ਪਾਰਕ ਕਰ ਸਕਦੇ ਹੋ ਸਟਰੀਟ ਪਾਰਕਿੰਗ ਬਿਲਕੁਲ ਹੀ ਰਿਸਟ੍ਰਿਕਟਿਡ ਹੈਗੀ ਆ ਸਵੇਰ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਮਤਲਬ 2 AM to 6 AM ਅਤੇ ਬਿਲਕੁਲ ਵੀ ਇਸ ਟਾਈਮ ਦੇ ਵਿੱਚ ਪਾਰਕ ਨਾ ਕਰਿਓ ਇਹ ਛੋਟੇ ਛੋਟੇ ਐਕਸ਼ਨਸ ਨੇ ਕਾਫੀ ਵੱਡਾ ਡਿਫਰੈਂਸ ਕ੍ਰੀਏਟ ਕਰ ਸਕਦੇ ਨੇ ਵਧੀਆ ਕਮਿਊਨਿਟੀ ਬਣਾਉਣੀ ਹੋਵੇ ਤਾਂ ਇੱਕ ਚੰਗਾ ਨੇਬਰ ਬਣਨਾ ਬਹੁਤ ਲਾਜ਼ਮੀ ਹੈ ਇਸ ਕਰਕੇ ਸਿਟੀ ਆਫ ਬਰੈਂਪਟਨ ਵਾਲੇ ਕਹਿੰਦੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਅਤੇ ਬਰੈਂਪਟਨ ਨੂੰ ਸਾਫ ਸੁਥਰਾ ਔਰ ਵਧੀਆ ਬਣਾ ਕੇ ਰੱਖੋ ਅਤੇ ਇੱਕ ਚੀਜ਼ ਹੋਰ ਕਿ ਆਪਣਾ ਯਾਰਡ ਦਾ ਮੇਨਟੇਨ ਤੁਸੀਂ ਕਰੋਗੇ ਹੀ ਸ਼ੋਰ ਸ਼ਰਾਬਾ ਵੀ ਘੱਟ ਰੱਖਿਓ ਕਿਉਂਕਿ ਸਮਰ ਟਾਈਮ ਦੇ ਵਿੱਚ ਕਾਫੀ ਸਾਰੀ ਗੈਦਰਿੰਗਸ ਹੁੰਦੀਆਂ ਨੇ ਕਾਫੀ ਸਾਰੇ ਫੰਕਸ਼ਨਸ ਵੀ ਹੁੰਦੇ ਨੇ ਤਾਂ ਜਿਹੜਾ ਸ਼ੋਰ ਸ਼ਰਾਬਾ ਉਹਨੂੰ ਘੱਟ ਰੱਖੋ ਅਤੇ ਸਾਈਡ ਵਾਕਸ ਅਤੇ ਬਾਈਕ ਲੇਨਸ ਨੂੰ ਬਿਲਕੁਲ ਕਲੀਅਰ ਰੱਖੋ ਉਹਨਾਂ ਨੂੰ ਬਲੋਕ ਨਾ ਕਰਿਓ ਸਾਈਡ ਵਾਕਸ ਨੂੰ ਵੀ ਅਤੇ ਬਾਈਕ ਲੇਨਸ ਨੂੰ ਵੀ ਬਿਲਕੁਲ ਕਲੀਅਰ ਰੱਖਣੀਆਂ ਨੇ ਸਿਟੀ ਆਫ ਬਰੈਂਪਟਨ ਦੇ ਵੱਲੋਂ ਇਹ ਮੈਸੇਜ ਤੁਹਾਡੇ ਤੱਕ ਪਹੁੰਚਾਇਆ ਜਾ ਰਿਹਾ ਅਤੇ ਬਾਕੀ ਤੁਸੀਂ ਜਾਣਕਾਰੀ ਇਹਨਾਂ ਦੀ ਵੈਬਸਾਈਟ 'ਤੇ ਤੁਸੀਂ ਲੈ ਸਕਦੇ ਹੋ brampton.ca/bylaws ਤੁਸੀਂ ਗੂਗਲ 'ਤੇ ਸਰਚ ਕਰੋ brampton.ca/bylaws ਇੱਥੇ ਤੁਸੀਂ ਪਹੁੰਚ ਜਾਓਗੇ ਇਹਨਾਂ ਦੀ ਵੈਬਸਾਈਟ 'ਤੇ ਤੁਹਾਨੂੰ ਪੂਰੀ ਇਨਫੋਰਮੇਸ਼ਨ ਮਿਲ ਜਾਣੀ ਹੈ ਤੇ ਅਗਲੇ ਕਾਲਰ 8501 ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ
1: ਮੈਂ ਚਮਕੀਲੇ ਦਾ ਸੁਣਨਾ ਚਾਹੁੰਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
0: ਠੀਕ ਹੈ ਜੀ ਤੁਸੀਂ ਮੈਨੂੰ ਗਾਣਾ ਵੀ ਦੱਸਤਾ ਤੇ ਸਿੰਗਰ ਵੀ ਦੱਸਤਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈ ਦਾ
1: ਹਾਂਜੀ
0: ਠੀਕ ਹੈ ਜੀ ਲੌਂਗ ਵੀਕਐਂਡ ਦੇ ਵਿੱਚ ਤੁਸੀਂ ਹੁਣ ਕੀ ਕਰ ਰਹੇ ਹੋ ਅੱਜ ਹੈਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਮੈਨੂੰ ਚਲੋ ਐਨੀ ਹਾਓ ਕੋਈ ਗੱਲ ਨਹੀਂ ਲੌਂਗ ਵੀਕਐਂਡ ਚ ਕਿਵੇਂ ਬਣਾ ਰਹੇ ਹੋ ਕੀ ਕਰ ਰਹੇ ਹੋ ਬਾਹਰ ਅੰਦਰ ਕਿੱਥੇ ਜਾ ਰਹੇ ਹੋ ਅੱਜ ਕੀ ਕਰ ਰਹੇ ਹੋ ਕੰਮ ਕਰ ਰਹੇ ਹੋ ਜਾਂ ਫਿਰ ਤੁਸੀਂ ਅੱਜ ਥੋੜਾ ਜਿਹਾ ਰਿਲੈਕਸ ਕਰ ਰਹੇ ਹੋ ਜ਼ਰੂਰ ਤੁਸੀਂ ਮੇਰੇ ਨਾਲ ਸਾਂਝ ਪਾ ਸਕਦੇ ਹੋ ਕਿਉਂਕਿ ਅੱਜ ਲਾਈਵ ਅਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਉਹਦੇ ਇਲਾਵਾ ਜੇ ਤਾਂ ਤੁਹਾਨੂੰ ਡੀਲਸ ਪਾਉਣੀਆਂ ਨੇ ਉਹਦੇ ਇਲਾਵਾ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਜ਼ਰੂਰ ਕਰਨੀਆਂ ਨੇ ਕਿਉਂਕਿ ਇੱਕ ਦੂਸਰੇ ਦੇ ਸਾਥ ਦੇ ਨਾਲ ਹੀ ਸਮਾਂ ਵਧੀਆ ਨਿਕਲ ਜਾਂਦਾ ਆ ਤੇ

0: ਬਿਲਕੁਲ, ਮੈਂ ਤੁਹਾਨੂੰ ਗਾਣਾ ਤਾਂ ਜ਼ਰੂਰ ਸੁਣਾਉਣੀ ਆ ਬੜੀ ਜਲਦੀ, ਤੇ ਸਟੂਡੀਓ ਦਾ ਨੰਬਰ ਵੀ ਤੁਸੀਂ ਨੋਟ ਕਰੋ 905-564-6444-905-564-4444. ਅੱਜ ਗ੍ਰੈਂਡ ਹੋਮ ਫਰਨੀਚਰ ਤੇ ਜ਼ਰੂਰ ਇੱਕ ਚੱਕਰ ਲਗਾਓ, 6685 ਟੋਮਕਨ ਰੋਡ ਦੇ ਉੱਪਰ ਲੋਕੇਟਡ ਨੇ, ਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ, ਕੋਈ ਇਨਫੋਰਮੇਸ਼ਨ ਲੈਣੀ ਹੈ, ਨੰਬਰ ਇਹਨਾਂ ਦਾ 6047-262-00-647-262-00-00. ਤੇ ਲੋ ਫਿਰ ਗਾਣਾ ਸੁਣੋ ਤੇ ਵਾਪਿਸ ਆ ਕੇ ਚੱਲਾਂਗੇ ਆਪਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਸਾਰੇ ਗਾਮਾ ਕਾਰਵਾਂ ਪੰਜਾਬੀ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 9055564644 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਕੁਝ ਕੁ ਫਰਮਾਇਸ਼ੀ ਗਾਣੇ ਮੇਰੇ ਕੋਲ ਆਏ ਨੇ ਜਿਹੜੇ ਕਿ ਮੈਂ ਇੱਕ ਕਰਕੇ ਸੁਣਾਉਂਦੀ ਹਾਂ। ਬਟ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੁਹਾਨੂੰ ਨੈਕਸਟ ਡੀਲ ਦਵਾਈ ਜਾਵੇ। ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅੱਜ ਸਾਡਾ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਲੌਂਗ ਵੀਕਐਂਡ ਸਪੈਸ਼ਲ ਪ੍ਰੋਗਰਾਮ। ਤੇ ਤੁਸੀਂ ਜ਼ਰੂਰ ਪਹੁੰਚੋ ਡੈਰੀ ਐਂਡ ਟੋਮਕਿਨ ਦੀ ਇੰਟਰਸੈਕਸ਼ਨ ਤੇ। ਤੇ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰੋ, 6462000 6472600000 ਦੇ ਉੱਪਰ ਤੁਸੀਂ ਕਾਲ ਕਰਨੀ ਹੈ। ਸੁੱਖ ਜੀ ਸਾਡੇ ਨਾਲ ਲਾਈਨ ਤੇ ਜੁੜ ਗਏ ਨੇ ਤੇ ਲੋ ਫਿਰ ਲਈਏ ਆਪਾਂ ਨੈਕਸਟ ਡੀਲ। ਬਹੁਤ ਹੀ ਕਮਾਲ ਦਾ ਫਰਨੀਚਰ ਤੁਸੀਂ ਆਪਣੇ ਘਰਾਂ ਚ ਲੈ ਕੇ ਆਉਣਾ ਅੱਜ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ ਜੀ,
1: ਬਹੁਤ ਸ਼ੁਕਰੀਆ, ਧੰਨਵਾਦ ਮਨਪ੍ਰੀਤ ਜੀ। ਬਿਲਕੁਲ ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਤੇ ਬਹੁਤ ਸਾਰੇ ਪਰਿਵਾਰ ਸਾਡੇ ਕੋਲ ਪਹੁੰਚ ਵੀ ਰਹੇ ਨੇ। ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਤੇ ਗੱਡੀਆਂ ਕਮਾ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਹੁੰਚੋ। ਚਾਹੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਸੀ, ਪਿਓਰ ਲੈਦਰ ਦੇ ਪਾਵਰ ਰਿਕਲਾਈਨਰ ਦੇਖ ਰਹੇ ਸੀ, ਟਰਕੀ ਦੇ ਸੋਫਾ ਸੈੱਟ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਚਾਹੀਦੇ ਨੇ ਤੇ ਵੱਡੀ ਜਿਹੜੀ ਸੇਵਿੰਗ ਹੋ ਰਹੀ ਹੈ ਵਿਕਟੋਰੀਆ ਦੇ ਲੌਂਗ ਵੀਕਐਂਡ ਦੇ ਉੱਪਰ, ਸੋ ਡਿਸਕਾਊਂਟ ਵੀ ਮਿਲ ਰਿਹਾ ਤੇ ਤੋਹਫੇ ਮਿਲ ਰਹੇ ਆ, ਸਪੈਸ਼ਲ ਪ੍ਰਾਈਜ਼ਾਂ ਮਿਲ ਰਹੀਆਂ ਨੇ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਉੱਪਰ ਪਰਿਵਾਰ ਪਹੁੰਚਣ ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ ਦੇ ਉੱਪਰ। ਵਿਕਟੋਰੀਆ ਡੇ ਲੌਂਗ ਵੀਕਐਂਡ ਜਿਹੜੀ ਸੇਲ ਚੱਲ ਰਹੀ ਆ, ਪਰਿਵਾਰ ਜਿਹੜੇ ਫਾਇਦਾ ਲੈ ਰਹੇ ਨੇ, ਸ਼ੋਪਿੰਗ ਕਰ ਰਹੇ ਨੇ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ, ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਦੇਣਾ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਇਕੱਲਾ ਬੈੱਡ ਨਹੀਂ, ਪੂਰਾ ਬੈਡਰੂਮ ਸੈੱਟ, ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਗੋਲਡਨ ਕਲਰ ਦੇ ਉੱਪਰ ਹੈਂਡਲ ਲੱਗੇ ਹੋਏ ਨੇ। ਸੋ ਕੁਈਨ ਸਾਈਜ਼ ਦਾ ਪੇਟੀ ਵਾਲਾ ਬੈੱਡ, ਡਰੈਸਰ, ਮਿਰਰ, ਨਾਲ ਸਾਈਡ ਟੇਬਲ, ਕੰਪਲੀਟ ਬੈਡਰੂਮ ਸੈੱਟ, ਜਿਹੜੀ ਰੈਗੂਲਰ ਕੀਮਤ $1500 ਸੀ, ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ 699 ਦੇ ਵਿੱਚ ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ 699 699 ਦੇ ਵਿੱਚ ਦਿੱਤਾ ਜਾਊਗਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਫ੍ਰੀ ਫ੍ਰੀ। ਪੇਟੀ ਵਾਲਾ ਕੰਪਲੀਟ ਬੈਡਰੂਮ ਸੈੱਟ 699 ਦਾ ਕੁਈਨ ਸਾਈਜ਼ ਦਾ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜਿਹਨਾਂ ਪਰਿਵਾਰਾਂ ਨੇ ਕਿਚਨ ਦੇ ਲਈ ਗਲਾਸ ਦਾ ਮਾਡਰਨ ਡਾਇਨਿੰਗ ਟੇਬਲ ਬਾਈ ਕਰਨਾ, ਜੀ ਹਾਂ, ਗਲਾਸ ਦਾ ਮਾਡਰਨ ਡਾਇਨਿੰਗ ਟੇਬਲ, ਟੇਬਲ ਪਲਾਸਟਿਕ ਚੇਅਰ, ਟੇਬਲ ਤੇ 6 ਚੇਅਰਾਂ, ਜਿਹਦੀ ਰੈਗੂਲਰ ਕੀਮਤ $1200 ਸੀ, $299 ਦੇ ਵਿੱਚ ਟੇਬਲ ਤੇ 6 ਚੇਅਰਾਂ $299 ਦਾ ਮਿਲੂਗਾ ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਦੇ ਉੱਪਰ। ਸੋ ਤੁਸੀਂ ਵੀ ਗੱਡੀਆਂ ਘੁਮਾ ਲਓ, 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗੀ ਆ ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ ਸੇਲ ਸੇਲ। ਮਨਪ੍ਰੀਤ ਜੀ
0: ਜੀ, ਬੜਾ ਸ਼ੁਕਰੀਆ, ਬੜੇ ਕਮਾਲ ਦੀਆਂ ਡੀਲਸ ਤੁਹਾਨੂੰ ਮਿਲ ਰਹੀਆਂ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਜ਼ਰੂਰ ਤੁਸੀਂ ਪਹੁੰਚੋ 6685 ਟੋਮਕਨ ਰੋਡ ਦੇ ਉੱਪਰ, ਜਿੱਥੇ ਤੁਹਾਡੇ ਲਈ ਅੱਜ ਬਾ ਕਮਾਲ ਡੀਲਸ ਖੋਲ ਦਿੱਤੀਆਂ ਨੇ। ਤੇ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਇੱਕ ਵਾਰ ਗੱਲਬਾਤ ਕਰੋ, ਚੱਕਰ ਲਗਾਓ। ਜੇ ਤੁਸੀਂ ਹਜੇ ਨਹੀਂ ਜਾ ਸਕਦੇ, ਥੋੜ੍ਹਾ ਲੇਟ ਜਾਣਾ ਚਾਹੁੰਦੇ ਹੋ, ਤਾਂ ਵੀ ਤੁਸੀਂ ਆਪਣੀ ਕੋਈ ਡੀਲ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣ ਕੇ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਉਹਦੇ ਲਈ ਕਾਲ ਕਰ ਲਓ ਤੇ ਆਪਣੀ ਡੀਲ ਤੁਸੀਂ ਰਾਖਵੀਂ ਕਰਾ ਸਕਦੇ ਹੋ। ਕਾਲ ਕਰਕੇ ਸੁੱਖ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। 6472600000 ਤੇ ਕਾਲ ਕਰਨੀ ਹੈ, 6472600000 ਤੇ ਤੁਸੀਂ ਕਾਲ ਕਰਕੇ ਆਪਣਾ ਕੋਈ ਵੀ ਡੀਲ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਉਹ ਡੀਲ ਦੇ ਬਾਰੇ ਗੱਲਬਾਤ ਵੀ ਕਰ ਸਕਦੇ ਹੋ ਤੇ ਆਪਣੀ ਡੀਲ ਰਾਖਵੀਂ ਵੀ ਕਰਵਾ ਸਕਦੇ ਹੋ। 6472600000 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ।
2: ਤੁਹਾਨੂੰ ਵਧੀਆ ਜੀ, ਬਹੁਤ ਵਧੀਆ ਗੱਲਬਾਤ ਕਰਦੇ ਪਏ ਜੀ, ਅਸੀਂ ਕਰਦੇ ਵਧੀਆ ਸਪੀਡ ਤੇ ਜਾਈਦੀ ਹਨਾ ਜੀ।
0: ਹਾਂਜੀ ਹਾਂਜੀ
2: ਬਾਕੀ ਅਮਰਸਨ ਕਿਲੋ ਵੀ ਪੰਜ ਗੀਤ ਬਹੁਤ ਹੀ ਲਾਇਆ ਸੀ।
0: ਹਾਂਜੀ, ਤੁਸੀਂ ਦੱਸੋ ਅੱਜ ਮੈਨੂੰ ਤੁਸੀਂ ਕਿਹੜਾ ਗਾਣਾ ਸੁਣੋਗੇ ਜਾਂ ਕਿਹੜੇ ਸਿੰਗਰ ਦਾ ਸੁਣੋਗੇ, ਦੱਸੋ। ਸਿੰਗਰ ਦੱਸੋ ਕਿ ਕਿਹੜੇ ਸਿੰਗਰ ਦਾ ਤੁਸੀਂ ਗਾਣਾ ਸੁਣਨਾ ਚਾਹੁੰਦੇ ਹੋ, ਫਿਰ ਆਪਾਂ ਉਹ ਗਾਣਾ ਲਗਾਵਾਂਗੇ ਤੁਹਾਨੂੰ। ਇੱਕ ਪਹਿਲਾਂ ਕਾਲਰ ਆਏ, ਉਹਨਾਂ ਨੇ ਕਮਲ ਹੀਰ ਦਾ ਗਾਣਾ ਕਿਹਾ, ਕਹਿੰਦੇ ਕਮਲ ਹੀਰ ਦਾ ਕੋਈ ਪੁਰਾਣਾ ਜਿਹਾ ਗਾਣਾ ਸੁਣਾਓ, ਤੇ ਫਿਰ ਮੈਂ ਇੱਕ ਗਾਣਾ ਉਹਨਾਂ ਦਾ ਲੱਭ ਕੇ ਰੱਖਿਆ, ਆਪਾਂ ਉਹ ਸੁਣਦੇ ਹਾਂ ਤੇ ਫਿਰ ਆਪਾਂ ਖਾਨ ਭੈਣੀ ਦਾ ਗਾਣਾ ਵੀ ਸੁਣਦੇ ਹਾਂ ਨੈਕਸਟ। ਤੇ ਲਓ ਫਿਰ ਗਾਣਾ ਹੀ ਸੁਣੀਏ ਪਹਿਲਾਂ, ਹੈ ਨਾ, ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਨੈਕਸਟ ਰੀਲ ਵੀ ਦਵਾਵਾਂਗੇ। ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਤੂੰ ਚਰਖਾ ਕੱਤਦੀ ਕੱਤਦੀ ਕੁੜੀਏ ਗਾਇਆ ਨਾ ਕਰਨੀ,

0: ਸਟੂਡੈਂਟ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੈਂਟ ਨੰਬਰ 905-564-44 905-564-6444 ਸਟੂਡੈਂਟ ਦਾ ਨੰਬਰ ਹੈ ਤੇ ਇਸ ਨੰਬਰ ਤੇ ਤੁਸੀਂ ਤੁਹਾਡੀ ਮੇਰੇ ਨਾਲ ਗੱਲਬਾਤ ਹੋ ਰਹੀ ਹੈ। ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਨੂੰ ਯਾਦ ਰੱਖੋ, ਸਮਰ ਟਾਈਮ ਦੇ ਵਿੱਚ ਤੁਸੀਂ ਕੋਈ ਵੀ ਇੱਦਾਂ ਦਾ ਕੰਮ ਕਰਾਉਣਾ ਹੋਵੇ, ਕੋਈ ਐਕਸਕਵੇਸ਼ਨ ਦਾ, ਕੋਈ ਢੋਣ ਢਡਾਈ ਵਾਲਾ, ਹਨਾ, ਤਾਂ ਉਹ ਸਮਰ ਟਾਈਮ ਦੇ ਵਿੱਚ ਤੁਸੀਂ ਬੈਟਰ ਕਰਵਾ ਸਕਦੇ ਹੋ। ਪੀਲ ਐਕਸਕਵੇਸ਼ਨ ਸਰਵਿਸ ਨੂੰ ਤੁਸੀਂ ਯਾਦ ਰੱਖੋ, ਇਹ ਰੈਜ਼ੀਡੈਂਸ਼ੀਅਲ ਐਂਡ ਕਮਰਸ਼ੀਅਲ ਐਕਸਕਵੇਸ਼ਨ ਤੇ ਡੈਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੈ, ਜਾਂ ਫਿਰ ਤੁਸੀਂ ਟਰੱਕ ਯਾਰਡ ਬਣਵਾਉਣਾ ਚਾਹੁੰਦੇ ਹੋ, ਕੰਪਲੀਟ ਕੰਮ ਕਰਕੇ ਦੇਣਗੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰਦੇ ਨੇ। ਸੈਪਟਿਕ ਟੈਂਕ ਦਾ ਵੀ ਤੁਸੀਂ ਕੰਪਲੀਟ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਹੋਵੇ, ਪੂਲ ਡਿਗਿੰਗ ਇਹਨਾਂ ਦੇ ਕੋਲੋਂ ਕਰਵਾਓ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਕਰਦੇ ਹੋ, ਅਤੇ ਜੇਕਰ ਕੋਈ ਵੀ ਬਿਲਡਿੰਗ ਹੈ ਉਹਨੂੰ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਤਾਂ ਉਹਦੇ ਲਈ ਵੀ ਤੁਸੀਂ ਪੀਲ ਐਕਸਕਵੇਸ਼ਨ ਸਰਵਿਸ ਵਾਲਿਆਂ ਨੂੰ ਯਾਦ ਰੱਖੋ। ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ, ਕਾਲ ਕਰੋ ਤੁਸੀਂ, ਫ੍ਰੀ ਐਸਟੀਮੇਟ ਲਓ। ਨੰਬਰ ਹੈ 416-891-1722 416-891-1722 ਪੀਲ ਐਕਸਕਵੇਸ਼ਨ ਸਰਵਿਸ ਤੇ ਜਗਤਾਰ ਚੌਹਾਨ ਜੀ ਦੇ ਨਾਲ ਤੁਹਾਡੀ ਗੱਲਬਾਤ ਹੋਏਗੀ। ਅਗਲੇ ਕਾਲਰ 3631, ਹਾਂਜੀ ਸਤਿ ਸ਼੍ਰੀ ਅਕਾਲ
1: ਮਨਪ੍ਰੀਤ ਜੀ। ਸਤਿ ਸ਼੍ਰੀ ਅਕਾਲ,
0: ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਵਧੀਆ ਵਧੀਆ। ਤੁਸੀਂ ਪੁੱਛਿਆ ਵੀ ਕੀ ਕਰਦੇ ਆ ਅੱਜ? ਆਪਾਂ ਤਾਂ ਕੰਮ ਹੀ ਕਰਦੇ ਆ ਜੀ।
0: ਅੱਛਾ, ਫਿਰ ਲੌਂਗ ਵੀਕਐਂਡ ਤੁਹਾਡਾ ਹੈ ਨੀ ਅੱਜ? ਆਈ ਮੀਨ ਹੁਣ
1: ਸਾਡਾ ਨਹੀਂ ਕਹਿੰਦਾ, ਖਿਆਲ ਹੈ ਤੁਹਾਡੇ ਕੈਨੇਡਾ ਜੀ ਹੈ
0: ਜੀ? ਉਹ ਹਾਂਜੀ ਹਾਂਜੀ, ਤੁਸੀਂ ਬਾਰਡਰ ਪਾਰ ਹੈ ਨੇ,
1: ਸਾਡਾ ਥੋੜਾ ਫਰਕ ਨਾ ਹੁੰਦਾ।
0: ਹਾਂਜੀ ਹਾਂਜੀ, ਤੁਹਾਡਾ ਅੱਗੇ ਹੋਊਗਾ ਜਾ ਕੇ, ਪਰ ਚਲੋ ਕੋਈ ਨੀ, ਤੁਸੀਂ ਹੁਣ ਨਾਇਗਰਾ ਅੱਜ ਫਾਇਰ ਵਰਕਸ ਦਾ ਇੰਜੋਏ ਕਰ ਸਕਦੇ ਹੋ ਨਾ। ਮੀਂਹ ਹਾਂਜੀ ਇੱਥੇ ਪੈ ਰਿਹਾ ਆ, ਬਟ ਸ਼ਾਮ ਨੂੰ ਤਾਂ ਫਾਇਰ ਵਰਕਸ ਤਾਂ ਹੋਣ ਗਏ ਨਾ, ਉਹ ਤਾਂ ਚੱਲ ਹੀ ਰਹੇ ਨੇ। ਬਿਲਕੁਲ ਬਿਲਕੁਲ ਹਾਂਜੀ, ਕੀ ਸੁਣੋਗੇ ਫਿਰ ਅੱਜ?
1: ਮੇਰਾ ਚਮਕੀਲੇ ਨੂੰ ਗੱਲ ਕਰਦਾ ਜੀ, ਉਹਦਾ ਕੰਨ ਕਰ ਗੱਲ ਸੁਣ ਮੱਖਣਾ।
0: ਠੀਕ ਹੈ ਜੀ, ਉਹ ਲਗਾ ਦਿੰਦੀ ਹੈ। ਪਹਿਲਾਂ ਵੀ ਮੈਂ ਇੱਕ ਚਮਕੀਲਾ ਇਹਦਾ ਲਗਾਇਆ ਸੀ ਤੇ ਉਹ ਡਿਫਰੈਂਟ ਗਾਣਾ ਸੀਗਾ
1: ਸੁਣੇ, ਪਰ ਇਹਦੇ ਵਧੀਆ ਲੱਗਦੇ ਜੀ। ਪਤਾ ਨੀ ਸਾਨੂੰ ਟਾਈਮ ਯਾਦ ਆ ਜਾਂਦਾ, 82-83 ਚ ਮੈਂ ਲਬਨਾਨ ਸੀਗਾ, ਅਸੀਂ ਇਹੀ ਸੁਣਦੇ ਹੁੰਦੇ ਤਕਰੀਬਨ ਇਹਦੀ ਜੀ ਲਈ, ਉਦੋਂ ਨਵੀਂ ਨਵੀਂ ਆਈ ਸੀ।
0: ਠੀਕ ਹੈ, ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ, ਥੋੜਾ ਜਿਹਾ ਟਾਈਮ ਦਿਓ ਬਸ।
2: ਮੈਨੂੰ ਗੀਤ ਸੁਣਾਓ ਅੱਧੇ ਪਿੰਡ ਦੇ।
0: ਅੱਧੇ ਪਿੰਡ ਦੇ
2: ਪਿੰਡ ਡੀ ਈ,
0: ਕਿਹੜੇ ਸਿੰਗਰ ਦਾ ਗਾਣਾ ਇਹ?
2: ਮੁਹੱਬਤ
0: ਬਰਾੜ। ਵਾਹ, ਕਿਆ ਨਾਮ, ਕਿੱਦਾਂ ਹੈ ਨਾ, ਡਿਫਰੈਂਟ ਜਿਹਾ ਨਾਮ ਹੈ। ਕੋਈ ਗੱਲ ਨੀ, ਮੈਂ ਸੁਣਾਉਂਦੀ ਹਾਂ ਤੁਹਾਨੂੰ। ਗ੍ਰੈਂਡ ਹੋਮ ਫਰਨੀਚਰ ਤੇ, ਜਿੱਥੇ ਕਿ ਤੁਸੀਂ ਆਪਣੇ ਘਰਾਂ ਚ ਨੰਬਰ 1 ਫਰਨੀਚਰ ਲੈ ਕੇ ਆਉਣਾ, ਨੰਬਰ 1 ਡੀਲਸ ਦੇ ਨਾਲ, ਤੇ ਬਹੁਤ ਕਮਾਲ ਕਮਾਲ ਦੇ ਤੋਹਫੇ ਵੀ ਤੁਹਾਨੂੰ ਮਿਲ ਰਹੇ ਨੇ। ਸੁਖ ਜੀ ਜੁੜ ਚੁੱਕੇ ਨੇ ਲਾਈਨ ਤੇ, ਆਪਾਂ ਨੈਕਸਟ ਡੀਲ ਲੈਂਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਹਾਂਜੀ ਸੁਖ ਜੀ, ਸਵਾਗਤ। ਤੇ ਸੁਖ ਜੀ, ਇੱਕ ਸਾਡੇ ਲਿਸਨਰ ਨੇ ਰਿਕੁਐਸਟ ਕੀਤੀ ਹੈ ਕਿ ਤੁਸੀਂ ਥੋੜੀ ਜਿਹੀ ਹੌਲੀ ਬੋਲ ਕੇ ਡੀਲ ਦੱਸਿਓ, ਕਹਿੰਦੇ ਫਾਸਟ ਫਾਸਟ ਬੋਲ ਜਾਂਦੇ ਆ।
3: ਡਨ ਮਨਪ੍ਰੀਤ ਜੀ, ਬਿਲਕੁਲ, ਕਿਉਂਕਿ ਸਮਾਂ ਬਹੁਤ ਸੀਮਿਤ ਹੁੰਦਾ ਤੁਹਾਡਾ, ਇੱਕ ਟਾਈਮ ਕੀਮਤੀ ਹੁੰਦਾ ਜੀ, ਮੈਂ ਉਸ ਚੀਜ਼ ਦੀ ਰਿਸਪੈਕਟ ਕਰਦਾ। ਸੋ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਵਿਕਟੋਰੀਆ ਡੇ ਲੌਂਗ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਐਡਰੈਸ ਜ਼ਰੂਰ ਪਰਿਵਾਰ ਨੋਟ ਕਰ ਲੈਣਾ, 6885 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਦੇ ਵੱਲੋਂ ਗੱਡੀਆਂ ਘੁਮਾ ਲਓ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣਾ, ਸੋਫਾ ਸੈੱਟ ਲੈਣਾ, ਈਵਨ ਟਰਕੀ ਦੇ ਸੋਫਾ ਸੈੱਟ ਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ। ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ, ਕਿਉਂਕਿ ਵੱਡੀ ਸੇਵਿੰਗ, ਵੱਡੇ ਡਿਸਕਾਊਂਟ ਮਿਲ ਰਹੇ ਨੇ, ਤੇ ਹਰੇਕ ਪਰਚੇਜ਼ ਦੇ ਨਾਲ ਤੋਹਫਾ ਤੁਹਾਨੂੰ ਜਿਹੜਾ ਲਾਜ਼ਮੀ ਮਿਲਣਾ ਹੀ ਮਿਲਣਾ। 6885 ਟੋਮਕਨ ਰੋਡ ਦੇ ਉੱਪਰ ਆ ਜਾਓ, ਵਿਕਟੋਰੀਆ ਡੇ ਵੀਕਐਂਡ ਸਪੈਸ਼ਲ ਜਿਹੜੀ ਸੇਲ ਚੱਲ ਰਹੀ ਆ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਮੈਂ ਇੱਕ ਡੀਲ ਦੇ ਰਹਿਣਾ, ਲਿਵਿੰਗ ਰੂਮ ਦਾ ਸੋਫਾ ਸੈੱਟ, ਸੋਫਾ ਲਪਸਿਡ ਐਂਡ ਚੇਅਰ, 3 ਸੀਟਰ ਸੋਫਾ, 2 ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਜਿਹਦੀ ਰੈਗੂਲਰ ਕੀਮਤ ਮਨਪ੍ਰੀਤ ਜੀ ਮਾਰਕੀਟ ਚ 1500-2000 ਡਾਲਰ ਸੀ, ਪਰ ਵਿਕਟੋਰੀਆ ਡੇ ਲੋਂਗ ਵੀਕਐਂਡ ਸਪੈਸ਼ਲ 3 ਸੀਟਰ ਸੋਫਾ, 2 ਸੀਟਰ ਲਪਸਿਡ ਨਾਲ ਸਿੰਗਲ ਚੇਅਰ, ਕਰੋਮ ਲੈਕਚਰ ਨਾਲ ਕੰਪਲੀਟ ਸੋਫਾ ਸੈੱਟ, 699 ਦਾ, 699 ਡਾਲਰ ਦੇ ਵਿੱਚ 3 ਪੀਸ ਦਾ ਕੰਪਲੀਟ ਸੋਫਾ ਸੈੱਟ ਮਿਲੂਗਾ। ਤੇ ਵਿਕਟੋਰੀਆ ਡੇ ਲੋਂਗ ਵੀਕਐਂਡ ਦਾ ਤੋਹਫਾ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ 3 ਪੀਸ ਦਾ ਕੰਪਲੀਟ ਸੋਫਾ ਸੈੱਟ 1500 ਡਾਲਰ ਵਾਲਾ 699 ਦਾ ਲੈ ਜਾਓ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਗਿਫਟ ਮਿਲੂਗਾ। ਤੇ ਜੇ ਤੁਸੀਂ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਦੇਖਦੇ ਸੀ, ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 1200 ਡਾਲਰ ਸੀ, 399 ਦੇ ਵਿੱਚ ਕੁਈਨ ਸਾਈਜ਼ ਦਾ ਹਾਈਡ੍ਰੋਲਿਕ ਬੈੱਡ 399 ਦਾ ਮਿਲੂਗਾ, ਤੇ ਨਾਲ ਹੋਵਰ ਕੰਪਨੀ ਦਾ ਵੈਕਿਊਮ ਕਲੀਨਰ ਬਿਲਕੁਲ ਫ੍ਰੀ ਗਿਫਟ ਮਿਲੂਗਾ। ਸੋ ਇਹੋ ਜਿਹੀਆਂ ਡੀਲਾਂ ਤੇ ਇਹੋ ਜਿਹੇ ਤੋਹਫੇ ਮਿਲ ਰਹੇ ਨੇ, ਤੁਸੀਂ ਵੀ ਗੱਡੀਆਂ ਘੁਮਾ ਲਓ। 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰ ਦੇ ਉੱਪਰ, 6685 ਟੋਮਕਨ ਰੋਡ, 6685 ਟੋਮਕਨ ਰੋਡ ਦੇ ਉੱਪਰ ਲੱਗ ਚੁੱਕੀ ਆ ਵਿਕਟੋਰੀਆ ਡੇ, ਵਿਕਟੋਰੀਆ ਡੇ ਲੌਂਗ ਵੀਕਐਂਡ ਸੇਲ, ਸੇਲ, ਸੇਲ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ, ਜ਼ਰੂਰ ਤੁਸੀਂ ਵੀ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ, ਇਸ ਸੇਲ ਦਾ ਫਾਇਦਾ ਤੁਸੀਂ ਜ਼ਰੂਰ ਲਓ। ਤੇ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਹਮੇਸ਼ਾ ਹੀ ਬਹੁਤ ਸੋਹਣੇ ਸੋਹਣੇ ਡੀਲਸ ਲਗਾਉਂਦੇ ਨੇ, ਤਾਂ ਇਹਨਾਂ ਦੇ ਲਈ ਤੁਸੀਂ ਕੰਟੈਕਟ ਕਰ ਲਓ 6472620000। ਨੈਕਸਟ ਕਾਲਰ 8766। ਹਾਂਜੀ ਸਤਿ ਸ਼੍ਰੀ ਅਕਾਲ।
4: ਹਾਂ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
4: ਹਾਂਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ, ਰੋਜ਼ ਸੁਣੀਦਾ ਜੀ।
0: ਅੱਛਾ
4: ਇਹ ਗਾਣਾ ਸੁਣਨਾ ਜੀ, ਰੁਪਿੰਦਰ ਹੰਡਾ ਦਾ।
0: ਹਾਂਜੀ ਕਿਹੜਾ ਗਾਣਾ ਸੁਣਨਾ?
4: ਮੇਰੇ ਪਿੰਡ ਦੇ ਗੀੜੇ ਮਾਰਦਾ, ਸਾਰਾ ਸੁਣਾਇਓ।
0: ਠੀਕ ਹੈ ਜੀ, ਮੈਨੂੰ ਥੋੜਾ ਥੋੜਾ ਜਿਹਾ ਟਾਈਮ ਦਿਓ, ਸੁਣਾਉਣੀ ਹੈ ਫਿਰ ਮੈਂ।
4: ਓਕੇ
0: ਹਾਂਜੀ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਤੇ ਵੇਲਾ ਤਾਂ ਹੋ ਗਿਆ ਆਪਣਾ, ਹੁਣ ਸਟੇਸ਼ਨ ਆਈਡੀ ਆ ਰਹੀ ਹੈ, ਮੈਂ ਸੋਚ ਰਹੀ ਸੀ ਤੁਹਾਨੂੰ ਗਾਣਾ ਸੁਣਾ ਦਾਂ, ਬਟ ਗਾਣਾ ਵੀ ਕੱਟਿਆ ਜਾਣਾ।
5: ਆਫਟਰ ਅ ਨਾਈਟ ਆਊਟ ਵਿਦ ਯੋਰ ਫਰੈਂਡਸ, ਨਾਟ ਹੈਵਿੰਗ ਅ ਪਲਾਨ ਫਾਰ ਅ ਸੇਫ ਰਾਈਡ ਹੋਮ ਕੈਨ ਲੀਵ ਯੂ ਇਨ ਅ ਬੈਡ ਸਪੌਟ। ਯੂ ਕੈਨ ਐਂਡ ਅਪ ਰਾਈਡਿੰਗ ਇਨ ਐਨ ਐਂਬੂਲੈਂਸ, ਅ ਪੁਲਿਸ ਕਾਰ, ਔਰ ਅ ਹਰਸ। These unplanned modes of transportation are costly alternatives and do not take you home. Your plan for a safe ride home can include a taxi, a designated driver, or public transit. Drink responsibly, choose your ride. Thanks from Arrive Alive, Drive Sober, Desjardins Insurance, and The Beer Store.
6: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ ਜੀ, ਆਇਆਂ ਨੂੰ ਵੈਲਕਮ, ਖੁਸ਼ ਆਮਦੀਦ। ਉਮੀਦ ਕਰਦੇ ਹਾਂ ਜੀ ਸਾਰੇ ਲਿਸਨਰ ਬਹੁਤ ਵਧੀਆ ਹੋਣਗੇ ਅਤੇ ਚੜ੍ਹਦੀ ਕਲਾ ਵਿੱਚ ਹੋਣਗੇ। ਰੱਬ ਮਿਹਰ ਬਣਾਏ ਰੱਖੇ ਅਤੇ ਸਭ ਹੱਸਦੇ ਵਸਦੇ ਰਹਿਣ, ਤਰੱਕੀਆਂ ਕਰਨ। ਤੁਸੀਂ ਸੁਣ ਰਹੇ ਹੋ ਜੀ AM 530, ਚਲੋ AM 530, ਅਤੇ ਮੈਂ ਹਾਂ ਜੀ ਮੋਨਿਕਾ। ਸਾਡਾ ਅੱਜ ਦਾ ਲਾਈਵ ਪ੍ਰੋਗਰਾਮ ਹੈ ਤਾਰੇ ਸਿਤਾਰੇ, ਅਤੇ ਮੈਂ ਤਾਰੇ ਸਿਤਾਰੇ ਦੀ ਹੋਸਟ ਹਾਂ। ਅਤੇ ਆਪਣੇ ਲਿਸਨਰਸ ਦੀਆਂ ਕਾਲਸ ਲਵਾਂਗੇ ਲਾਈਵ ਹੀ, ਅਤੇ ਲਾਈਵ ਹੀ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਵਾਂਗੇ। ਅਤੇ ਸਾਰੇ ਜਣਿਆਂ ਨੂੰ ਅੱਜ ਕਹਿ ਰਹੇ ਹਾਂ ਕਿ ਤੁਸੀਂ ਲੌਂਗ ਵੀਕਐਂਡ ਦੀਆਂ ਬਹੁਤ ਬਹੁਤ ਇੰਜੋਏ ਕਰ ਰਹੇ ਹੋਵੋਗੇ। ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ, ਮੌਸਮ ਵੀ ਬਹੁਤ ਵਧੀਆ ਹੋ ਗਿਆ, ਹਰ ਪਾਸੇ ਗ੍ਰੀਨਰੀ ਹੈ, ਜੋ ਕਿ ਸਾਡੀ ਖੁਸ਼ਹਾਲੀ ਦਾ ਸੂਚਕ ਹੈ। ਇੱਦਾਂ ਹੀ ਅਸੀਂ ਆਪਣੇ ਮਨ ਵਿੱਚ ਹਮੇਸ਼ਾ ਪੋਜ਼ਿਟਿਵਿਟੀ ਬਣਾਈ ਰੱਖੀਏ, ਨੈਗੇਟਿਵਿਟੀ ਤੋਂ ਦੂਰ ਰਹੀਏ। ਅਤੇ ਸਾਡਾ ਪ੍ਰੋਗਰਾਮ ਵੀ ਇਸੇ ਚੀਜ਼ ਨਾਲ ਰਿਲੇਟਿਡ ਹੈ ਕਿ ਜੋ ਸਾਡੇ ਮਨ ਵਿੱਚ ਆਪਣੇ ਗ੍ਰਹਿਾਂ ਨੂੰ ਲੈ ਕੇ ਨੈਗੇਟਿਵ ਵਿਚਾਰ ਆਉਂਦੇ ਨੇ ਜਾਂ ਸਾਡੀ ਜ਼ਿੰਦਗੀ ਵਿੱਚ ਨੈਗੇਟਿਵਿਟੀ ਆਉਂਦੀ ਹੈ, ਉਸ ਨੂੰ ਆਪਾਂ ਸਹੀ ਉਪਾਅ ਕਰਕੇ ਕਿੱਦਾਂ ਦੂਰ ਕਰ ਸਕਦੇ ਹਾਂ। ਤਾਂ ਅਸੀਂ ਆਪਣੇ ਤਾਰੇ ਸਿਤਾਰੇ ਪ੍ਰੋਗਰਾਮ ਦੇ ਰਾਹੀਂ ਤੁਹਾਡੀ ਕਾਲਸ ਲੈਂਦੇ ਹਾਂ, ਅਤੇ ਤੁਹਾਡੀ ਕਿਸਮਤ, ਗ੍ਰਹਿਾਂ, ਕੁੰਡਲੀ ਅਤੇ ਫਿਊਚਰ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਸਾਡਾ ਲਾਈਵ ਨੰਬਰ ਹੈ ਜੀ ਕਾਲ ਕਰਨ ਲਈ 905-673-3337। ਨੰਬਰ ਫੇਰ ਨੋਟ ਕਰ ਲਓ ਜੀ 905-673-3337। ਤੁਸੀਂ ਇਸ ਨੰਬਰ 'ਤੇ ਕਾਲ ਕਰਕੇ ਸਾਨੂੰ ਆਪਣੀ ਡੇਟ ਆਫ ਬਰਥ, ਆਪਣੇ ਜਨਮ ਦਾ ਟਾਈਮ ਅਤੇ ਜਨਮ ਦਾ ਪਲੇਸ ਦੱਸ ਕੇ ਕੋਈ ਵੀ ਸਵਾਲ ਪੁੱਛ ਸਕਦੇ ਹੋ। ਭਾਵ ਆਪਣੀ ਜਨਮ ਦੀ ਤਰੀਕ, ਮਹੀਨਾ ਅਤੇ ਸਾਲ ਦੱਸਣਾ ਹੈ, ਜਨਮ ਤੁਹਾਡਾ ਕਿੰਨੇ ਵਜੇ ਸਵੇਰੇ ਹੋਇਆ ਹੈ ਕਿ ਸ਼ਾਮ ਨੂੰ ਹੋਇਆ ਹੈ, ਅਤੇ ਜਨਮ ਦਾ ਪਲੇਸ, ਜਨਮ ਕਿਹੜੇ ਪਿੰਡ, ਸ਼ਹਿਰ, ਸਿਟੀ, ਕੰਟਰੀ, ਕਿੱਥੇ ਹੋਇਆ ਹੈ ਦੱਸਣਾ ਹੈ। ਅਗਰ ਕਿਸੇ ਨੂੰ ਵੀ ਆਪਣੀ ਡੇਟ ਆਫ ਬਰਥ, ਟਾਈਮ ਜਾਂ ਪਲੇਸ ਪ੍ਰੋਪਰ ਨਹੀਂ ਪਤਾ ਤਾਂ ਉਹ ਆਪਣੇ ਨਾਮ ਦਾ ਪਹਿਲਾ ਅੱਖਰ ਦੱਸ ਕੇ ਵੀ ਆਪਣਾ ਸਵਾਲ ਪੁੱਛ ਸਕਦਾ ਹੈ। ਅਸੀਂ ਅੱਜ ਦੀ ਰਾਸ਼ੀ, ਗੋਚਰ ਅਤੇ ਪ੍ਰਸ਼ਨ ਕਾਲ ਦੇ ਹਿਸਾਬ ਦੇ ਨਾਲ ਤੁਹਾਡੇ ਸਵਾਲ ਦਾ ਜਵਾਬ ਦੇਵਾਂਗੇ। ਕਾਲ ਕਰਨ ਲਈ ਨੰਬਰ ਫੇਰ ਨੋਟ ਕਰ ਲਓ ਜੀ 905-673-3337। ਤੁਸੀਂ ਆਪਣੀ ਜੋਬ ਦੇ ਨਾਲ ਰਿਲੇਟਡ ਕੋਈ ਸਵਾਲ ਪੁੱਛ ਸਕਦੇ ਹੋ, ਬਿਜ਼ਨਸ ਨਾਲ ਰਿਲੇਟਡ ਕੋਈ ਵੀ ਸਵਾਲ ਪੁੱਛ ਸਕਦੇ ਹੋ, ਅਗਰ ਸਿਹਤ ਬਾਰੇ ਕੁਝ ਜਾਣਨਾ ਚਾਹੁੰਦੇ ਹੋ, PR ਬਾਰੇ ਕੋਈ ਪੁੱਛਣਾ ਚਾਹੁੰਦੇ ਹੋ, ਇਸ ਤੋਂ ਇਲਾਵਾ ਫਿਊਚਰ ਬਾਰੇ, ਲਿਕੁਇਡ ਮਨੀ ਬਾਰੇ, ਫਾਈਨਾਂਸ ਬਾਰੇ, ਬੈਂਕਿੰਗ ਬਾਰੇ, ਘਰ ਖਰੀਦਣ ਜਾਂ ਵੇਚਣ ਸੰਬੰਧੀ ਕੋਈ ਤੁਹਾਨੂੰ ਸਮੱਸਿਆ ਆ ਰਹੀ ਹੈ, ਤੁਸੀਂ ਆਪਣੇ ਬੱਚਿਆਂ ਦੇ ਫਿਊਚਰ, ਸਟੱਡੀ ਜਾਂ ਕਰੀਅਰ ਨੂੰ ਲੈ ਕੇ ਚਿੰਤਿਤ ਹੋ, ਤਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸਾਡੇ ਪ੍ਰੋਗਰਾਮ ਦਾ ਕੋਈ ਵੀ ਮਕਸਦ ਕਿਸੇ ਨੂੰ ਵਹਿਮ ਭਰਨ ਵਿੱਚ ਪਾਉਣਾ ਨਹੀਂ ਹੈ, ਅਤੇ ਨਾ ਹੀ ਕਿਸੇ ਨੂੰ ਮਿਸਗਾਈਡ ਕਰਨਾ ਹੈ। ਅਸੀਂ ਜੋਤਿਸ਼ ਦੇ ਢੁੱਕਵੇਂ ਜਵਾਬ ਦੇਵਾਂਗੇ ਅਤੇ ਤੁਹਾਨੂੰ ਸਰਲ ਉਪਾਅ ਦੱਸਾਂਗੇ। ਅਤੇ ਜੇ ਤੁਸੀਂ ਵੀ ਆਪਣੇ ਗ੍ਰਹਿਾਂ ਬਾਰੇ ਜਾਣਨਾ ਚਾਹੁੰਦੇ ਹੋ, ਆਪਣੀ ਕੁੰਡਲੀ ਬਾਰੇ ਜਾਣਨਾ ਚਾਹੁੰਦੇ ਹੋ, ਤਾਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਜਾ ਸਕਦੀ ਹੈ। ਕਾਲ ਕਰਨ ਲਈ ਨੰਬਰ ਫੇਰ ਨੋਟ ਕਰ ਲਓ ਜੀ 905-673-3337, 905-673-3337। ਚਲੋ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ, ਮਿਲਾਉਂਦੇ ਹਾਂ ਤੁਹਾਨੂੰ ਆਪਣੇ ਐਕਸਪਰਟ ਦੇ ਨਾਲ, ਆਪਣੇ ਮਹਿਮਾਨ ਦੇ ਨਾਲ, ਜੋ ਲਾਈਵ ਹੀ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ। ਕਾਲ ਕਰਨ ਵਾਲਿਆਂ ਦਾ ਬਹੁਤ ਬਹੁਤ ਵੈਲਕਮ ਹੈ ਜੀ, ਤਾਂ ਚੱਕੋ ਫੋਨ ਕਰੋ ਤੁਰੰਤ ਕਾਲ, ਜਿਵੇਂ ਕਿ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਕੀ ਪਤਾ ਤੁਹਾਡੀ ਇੱਕ ਕੀਤੀ ਗਈ ਕਾਲ ਵੀ ਤੁਹਾਡੀ ਲਾਈਫ ਵਿੱਚ ਕੋਈ ਵੱਡਾ ਚੇਂਜ ਲੈ ਕੇ ਆ ਜਾਵੇ। ਸਤਿ ਸ਼੍ਰੀ ਅਕਾਲ ਭੰਡਾਰੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ।
1: ਸਤਿ ਸ਼੍ਰੀ ਅਕਾਲ ਮੋਨਿਕਾ ਜੀ, ਔਰ ਜਿੰਨੇ ਵੀ ਮੇਰੇ ਲਿਸਨਰਸ ਨੇ, ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਭੰਡਾਰੀ ਜੀ, ਕਾਲਸ ਆਉਣ ਲੱਗ ਗਈਆਂ ਵਾ, ਜਿਸ ਤਰ੍ਹਾਂ ਕਿ ਪ੍ਰੋਗਰਾਮ ਹਜੇ ਮੈਂ ਸ਼ੁਰੂ ਕੀਤਾ, ਪਹਿਲਾਂ ਆਪਾਂ ਕਾਲਸ ਲੈ ਲੈਂਦੇ ਹਾਂ, ਫਿਰ ਆਪਾਂ ਅੱਗੋਂ ਕੋਈ ਟੌਪਿਕ 'ਤੇ ਅਗਰ ਗੱਲਬਾਤ ਕਰਨੀ ਹੋਏਗੀ, ਆਪਾਂ ਨੂੰ ਟਾਈਮ ਮਿਲੇਗਾ ਤਾਂ ਆਪਾਂ ਜ਼ਰੂਰ ਕਰਾਂਗੇ ਜੀ।
1: ਜੀ
0: ਜੀ ਸੰਦੀਪ ਜੀ, ਤੁਸੀਂ ਔਨ ਏਅਰ ਪੁੱਛੋ ਜੀ ਆਪਣਾ ਸਵਾਲ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ? ਜੀ ਸੰਦੀਪ ਜੀ, ਤੁਸੀਂ ਪੁੱਛ ਸਕਦੇ ਹੋ ਆਪਣਾ ਸਵਾਲ। ਸ਼੍ਰੀ ਗੰਗਾਨਗਰ ਰਾਜਸਥਾਨ, ਠੀਕ ਹੈ, ਕੀ ਪੁੱਛਣਾ ਹੁਣ ਪੁੱਛੋ ਜੀ।
2: ਹਾਂਜੀ, ਮੈਂ ਮਨ ਕਿਤੇ ਮੂਵ ਹੋਣ ਲੱਗਾ ਜੀ ਇੱਥੋਂ, ਤੇ ਬ੍ਰਮਟਨ ਤੋਂ ਛੱਡ ਕੇ ਹੁਣ ਐਡਮਿੰਟਨ ਸਾਈਡ, ਮੈਂ ਸੋਚਦਾ ਸੀਗਾ ਵੀ ਗਾਂਹ ਵਾਲਾ ਮੇਰਾ ਆਉਣ ਵਾਲਾ ਟਾਈਮ ਵੀ ਲੱਖ ਕੋਈ ਸਾਥ ਦਊਗਾ ਕਿ ਏਦਾਂ ਹੀ ਚੱਲੀ ਜਾਣਾ ਜ਼ਿੰਦਗੀ।
0: ਠੀਕ ਹੈ, ਅਸੀਂ ਉਹਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ, ਮੈਂ ਇੱਕ ਵਾਰ ਡੇਟ ਆਫ ਬਰਥ ਤੁਹਾਡੀ ਕਨਫਰਮ ਕਰ ਲੈਂਦੀ ਹਾਂ, 14 ਅਗਸਤ 1997, 11:40 PM ਸ਼੍ਰੀਨਗਰ, ਸ਼੍ਰੀ ਗੰਗਾਨਗਰ ਰਾਜਸਥਾਨ, ਠੀਕ ਹੈ ਜੀ।
2: ਹਾਂਜੀ ਹਾਂਜੀ,
0: ਠੀਕ ਹੈ ਜੀ ਜੀ ਭੰਡਾਰੀ
1: ਜੀ। ਬਿਲਕੁਲ ਜੀ, ਤੁਹਾਡੀ ਕੁੰਡਲੀ ਦੇ ਵਿੱਚ ਯੋਗ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਤੁਸੀਂ ਇੱਥੋਂ ਮੂਵ ਜ਼ਰੂਰ ਹੋ ਜਾਓਗੇ, ਲੇਕਿਨ ਇਹ ਫੈਸਲਾ ਬੜਾ ਸੋਚ ਸਮਝ ਕੇ ਲੈਣਾ ਪਵੇਗਾ। ਕਾਰਨ ਇਹ ਕਿ ਇਸ ਟਾਈਮ ਰਾਹੂ ਤੇ ਬੁੱਧ ਦੋਨੇ ਲਗਨ ਭਾਵ 'ਚ ਚੱਲ ਰਹੇ ਨੇ, ਜਿਹੜੇ ਕਿ ਡਿਸੀਜਨ ਕਈ ਵਾਰੀ ਸਾਨੂੰ ਰੋਂਗ ਵੀ ਦਿਲਾ ਦਿੰਦੇ ਨੇ। ਪਹਿਲਾਂ ਆਪਣੀ ਪ੍ਰੋਪਰ ਪਲੈਨਿੰਗ ਕੀਤੀ ਜਾਵੇ, ਫਿਰ ਹੀ ਆਪਣੇ ਜਿਹੜਾ ਇੱਥੋਂ ਸ਼ਿਫਟ ਹੋਣ ਦਾ ਪ੍ਰੋਗਰਾਮ ਬਣਾਇਆ ਜਾਵੇ। ਇੱਕ ਤੁਹਾਡੀ ਕੁੰਡਲੀ ਦੇ ਵਿੱਚ ਸਪਤਮ ਭਾਵ ਦੇ ਵਿੱਚ ਮੰਗਲ ਆ। ਮੰਗਲ ਚਾਹੇ ਘਰ ਗ੍ਰਸਤੀ ਚ ਪਰੇਸ਼ਾਨੀ ਖੜੀ ਕਰੇ, ਚਾਹੇ ਉਹ ਵਪਾਰ ਦੇ ਵਿੱਚ ਪਰੇਸ਼ਾਨੀ ਖੜੀ ਕਰੇ, ਉਸਦਾ ਕੰਮ ਹੁੰਦਾ ਕਿ ਹਰ ਕੰਮ ਦੇ ਵਿੱਚ, ਹਰ ਸੈਟਲਮੈਂਟ ਦੇ ਵਿੱਚ ਰੋੜਾ ਆਉਣਾ, ਤੇ ਇਸ ਰੋੜੇ ਨੂੰ ਠੀਕ ਕਰਨ ਵਾਸਤੇ ਪਹਿਲਾਂ ਆਪਣੇ ਮੰਗਲ ਦਾ ਉਪਾਅ ਕਰਾਓ, ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਛ ਠੀਕ ਹੋਵੇਗਾ।
0: ਜੀ ਜੀ ਜਸਮਿਲਨ ਸਿੰਘ ਜੀ ਔਨ ਏਅਰ, ਪੁੱਛੋ ਆਪਣਾ ਸਵਾਲ।
2: 9 ਦਸੰਬਰ 1997
0: 9 ਦਸੰਬਰ 1997 ਟਾਈਮ ਦੱਸੋ ਜੀ ਜਨਮ ਦਾ।
2: ਸਵੇਰੇ 4:15 ਜੀ।
0: 4:15 ਸਵੇਰੇ, ਠੀਕ ਹੈ ਜੀ। ਬਰਥ ਪਲੇਸ?
2: ਜਨਮ ਸਥਾਨ ਹੈਗਾ ਖਮਾਣੋ, ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਪੰਜਾਬ ਦੇ ਵਿੱਚ।
0: ਫਤਿਹਗੜ੍ਹ ਸਾਹਿਬ ਜ਼ਿਲ੍ਹਾ ਹੈਗਾ ਪੰਜਾਬ ਚ, ਠੀਕ ਹੈ। ਕੀ ਪੁੱਛਣਾ ਚਾਹੁੰਦੇ ਹੋ ਜੀ?
2: ਮੈਂ ਜੀ ਇੱਕ ਵਿਆਹ ਬਾਰੇ ਪੁੱਛਣਾ ਜੀ, ਤੇ ਵੀ ਕਿਵੇਂ ਦਾ ਜੀਵਨ ਰਹੂਗਾ, ਤੇ ਦੂਜੀ ਆਪਣਾ ਜੀ ਜਿਹਾ ਨੀ ਲੱਗਦਾ ਹੈਗਾ, ਮਤਲਬ ਐਵੇਂ ਦਾ ਕੁਛ।
0: ਠੀਕ ਹੈ ਜੀ, ਤੁਸੀਂ ਆਪਣੀ ਮੈਰਿਜ ਬਾਰੇ ਪੁੱਛਣਾ ਚਾਹੁੰਦੇ ਹੋ, ਤੁਹਾਡਾ ਮਨ ਥੋੜਾ ਜਿਹਾ ਲੱਗਦਾ ਨੀ। 9 ਦਸੰਬਰ 1997 ਦਾ ਜਨਮ ਹੈ ਜੀ, 4:15 AM ਫਤਿਹਗੜ੍ਹ ਸਾਹਿਬ, ਠੀਕ ਹੈ ਜੀ।
2: ਖਮਾਣੋ ਜੀ, ਹਾਂਜੀ,
0: ਠੀਕ ਹੈ ਜੀ। ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਪ੍ਰੋਗਰਾਮ ਨੂੰ ਸੁਣਦੇ
2: ਹੋ। ਥੈਂਕ ਯੂ
0: ਜੀ। ਜੀ ਭੰਡਾਰੀ ਜੀ,
1: ਜੀ ਜਿਸ ਤਰ੍ਹਾਂ ਕਿ ਇਹਨੇ ਦੱਸਿਆ ਕਿ ਜੀ ਜਿਹਾ ਨੀ ਲੱਗਦਾ, ਮਨ ਦਾ ਕਾਰਕ ਗ੍ਰਹਿ ਛਟੇ ਭਾਵ ਦੇ ਵਿੱਚ ਸ਼ਨੀ ਦੇ ਨਾਲ ਬੈਠਾ ਹੋਇਆ, ਤੇ ਪਰਮਾਨੈਂਟ ਕੁੰਡਲੀ ਦੇ ਵਿੱਚ ਵੀ ਇਸੇ ਭਾਵ ਚ ਬੈਠਾ ਹੋਇਆ। ਇਸ ਸਾਲ ਦੇ ਵਿੱਚ ਨਵਾਂ ਚਮੜਾ ਜਾਂ ਨਵਾਂ ਲੋਹਾ ਲੈਣਾ ਸਾਡੇ ਲਈ ਇਹੋ ਜਿਹੇ ਕਾਰਨ ਹੋ ਸਕਦੇ ਨੇ। ਕੇਤੂ ਲਗਨ ਦੇ ਵਿੱਚ ਜਿੱਦੀ ਸੁਭਾਅ, ਰਾਹੂ ਸਤਵੇਂ ਦੇ ਭਾਵ ਦੇ ਵਿੱਚ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਪਾਰਕ ਤੌਰ ਦੇ ਉੱਤੇ ਔਰ ਮਾਨਸਿਕ ਤੌਰ ਤੇ ਦਿੰਦਾ ਹੈ। ਵਿਆਹ ਨੂੰ ਲੈ ਕੇ ਗੁਰੂ ਅਤੇ ਬ੍ਰਹਿਸਪਤੀ ਚੌਥੇ ਭਾਵ ਚ ਪਰਮਾਨੈਂਟ ਬੈਠੇ ਹੋਏ ਨੇ, ਤੇ ਪਰਮਾਨੈਂਟ ਬੈਠ ਕੇ ਤੁਹਾਨੂੰ ਕਦੀ ਇਸ ਦਾ ਸੁੱਖ ਤੇ ਕਦੀ ਇਸ ਦੀ ਥੋੜੀ ਜਿਹੀ ਚੁੰਡੀ ਵੀ ਵਡਾਵੇਗਾ। ਬਸ ਆਪਣੀ ਕੁੰਡਲੀ ਨੂੰ ਰਾਹੂ 11 ਦਾ ਤੇ ਸ਼ੁੱਕਰ ਬ੍ਰਹਿਸਪਤੀ ਦਾ ਉਪਾਏ ਕਰਨ ਤੋਂ ਬਾਅਦ ਜ਼ਿੰਦਗੀ ਬਹੁਤ ਵਧੀਆ ਰਹੇਗੀ।
0: ਜੀ ਜੀ ਜਸਦੀਪ ਸਿੰਘ ਜੀ ਔਨ ਏਅਰ ਹੋ ਤੁਸੀਂ।
3: ਹਾਂਜੀ, ਮੈਂ ਪੁੱਛਣਾ ਸੀ ਜੀ ਬੇਟੇ ਲਈ, ਜਿਹਦਾ ਡੇਟ ਆਫ ਬਰਥ ਹੈਗਾ ਜੀ ਜੁਲਾਈ 12, 2023।
0: ਜੁਲਾਈ 12, 2023।
3: ਹਾਂਜੀ, ਕ੍ਰੈਡਿਟ ਵੀ ਹਸਪੀਟਲ ਮਿਸਿਸਾਗਾ ਦਾ ਬਰਥ ਹੈ, 2:33 PM
0: 2:33 PM ਮਿਸਿਸਾਗਾ,
3: ਮਿਸਿਸਾਗਾ। ਹਾਂਜੀ,
0: ਠੀਕ ਹੈ ਜੀ। ਕੀ ਪੁੱਛਣਾ ਜੀ?
3: ਇਹੀ ਪੁੱਛਣਾ ਸੀਗਾ ਜੀ, ਇਹਦੇ ਹਲੇ 3 ਸਾਲ ਦਾ ਹੋ ਜਾਣਾ ਇਹਨੇ 2 ਮਹੀਨੇ 'ਚ, ਇਹਦੀ ਹੈਲਥ ਕਿੱਦਾਂ ਠੀਕ ਰਹੂਗੀ ਅੱਗੇ, ਸਕੂਲਿੰਗ ਥੋੜਾ ਜਿਹਾ, ਅਸੀਂ ਪੇਰੈਂਟਸ ਦੇ ਡਿਸਪਿਊਟ ਚੱਲਦੇ ਪਏ ਨੇ, ਤੇ ਵੀ ਪੇਰੈਂਟਸ ਦਾ ਗਾਹਾਂ ਮਤਲਬ ਠੀਕ ਰਹੇਗੀ ਇਹਦੀ ਹੈਲਥ, ਕਰੀਅਰ ਵਾਈਜ਼ ਸਾਰਾ ਇਹ ਸਭ ਕੰਸਰਨ ਸੀਗੇ ਥੋੜੇ ਜਿਹਾ ਹੈਲਥ ਦਾ। ਤੇ
0: ਠੀਕ ਹੈ ਜੀ, ਠੀਕ ਹੈ ਜੀ। ਜੁਲਾਈ 12, 2023 ਮਿਸਿਸਾਗਾ, 2:33 PM ਜੀ, ਠੀਕ ਹੈ ਜੀ।
3: ਹਾਂਜੀ
0: ਜੀ, ਠੀਕ ਹੈ, ਅਸੀਂ ਦੱਸਦੇ ਹਾਂ ਔਨ ਏਅਰ ਜੀ। ਜੀ ਭੰਡਾਰੀ ਜੀ,
1: ਜੀ ਜੀ, ਜਿੰਨੀ ਜਲਦੀ ਹੋ ਸਕੇ ਪੇਰੈਂਟਸ ਦਾ ਜਿਹੜਾ ਡਿਸਪਿਊਟ ਹੈ ਉਹਨਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਅਗਰ ਇਹ ਡਿਸਪਿਊਟ ਜ਼ਿਆਦਾ ਵੱਧ ਜਾਂਦਾ ਹੈ, ਕਿਉਂਕਿ ਇਸ ਟਾਈਮ ਗ੍ਰਹਿ ਦੀ ਸਥਿਤੀ ਗੁਰੂ ਚੰਡਾਲ ਦੋਸ਼ ਦੀ ਬਣੀ ਹੋਈ ਹੈ, ਜਦੋਂ ਗੁਰੂ ਚੰਡਾਲ ਦੋਸ਼ ਬਣਦਾ ਹੈ ਤੇ ਉਸ ਟਾਈਮ ਦੇ ਵਿੱਚ ਪਿਤਾ ਜਾਂ ਮਾਤਾ ਦੋਨਾਂ ਦੇ ਵਿੱਚੋਂ ਇੱਕ ਦਾ ਸੁੱਖ ਇਸ ਬੱਚੇ ਨੂੰ ਮਿਲਦਾ ਹੈ, ਇੱਕ ਦੇ ਨਾਲ ਜ਼ਿਆਦਾ ਸਮੇਂ ਬਿਤਾਉਣ ਦਾ ਸੁੱਖ ਇਸ ਨੂੰ ਮਿਲੇਗਾ। ਇਸ ਗੁਰੂ ਚੰਡਾਲ, ਗੁਰੂ ਚੰਡਾਲ ਕੀ ਹੁੰਦਾ ਹੈ, ਜਦੋਂ ਬ੍ਰਹਿਸਪਤੀ ਅਤੇ ਰਾਹੂ ਇਕੱਠੇ ਹੋ ਜਾਂਦੇ ਨੇ ਔਰ ਨਾਲ ਚੰਦਰਮਾ ਵੀ ਬੈਠ ਕੇ, ਇਹ ਗ੍ਰਹਿਣ ਇੱਕ ਐਸਾ ਬਣਾ ਦਿੱਤਾ ਹੈ ਕਿ ਜਿਹੜਾ ਕਿ ਜਦੋਂ ਤੱਕ ਇਹ ਬੱਚਾ 12 ਸਾਲ ਦਾ ਨਹੀਂ ਹੁੰਦਾ, ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਘਰ ਗ੍ਰਹਿਸਥੀ 'ਚ ਤੁਹਾਡੇ ਵੀ ਦੇਖਣ ਨੂੰ ਮਿਲਣਗੀਆਂ। ਪਰਸਨਲ ਤੌਰ ਤੇ ਬੱਚੇ ਦਾ ਟੇਵਾ ਠੀਕ ਹੈਗਾ ਵਾ, ਲੇਕਿਨ ਸੁਭਾਅ ਦੇ ਵਿੱਚ ਬੱਚਾ ਜਿੱਦੀ ਰਹੇਗਾ।
0: ਜੀ ਜੈਵੀਰ, ਤੁਸੀਂ ਔਨ ਏਅਰ ਹੋ।
4: ਹੈਲੋ ਜੀ।
0: ਜੀ
4: ਮੇਰਾ ਡੇਟ ਆਫ ਬਰਥ ਹੈਗਾ 1940, 17 ਨਵੰਬਰ, 2:15
0: 17 ਨਵੰਬਰ
4: ਹੈਗਾ
0: ਜੀ, 17 ਨਵੰਬਰ 1940।
4: ਯੈਸ।
0: ਔਰ ਬਰਥ ਦਾ ਟਾਈਮ ਕਿਆ ਜੀ?
4: 2:15
0: 2:15 PM
4: PM ਦਿੰਦਾ।
0: ਬਰਥ ਪਲੇਸ ਬਤਾਈਏ।
4: ਡਿਸਟ੍ਰਿਕਟ ਹੁਸ਼ਿਆਰਪੁਰ, ਪਿੰਡ ਲਾਂਗਣੀ ਵਾਲਾ।
0: ਹੁਸ਼ਿਆਰਪੁਰ, ਠੀਕ ਹੈ ਜੀ। ਕਿਆ ਪੁੱਛਣਾ ਆਪਨੇ?
4: ਮੈਂ ਆਪਣਾ ਸਿਹਤ ਦੇ ਬਾਰੇ ਪੁੱਛਣਾ ਸੀ, ਅੱਖਾਂ ਦੀ ਪੋਜੀਸ਼ਨ ਬਹੁਤ ਨਾਜ਼ੁਕ।
0: ਠੀਕ ਹੈ ਜੀ। ਤੁਸੀਂ ਦੱਸਿਆ ਜੀ 17 ਨਵੰਬਰ 1940 2:15 PM ਹੁਸ਼ਿਆਰਪੁਰ ਆਪਣੀ ਸਿਹਤ ਬਾਰੇ ਔਰ ਆਪਣੀ ਆਈਜ਼ ਦੀ ਕੰਡੀਸ਼ਨ ਬਾਰੇ ਜਾਣਨਾ ਚਾਹੁੰਦੇ ਹੋ। ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਤੁਸੀਂ ਪ੍ਰੋਗਰਾਮ ਨੂੰ ਸੁਣਦੇ ਰਹੋ ਜੀ। ਜੀ ਭੰਡਾਰੀ
1: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਬਾਰੇ ਦੇਖਣ ਨੂੰ ਆਇਆ ਹੈ ਕਿ ਪ੍ਰਸ਼ਨ ਲਗਨ ਦੇ ਮੁਤਾਬਕ ਔਰ ਨਾਲ ਦੀ ਨਾਲ ਹੀ ਇਹਨਾਂ ਦਾ ਵਰਸ਼ਫਲ, ਲਗਨ ਚ ਕੇਤੂ, ਸ਼ੁਕਰ ਤੇ ਰਾਹੂ ਦੀ ਪੋਜੀਸ਼ਨ ਜਿਹੜੀ ਸੈਕਿੰਡ ਹਾਊਸ ਚ, ਯਾਨੀ ਕਿ ਵਾਣੀ ਤੇ ਵਿਜ਼ਨ ਦੋਨਾਂ ਦੇ ਵਿੱਚੋਂ ਇੱਕ ਚੀਜ਼ ਡਿਸਟਰਬ ਹੁੰਦੀ ਹੈ, ਤੇ ਕੇਤੂ ਦੀ ਟੱਕਰ ਬ੍ਰਹਿਸਪਤੀ ਸ਼ਨੀ ਨੂੰ ਪੈਣ ਦੇ ਕਰਕੇ ਸਿਹਤ ਦੇ ਵਿੱਚ ਵੀਕਨੈਸ ਜਾਂ ਹੋਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ। ਆਪਾਂ ਕਰ ਕੀ ਸਕਦੇ ਹਾਂ? ਕੇਤੂ ਜਿਹੜਾ ਹੁੰਦਾ ਹੈ ਇਹ ਖੱਟੀਆਂ ਮਿੱਠੀਆਂ ਚੀਜ਼ਾਂ ਹੁੰਦੀਆਂ ਨੇ, ਖੱਟੀਆਂ ਮਿੱਠੀਆਂ ਚੀਜ਼ਾਂ ਦਾ ਜਿਹੜਾ ਦਾਨ ਆ, ਜਿਸ ਤਰ੍ਹਾਂ ਇਮਲੀ ਆ ਉਹ ਕਿਤੇ ਧਾਰਮਿਕ ਸਥਾਨ ਤੇ ਦਿੱਤੀ ਜਾ ਸਕਦੀ ਹੈ, ਅਚਾਰ ਜਿਹੜਾ ਹੈ ਉਹ ਦਾਨ ਕੀਤਾ ਜਾ ਸਕਦਾ ਹੈ। ਅਗਰ ਇਸ ਤਰ੍ਹਾਂ ਕਰਦੇ ਹਾਂ ਤਾਂ ਵਿਜ਼ਨ ਦੇ ਵਿੱਚ ਕੁਛ ਸੁਧਾਰ ਹੋਵੇਗਾ ਤੇ ਸਿਹਤ ਜਿਹੜੀ ਹੈ ਬ੍ਰਹਿਸਪਤੀ ਸ਼ਨੀ ਦੇ ਨਾਲ ਇਸ ਵਰਸ਼ਪਾਲ ਨੂੰ ਬਦਲਣ ਦੇ ਨਾਲ ਜਾ ਕੇ ਕੁਛ ਚੀਜ਼ਾਂ ਠੀਕ ਹੋ ਜਾਣਗੀਆਂ।
0: ਜੀ ਪ੍ਰਦੀਪ ਜੀ, ਓਨੇਰੋ
3: September 3, 1988
0: ਟਾਈਮ ਕਿਤਨਾ ਜੀ?
3: ਟਾਈਮ ਅਰਲੀ ਮਾਰਨਿੰਗ ਹੈ ਜੀ, ਜਨਮਅਸ਼ਟਮੀ ਵਾਲਾ ਦਿਨ ਸੀ। ਟਾਈਮ ਦਾ ਐਗਜ਼ੈਕਟ ਨਹੀਂ ਪਤਾ, ਮਾਰਨਿੰਗ
0: ਥੋੜਾ ਸਾ ਮਤਲਬ ਕਿਸਕੋ ਆ ਬਤਾਏਂਗੇ,
3: 3:25 AM 3:45 AM ਇਦਾਂ ਹੀ ਹੈ।
0: 3:45 AM ਔਰ ਬਰਥ ਪਲੇਸ ਕੀ ਹੈ ਜੀ?
3: ਨਾ ਫਿਰੋਜ਼ਪੁਰ ਦਾ ਨਾਮ ਸਾਹਿਲ ਹੈ,
0: ਫਿਰੋਜ਼ਪੁਰ ਸਾਹਿਲ ਨਾਮ ਹੈ। ਕੀ ਪੁੱਛਣਾ ਜੀ?
3: ਵਿਆਹ ਬਾਰੇ ਪੁੱਛਣਾ ਸੀ।
0: ਠੀਕ ਹੈ ਜੀ, ਓਨੇਰ ਆਪਕੇ ਸਵਾਲ ਕਾ ਜਵਾਬ ਦੇ ਰਹੇ ਹੈ, ਸੁਣਤੇ ਰਹੀਏ ਪ੍ਰੋਗਰਾਮ। ਜੀ ਭੰਡਾਰੀ ਜੀ,
1: ਸ਼ੁਕਰ ਕੇਤੂ ਲਗਨ ਭਾਵ ਦੇ ਵਿੱਚ ਰਾਹੂ ਸਤਵੇਂ ਤੇ ਮੰਗਲ ਦੋਸ਼ ਜਿਹੜੀਆਂ ਵਿਆਹ ਦੇ ਜੀਵਨ ਦੇ ਵਿੱਚ ਪਰੇਸ਼ਾਨੀਆਂ ਖੜੀਆਂ ਕਰਦੇ ਨੇ। ਕਈ ਵਾਰੀ ਤੇ ਇਸ ਤਰ੍ਹਾਂ ਦੀ ਵੀ ਕੰਡੀਸ਼ਨ ਆਉਂਦੀ ਹੈ ਕਿ ਪਹਿਲਾਂ ਰਿਸ਼ਤਾ ਜਾਂ ਪਿਆ ਤੋੜ ਦਿੱਤਾ ਜਾਂਦਾ ਹੈ ਗ੍ਰਹਿਾਂ ਦੇ ਵੱਲੋਂ, ਤੇ ਇਹ ਜਿਹੜਾ ਹੈ ਮੰਗਲ ਦਾ ਉਪਾਅ ਤੇ ਰਾਹੂ ਸਤਵੇਂ ਦਾ ਉਪਾਅ ਕਰਨ ਤੋਂ ਬਾਅਦ ਹੀ ਘਰ ਗ੍ਰਸਤੀ ਬਹੁਤ ਵਧੀਆ ਫਲ ਦੇਵੇਗੀ। ਜਿਸ ਤਰ੍ਹਾਂ ਕਿ ਹੁਣ ਵੀ ਸ਼ੁਕਰ ਕੇਤੂ ਕੇਂਦਰ ਭਾਵ ਚ ਨੇ, ਬ੍ਰਹਿਸਪਤੀ ਵੀ ਕੇਂਦਰ ਚ, ਲੇਕਿਨ ਮੰਗਲ ਸਤਵੇਂ ਆ ਕੇ ਇਸ ਰਿਸ਼ਤੇ ਦੇ ਵਿੱਚ ਫਿਰ ਦਰਾਰ ਜਿਹੜੀ ਉਹ ਖੜੀ ਕਰ ਸਕਦਾ ਹੈ। ਮੰਗਲੀਕ ਦਾ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ।
0: ਜੀ ਜੀ ਸ਼ਮੀ ਜੀ, ਔਨ ਏਅਰ ਹੋ ਤੁਸੀਂ?
5: ਹਾਂਜੀ, ਫਰਵਰੀ 24 1968
0: ਠੀਕ ਹੈ ਜੀ, ਟਾਈਮ ਦੱਸੋ ਬਰਥ ਦਾ?
5: 2:57 AM
0: 2:57 AM ਔਰ PM?
5: AM
0: AM ਬਰਥ ਪਲੇਸ?
5: ਅੰਮ੍ਰਿਤਸਰ, ਇੰਡੀਆ।
0: ਅੰਮ੍ਰਿਤਸਰ, ਕੀ ਪੁੱਛਣਾ ਚਾਹੁੰਦੇ ਹੋ ਜੀ?
5: ਮੈਂ ਪ੍ਰੋਬਲਮ ਨੂੰ, ਸਕਿਨ ਦੀ ਪ੍ਰੋਬਲਮ ਹੈ, ਉਹਦੇ ਬਾਰੇ ਪੁੱਛਣਾ ਚਾਹੁੰਦਾ।
0: ਸਕਿਨ ਦੀ ਪ੍ਰੋਬਲਮ ਬਾਰੇ, ਠੀਕ ਹੈ ਜੀ, ਅਸੀਂ ਉਹਨੇ ਤੁਹਾਡੇ ਸਵਾਲ ਦਾ ਜਵਾਬ ਦਿੰਦੇ ਹਾਂ, ਸੁਣਦੇ ਰਹੋ ਪ੍ਰੋਗਰਾਮ। ਜੀ ਭੰਡਾਰੀ
1: ਜੀ, ਜਿਸ ਤਰ੍ਹਾਂ ਕਿ ਹਾਂ, ਜਿਸ ਤਰ੍ਹਾਂ ਕਿ ਇਹਨਾਂ ਦੀ ਕੁੰਡਲੀ ਦੇ ਮੰਗਲ ਸ਼ਨੀ ਰਾਹੂ, ਜਿੱਦਾਂ ਬਰਨਿੰਗ ਸਕਿਨ ਹੁੰਦੀ ਹੈ, ਸਕਿਨ ਦੇ ਵਿੱਚ ਕਾਲਾ ਪਿੰਨ ਆ ਜਾਣਾ ਜਾਂ ਬਹੁਤ ਸਾਰੀਆਂ ਸਕਿਨ ਦੀਆਂ ਜਿਹੜੀਆਂ ਸ਼ੇਪਸ ਚੇਂਜ ਹੋਣੀਆਂ, ਇਹ ਆਮ ਬਣਿਆ ਹੋਇਆ ਹੈ ਕੁੰਡਲੀ ਦੇ ਵਿੱਚ। ਤੇ ਇਸ ਟਾਈਮ ਚੰਦਰਮਾ ਵੀ ਜਿਹੜਾ ਉਹ ਬਹੁਤ ਜ਼ਿਆਦਾ ਵੀਕ ਹੈ। ਅਸੀਂ ਕਹਿੰਦੇ ਕਿ ਫਿਨਰਲ ਹੋਮ ਦੇ ਉੱਤੋਂ ਪਾਣੀ ਦੀ ਇੱਕ ਬੋਤਲ ਲਿਆ ਕੇ ਆਪਣੇ ਕੋਲ, ਯਾਨੀ ਕਿ ਜੇ ਅਗਰ ਗੱਡੀ ਚਲਾਉਂਦੇ ਦੋਂਦੇ ਵਿੱਚ ਰੱਖੋ ਜਾਂ ਘਰ ਦੇ ਵਿੱਚ ਰੱਖੋ, ਤੁਹਾਨੂੰ ਕਾਫੀ ਰਾਹਤ ਮਿਲੇਗੀ। ਵੈਸੇ ਵੀ ਇਸ ਟਾਈਮ ਬੁੱਧ ਸ਼ੁਕਰ ਜਿਹੜੇ ਨੇ ਉਹ ਥੋੜਾ ਜਿਹਾ ਨੀਚ ਭਾਵ ਦੇ ਵਿੱਚ ਬੈਠ ਗਏ ਨੇ, ਜਿਸ ਕਰਕੇ ਇਹ ਤੁਹਾਨੂੰ ਪ੍ਰੋਬਲਮ ਹੋਰ ਵੀ ਵੱਧ ਸਕਦੀ ਹੈ। ਤੇ ਇਲਾਜ ਦੇ ਤੌਰ ਦੇ ਉੱਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਹੈ, ਇਹ ਇਲਾਜ ਕਰਨਾ ਜ਼ਿਆਦਾ ਜ਼ਰੂਰੀ।
0: ਜੀ ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਜੀ, ਸਾਡੇ ਪ੍ਰੋਗਰਾਮ ਦਾ ਨਾਮ ਹੈ ਜੀ ਤਾਰੇ ਸਿਤਾਰੇ, ਤੇ ਅਸੀਂ ਇਹ ਪ੍ਰੋਗਰਾਮ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਹਾਜ਼ਰ ਹੁੰਦੇ ਹਾਂ, ਤੇ ਇਹ ਲਾਈਵ ਹੀ ਪ੍ਰੋਗਰਾਮ ਹੁੰਦਾ ਹੈ, ਤੇ ਲਾਈਵ ਹੀ ਅਸੀਂ ਤੁਹਾਡੀ ਕਿਸਮਤ, ਕੁੰਡਲੀ ਤੇ ਗ੍ਰਹਿਾਂ ਨਾਲ ਜੁੜੇ ਹੋਏ ਸਵਾਲਾਂ ਦੇ ਜਵਾਬ ਦਿੰਦੇ ਹਾਂ। ਅਗਰ ਕੋਈ ਵੀ ਲਿਸਨਰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਕੇ ਆਪਣੀ ਕੁੰਡਲੀ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛਣਾ ਚਾਹੁੰਦਾ ਹੈ ਤਾਂ ਉਹ ਇਸ ਪ੍ਰੋਗਰਾਮ ਵਿੱਚ ਲਾਈਵ ਕਾਲ ਕਰ ਸਕਦਾ ਹੈ। ਕਾਲ ਕਰਨ ਲਈ ਸਟੂਡੀਓ ਦਾ ਨੰਬਰ ਹੈ ਜੀ 905-600-7337, ਨੰਬਰ ਫੇਰ ਨੋਟ ਕਰ ਲਓ ਜੀ 9056733337। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਬ੍ਰੈਂਪਟਨ ਤੋਂ ਦੂਰ ਰਹਿੰਦੇ ਹੋ, ਪਰਸਨਲ ਨਹੀਂ ਮਿਲ ਸਕਦੇ, ਤਾਂ ਤੁਸੀਂ ਵੀਡੀਓ ਕਾਲ 'ਤੇ ਜਾਂ ਫੋਨ 'ਤੇ ਵੀ ਅਪਾਇੰਟਮੈਂਟ ਬਣਾ ਸਕਦੇ ਹੋ, ਤਾਂ ਉਹਦੇ ਵਾਸਤੇ ਤੁਸੀਂ ਨੰਬਰ ਨੋਟ ਕਰ ਲਓ ਜੀ 6479723246 6479172346। ਇਸ ਨੰਬਰ 'ਤੇ ਤੁਸੀਂ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਗਰ ਤੁਸੀਂ ਹੁਣ ਕਾਲ ਕਰਨਾ ਚਾਹੁੰਦੇ ਹੋ ਸਟੂਡੀਓ ਦਾ ਨੰਬਰ ਹੈ ਜੀ 905-673-33-37 ਔਰ ਜੋ ਵੀ ਸਾਡੇ ਵੀਰ ਭੈਣ ਡਰਾਈਵਿੰਗ ਕਰਦੇ ਹੋਏ ਕਾਲ ਕਰ ਰਹੇ ਨੇ ਤਾਂ ਤੁਸੀਂ ਪਲੀਜ਼ ਸੇਫ ਡਰਾਈਵਿੰਗ ਕਰਦੇ ਕਰਦੇ ਕਾਲ ਕਰਿਓ ਧਿਆਨ ਨਾਲ ਜੀ ਜੀ ਰਵਿੰਦਰ ਜੀ ਤੁਸੀਂ ਆਉਂਦੇ ਹੋ ਪੁੱਛੋ ਜੀ ਆਪਣਾ ਸਵਾਲ ਜੀ 2024 ਔਨ ਏਅਰ ਹੋ ਤੁਸੀਂ
6: ਹੈਲੋ ਜੀ ਹੈਲੋ ਮੈਡਮ ਜੀ
0: ਜੀ
6: ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ
0: ਸਤਿ ਸ੍ਰੀ ਅਕਾਲ ਜੀ
6: ਹਾਂਜੀ ਮੇਰਾ ਨਾਮ ਅਸ਼ਵਨੀ ਕੁਮਾਰ ਮੈਡਮ
0: ਠੀਕ ਹੈ ਜੀ
6: ਹਾਂਜੀ ਮੇਰੀ ਡੇਟ ਆਫ ਬਰਥ ਹੈਗੀ 7/6/1966
0: 7/6/1966 ਜੀ ਟਾਈਮ ਦੱਸੋ
6: ਟਾਈਮ ਹੈਗਾ 1:01 ਤੋਂ ਲੈ ਕੇ 1:30 ਤੱਕ
0: ਜਵਾਬ ਦਿੰਨੇ ਆ ਜੀ ਕਾਲ ਕਰ ਲਈ ਬਹੁਤ ਬਹੁਤ ਧੰਨਵਾਦ
1: ਜੀ ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿਚ ਦੇਖਣ ਨੂੰ ਆਇਆ ਹੈ ਕਿ ਕੇਤੂ ਤੀਸਰੇ ਭੈਣਾਂ ਭਰਾਵਾਂ ਤੋਂ ਦੂਰ ਵਿਦੇਸ਼ਾਂ ਦੇ ਵਿਚ ਹੀ ਜੀਵਨ ਬਤੀਤ ਹੋਵੇਗਾ ਪਰ ਸੂਰਜ ਮੰਗਲ ਰਾਹੂ ਦਾ ਇੱਕ ਐਸਾ ਕੰਬੀਨੇਸ਼ਨ ਭਾਗਿਆ ਨੂੰ ਲੱਗਿਆ ਹੋਇਆ ਹੈ ਜਿਹੜਾ ਕਿ ਗ੍ਰਹਿਣ ਦੇ ਤੌਰ ਤੇ ਕੰਮ ਕਰਦਾ ਹੈ ਜਿਹੜਾ ਕਿ ਜ਼ਿੰਦਗੀ ਦੇ ਬਹੁਤ ਸਾਰੇ ਸਾਲ ਜਿਹੜੇ ਨੇ ਏਦਾਂ ਹੀ ਬੇਕਾਰ ਕਰ ਦਿੰਦਾ ਬਟ ਇੱਕ ਤੁਹਾਨੂੰ ਮੌਕਾ ਜਿਹੜਾ ਹੈਗਾ ਉਹ 61 ਈਅਰ ਦੀ ਏਜ ਦੇ ਵਿੱਚ ਮਿਲਣ ਵਾਲਾ ਹੈ ਉਸ ਟਾਈਮ ਦੇ ਵਿੱਚ ਕਹਿੰਦੇ ਨੇ ਸਾਰੇ ਜੀਵਨ ਦੀ ਕੀਤੀ ਹੋਈ ਜਿਹੜੀ ਘਾਲਣਾ ਹੈ ਉਸਦਾ ਫਲ ਮਿਲਣ ਦਾ ਯੋਗ ਮਿਲੇਗਾ ਕੁਛ ਚੀਜ਼ਾਂ ਦੇ ਉਪਾਅ ਵੀ ਹੋਣ ਵਾਲੇ ਨੇ ਪਰ ਤੁਹਾਡੀ ਪਰਮਾਤਮਾ ਜ਼ਰੂਰ ਜਿਹੜਾ ਹੈ ਉਹ ਜਲਦੀ ਸੁਣੇਗਾ
0: ਜੀ ਮਨਿੰਦਰ ਕੌਰ ਜੀ ਔਨ ਏਅਰ ਹੋ ਜੀ ਪਿੱਛੋਂ ਰੇਡੀਓ ਦੀ ਆਵਾਜ਼ ਕੱਟ ਕਰ ਦੋ ਜੀ ਪੁੱਛੋ ਆਪਣਾ ਸਵਾਲ ਡੇਟ ਆਫ ਬਰਥ ਦੱਸੋ ਪਹਿਲਾਂ
7: 21st October 1980
0: ਜੀ ਇੱਕ ਵਾਰ ਦੁਬਾਰਾ ਬੋਲਣਾ 21st ਜਾਂ 24
7: 21st
0: ਠੀਕ ਹੈ 21st ਅੱਗੇ
7: ਅਕਤੂਬਰ
0: ਹਾਂਜੀ
7: 1980
0: ਟਾਈਮ ਦੱਸੋ ਜਨਮ ਦਾ
7: 12:05
0: PM ਠੀਕ ਹੈ ਜੀ ਔਰ ਬਰਥ ਪਲੇਸ
7: ਪਟਿਆਲਾ
0: ਕੀ ਪੁੱਛਣਾ ਜੀ ਤੁਸੀਂ
7: ਹਾਂਜੀ ਕੰਮ ਕਾਰ ਨਹੀਂ ਚੱਲ ਰਿਹਾ ਥੋੜਾ ਜਿਹਾ ਨਾ ਥੋੜੀ ਅੜਚਣਾ ਆ ਰਹੀਆਂ ਹੈਗੀਆਂ ਲਾਈਫ 'ਚ
0: ਠੀਕ ਹੈ ਜੀ
7: ਹਾਂਜੀ ਮੈਰਿਜ ਲਾਈਫ ਤੇ ਕੰਮ ਸਾਰਾ ਕੁਝ
0: ਠੀਕ ਹੈ ਅਸੀਂ ਉਹਨੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਨੇ ਆ ਪ੍ਰੋਗਰਾਮ ਨੂੰ ਸੁਣਦੇ ਰਹੋ
1: ਜੀ ਜਿਸ ਤਰ੍ਹਾਂ ਕਿ ਇਹਨਾਂ ਦੀ ਕੁੰਡਲੀ ਦੇ ਵਿੱਚ ਮੰਗਲ 12ਵੇਂ ਭਾਵ ਦੇ ਵਿੱਚ ਬੈਠ ਕੇ ਇੱਕ ਮੰਗਲ ਦੋਸ਼ ਪੈਦਾ ਕਰਦਾ ਹੈ ਜਿਹੜਾ ਘਰ ਗ੍ਰਸਤੀ ਦੇ ਵਿੱਚ ਛੋਟੀਆਂ ਮੋਟੀਆਂ ਪਰੇਸ਼ਾਨੀਆਂ ਦਿੰਦਾ ਹੀ ਰਹਿੰਦਾ ਅਗਰ ਅਸੀਂ ਇਸ ਨੂੰ ਇਗਨੋਰ ਕਰਾਂਗੇ ਤੇ ਘਰ ਗ੍ਰਸਤੀ ਦੇ ਵਿੱਚ ਵੀ ਸਾਡੀ ਸਮੱਸਿਆ ਜਿਹੜੀ ਉਹ ਸੋਲਵ ਹੋ ਜਾਵੇਗੀ ਨਿੱਕੀ ਨਿੱਕੀ ਗੱਲ ਨੂੰ ਲੰਬਾ ਖਿੱਚ ਦੇਣਾ ਸਾਡੇ ਵਾਸਤੇ ਪਰੇਸ਼ਾਨੀ ਦਾ ਕਾਰਨ ਹੋ ਸਕਦਾ ਹੈ ਤੇ ਇਸ ਟਾਈਮ ਕੰਮ ਦੀ ਪੋਜੀਸ਼ਨ ਦੇ ਵੱਲੋਂ ਦੇਖਿਆ ਜਾਵੇ ਤੇ ਮੰਗਲ ਲਗਨ ਦੇ ਵਿੱਚ ਬੈਠ ਕੇ 7th ਨੂੰ ਪੂਰਨ ਦ੍ਰਿਸ਼ਟੀ ਦਿੰਦਾ ਹੈ ਜਿਹੜਾ ਕਿ ਬਿਲਕੁਲ ਕੰਮ ਨਹੀਂ ਹੈਗਾ ਇਸ ਤਰ੍ਹਾਂ ਦਾ ਕੁਛ ਨਹੀਂ ਹੁੰਦਾ ਲੇਕਿਨ ਕੰਮ ਖਰਾਬ ਹੋ ਜਾਂਦਾ ਹੈ ਜਾਂ ਬਾਰ ਬਾਰ ਟੁੱਟ ਜਾਂਦਾ ਹੈ ਰੁਕ ਜਾਂਦਾ ਹੈ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਸਕਦੀਆਂ ਨੇ ਤੁਸੀਂ ਕਰਨਾ ਕੀ ਹੈ ਮੰਗਲ ਦੀਆਂ ਚੀਜ਼ਾਂ ਕਿੱਦਾਂ ਹੁੰਦੇ ਬਦਾਨਾ ਪ੍ਰਸਾਦ ਹੋਇਆ ਜਿਸ ਦੇ ਵਿੱਚ ਰਸੀਲੀ ਮਠਿਆਈ ਕੋਈ ਵੀ ਆ ਜਾਂਦੀ ਹੈ ਉਹ ਕਿਸੇ ਵੀ ਧਾਰਮਿਕ ਸਥਾਨ ਤੇ ਦੇਣ ਦੇ ਨਾਲ ਤੁਹਾਡੀ ਇਸ ਸਮੱਸਿਆ ਦਾ ਹੱਲ ਹੋ ਜਾਵੇਗਾ
0: ਜੀ ਗਗਨਦੀਪ ਸਿੰਘ ਜੀ ਆਨ ਏਅਰ ਹੋ ਤੁਸੀਂ
8: ਸਤਿ
0: ਸ਼੍ਰੀ ਅਕਾਲ ਜੀ
8: ਹਾਂਜੀ ਮੈਂ ਦਵਿੰਦਰ ਬੋਲ ਰਿਹਾ ਗਗਨ ਦੇ ਫੋਨ ਤੋਂ
0: ਠੀਕ ਹੈ ਜੀ
8: ਆਪਣਾ ਵਿਆਹ ਦੇ ਬਾਰੇ ਪੁੱਛਣਾ ਸੀ ਮੈਡਮ
0: ਆਪਣੀ ਡੇਟ ਆਫ ਬਰਥ ਦੱਸੋ
8: ਅਗਸਤ 16 1986
0: ਟਾਈਮ ਦੱਸੋ ਬਰਥ ਦਾ
8: ਸਵੇਰੇ 5 ਵਜੇ
0: ਬਰਥ ਪਲੇਸ
8: ਚੰਡੀਗੜ੍ਹ
0: ਮੋਹਾਲੀ ਠੀਕ ਹੈ ਜੀ ਮਤਲਬ ਤੁਸੀਂ ਆਪਣੇ ਵਿਆਹ ਦੇ ਯੋਗ ਬਾਰੇ ਪੁੱਛਣਾ ਚਾਹੁੰਦੇ ਹੋ
1: ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਇਸ ਤੋਂ ਪਹਿਲਾਂ ਜਾਂ ਤਾਂ ਕੋਈ ਬਹੁਤ ਨੇੜੇ ਪਹੁੰਚ ਕੇ ਕੋਈ ਗੱਲ ਟੁੱਟਦੀ ਹੈ ਜਾਂ ਬਿਲਕੁਲ ਵਿਆਹ ਹੋ ਕੇ ਵੀ ਟੁੱਟ ਜਾਂਦਾ ਇਸ ਟਾਈਮ ਸ਼ੁਕਰ ਕੇਂਦਰ ਭਾਵ ਦੇ ਵਿੱਚ ਆਇਆ ਹੈ ਜਿਹੜਾ ਕਿ ਤੁਹਾਡੀ ਬਣੀ ਜਿਹੜੀ ਗੱਲ ਬਣਾ ਸਕਦਾ ਹੈ ਤੁਸੀਂ ਕਰਨਾ ਕੀ ਹੈ ਕਿ ਸਿਰਫ ਇੱਕ ਮੰਗਲ ਚੰਦਰ ਦਾ ਅਸ਼ਟਮ ਭਾਵ ਦੇ ਵਿੱਚ ਜਿਹੜਾ ਹੈਗਾ ਉਸਦਾ ਉਪਾਅ ਕਰਾਉਣਾ ਹੈ ਖਾਸ ਕਰਕੇ ਮੰਗਲ ਦਾ ਉਪਾਅ ਕੀ ਹੁੰਦਾ ਹੈ ਕਿ 8ਵੇਂ ਭਾਵ ਦੇ ਵਿੱਚ ਮੰਗਲ ਹੋਵੇ ਨਾਲ ਚੰਦਰਮਾ ਹੋਵੇ ਤੇ ਇੱਕ ਚਾਂਦੀ ਦਾ ਚੌਰਸ ਟੁਕੜਾ ਸਕਿਓਰ ਸਕੁਆਇਰ ਜਿਹੜਾ ਹੈ ਚੌਰਸ ਜਿਹੜਾ ਟੁਕੜਾ ਹੈ ਉਹ ਆਪਣੇ ਕੋਲ ਪਰਸ ਦੇ ਵਿੱਚ ਰੱਖਣ ਦੇ ਨਾਲ ਤੁਹਾਨੂੰ ਜਲਦੀ ਹੀ ਕੋਈ ਚੰਗਾ ਰਿਸ਼ਤਾ ਜਿਹੜਾ ਉਹ ਆ ਜਾਵੇਗਾ
0: ਜੀ। 3852 ਓਨੇਰੋ
9: ਹੈਲੋ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
9: ਹਾਂਜੀ ਮੈਂ ਡੇਟ ਆਫ ਬਰਥ ਹੈਗਾ ਸਪਟੰਬਰ 11/1999
0: ਜੀ। 11 September 1999 ਟਾਈਮ ਜੀ?
9: ਟਾਈਮ 1:06 PM
0: 1:06 PM
9: ਫਗਵਾੜਾ ਪੰਜਾਬ ਬਰਥ ਪਲੇਸ
0: ਫਗਵਾੜੇ ਦਾ। ਠੀਕ ਹੈ ਜੀ, ਕੀ ਪੁੱਛਣਾ ਜੀ?
9: ਮੈਂ ਵਿਆਹ ਬਾਰੇ ਪੁੱਛਣਾ ਸੀ ਤੇ ਇੱਕ ਕਰੀਅਰ ਕਿੱਦਾਂ ਹੋਵੇਗਾ ਤੇ ਇੱਕ ਮੈਂ ਥੋੜਾ ਜਿਹਾ ਵਹਿਮੀ ਜਿਹਾ ਹੈਗਾ ਜਿੱਦਾਂ ਹੱਥ ਦੋਨਾਂ ਇੰਨਾ ਜਾਂ ਕੱਪੜੇ ਜਲਦੀ ਬਦਲ ਰਹੇ ਨੇ ਇੱਦਾਂ ਕੁਛ ਉਪਾਅ।
0: ਠੀਕ ਹੈ ਜੀ,
1: ਠੀਕ ਹੈ।
0: ਉਹ ਨੇਰ ਤੁਹਾਡੇ ਸਵਾਲ ਦਾ ਜਵਾਬ ਦੇ ਰਿਹਾ ਜੀ। ਜੀ
1: ਸਭ ਤੋਂ ਪਹਿਲਾਂ ਤੇ ਤੁਸੀਂ ਮੰਗਲੀਕ ਹੈਗੇ ਹੋ। ਦੂਸਰਾ ਜਿਹੜਾ ਤੁਹਾਡੇ ਸ਼ੁਕਰ ਤੇ ਰਾਹੂ ਜਦੋਂ ਵੀ ਇਕੱਠੇ ਹੁੰਦੇ ਨੇ ਇਨਸਾਨ ਨੂੰ ਆਪਣੀ ਸਫਾਈ ਨੂੰ ਲੈ ਕੇ ਘਰ ਦੇ ਵਿੱਚ ਕੋਈ ਗੰਦ ਨਾ ਹੋਵੇ ਆਲੇ ਦੁਆਲੇ ਕੁਝ ਗੰਦਗੀ ਨਾ ਹੋਵੇ ਵਹਿਮ ਹੋ ਜਾਂਦਾ ਹੈ ਫੋਬੀਆ ਹੋ ਜਾਂਦਾ ਹੈ ਹਰ ਟਾਈਮ ਹੱਥ ਧੋਂਦੇ ਰਹਿਣਾ ਜਾਂ ਕਈ ਵਾਰੀ ਕੋਈ ਲੌਕ ਲਾਉਣ ਤੋਂ ਬਾਅਦ ਵੀ ਬਾਰ ਬਾਰ ਆਣ ਕੇ ਚੈੱਕ ਕਰਨਾ ਕਿ ਇਹ ਲੌਕ ਲੱਗਿਆ ਨਹੀਂ ਹੈ ਹਰ ਇੱਕ ਚੀਜ਼ ਦੀ ਰੈਪੂਟੇਸ਼ਨ ਕਰਨਾ ਭੁੱਲ ਜਾਣਾ ਕਿ ਇਹ ਚੀਜ਼ ਮੈਂ ਕੀਤੀ ਹੈ ਕਿ ਨਹੀਂ ਕੀਤੀ ਇਹ ਆਮ ਪ੍ਰੋਬਲਮਸ ਹੈਗੀ ਹੈ। ਮੰਗਲ ਦਾ ਤੇ ਰਾਹੂ ਸ਼ੁਕਰ ਦਾ ਉਪਾਏ ਹੀ ਤੁਹਾਡੇ ਵਿਆਹ ਦੇ ਵਿੱਚ ਸਫਲਤਾ ਦੇਵੇਗਾ ਤੇ ਜਲਦੀ ਵਿਆਹ ਕਰਾਵੇਗਾ
0: ਜੀ। ਕਰੀਅਰ ਬਾਰੇ ਵੀ ਪੁੱਛ ਰਹੇ ਸੀ।
1: ਕਰੀਅਰ ਨੂੰ ਲੈ ਕੇ ਆਫਟਰ ਮੈਰਿਜ ਜ਼ਿੰਦਗੀ ਬਹੁਤ ਜ਼ਿਆਦਾ ਵਧੀਆ ਹੈਗੀ ਆ ਹੁਣ ਵੀ ਠੀਕ ਹੈਗਾ ਵਾ ਲੇਕਿਨ ਸ਼ੁਕਰ ਰਾਹੂ ਹਜੇ ਥੋੜੀ ਜਿਹੀ ਡਿਸਟਰਬੈਂਸ ਖੜੀ ਕਰ ਜਾਂਦੇ ਨੇ
0: ਜੀ। 1076 ਓਨੇਰੋ ਜੀ।
10: ਹੈਲੋ ਹਾਂਜੀ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
10: ਹਾਂਜੀ ਮੈਂ ਆਪਣੀ ਬੇਟੀ ਬਾਰੇ ਪੁੱਛਣਾ ਆ।
0: ਬੇਟੀ ਦੀ ਡੇਟ ਆਫ ਬਰਥ ਦੱਸੋ ਜੀ।
10: ਨਵੰਬਰ
0: 8 ਨਵੰਬਰ
10: 2000
0: ਟਾਈਮ ਲਾਈਫ ਕੰਮ ਕਾਰ ਔਰ ਸਿਹਤ ਬਾਰੇ। ਠੀਕ ਹੈ ਜੀ, ਤੁਸੀਂ ਦੱਸਿਆ ਸੀ 6 ਨਵੰਬਰ
10: 8 ਨਵੰਬਰ
0: 2000 6:25 ਸ਼ਾਮ ਦੇ ਮਲੇਸ਼ੀਆ। ਠੀਕ ਹੈ ਜੀ। ਠੀਕ ਹੈ ਜੀ
1: ਜੀ। ਇਹਨਾਂ ਦਾ ਪ੍ਰਸ਼ਨ ਕੀ ਹੈ ਜੀ?
0: ਆਪਣੀ ਬੇਟੀ ਦੀ ਲਾਈਫ ਬਾਰੇ ਕੰਮ ਕਾਰ ਔਰ ਸਿਹਤ ਬਾਰੇ ਪੁੱਛ ਰਿਹਾ
1: ਜੀ। ਬ੍ਰਹਿਸਪਤੀ ਸ਼ਨੀ ਦੀ ਟੱਕਰ ਸ਼ੁਕਰ ਅਤੇ ਕੇਤੂ ਨੂੰ ਹੈ ਪੰਚਮ ਭਾਵ ਦੇ ਵਿੱਚ ਮੰਗਲ ਜਿਹੜਾ ਕਿ ਹੈਲਥ ਨੂੰ ਲੈ ਕੇ ਥੋੜੀਆਂ ਬਹੁਤੀਆਂ ਪਰੇਸ਼ਾਨੀਆਂ ਦਿੰਦਾ ਹੈ। ਕੁਛ ਚੀਜ਼ਾਂ ਲਾਈਫ ਦੇ ਵਿੱਚ ਜਿਹੜੀਆਂ ਲੇਡੀਜ਼ ਨੂੰ ਹੋ ਸਕਦੀਆਂ ਨੇ ਹਾਰਮੋਨਲ ਡਿਸਟਰਬੈਂਸ ਉਹ ਇਹਨਾਂ ਨੂੰ ਹੋ ਸਕਦੀਆਂ। ਜ਼ਿੰਦਗੀ ਜਿਹੜੀ ਉਹ ਬਹੁਤ ਵਧੀਆ ਰਹੇਗੀ। ਸ਼ੁਕਰ ਕੇਤੂ ਨੂੰ ਜਿਹੜੀ ਟੱਕਰ ਹੈ ਉਹ ਕਈ ਵਾਰੀ ਲਗਜ਼ੀਰੀਅਸ ਲਾਈਫ ਦੇ ਵਿੱਚ ਪਰੇਸ਼ਾਨੀ ਖੜੀ ਕਰਦਾ ਹੈ, ਕਈ ਵਾਰੀ ਇਹ ਮਨ ਖਰਾਬ ਕਰ ਦਿੰਦਾ ਹੈ, ਕਈ ਵਾਰੀ ਬਿਨਾਂ ਕਾਰਨ ਸਟ੍ਰੈਸ ਜਿਹੜਾ ਹੈ ਉਹ ਗ੍ਰਹਿ ਦੇ ਦਿੰਦਾ ਹੈ। ਇਸ ਸਟ੍ਰੈਸ ਨੂੰ ਦੂਰ ਕਰਨ ਵਾਸਤੇ ਸ਼ੁਕਰ ਅਤੇ ਕੇਤੂ 8ਵੇਂ ਦਾ ਉਪਾਏ ਕਰਨ ਦੇ ਨਾਲ ਜੀਵਨ ਦੇ ਵਿੱਚ ਕਾਫੀ ਸੁਧਾਰ ਹੋਵੇਗਾ
0: ਜੀ। ਹਰਪ੍ਰੀਤ ਸਿੰਘ ਜੀ ਓਨੇਰੋ। ਹਰਪ੍ਰੀਤ ਸਿੰਘ ਜੀ ਤੁਸੀਂ ਪੁੱਛੋ ਆਪਣਾ ਸਵਾਲ।
11: ਹੈਲੋ
0: ਹਾਂਜੀ ਪੁੱਛੋ ਜੀ। ਪੁੱਛਣਾ ਹੈਲੋ ਜੀ ਸੁਣ ਰਹੇ ਮੈਨੂੰ ਪੁੱਛੋ
11: ਜੀ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ
11: ਜੀ। ਬੇਟੇ ਵਾਸਤੇ ਪੁੱਛਣਾ ਸੀਗਾ ਜੀ April 1st 1999
0: ਟਾਈਮ ਜੀ
11: ਰਫਲੀ 11:45 AM and PM
0: ਐਂਡ ਬਰਥ ਪਲੇਸ
11: ਟੋਰਾਂਟੋ।
0: ਟੋਰਾਂਟੋ ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਜੀ?
11: ਬਸ ਇਹਦਾ ਸਿਹਤ ਫਿਊਚਰ ਤੇ ਲਾਈਫ।
0: ਸਿਹਤ ਫਿਊਚਰ ਔਰ ਲਾਈਫ ਠੀਕ ਹੈ ਜੀ
1: ਜੀ। ਸਿਹਤ ਨੂੰ ਲੈ ਕੇ ਸ਼ੁਕਰ ਤੇ ਸ਼ਨੀ ਰੋਗ ਸਥਾਨ ਦੇ ਵਿੱਚ ਬੈਠੇ ਹੋਏ ਨੇ ਜਿਹੜਾ ਕਿ ਇਹਨਾਂ ਨੂੰ ਥੋੜੀਆਂ ਬਹੁਤੀਆਂ ਪਰੇਸ਼ਾਨੀਆਂ ਦੇ ਸਕਦੇ ਨੇ। ਚੰਦਰਮਾ 12ਵੇਂ ਭਾਵ ਦੇ ਵਿੱਚ ਸਾਈਨਸ ਦੀ ਪ੍ਰੋਬਲਮ, ਗਲਾ ਖਰਾਬ, ਵੈਦਰ ਚੇਂਜ ਹੁੰਦੇ ਆ, ਇਸ ਤਰ੍ਹਾਂ ਦੀਆਂ ਅਲਰਜੀਜ਼ ਇਹ ਚੀਜ਼ਾਂ ਇਹਨਾਂ ਨੂੰ ਦੇ ਸਕਦਾ ਹੈ। ਮੰਗਲ 12ਵੇਂ ਭਾਵ ਦੇ ਵਿੱਚ ਜਿਹੜਾ ਹੈ ਉਹ ਮੈਰਿਡ ਲਾਈਫ ਨੂੰ ਕੁਛ ਡਿਸਟਰਬ ਕਰੇਗਾ, ਪਰ ਬਹੁਤ ਬਾਕੀ ਦੇ ਗ੍ਰਹਿ ਜਿਹੜੇ ਨੇ ਉਹ ਜ਼ਿੰਦਗੀ ਨੂੰ ਪੂਰਨਤਾ ਸੈੱਟ ਕਰਨ ਵਾਲੇ ਗ੍ਰਹਿ ਨੇ। ਜਦੋਂ ਵੀ ਕਿਸੇ ਦੀ ਕੁੰਡਲੀ ਦੇ ਵਿੱਚ ਸ਼ੁਕਰ ਤੇ ਸ਼ਨੀ ਇਕੱਠੇ ਹੁੰਦੇ ਨੇ ਉਹ ਇਨਸਾਨ ਆਪਣੇ ਜੀਵਨ ਦੇ ਵਿੱਚ ਜਿਹੜੀ ਉਸਦੀ ਅਚੀਵਮੈਂਟ ਹੁੰਦੀ ਹੈ ਉਹ 32 ਸਾਲ ਤੋਂ ਲੈ ਕੇ ਤੇ 38 ਸਾਲ ਦੇ ਵਿੱਚ ਵਿੱਚ ਪ੍ਰਾਪਤ ਕਰਕੇ ਆਪਣੇ ਆਪ ਨੂੰ ਸਥਾਪਿਤ ਕਰ ਲੈਂਦਾ ਹੈ ਤੇ ਜੀਵਨ ਦੇ ਵਿੱਚ ਨਾਮ ਵੀ ਕਮਾਉਂਦਾ ਹੈ
0: ਜੀ। ਜੀ ਮਨਿੰਦਰ ਕੌਰ ਜੀ। ਜੀ ਰਮਨ ਜੀ ਓਨੇਰਾ ਤੁਸੀਂ।
12: ਹੈਲੋ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
12: ਹਾਂਜੀ, ਨਾਮ ਰਮਨ ਦੀ
0: ਜੀ,
12: ਡੇਟ ਆਫ ਬਰਥ 9 February 1989 ਹਾਂਜੀ,
0: ਟਾਈਮ ਦੱਸੋ
12: 10:25 ਰਾਤ ਦੇ
0: 10:25 PM ਠੀਕ ਹੈ ਜੀ, ਬਰਥ ਪਲੇਸ
12: ਮੋਹਾਲੀ
0: ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ ਤੁਸੀਂ?
12: ਕਰੀਅਰ ਜੋਬ ਵਗੈਰਾ ਦੀ ਸੈਟਲਮੈਂਟ ਬਾਰੇ ਪੁੱਛਣਾ,
0: ਕਰੀਅਰ ਐਂਡ ਜੋਬ ਬਾਰੇ, ਠੀਕ ਹੈ ਜੀ,
12: ਹਾਂਜੀ ਠੀਕ ਹੈ
1: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਆਪਣੀ ਕੈਰੀਅਰ ਜੋਬ ਨੂੰ ਲੈ ਕੇ ਜੋ ਪੁੱਛਿਆ ਹੈ, ਜੋਬ ਨੂੰ ਲੈ ਕੇ ਇਸ ਟਾਈਮ ਕੁਛ ਚੀਜ਼ਾਂ ਜਿਹੜੀਆਂ ਨੇ ਉਹ ਵਿੱਚ ਵਿਚਾਲੇ ਜਿਹੇ ਫਸੀਆਂ ਹੋਈਆਂ ਨੇ, ਜਿੰਨਾ ਜੀਵਨ ਦੇ ਵਿੱਚ ਅਚੀਵਮੈਂਟ ਚਾਹੀਦੀ ਸੀ ਓਨੀ ਇਹਨਾਂ ਨੂੰ ਮਿਲ ਨਹੀਂ ਪਈ। ਹਾਲਾਂਕਿ 34 ਦੀ ਉਮਰ ਤੋਂ ਬਾਅਦ ਜਿਹੜੀ ਲਾਈਫ ਦੇ ਵਿੱਚ ਕਾਫੀ ਚੀਜ਼ਾਂ ਸੈਟਲ ਵੀ ਹੋਈਆਂ ਨੇ। ਇਸ ਟਾਈਮ ਦੇ ਵਿੱਚ ਮੰਗਲ 7ਵੇਂ ਭਾਵ ਦੇ ਵਿੱਚ ਕੁਛ ਪਰੇਸ਼ਾਨੀ ਖੜੀ ਕਰ ਰਿਹਾ ਹੈ। ਜੋਬ ਦੇ ਖਾਨੇ ਚ ਸੂਰਯ ਬੁੱਧ ਸ਼ੁਕਰ ਵੀ ਜਿਹੜੇ ਨੇ ਉਹ 60ਵੇਂ ਭਾਵ ਦੇ ਵਿੱਚ ਆ ਬੈਠੇ ਤੇ ਇਸ ਕਰਕੇ ਕੁਛ ਮਨ ਦੇ ਵਿੱਚ ਕੁਛ ਚੀਜ਼ਾਂ ਦੀਆਂ ਸ਼ੰਕਾਵਾਂ ਹੈਗੀਆਂ ਨੇ, ਪਰ ਇੰਨਾ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਜ਼ਿੰਦਗੀ ਵਧੀਆ ਜਾਵੇਗੀ ਤੇ ਜਿਉਂ ਜਿਉਂ ਅੱਗੇ ਜਾਓਗੇ ਤੇ ਬਹੁਤ ਵਧੀਆ ਹੁੰਦਾ ਜਾਵੇਗਾ
0: ਜੀ। 2415 ਆਉਣ ਨੇ ਤੁਸੀਂ ਜੀ, 2415 ਪੁੱਛੋ ਜੀ ਆਪਣਾ ਸਵਾਲ।
13: ਹੈਲੋ
0: ਜੀ, ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ?
13: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ 29 April 1998
0: 29 April 1998 ਟਾਈਮ ਦੱਸੋ।
13: ਹਾਂਜੀ, ਟਾਈਮ 11:30 ਸਵੇਰ ਦੇ,
0: 11:30 ਸਵੇਰ ਦੇ, ਠੀਕ ਹੈ ਜੀ। ਐਂਡ ਬਰਥ ਪਲੇਸ?
13: ਪਦੌੜ,
0: ਪਦੌੜ
13: ਬਰਨਾਲਾ ਜੀ,
0: ਪਦੌੜ ਬਰਨਾਲਾ, ਠੀਕ ਹੈ ਜੀ।
13: ਹਾਂਜੀ, ਮੈਂ ਜੋਬ ਬਾਰੇ ਪੁੱਛਣਾ ਸੀ, ਮੈਨੂੰ ਜੋਬ ਨਹੀਂ ਮਿਲ ਰਹੀ, ਬਹੁਤ ਟਰਾਈ ਕੀਤਾ।
0: ਠੀਕ ਹੈ ਜੀ
1: ਜੀ, ਜਿਸ ਤਰ੍ਹਾਂ ਤੁਹਾਡੀ ਕੁੰਡਲੀ ਕਾਲ ਸਰਪ ਦੋਸ਼ ਦੀ ਹੈਗੀ ਹੈ, ਕੁਛ ਸਾਲਾਂ ਬਾਅਦ ਕੋਈ ਪਰੇਸ਼ਾਨੀ ਦੁਬਾਰਾ ਖੜੀ ਹੁੰਦੀ ਹੈ ਤੇ ਉਹ ਕਾਫੀ ਮਹੀਨੇ ਤੱਕ ਤੁਹਾਡੇ ਨਾਲ ਲੱਗੀ ਰਹਿੰਦੀ ਹੈ। ਕਾਲ ਸਰਪ ਦੋਸ਼ ਦਾ ਉਪਾਅ ਕਰਨ ਨਾਲ ਕੀ ਕਰ ਸਕਦੇ ਹਾਂ ਕਿ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਬਣਾਉਣਾ ਹੈ, ਚਾਹੇ ਛੋਟਾ ਜਿਹਾ ਹੋਵੇ, ਉਸਨੂੰ ਸ਼ਿਵਲਿੰਗ ਤੇ ਚੜਾ ਦੇਣ ਦੇ ਨਾਲ ਘੱਟੋ ਘੱਟ ਵੀ 2-4 ਮਹੀਨਿਆਂ ਚ ਇੱਕ ਵਾਰੀ ਜ਼ਰੂਰ ਚੜਾਇਆ ਕਰੋ, ਜਾਂ ਪਰਮਾਨੈਂਟ ਤੌਰ ਤੇ ਕਾਲ ਸਰਪ ਦੋਸ਼ ਮਹਾਂ ਅਨੁਸ਼ਠਾਨ ਕਰਵਾਉਣ ਦੇ ਨਾਲ ਤੁਹਾਡੀ ਜ਼ਿੰਦਗੀ ਚੋਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਸਦਾ ਲਈ ਖਤਮ ਹੋ ਜਾਣਗੀਆਂ। ਅਗਲੀ ਜੋਬ ਮਿਲਣ ਵਾਸਤੇ ਤੁਸੀਂ ਕੀ ਕਰਨਾ ਹੈ, ਕੁਛ ਨਿੰਬੂ ਲੈ ਕੇ, ਜਿਸ ਤਰ੍ਹਾਂ ਪੀਲੇ ਰੰਗ ਦੇ ਨਿੰਬੂ ਹੋਣੇ ਚਾਹੀਦੇ ਨੇ, ਉਹ ਕਿਸੇ ਵੀ ਧਾਰਮਿਕ ਸਥਾਨ ਤੇ ਦੇਣ ਨਾਲ ਤੁਹਾਨੂੰ ਜੋਬ ਜਲਦੀ ਮਿਲ ਜਾਵੇਗੀ
0: ਜੀ। 1076 ਪੁੱਛੋ ਆਪਣਾ ਸਵਾਲ।
14: ਹਾਂਜੀ, ਮੈਂ ਪੁੱਛਿਆ ਸੀਗਾ ਹੁਣੀ ਆਪਣੀ ਬੇਟੀ ਬਾਰੇ, 9 November 1 ਉਹਦਾ ਪਾਈ ਕੀ ਹੈਗਾ ਆ?
0: November 10
14: ਸਿਹਤ
0: ਵਿਆਹ ਤੇ ਕਾਰੋਬਾਰ ਬਾਰੇ, ਠੀਕ ਹੈ ਜੀ ਜੀ, ਇਹਨਾਂ ਦੇ ਸਵਾਲ ਦਾ ਜਵਾਬ ਦੇ ਦੋ
1: ਜੀ। ਜਿਸ ਤਰ੍ਹਾਂ ਇਹਨਾਂ ਦੀ ਕੁੰਡਲੀ ਦੇ ਵਿੱਚ ਪੁੱਛਿਆ ਗਿਆ ਹੈ ਕਿ ਇਹਨਾਂ ਦੀ ਸਿਹਤ ਕਿੱਦਾਂ ਰਹੇਗੀ, ਕਾਰੋਬਾਰ ਕਿਵੇਂ ਰਹੇਗਾ, ਤੇ ਜਿਸ ਤਰ੍ਹਾਂ ਇਹਨਾਂ ਦੇ ਮੈਰਿਜ ਲਾਈਫ ਨੂੰ ਵੀ ਕੋਈ ਸਵਾਲ ਸੀ ਜੀ? ਬਿਲਕੁਲ, ਸੂਰਯ ਬੁੱਧ ਨਾਲ ਮਿਲ ਕੇ ਸ਼ੁਕਰ ਨੂੰ ਖਰਾਬ ਕਰਦਾ ਹੈ ਤੇ 8ਵੇਂ ਭਾਵ ਦੇ ਵਿੱਚ ਪਰਮਾਨੈਂਟ ਮੰਗਲ ਦੋਸ਼, ਇਹ ਮੰਗਲ ਦੋਸ਼ ਇਹਨਾਂ ਨੂੰ ਕਾਫੀ ਡਿਸਟਰਬ ਕਰੇਗਾ, ਇਸ ਕਰਕੇ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਮੰਗਲ ਸ਼ਾਂਤੀ ਜਿਹੜੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਬ੍ਰਹਿਸਪਤੀ 6ਵੇਂ ਭਾਵ ਦੇ ਵਿੱਚ ਬੈਠ ਕੇ ਕੰਮ ਕਰੇ ਨਾ ਕਰੇ ਪੈਸਿਆਂ ਦਾ ਇੰਤਜ਼ਾਮ ਇਹਦਾ ਹੁੰਦਾ ਰਹੇਗਾ, ਸਾਰੀ ਉਮਰ ਇਹਦਾ ਰੁਜ਼ਗਾਰ ਬਣਿਆ ਰਹੇਗਾ, ਵਪਾਰ ਜਿਹੜਾ ਹੈ ਉਹ ਚੱਲ ਪਿਆ ਕਰੇਗਾ, ਰੁਕ ਜਾਇਆ ਕਰੇਗਾ, ਚੱਲ ਪਿਆ ਕਰੇਗਾ, ਰੁਕ ਜਾਏਗਾ, ਪਰ ਜ਼ਿੰਦਗੀ ਜਿਹੜੀ ਉਹ ਸਮੂਥ ਚੱਲਦੀ ਰਹੇਗੀ। ਕਰਨਾ ਕੀ ਹੈਗਾ, ਕੁੰਡਲੀ ਦੇ ਵਿੱਚ ਚੰਦਰਮਾ ਦਾ, ਰਾਹੂ ਦਾ ਤੇ ਮੰਗਲ ਸ਼ਾਂਤੀ, ਇਹ 3 ਗ੍ਰਹਿਆਂ ਨੂੰ ਠੀਕ ਕਰ ਲਓ, ਜ਼ਿੰਦਗੀ ਬਹੁਤ ਵਧੀਆ ਹੋ ਸਕਦੀ ਹੈ ਤੇ ਬਹੁਤ ਸਕਸੈਸਫੁਲ ਲਾਈਫ ਜੀਏ ਜਾ ਸਕਦੀ ਹੈ
0: ਜੀ। ਅਸੀਂ ਆਪਣੇ ਲਿਸਨਰਸ ਨੂੰ ਦੱਸ ਦਈਏ ਇੱਕ ਵਾਰ, ਸਾਡੇ ਸਟੂਡੀਓ ਦਾ ਲਾਈਵ ਨੰਬਰ ਹੈ ਕਾਲ ਕਰਨ ਵਾਸਤੇ 905-673-3337 9056733337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਕਰਦੇ ਹਾਂ ਤੇ ਇਸ ਪ੍ਰੋਗਰਾਮ ਵਿੱਚ ਅਸੀਂ ਆਪਣੇ ਕਾਲਰ

0: 2 3 4 6 ਦੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ ਮਿਲਣ ਲਈ ਅਪਾਇੰਟਮੈਂਟ ਆਪਣੀ ਅਗਰ ਬਣਾਉਣਾ ਚਾਹੁੰਦੇ ਹੋ ਦੂਰੋਂ ਅਗਰ ਕਾਲ ਕਰ ਰਹੇ ਹੋ ਵੀਡੀਓ ਕਾਲ 'ਤੇ ਅਪਾਇੰਟਮੈਂਟ ਬਣਾਉਣਾ ਚਾਹੁੰਦੇ ਹੋ ਜਾਂ ਟੈਲੀਫੋਨਿਕ ਅਪਾਇੰਟਮੈਂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ 647-2346-2346 'ਤੇ ਗੱਲਬਾਤ ਕਰ ਸਕਦੇ ਹੋ ਜਿਨ੍ਹਾਂ ਦੇ ਬਰਥਡੇ ਮਈ ਵਿੱਚ ਹੈ ਜਾਂ ਜੂਨ ਜੁਲਾਈ 'ਚ ਆ ਰਹੇ ਨੇ ਉਹ ਆਪਣੇ ਐਡਵਾਂਸ ਵਿੱਚ ਹੀ ਕੁੰਡਲੀ ਦਿਖਾ ਕੇ ਆਪਣੇ ਸਾਲ ਦੇ ਬੰਦੇ ਹੋਏ ਉਪਾਅ ਕਰ ਸਕਦੇ ਨੇ ਤਾਂ ਕਿ ਉਹਨਾਂ ਦਾ ਆਉਣ ਵਾਲਾ ਸਾਲ ਬਹੁਤ ਹੀ ਵਧੀਆ ਨਿਕਲੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰਨਾ ਪਵੇ ਜੀ ਹਰਦੀਪ ਸਿੰਘ ਜੀ ਓਨ ਏਅਰ ਹੋ
1: ਹੈਲੋ
0: ਜੀ ਪੁੱਛੋ ਜੀ ਪੁੱਛੋ ਜੀ ਆਪਣਾ ਸਵਾਲ
1: ਹਾਂਜੀ 5th ਮਾਰਚ
0: 5th ਮਾਰਚ
1: 1966
0: ਠੀਕ ਹੈ ਜੀ ਟਾਈਮ ਦੱਸੋ
1: 4:15
0: AM ਔਰ PM
1: AM ਜੀ
0: AM ਐਂਡ ਬਰਥ ਪਲੇਸ ਜੀ ਦੁਬਾਰਾ ਦੱਸੋ ਤੁਹਾਡੀ ਆਵਾਜ਼ ਕੱਟ ਗਈ ਸੀ
1: ਲੁਧਿਆਣਾ ਜੀ
0: ਲੁਧਿਆਣਾ ਕੀ ਪੁੱਛਣਾ ਚਾਹੁੰਦੇ ਹੋ ਜੀ ਤੁਸੀਂ
1: ਜਸਟ ਫਿਊਚਰ ਫਾਈਨਾਂਸਿੰਗ ਰੈਸਟ ਆਫ ਦਾ ਲਾਈਫ
0: ਫਿਊਚਰ ਫਾਈਨਾਂਸ ਐਂਡ ਮਤਲਬ ਆਪਣੀ ਲਾਈਫ ਤੁਹਾਡੀ ਕਿੱਦਾਂ ਦੀ ਰਹੇਗੀ ਅੱਗੋਂ ਠੀਕ ਹੈ ਜੀ ਅਸੀਂ ਤੁਹਾਡੇ ਸਵਾਲ ਦਾ ਜਵਾਬ ਦੇ ਰਹੇ ਹਾਂ ਪ੍ਰੋਗਰਾਮ ਨੂੰ ਸੁਣਦੇ ਰਹੋ
2: ਜਦੋਂ ਵੀ ਕਿਸੇ ਦੀ ਕੁੰਡਲੀ ਦੇ ਵਿੱਚ ਸ਼ੁਕਰ ਲਗਨ ਭਾਵ ਦੇ ਵਿੱਚ ਬੈਠਾ ਹੋਵੇ ਉਸ ਇਨਸਾਨ ਨੂੰ ਜੀਵਨ ਦੇ ਹਰ ਪਹਿਲੂ ਦੇ ਵਿੱਚ ਸੰਘਰਸ਼ ਦੇ ਨਾਲ ਨਾਲ ਬਹੁਤ ਸਾਰੇ ਸੁੱਖ ਵੀ ਮਿਲਦੇ ਨੇ ਹਾਂ ਕਾਲ ਸਰਪ ਦੋਸ਼ ਤੇ ਨਾਲ ਦੀ ਨਾਲ ਗੁਰੂ ਚੰਡਾਲ ਦੋਸ਼ ਸਾਡੇ ਜੀਵਨ ਦੇ ਵਿੱਚ ਬਹੁਤ ਸਾਰਾ ਸੰਘਰਸ਼ ਲੈ ਕੇ ਆਉਂਦੇ ਨੇ ਬਾਰ ਬਾਰ ਲੈ ਕੇ ਆਉਂਦੇ ਨੇ ਹੈਲਥ ਇਸ਼ੂਜ ਵੀ ਛੋਟੇ ਮੋਟੇ ਦਿੰਦੇ ਨੇ ਪਰ ਇੰਨਾ ਵੀ ਬੁਰਾ ਜੀਵਨ ਨਹੀਂ ਹੁੰਦਾ ਕਿ ਸਾਡਾ ਸਾਰਾ ਕੁਛ ਖਰਾਬ ਜਾਵੇ ਅਸੀਂ ਬਹੁਤ ਕੁਛ ਅੱਗੇ ਜਾ ਕੇ ਤਰੱਕੀ ਕਰ ਸਕਦੇ ਹਾਂ
0: ਜੀ 2024 ਤੁਹਾਡਾ ਫੋਨ ਕੱਟ ਗਿਆ ਦੁਬਾਰਾ ਕਰ ਸਕਦੇ ਹਾਂ ਜੀ ਜਿਆ ਸ਼ਰਮਾ ਜੀ ਓਨ ਏਅਰ ਹੋ
3: ਹੈਲੋ
0: ਜੀ ਪੁੱਛੋ ਜੀ ਆਪਣਾ ਸਵਾਲ
3: ਹਾਂਜੀ ਜੀ ਮੈਂ ਮੇਰਾ ਡੇਟ ਆਫ ਬਰਥ 31 May 2002
0: 31 May 2002 ਟਾਈਮ ਦੱਸੋ ਬਰਥ ਦਾ
3: 1:35 ਰਾਤ ਦੇ
0: 1:35 AM ਬਰਥ ਪਲੇਸ
3: ਰੋਹਤਕ ਹਰਿਆਣਾ
0: ਰੋਹਤਕ ਹਰਿਆਣਾ ਕੀ ਪੁੱਛਣਾ ਜੀ
2: ਦੇਖੋ ਜੀ ਕੁੰਡਲੀ ਦੇ ਮੁਤਾਬਕ ਮੀਨ ਲਗਨ ਹੋਣਾ ਹੀ ਬਹੁਤ ਜਿਆਦਾ ਵਧੀਆ ਹੁੰਦਾ ਹੈ ਦੁੱਖ ਭਾਵ ਦੇ ਵਿੱਚ ਬ੍ਰਹਿਸਪਤੀ ਦਾ ਬੈਠਾ ਹੋਣਾ ਵੀ ਉਸ ਤੋਂ ਵੀ ਸੋਨੇ ਤੇ ਸੁਹਾਗਾ ਹੁੰਦਾ ਹੈ ਪਰ ਨਾਲ ਦੀ ਨਾਲ ਸ਼ੁੱਕਰ ਦਾ ਬੈਠ ਜਾਣਾ ਕਈ ਵਾਰੀ ਸਾਨੂੰ ਪਰੇਸ਼ਾਨੀਆਂ ਦਿੰਦਾ ਹੈ ਇਸ ਸਾਲ ਦੇ ਵਿੱਚ 4 ਗ੍ਰਹਿਾਂ ਦਾ ਜਮਾਵੜਾ ਰੁਜ਼ਗਾਰ ਦੇ ਉੱਤੇ ਬੈਠਾ ਹੈ ਜਿਸ ਕਰਕੇ ਜੋਬ ਦੇ ਵਿੱਚ ਕੁਛ ਪਰੇਸ਼ਾਨੀਆਂ ਹੋਣਗੀਆਂ ਤੇ ਇਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਤੁਸੀਂ ਕਰ ਕੀ ਸਕਦੇ ਹੋ ਸਤਪਤ ਅਨਾਜ ਅਲੱਗ ਅਲੱਗ ਜਿਹੜੇ ਨੇ ਉਹ ਧਾਰਮਿਕ ਸਥਾਨ ਤੇ ਖਾਸ ਕਰਕੇ ਸ਼ਿਵਲਿੰਗ ਤੇ ਚੜਾਉਣ ਦੇ ਨਾਲ ਤੁਹਾਡੀਆਂ ਪਰੇਸ਼ਾਨੀਆਂ ਦਾ ਅੰਤ ਹੋਵੇਗਾ ਵੈਸੇ ਕੁੰਡਲੀ ਦੇ ਵਿੱਚ 4 ਗ੍ਰਹਿਾਂ ਦਾ ਯੋਗ ਜਿਹੜਾ ਹੈ ਕਰਮ ਸਥਾਨ ਚ ਪਿਆ ਹੈ ਤੇ ਇਹ ਸਾਨੂੰ ਕਾਫੀ ਤਰੱਕੀ ਦਿੰਦਾ ਹੈ ਜੀ
0: 1240-1240 1240 ਪੁੱਛੋ ਆਪਣਾ ਸਵਾਲ
4: ਹੈਲੋ ਸੁਖਿੰਦਰ ਸਿੰਘ ਸੰਧੂ
0: ਜੀ
4: ਡੇਟ ਆਫ ਬਰਥ 3rd March 1955 ਪੰਜਾਬ ਜਲੰਧਰ
0: ਪੰਜਾਬ ਜਲੰਧਰ ਠੀਕ ਹੈ ਜੀ ਸਮੇਂ ਦੱਸੋ ਜਨਮ ਦਾ
4: ਇਹ ਸਵੇਰ ਦਾ ਤਕਰੀਬਨ
0: 5 o'clock morning ਠੀਕ ਹੈ ਕੀ ਪੁੱਛਣਾ ਜੀ ਤੁਸੀਂ ਆਪਣੇ ਬਾਰੇ
4: ਪੁੱਛਣਾ ਆਪਣੀ ਸਿਹਤ ਬਾਰੇ ਔਰ ਫੈਮਿਲੀ ਬਾਰੇ
0: ਸਿਹਤ ਔਰ ਫੈਮਿਲੀ ਬਾਰੇ ਜੀ ਤੁਸੀਂ ਦੱਸਿਆ 3 March 1955 ਜਲੰਧਰ ਦਾ ਜਨਮ ਹੈ ਜੀ 5 ਵਜੇ ਸਵੇਰੇ ਸਿਹਤ ਔਰ ਫੈਮਿਲੀ ਬਾਰੇ ਪੁੱਛਣਾ
4: ਜਲੰਧਰ ਦੇ ਨਾਲ ਹੀ ਪੈਂਡ ਥੋੜਾ ਦੂਰ ਆ
0: ਠੀਕ ਹੈ ਜੀ ਕੋਈ ਨਹੀਂ ਜੀ ਠੀਕ ਹੈ ਜੀ ਓਨ ਏਅਰ ਸਵਾਲ ਦਾ ਜਵਾਬ ਦੇ ਰਹੇ
2: ਜੀ ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਗ੍ਰਹਿ ਬਹੁਤ ਚੰਗੇ ਨੇ ਇੱਕ ਮੰਗਲ ਚੌਥੇ ਭਾਵ ਇੱਕ ਰਾਹੂ 12 ਓਵਰ ਥਿੰਕਿੰਗ ਤੇ ਛੋਟੀਆਂ ਛੋਟੀਆਂ ਘਰ ਦੇ ਵਿੱਚ ਪਰੇਸ਼ਾਨੀਆਂ ਜਿਹੜੀਆਂ ਹੋ ਜਾਣਾ ਇਹ ਆਮ ਜੀ ਗੱਲ ਹੈ ਆਪਣੇ ਪੇਟ ਦਾ ਖਿਆਲ ਰੱਖਣਾ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ 6ਵੇਂ ਭਾਵ ਦੇ ਵਿੱਚ ਬ੍ਰਹਿਸਪਤੀ ਤੇ ਕੇਤੂ ਜਿਹੜਾ ਹੈ ਉਹ ਸਟਮਕ ਇਨਫੈਕਸ਼ਨ ਦਿੰਦਾ ਹੈ ਤੇ ਇੱਕ ਕਦੀ ਵੀ ਜਿੱਥੇ ਪਾਣੀ ਦਾ ਦਾਨ ਕਰਨਾ ਹੋਵੇ ਖਾਸ ਕਰਕੇ ਸ਼ਬੀਲ ਦੇ ਵਿੱਚ ਕੋਈ ਸੇਵਾ ਨਹੀਂ ਕਰ ਸਕਦੇ ਜੇ ਪਾਣੀ ਦਾ ਦਾਨ ਕਰਨਾ ਵੀ ਹੋਵੇ ਤਾਂ ਅਸੀਂ ਜਿੱਥੇ ਪ੍ਰੋਬਲਮ

0: ਹੁੰਦੀ ਹੈ। ਪ੍ਰੋਬਲਮ ਦਾ ਮਤਲਬ ਹੁੰਦਾ ਜਿੱਥੇ ਲੋਕ ਪਰੇਸ਼ਾਨ ਹੋਣ ਉੱਥੇ ਅਸੀਂ ਇਹ ਚੀਜ਼ ਕਰ ਸਕਦੇ ਹਾਂ, ਫਿਰ ਸਾਡੀ ਸਿਹਤ ਵੀ ਠੀਕ ਰਹੇਗੀ। ਹਾਂ, ਰਾਹੂ 12ਵੇਂ ਭਾਵ ਦੇ ਵਿੱਚ ਸਟ੍ਰੈਸ ਜ਼ਰੂਰ ਦਿੰਦਾ ਹੈ ਘਰ ਗ੍ਰਸਥੀ ਚ।
1: ਜੀ 85-95 ਓਨੇਰੋ।
2: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, 21 ਜੁਲਾਈ 1997।
1: 21 ਜੁਲਾਈ 1997 ਟਾਈਮ ਜੀ?
2: ਹਾਂਜੀ, ਸਵੇਰੇ 10:20 ਤੇ ਜੀ।
1: 10:20 ਸਵੇਰੇ। ਬਰਥ ਪਲੇਸ?
2: ਹਾਂਜੀ, ਜੈਤੋ, ਜ਼ਿਲ੍ਹਾ ਫਰੀਦਕੋਟ।
1: ਜੈਤੋ ਫਰੀਦਕੋਟ।
2: ਹਾਂਜੀ,
1: ਕੀ ਪੁੱਛਣਾ ਜੀ?
2: ਮੈਂ ਪੁੱਛਣਾ ਜੀ, ਮੇਰਾ ਫਿਊਚਰ ਕੈਨੇਡਾ ਚ ਵਧੀਆ ਰਹੂਗਾ ਕਿ ਇੰਡੀਆ ਚ ਵਧੀਆ ਰਹੂਗਾ, ਮਤਲਬ ਕਿੱਥੇ ਮੈਨੂੰ ਸੋਚਣਾ ਚਾਹੀਦਾ ਮਤਲਬ ਰਹਿਣ ਵਾਸਤੇ ਜੀ?
1: ਠੀਕ ਹੈ ਜੀ, ਕੈਨੇਡਾ ਚ ਤੁਸੀਂ ਸਹੀ ਰਹੋਗੇ ਜਾਂ ਪੰਜਾਬ ਜਾ ਕੇ ਠੀਕ ਰਹੋਗੇ?
2: ਹਾਂਜੀ, ਮਤਲਬ ਕਿੱਥੇ ਰਹਿਣਾ ਚਾਹੀਦਾ ਫਿਊਚਰ ਚ?
1: ਠੀਕ ਹੈ, ਅਸੀਂ ਦੱਸਦੇ ਹਾਂ ਜੀ ਤੁਹਾਨੂੰ
0: ਜੀ। ਜਦੋਂ ਸ਼ੁੱਕਰ 12ਵੇਂ ਹੋਵੇ, ਆਪਣਾ ਫੈਸਲਾ ਇਹ ਕਰ ਲਓ ਕਿ ਵਿਦੇਸ਼ਾਂ ਚ ਹੀ ਰਹਿਣਾ, ਕਿਸੇ ਵੀ ਪਾਸੇ ਚਲੇ ਜਾਓ, ਕੈਨੇਡਾ ਰਹਿ ਲਓ, ਆਸਟ੍ਰੇਲੀਆ ਚਲ ਜਾਓ, ਨਿਊਜ਼ੀਲੈਂਡ, ਲੇਕਿਨ ਆਪਣੇ ਜਨਮ ਭੂਮੀ ਤੋਂ ਦੂਰ ਰਹਿਣ ਦੇ ਵਿੱਚ ਹੀ ਫਾਇਦਾ ਹੈ। ਅਗਰ ਜਨਮ ਭੂਮੀ ਤੇ ਜਾਂਦੇ ਹੋ ਤੇ ਜੀਵਨ ਦੇ ਵਿੱਚ ਜੋ ਅਚੀਵਮੈਂਟਸ ਨੇ ਉਹ ਸਾਰੀਆਂ ਦੀਆਂ ਸਾਰੀਆਂ ਖਤਮ ਹੋ ਜਾਣਗੀਆਂ, ਤੇ ਸਕ੍ਰੈਚ ਤੋਂ ਦੁਬਾਰਾ ਸਟਾਰਟ ਕਰਕੇ ਤੁਸੀਂ ਉਹ ਚੀਜ਼ ਅਚੀਵ ਹੀ ਨਹੀਂ ਕਰ ਪਾਓਗੇ ਜਿਹੜੀ ਕਿ ਵਿਦੇਸ਼ ਦੇ ਵਿੱਚ ਰਹਿ ਕੇ ਤੁਸੀਂ ਕਰ ਸਕਦੇ ਹੋ। ਹਾਲਾਂਕਿ ਇਹ ਟਾਈਮ ਥੋੜਾ ਜਿਹਾ ਤੁਹਾਡੇ ਲਈ ਠੀਕ ਨਹੀਂ ਹੈਗਾ, ਪਰ ਆਉਣ ਵਾਲੇ ਕੁਛ ਸਾਲਾਂ ਜਾਂ ਕੁਛ ਮਹੀਨਿਆਂ ਦੇ ਵਿੱਚ ਇਹ ਚੀਜ਼ਾਂ ਬਹੁਤ ਵਧੀਆ ਹੋਣ ਲੱਗ ਜਾਣਗੀਆਂ
1: ਜੀ। 1076 ਪੁੱਛੋ ਜੀ ਆਪਣਾ ਸਵਾਲ।
3: ਮੈਂ ਆਪਣੇ ਬੇਟੇ ਬਾਰੇ ਪੁੱਛਣਾ ਆ, ਮਨਜੋਤ ਸਿੰਘ
1: ਜੀ। ਡੇਟ ਆਫ ਬਰਥ ਦੱਸੋ ਉਹਨਾਂ ਦੀ।
3: ਨਵੰਬਰ 22, 2007
1: ਜੀ। 22 ਨਵੰਬਰ 2007। ਟਾਈਮ ਦੱਸੋ ਜੀ।
3: 8:30
1: PM ਐਂਡ PM?
3: PM
1: PM 8:30 PM। ਬਰਥ ਪਲੇਸ?
3: ਬਰੈਂਪਟਨ।
1: ਬਰੈਂਪਟਨ, ਠੀਕ ਹੈ। ਕੀ ਪੁੱਛਣਾ ਜੀ?
3: ਸਿਹਤ ਬਾਰੇ, ਕੰਮ ਕਾਰ ਬਾਰੇ ਤੇ ਪੜ੍ਹਾਈ ਚ ਕਿਵੇਂ ਰਹੂਗਾ?
1: ਸਿਹਤ, ਕੰਮ ਕਾਰ ਐਂਡ ਸਟੱਡੀ, ਠੀਕ ਹੈ ਜੀ।
3: ਹਾਂਜੀ,
1: ਠੀਕ ਹੈ ਜੀ।
0: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਸਿਹਤ ਨੂੰ ਲੈ ਕੇ ਦੱਸਿਆ ਜਾਂਦਾ ਹੈ ਕਿ ਬ੍ਰਹਿਸਪਤੀ ਖਰਾਬ ਹੈਗਾ, ਜਿਸ ਕਰਕੇ ਕੁਛ ਚੀਜ਼ਾਂ ਸਿਹਤ ਨੂੰ ਲੈ ਕੇ, ਖਾਸ ਕਰਕੇ ਹੈਲਥ ਦੇ ਮਾਮਲੇ ਚ ਸਿਰ ਔਰ ਪੇਟ, ਇਹ ਦੋ ਚੀਜ਼ਾਂ ਦੇ ਵਿੱਚ ਕੁਛ ਦਿੱਕਤ ਰਹਿ ਸਕਦੀ ਹੈ, ਇਨਫੈਕਸ਼ਨ ਹੋ ਸਕਦੀ ਹੈ। ਦੂਸਰਾ, ਕਾਰੋਬਾਰ ਨੂੰ ਲੈ ਕੇ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਉਹ ਚੀਜ਼ਾਂ ਬਹੁਤ ਜ਼ਿਆਦਾ ਡਿਸਟਰਬ ਨਹੀਂ ਹੈਗੀਆਂ, ਲੇਕਿਨ ਥੋੜੀਆਂ ਬਹੁਤੀਆਂ ਅਪ ਡਾਊਨ ਹੋ ਰਹੀਆਂ ਨੇ, ਕਿਉਂਕਿ ਮੰਗਲ 12ਵੇਂ ਭਾਵ ਦੇ ਵਿੱਚ ਮੈਰਿਡ ਲਾਈਫ ਤੇ ਕਾਰੋਬਾਰ ਨੂੰ ਲੈ ਕੇ ਕੁਛ ਪਰੇਸ਼ਾਨੀਆਂ ਖੜੀਆਂ ਕਰੇਗਾ, ਪਰ ਆਫਟਰ ਮੈਰਿਜ ਇਹ ਸਾਰੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ
1: ਜੀ। 1076 ਜੀ। 10:76 ਓਨੇਰੋ।
3: ਹਾਂਜੀ, ਨਵੰਬਰ ਅਗਸਤ 22nd
1: ਜੀ। ਅਗਸਤ 22nd
3: 1976 1976 birthplace, India, India. ਖੰਨਾ ਖੰਨਾ ਟਾਈਮ ਸਵੇਰ ਦੇ 2 ਵਜੇ 2 ਵਜੇ ਸਵੇਰ ਦੇ ਕੀ ਪੁੱਛਣਾ ਜੀ ਹਾਂਜੀ ਅਸੀਂ ਆਪਣਾ ਘਰ ਸੇਲ ਤੇ ਲਾਇਆ ਤੇ ਸਿਹਤ ਬਾਰੇ ਤੇ ਕੰਮ ਕਾਰ ਕਿਵੇਂ ਰਹੂਗਾ ਘਰ ਸੇਲ ਤੇ ਲਾਇਆ ਉਹਦੇ ਬਾਰੇ ਕੀ ਪੁੱਛਣਾ ਜੀ ਘਰ ਸੇਲ ਤੇ ਲਾਇਆ ਤਾਂ ਕਦ
1: ਬਾਰੇ? ਠੀਕ ਹੈ ਜੀ
0: ਜੀ। ਇਹ ਜਿਨ੍ਹਾਂ ਦਾ ਜਨਮ ਸਮੇਂ ਦੁਪਹਿਰ ਦਾ ਵਾ ਜਾਂ
1: 2 ਵਜੇ ਇਸ ਸਵੇਰ ਦੇ ਜੀ AM?
0: ਠੀਕ ਹੈ।
1: 22 ਅਗਸਤ 1976 ਜੀ ਖੰਨਾ, 2 ਵਜੇ ਸਵੇਰ ਦੇ ਘਰ ਉਹਨਾਂ ਨੇ ਸੇਲ ਤੇ ਲਾਇਆ ਹੈ। ਪੁੱਛਦੇ ਪਏ ਕਿ ਵਿਕੂਗਾ ਕਿ ਨਹੀਂ ਜਾਂ ਕਦੋਂ ਵਿਕੂਗਾ, ਸਿਹਤ ਕਿੱਦਾਂ ਦੀ ਰਹੂਗੀ
0: ਤੇ ਕੰਮ। ਇਹਨਾਂ ਨੇ 21 ਅਗਸਤ ਲਿਖਵਾਇਆ ਮੈਨੂੰ, ਤਾਂ ਮੈਨੂੰ ਜੋ ਸਮਝ ਆਇਆ
1: ਜੀ
0: ਜੀ। ਜਿਸ ਤਰ੍ਹਾਂ ਕਿ ਇਹਨਾਂ ਨੇ ਪੁੱਛਿਆ ਕਿ ਇਹਨਾਂ ਦਾ ਘਰ ਵਿਕੇਗਾ ਜਾਂ ਨਹੀਂ ਵਿਕੇਗਾ, ਇਸ ਟਾਈਮ ਸ਼ਨੀ ਲਗਨ ਭਾਵ ਦੇ ਵਿੱਚ ਜਿਸ ਦੀ ਟੱਕਰ ਜਿਹੜੀ ਆ ਸੂਰਜ ਅਤੇ ਸ਼ੁਕਰ ਨੂੰ ਪੈ ਰਹੀ ਹੈ, ਜਿਹੜਾ ਕਿ ਕਹਿੰਦਾ ਹੈ ਕਿ ਅਗਰ ਘਰ ਸੇਲ ਤੇ ਲਾਇਆ ਹੈ ਤੇ ਇਸ ਦਾ ਰਿਜ਼ਲਟ ਜਿਹੜਾ ਹੈ ਅਗਲੇ ਮਹੀਨੇ ਯਾਨੀ ਕਿ ਜੂਨ ਦੇ ਵਿੱਚ ਕਿਸੇ ਵੀ ਟਾਈਮ ਤੁਹਾਨੂੰ ਇਸ ਦਾ ਰਿਜ਼ਲਟ ਆ ਸਕਦਾ ਹੈ ਔਰ ਘਰ ਸੇਲ ਹੋਵੇਗਾ। ਤੇ ਜੇ ਸਿਹਤ ਨੂੰ ਲੈ ਕੇ ਦੇਖਦੇ ਹਾਂ ਤੇ ਪੰਚਮ ਭਾਵ ਜਿਹੜਾ ਹੈ ਉਹ ਸਟਮਕ ਦਾ ਤੇ ਕੇਤੂ ਜਿਹੜਾ ਹੈਗਾ ਉਹ 11ਵੇਂ ਭਾਵ ਦੇ ਵਿੱਚ ਇੱਕ ਕਾਲ ਸਰਪ ਦੋਸ਼ ਵੀ ਪੈਦਾ ਕਰ ਰਿਹਾ ਹੈ, ਜਿਸ ਕਰਕੇ ਕਦੀ ਬਹੁਤ ਚੰਗੀ ਤੇ ਕਦੀ ਸਿਹਤ ਜਿਹੜੀ ਉਹ ਡਾਊਨ ਫੀਲ ਹੋਵੇਗੀ। ਤੇ ਆਉਣ ਵਾਲਾ ਅਗਲਾ ਸਮੇਂ ਇਹਨਾਂ ਦੇ ਲਈ ਕਾਫੀ ਚੰਗਾ ਹੈ, ਪਰ ਮੰਗਲ ਚੌਥੇ ਭਾਵ ਦੇ ਵਿੱਚ ਕਹਿੰਦਾ ਹੈ ਕਿ ਨਾ ਤਾਂ ਜਲਦੀ ਰਿਐਕਟ ਕੀਤਾ ਜਾਵੇ ਤੇ ਨਾ ਹੀ ਜ਼ਿਆਦਾ ਗੁੱਸਾ ਕੀਤਾ ਹੈ, ਫਿਰ ਸਾਰੀਆਂ ਚੀਜ਼ਾਂ ਤੁਹਾਡੇ ਕੰਟਰੋਲ ਚ ਰਹਿੰਦੀਆਂ ਨੇ
1: ਜੀ। 4402 जी 44 02 पूछो जी अपना सवाल।
2: हाँ जी, मेरा डेट ऑफ बर्थ है June 29
1: जी
2: 1988।
1: June 29, 1988 जी जी ठीक है। 88 टाइम दसो जी।
2: 1988 टाइम हैगा दोपहर दे 12:30।
1: 12:30 दोपहर दे बर्थ प्लेस। हाँ जी,
2: लुधियाना पंजाब।
1: लुधियाना, की पूछना जी?
2: मैं पूछना है मेरी जॉब कब तक लगूगी, क्योंकि जॉब गई नूं सिंस दिसंबर 6 महीने हो गए।
1: अच्छा जी, ठीक है जी। तुसी दस्सिया जी 29 जून 1988 जी 12:30 PM लुधियाना, जॉब बारे पूछ रहे जी, कदों मिलेगी दोबारा? ठीक है जी
0: जी। जिस तरह की कुंडली दे विच जॉब नूं देखिया जावे ते ए वाला तुहाडा वर्षफल जिहड़ा सी 29 जून नूं खत्म होण वाला है। उस जन्म दिन तो बाद जदों अगला जन्म दिन स्टार्ट होवेगा ते जॉब जिहड़ी ओह मिल जावेगी। पर जदों भी जॉब जे मिलण दे लई तुहानूं अगर कोई परेशानी आवे ते 4 केले 4 नींबू जिहड़े के पूरी तरह पक्के होए होण जाने पीले रंग दे होण किसी भी धार्मिक स्थान ते 4 दिन तक देण दे नाल तुहाडी जॉब जन्म दिन तो बाद ही मिलेगी। इह उपाय भी जन्म दिन तो बाद करना
1: जी। 2657 ओ नेरो तुसी।
4: हेलो
1: जी,
4: मैं मेरा डेट नेम गुरप्रताप सिंह
1: जी,
4: डेट ऑफ बर्थ
1: 27th मार्च 1990 दोबारा बोलोगे?
4: या यही है लाइक 27th मार्च 1990
1: जी जी ठीक है जी। टाइम दसो।
4: टाइम मॉर्निंग 5:30
1: मॉर्निंग एंड बर्थ प्लेस।
4: बर्थ प्लेस नरवाना।
1: नरवाना ये किथे पैंदा जी?
4: इस हरियाणा च है, नरवाना NARWNA
1: जी। ठीक है, हरियाणा च। ठीक है जी, की
4: क्वेश्चन है तुहाडा? मेरा क्वेश्चन ये है लाइक टच वुड जॉब वगैरह वधिया, बट मैं अपना बिजनेस स्टार्ट करन बारे सोच रिया कि कदों तक मैं कर सकदा हां, केड़ा बिजनेस मेरे लिए वधिया रहेगा। एंड एक ओदा मैं इत्थे सिटीजन आ, बट किसी होर कंट्री लई जे माइग्रेशन करनी होएगी या मैं इत्थे ही रहूंगा?
1: ठीक है जी, असीं सारे सवालां दे जवाब दिंदे आ, तुसीं प्रोग्राम नूं सुनदे रहो जी। जी,
0: जदों किसी दी कुंडली दे 12वें भाव दे विच इक तों वध ग्रह होण ते इंसान जिहड़ा हैगा ओह दूसरी कंट्रियां नूं भज्जण लई हमेशा ही तैयार रहिंदा है। माइग्रेशन दा जिहड़ा है मन हर टाइम रहेगा, पर माइग्रेशन करन दे विच परेशानियां बहुत ज्यादा आउणगियां। अगर करना चाहते ने तो यूरोप दे विच या आस्ट्रेलिया, तीसरी चीज US, इन्हां दे विच माइग्रेशन कर सकते ने, उन्दे विच कोई एड्डी वड्डी परेशानी नहीं होवेगी। खर्च स्थान च ज्यादा ग्रह होने करके अगर व्यापार करते ने तो ऐसा किया जाए जिंदे विच मूल घट तो घट लगे, पैसे आउण दे रस्ते तो होण पर पैसे इनवेस्ट करन दे रस्ते घट तो घट होण। कोई भी इस तरह का बिजनेस लिया जा सकता है। ਇਹ ਨਾ ਹੋਵੇ ਕਿ ਤੁਸੀਂ ਕੋਈ ਐਸਾ ਬਿਜ਼ਨਸ ਲਓ ਜਿਹੜਾ ਕਿ ਤੁਹਾਡੀ ਮੂਲ ਨੂੰ ਵੀ ਖਾ ਜਾਵੇ ਤੇ ਨਾਲ ਦੀ ਨਾਲ ਤੁਹਾਨੂੰ ਕਰਜ਼ਾ ਚੱਕ ਕੇ ਉਸਦੇ ਰੈਂਟ ਜਾਂ ਇਹੋ ਜਿਹੀਆਂ ਚੀਜ਼ਾਂ ਭਰਨੀਆਂ ਪੈਣ। ਬੜਾ ਸੋਚ ਸਮਝ ਕੇ ਕੋਈ ਬਿਜ਼ਨਸ ਲਓ ਜਿਸ ਦੇ ਵਿੱਚ ਇਨਵੈਸਟਮੈਂਟ ਬਹੁਤ ਥੋੜੀ ਹੋਵੇ
1: ਜੀ। ਜੀ, ਅਸੀਂ ਆਪਣੇ ਕਾਲਰਸ ਨੂੰ ਫੇਰ ਦੱਸ ਦਿੰਦੇ ਹਾਂ ਜੀ, ਸਟੂਡੀਓ ਦਾ ਲਾਈਵ ਨੰਬਰ ਹੈ ਕਾਲ ਕਰਨ ਵਾਸਤੇ 9056737337। ਸਾਡਾ ਪ੍ਰੋਗਰਾਮ ਤਾਰੇ ਸਿਤਾਰੇ ਜੋ ਕਿ ਐਸਟ੍ਰੋਲੋਜੀ ਨਾਲ ਰਿਲੇਟਿਡ ਹੈ, ਅਤੇ ਅਸੀਂ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਇਸ ਪ੍ਰੋਗਰਾਮ ਨੂੰ ਲਾਈਵ ਕਰਦੇ ਹਾਂ। ਅਗਰ ਕੋਈ ਵੀ ਲਿਸਨਰ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰਨਾ ਚਾਹੁੰਦਾ ਹੈ ਤਾਂ ਉਹ 905-673-3337 'ਤੇ ਕਾਲ ਕਰ ਸਕਦਾ ਹੈ। ਆਪਣੀ ਡੇਟ ਆਫ ਬਰਥ, ਆਪਣੇ ਜਨਮ ਦਾ ਟਾਈਮ ਅਤੇ ਜਨਮ ਦਾ ਪਲੇਸ ਦੱਸ ਕੇ ਆਪਣਾ ਕਿਸਮਤ ਕੁੰਡਲੀ ਜਾਂ ਗ੍ਰਹਿਆਂ ਨਾਲ ਜੁੜਿਆ ਹੋਇਆ ਕੋਈ ਵੀ ਸਵਾਲ ਪੁੱਛ ਸਕਦਾ ਹੈ। ਇਸ ਤੋਂ ਇਲਾਵਾ ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ, ਕਿਉਂਕਿ ਇਸ ਪ੍ਰੋਗਰਾਮ ਵਿੱਚ ਸਾਡੇ ਕੋਲ ਘੱਟ ਟਾਈਮ ਹੁੰਦਾ ਹੈ, ਅਸੀਂ ਤੁਹਾਡੇ ਸਿਰਫ ਇੱਕ ਸਵਾਲ ਦਾ ਜਵਾਬ ਦੇ ਪਾਉਂਦੇ ਹਾਂ, ਤਾਂ ਤੁਸੀਂ 647-923-46 'ਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਡਿਟੇਲ ਵਿੱਚ ਕੁੰਡਲੀ ਬਣਾਉਣ ਦਿਖਾਉਣ ਵਾਸਤੇ ਆਪਣੀ ਅਪਾਇੰਟਮੈਂਟ ਬਣਾਉਣ ਵਾਸਤੇ ਕਾਲ ਕਰ ਸਕਦੇ ਹੋ ਜੀ। 9874 ਓ ਨੇਰੋ ਜੀ ਤੁਸੀਂ ਜੀ 9874 ਪੁੱਛੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ,
5: ਮੇਰਾ ਜਨਮ ਹੈਗਾ 4 ਅਕਤੂਬਰ 1960।
1: 4 ਅਕਤੂਬਰ 1960 ਇੰਡੀਆ ਦੀ ਕਿਹੜੀ ਜਗ੍ਹਾ ਜੀ?
5: ਪੰਜਾਬ ਚ।
1: ਪੰਜਾਬ ਚ ਕਿਹੜੇ ਜ਼ਿਲ੍ਹੇ ਚ?
5: ਨਵਾਂ ਸ਼ਹਿਰ।
1: ਔਰ ਜਨਮ ਦਾ ਟਾਈਮ ਕੀ ਹੈ?
5: ਨਹੀਂ ਉਹ ਨਹੀਂ ਪਤਾ ਭੈਣ ਜੀ।
1: ਥੋੜਾ ਜਿਹਾ ਐਸਟੀਮੇਟ ਸਵੇਰੇ ਦੁਪਹਿਰੇ ਸ਼ਾਮ?
5: ਨਹੀਂ ਪਤਾ ਨਹੀਂ।
1: ਨਾਮ ਦਾ ਪਹਿਲਾ ਅਕਸ਼ਰ ਦੱਸ ਦੋ।
5: ਐਸ
1: ਐਸ ਕੀ ਪੁੱਛਣਾ ਚਾਹੁੰਦੇ ਹੋ ਜੀ ਇਹਨਾਂ ਬਾਰੇ?
5: ਮੈਂ ਪੁੱਛਣਾ ਹੈਗਾ ਕਿ ਮੇਰਾ ਕਿਤੇ ਗੋਲਡ ਮੇ ਬੀ ਲੋਸਟ ਹੋਇਆ ਮੇਰੇ ਬੈਗ ਚੋ, ਕਿਤੇ ਜਾ ਕੇ ਡਿੱਗ ਗਿਆ ਜਾਂ ਕਿਸੇ ਨੇ ਚੱਕਿਆ ਹੈਗਾ, ਇਹ ਪੁੱਛਣਾ ਸੀ ਮੈਂ।
1: ਠੀਕ ਹੈ ਜੀ, ਅਸੀਂ ਔਨ ਏਅਰ ਤੁਹਾਡੇ ਸਵਾਲ ਦਾ ਜਵਾਬ ਦੇ ਦਿੰਨੇ ਆ ਜੀ। ਜੀ
0: ਜੀ, ਇਸ ਵਾਸਤੇ ਨਾ ਜੇ ਸਾਨੂੰ ਇਹ ਪਤਾ ਹੋਵੇ ਕਿ ਕਿੰਨੇ ਵਜੇ ਅਸੀਂ ਦੇਖਿਆ ਸੀ, ਜਾਂ ਸਾਨੂੰ ਇਹ ਪਤਾ ਲੱਗੇ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਕਿੰਨੇ ਵਜੇ ਇਹ ਗਵਾਚਿਆ ਹੈ, ਜਾਂ ਜਦੋਂ ਅਸੀਂ ਫਾਈਂਡ ਆਊਟ ਕੀਤਾ ਉਸ ਟਾਈਮ ਕੀ ਟਾਈਮ ਸੀ, ਤੇ ਇਸ ਨੂੰ ਗੋਚਰ ਦੇ ਮੁਤਾਬਕ ਕੁਛ ਨਕਸ਼ਤਰ ਹੁੰਦੇ ਨੇ, ਉਹ ਨਕਸ਼ਤਰਾਂ ਦੇ ਹਿਸਾਬ ਦੇ ਨਾਲ ਇਹ ਪਤਾ ਲਾਇਆ ਜਾ ਸਕਦਾ ਹੈ ਮਿਲੇਗਾ ਜਾਂ ਨਹੀਂ ਮਿਲੇਗਾ। ਪਰ ਉਸ ਲਈ ਸਾਨੂੰ ਇਹ ਚੀਜ਼ ਪਤਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਕਿ ਜਦੋਂ ਅਸੀਂ ਲਾਸਟ ਟਾਈਮ ਉਸ ਨੂੰ ਲੱਭਿਆ ਤੇ ਉਸ ਟਾਈਮ ਸਮੇਂ ਕੀ ਸੀ।
1: ਜੀ 7142।
6: ਹਾਂਜੀ, ਮੇਰਾ ਡੇਟ ਆਫ ਬਰਥ ਹੈਗਾ 15 ਨਵੰਬਰ 2001।
1: 15 ਨਵੰਬਰ 2001, ਟਾਈਮ ਦੱਸੋ ਜੀ।
6: ਹਾਂਜੀ, 10:35 ਰਾਤ ਦੇ।
1: 10:35 ਰਾਤ ਦੇ, ਬਰਥ ਪਲੇਸ ਕੀ ਹੈ?
6: ਬਰਥ ਪਲੇਸ ਅੰਮ੍ਰਿਤਸਰ, ਪੰਜਾਬ।
1: ਅੰਮ੍ਰਿਤਸਰ, ਕੀ ਪੁੱਛਣਾ ਜੀ?
6: ਹਾਂਜੀ, ਮੈਂ ਆਪਣੇ ਕਰੀਅਰ ਬਾਰੇ ਪੁੱਛਣਾ ਤੇ ਵਿਆਹ ਕਦੋਂ ਤੱਕ ਹੋਊਗਾ, ਉਹ ਪੁੱਛਣਾ।
1: ਕਰੀਅਰ ਔਰ ਵਿਆਹ ਬਾਰੇ, ਠੀਕ ਹੈ ਜੀ।
6: ਹਾਂਜੀ
1: ਜੀ
0: ਜੀ, ਮੰਗਲ ਸੱਤਵੇਂ ਭਾਵ ਦੇ ਵਿੱਚ ਹੈਗਾ ਵਾ। ਵੈਸੇ ਤਾਂ ਕਹਿੰਦੇ ਨੇ ਕਿ ਮੰਗਲ ਸੱਤਵੇਂ ਵਾਲੇ ਨੂੰ ਆਪਣਾ ਕਰੀਅਰ ਜਿਹੜਾ ਹੈਗਾ ਵਾ ਉਹ ਵਿਆਹ ਤੋਂ ਬਾਅਦ ਹੀ ਸ਼ੁਰੂ ਕਰਨਾ ਚਾਹੀਦਾ ਹੈ, ਜਿਸ ਨੂੰ ਜਿੱਦਾਂ ਆਪਾਂ ਕਾਰੋਬਾਰ ਦੀ ਅਗਰ ਗੱਲ ਕਰਦੇ ਹਾਂ ਤੇ ਜੋਬ ਜਿਹੜੀ ਹੈਗੀ ਆ ਉਹ ਤੁਹਾਡੀ ਕਿਤੇ ਵੀ ਠੀਕ ਰਹਿ ਸਕਦੀ ਹੈ, ਉਹਦੇ ਲਈ ਕੋਈ ਵੱਡੀ ਪਰੇਸ਼ਾਨੀ ਨਹੀਂ। ਤੇ ਵਿਆਹ ਜਿਹੜਾ ਹੈ ਉਹ 28 ਸਾਲਾਂ ਦੀ ਉਮਰ ਤੋਂ ਬਾਅਦ ਹੀ ਜਿਹੜਾ ਸਕਸੈਸਫੁਲ ਹੁੰਦਾ ਹੈ, ਅਗਰ ਉਸ ਤੋਂ ਪਹਿਲਾਂ ਕੀਤਾ ਜਾਵੇ ਤਾਂ ਉਸਦੇ ਟੁੱਟਣ ਦੇ ਚਾਂਸਿਸ ਬਹੁਤ ਜ਼ਿਆਦਾ ਹੁੰਦੇ ਨੇ। ਵੈਸੇ ਅਸੀਂ ਮੰਗਲ ਸੱਤਵੇਂ ਵਾਲੇ ਨੂੰ ਕਹਿੰਦੇ ਆ ਕਿ ਵਿਆਹ ਨਾਲੋਂ ਜ਼ਿਆਦਾ ਆਪਣੇ ਕਰੀਅਰ ਤੇ ਧਿਆਨ ਦਿੱਤਾ ਜਾਵੇ ਤੇ ਜ਼ਿਆਦਾ ਕਾਮਯਾਬੀ ਮਿਲਦੀ ਹੈ।
1: ਜੀ 5533 ਔਨ ਏਅਰ।
7: ਹਾਂਜੀ, ਅਸੀਂ ਆਪਣੀ ਬੇਟੀ ਬਾਰੇ ਪੁੱਛਣਾ ਸੀਗਾ, ਉਹਦੀ ਡੇਟ ਆਫ ਬਰਥ ਹੈਗੀ ਆ 27 ਅਗਸਤ 2006।
1: ਠੀਕ ਹੈ ਜੀ।
7: ਕਿਚਨਰ ਦਾ ਬਰਥ ਹੈਗਾ ਆ?
1: ਕਿਚਨਰ
7: ਕਿੰਨੇ ਵਜੇ ਦਾ?
5: 7:45 PM
7: ਦਾ।
1: 7:45 PM ਜੀ, 27 ਅਗਸਤ 2006 ਕਿਚਨਰ ਦਾ ਬਰਥ ਹੈ ਜੀ, 7:45 PM। ਕੀ ਪੁੱਛਣਾ ਜੀ ਇਹਨਾਂ ਬਾਰੇ?
7: ਬਸ ਇਹਦੀ ਸਟੱਡੀ ਫਿਊਚਰ ਕੀ ਹੈ, ਸਿਹਤ ਬਾਰੇ।
1: ਸਟੱਡੀ ਫਿਊਚਰ ਤੇ ਸਿਹਤ ਬਾਰੇ, ਠੀਕ ਹੈ ਜੀ।
0: ਜੀ, ਜਿਸ ਤਰ੍ਹਾਂ ਕਿ ਇਹਨਾਂ ਦੇ ਚੌਥੇ ਭਾਵ ਦੇ ਵਿੱਚ ਰਾਹੂ ਜਿਹੜਾ ਹੈਗਾ ਉਹ ਸੁੱਖਾਂ ਦੇ ਵਿੱਚ ਕਮੀ ਤੇ ਓਵਰ ਸੁੱਖ ਦੋਨੇ ਚੀਜ਼ਾਂ ਕਰਦਾ। ਅਗਰ ਇਹ ਬੱਚਾ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਹੋਵੇ, ਕੇਤੂ ਚੰਦਰ ਦਾ ਗ੍ਰਹਿਣ ਕਰਮ ਸਥਾਨ ਨੂੰ ਲੱਗਦਾ ਹੈ, ਜਿਹੜਾ ਕਿ ਕਈ ਵਾਰੀ ਬੱਚੇ ਦੀ ਲਾਪਰਵਾਹੀ ਨਾਲ ਐਕਟੀਵੇਟ ਹੋ ਜਾਂਦਾ ਹੈ। ਅਗਰ ਇਹ ਬੱਚਾ ਆਪਣੇ ਕਰੀਅਰ ਨੂੰ ਲੈ ਕੇ ਇੱਕ ਸਪੈਸ਼ਲ ਫੋਕਸ ਕਰਨਾ ਸ਼ੁਰੂ ਕਰ ਦੇਵੇ ਤੇ ਇਸ ਤੋਂ ਵਧੀਆ ਦੂਸਰਾ ਕੋਈ ਬੱਚਾ ਨਹੀਂ। ਸਿਰਫ ਕੁੰਡਲੀ ਦੇ ਵਿੱਚ ਇਹ ਚੀਜ਼ ਦਿਖਾ ਰਹੀ ਹੈ ਕਿ ਜੀਵਨ ਦਾ ਜਿਹੜਾ 28 ਸਾਲ ਤੋਂ ਬਾਅਦ ਦਾ ਸਮੇਂ ਹੈ ਉਹ ਇੱਕ ਬੈਸਟ ਪੀਰੀਅਡ ਜੀਵਨ ਦੇ ਵਿੱਚ ਸਟਾਰਟ ਹੋਵੇਗਾ। ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ। ਉਸ ਤੋਂ ਪਹਿਲਾਂ ਮਿਹਨਤ ਕਰਕੇ ਬੱਚਾ ਅਗਰ ਆਪਣਾ ਲਾਈਨ ਨੂੰ ਸੈੱਟ ਕਰ ਲੈਂਦਾ ਹੈ ਤਾਂ ਬਹੁਤ ਜ਼ਿਆਦਾ ਕਾਮਯਾਬੀ ਮਿਲਦੀ ਹੈ।
1: ਤੇ ਸਿਹਤ ਬਾਰੇ ਵੀ ਦੱਸ ਦੋ ਜੀ।
0: ਸਿਹਤ ਨੂੰ ਲੈ ਕੇ ਸ਼ੁੱਕਰ ਤੇ ਸ਼ਨੀ ਅਸ਼ਟਮ ਭਾਵ ਦੇ ਵਿੱਚ ਬੈਠੇ ਨੇ, ਕੁਛ ਚੌਥੇ ਭਾਵ ਦਾ ਰਾਹੋ ਵੀ ਥੋੜੀ ਬਹੁਤੀ ਸਿਹਤ ਅਪ ਡਾਊਨ ਜਿਹੜੀ ਉਹ ਰੱਖਦਾ।
1: ਏਪੀ ਸਿੰਘ ਜੀ ਔਨ ਏਅਰ।
8: ਹਾਂਜੀ, ਮੇਰੀ ਡੇਟ ਆਫ ਬਰਥ 6 ਅਗਸਤ 1977।
1: 6 ਅਗਸਤ 1977, ਟਾਈਮ
8: 11:45 PM।
1: 11:45 PM।
8: ਹਾਂਜੀ, ਦੇਖੋ ਇਹਦਾ ਬਿਜ਼ਨਸ ਕਿੱਦਾਂ ਰਹੇਗਾ।
1: ਬਰਥ ਪਲੇਸ ਕੀ ਹੈ ਤੁਹਾਡਾ?
8: ਜੰਮੂ।
1: ਜੰਮੂ, ਠੀਕ ਹੈ ਜੀ। ਜੀ
0: ਜੀ, ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਦੇਖਣ ਨੂੰ ਆਇਆ ਕਿ ਬਿਜ਼ਨਸ ਜਿਹੜਾ ਹੈਗਾ ਇਹਨਾਂ ਦਾ ਉਹ ਕਾਲ ਸਰਪ ਦੋਸ਼ ਦੇ ਕਾਰਨ ਚੱਲਦਾ ਚੱਲਦਾ ਵਿੱਚ ਰੁਕ ਸਕਦਾ ਹੈ, ਓਵਰ ਮਿਹਨਤ ਕਰਨੀ ਪੈ ਸਕਦੀ ਹੈ, ਦਿਮਾਗ ਦੇ ਵਿੱਚ ਬਿਜ਼ਨਸ ਨੂੰ ਬਦਲਣ ਦੀਆਂ ਸਕੀਮਾਂ ਬਹੁਤ ਆਉਣਗੀਆਂ, ਜਾਂ ਉਹਨੂੰ ਜਲਦੀ ਜਲਦੀ ਵਧਾ ਦੇਣ ਦਾ ਦਿਮਾਗ ਬਹੁਤ ਜ਼ਿਆਦਾ ਚੱਲੇਗਾ, ਜਿਹੜਾ ਕਿ ਕਾਫੀ ਖਤਰਨਾਕ ਵੀ ਸਾਬਿਤ ਹੋ ਸਕਦਾ ਹੈ। ਅਸੀਂ ਕਾਲ ਸਰਪ ਦੋਸ਼ ਦੇ ਲਈ ਚਾਂਦੀ ਦਾ ਨਾਗ ਨਾਗਨ ਦਾ ਜੋੜਾ ਹੈ ਉਹ ਸ਼ਿਵਲਿੰਗ ਤੇ ਚੜਾਉਂਦੇ ਰਹੀਏ, ਜਾਂ ਪ੍ਰੋਪਰ ਇਸਦਾ ਸੰਪੂਰਨ ਉਪਾਏ ਕਰ ਲਈਏ ਤਾਂ ਜੀਵਨ ਦੇ ਵਿੱਚ ਕਾਮਯਾਬੀ ਵੀ ਮਿਲਦੀ ਹੈ ਤੇ ਸਕਸੈਸਫੁਲ ਜਿਹੜਾ ਜੀਵਨ ਹੈ ਉਹ 50 ਸਾਲ ਦੀ ਉਮਰ ਤੋਂ ਬਾਅਦ ਜਿਹੜਾ ਹੈ ਉਹ ਹੋ ਜਾਂਦਾ ਹੈ। ਸਿਰਫ ਕਾਲ ਸਰਪ ਦੋਸ਼ ਦਾ ਇਲਾਜ ਕਰਨਾ ਬਹੁਤ ਜ਼ਿਆਦਾ ਜ਼ਰੂਰੀ।
1: ਜੀ 8:10 ਔਨ ਏਅਰ।
8: ਹਾਂਜੀ, ਮੈਂ ਪੁੱਛਣਾ ਸੀਗਾ ਜੀ ਜਨਮ ਤਰੀਕ ਹੈ ਕਿ 3 ਜਨਵਰੀ 1998
1: 3 जनवरी 1998 टाइम
9: दोपहर 2:30 बजे
1: 2:30 बजे दोपहर और बर्थ प्लेस
9: अंबाला
1: हां जी
9: अंबाला
1: अंबाला
9: नहीं जी तरमाला तरमाला बुकर मलोट ਦੇ ਨੇੜੇ
1: ਹੈ ਮਲੋਟ ਦੇ ਨੇੜੇ ਠੀਕ ਹੈ ਜੀ ਪੰਜਾਬ ਚ
9: ਹਾਂ ਜੀ ਪੰਜਾਬ
1: ਠੀਕ ਹੈ ਜੀ ਕੀ ਪੁੱਛਣਾ ਜੀ
9: ਫਿਊਚਰ ਬੇਬੀ ਬਾਰੇ ਤੇ ਕੰਮ ਬਾਰੇ ਪੁੱਛਣਾ ਸੀਗਾ ਜੀ
1: ਆਪਣੇ ਫਿਊਚਰ ਬਾਰੇ ਬੇਬੀ ਬਾਰੇ ਐਂਡ ਆਪਣੇ ਕੰਮ ਕਾਜ ਬਾਰੇ
9: ਫਿਊਚਰ ਬੇਬੀ ਹਲੇ ਆਉਣਾ ਹੈ ਜਿੱਦਾਂ ਮਤਲਬ ਦਸੰਬਰ ਚ
1: ਜੀ ਠੀਕ ਹੈ ਜੀ
0: ਠੀਕ ਹੈ ਜੀ ਦੇਖੋ ਜੀ ਜਿਹੜਾ ਕਿ ਤੁਸੀਂ ਬੇਬੀ ਬਾਰੇ ਪੁੱਛਿਆ ਹੈ ਉਹ ਵੈਸੇ ਵੀ ਕੁੰਡਲੀ ਦੇ ਵਿੱਚ ਦਿਖਾ ਰਿਹਾ ਹੈ ਕਿ ਤੁਹਾਡੇ ਵਾਸਤੇ ਸ਼ੁਭ ਹੀ ਰਹੇਗਾ ਤੁਹਾਡਾ ਫਿਊਚਰ ਜਿਹੜਾ ਹੈ ਉਹ ਬੇਬੀ ਆਉਣ ਤੋਂ ਬਾਅਦ ਬਹੁਤ ਜਲਦੀ ਚੇਂਜ ਹੋਵੇਗਾ ਹਰ ਚੀਜ਼ ਤੁਹਾਡੀ ਲਾਈਫ ਦੀ ਬਦਲਣੀ ਸ਼ੁਰੂ ਹੋ ਜਾਵੇਗੀ ਤੁਸੀਂ ਇੰਨਾ ਕੁ ਪੋਜ਼ਿਟਿਵ ਹੋ ਜਾਵੋਗੇ ਕਿ ਕਾਰੋਬਾਰ ਜੋਬ ਜੋ ਵੀ ਤੁਸੀਂ ਕਰਦੇ ਉਸ ਦੇ ਵਿੱਚ ਪੂਰਨਤਾ ਕਾਮਯਾਬੀ ਮਿਲੇਗੀ ਇਹ ਬੱਚਾ ਤੁਹਾਡੇ ਵਾਸਤੇ ਤੁਹਾਡੇ ਫਿਊਚਰ ਦਾ ਜਿੰਮ ਹੈਗਾ ਤੁਹਾਨੂੰ ਕਾਫੀ ਰਾਹਤ ਮਿਲੇਗੀ
1: ਜੀ ਰਮਨਦੀਪ ਸਿੰਘ ਜੀ ਆਉਣੇ ਰਹੋ ਜੀ ਰਮਨਦੀਪ ਜੀ
10: ਹਾਂਜੀ ਮੇਰਾ ਡੇਟ ਆਫ ਬਰਥ ਹੈਗਾ 29 ਨਵੰਬਰ 1999
1: ਜੀ 29 ਨਵੰਬਰ 1999 ਟਾਈਮ ਦੱਸੋ ਜੀ
10: ਟਾਈਮ ਹੈਗਾ ਸ਼ਾਮ ਦਾ 7 ਵਜੇ ਦਾ
1: 7 ਵਜੇ ਸ਼ਾਮ ਨੂੰ ਬਰਥ ਪਲੇਸ ਕੀ ਹੈ ਜੀ ਤੁਹਾਡਾ
10: ਬਰਥ ਪਲੇਸ ਹੁਸ਼ਿਆਰਪੁਰ ਪੰਜਾਬ
1: ਹੁਸ਼ਿਆਰਪੁਰ ਕੀ ਪੁੱਛਣਾ ਜੀ
10: ਮੈਂ ਇੱਕ ਆਪਣੀ ਪੀਆਰ ਦਾ ਪੁੱਛਣਾ ਤੇ ਇੱਕ ਰਿਲੇਸ਼ਨ ਜੇ ਖਰਾਬ ਹੁੰਦੇ ਪਏ ਆ ਸਾਰਿਆਂ ਦੇ ਨਾਲ ਮਤਲਬ ਉਹਦਾ ਪੁੱਛਣਾ ਉਹ ਕਿਉਂ ਹੁੰਦੇ ਪਏ
1: ਠੀਕ ਹੈ ਜੀ
0: ਕਹਿੰਦੇ ਨੇ ਮਿਥੁਨ ਲਗਨ ਦੀ ਕੁੰਡਲੀ ਹੋਵੇ ਕੇਤੂ ਮੰਗਲ 8ਵੇਂ ਭਾਵ ਚ ਡਬਲ ਮੰਗਲ ਦੋਸ਼ ਪੈਦਾ ਕਰਦੇ ਨੇ ਰਿਲੇਸ਼ਨ ਚਾਹੇ ਉਹ ਘਰ ਗ੍ਰਸਤੀ ਦਾ ਹੋਵੇ ਚਾਹੇ ਉਹ ਲੋਕਾਂ ਦਾ ਹੋਵੇ ਚਾਹੇ ਉਹ ਗਰਲਫ੍ਰੈਂਡ ਦਾ ਹੋਵੇ ਉਹ ਪਰੇਸ਼ਾਨ ਹੀ ਕਰਦਾ ਹੈ ਔਰ ਇਸ ਟਾਈਮ ਮੰਗਲ ਪੂਰੀ ਤਰ੍ਹਾਂ ਐਕਟਿਵ ਹੈ ਜਿਹੜਾ ਕਿ ਸਾਡੇ ਵਿਆਹ ਦੇ ਵਿੱਚ ਵੀ ਅੜਚਨ ਖੜੀ ਕਰੇਗਾ ਤੇ ਮੰਗਲ ਦੋਸ਼ ਸਾਨੂੰ ਪੂਰਨਤਾ ਲੱਗਿਆ ਹੋਇਆ ਹੈ ਜਿਹੜਾ ਕਿ ਸਾਡੇ ਇਸ ਤਰ੍ਹਾਂ ਦੇ ਜੀਵਨ ਦੇ ਵਿੱਚ ਪਰੇਸ਼ਾਨੀ ਖੜੀ ਕਰਦਾ ਹੈ ਪੀਅਰ ਨੂੰ ਲੈ ਕੇ ਜੋ ਤੁਹਾਡਾ ਸਵਾਲ ਹੈ ਉਸਦੇ ਵਿੱਚ ਹਜੇ ਉਹ ਪੀਰੀਅਡ ਜਾ ਕੇ ਸਪਟੰਬਰ ਦੇ ਵਿੱਚ ਸਟਾਰਟ ਹੋਵੇਗਾ ਜਿਸ ਤੋਂ ਬਾਅਦ ਤੁਹਾਨੂੰ ਉਸਦੇ ਵਾਸਤੇ ਪੋਜ਼ਿਟਿਵ ਰਸਤੇ ਤੇ ਪੋਜ਼ਿਟਿਵ ਜਿਹੜੇ ਨਿਊਜ਼ ਜਿਹੜੀ ਉਹ ਮਿਲੇਗੀ
1: ਜੀ ਜੀ ਸੁਰਿੰਦਰ ਜੀ ਤੁਸੀਂ ਆਉਣੇ ਹੋ
11: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
11: ਹਾਂਜੀ ਮੇਰਾ ਨਾਮ ਪਰਮਜੀਤ ਜੀ
1: ਜੀ ਕਿਹਦੇ ਬਾਰੇ ਪੁੱਛਣਾ ਜੀ
11: ਮੈਂ ਆਪਣੇ ਬਾਰੇ ਪੁੱਛਣਾ ਜੀ
1: ਜੀ ਆਪਣੀ ਡੇਟ ਆਫ ਬਰਥ ਦੱਸੋ
11: 16/6/1976
1: ਟਾਈਮ ਦੱਸੋ ਜੀ
11: 12:30
1: AM ਔਰ PM
11: AM
1: ਬਰਥ ਪਲੇਸ ਦੱਸੋ
11: ਪੰਜਾਬ
1: ਪੰਜਾਬ ਦਾ ਕਿਹੜਾ ਜ਼ਿਲ੍ਹਾ
11: ਅੰਮ੍ਰਿਤਸਰ
1: ਅੰਮ੍ਰਿਤਸਰ ਕੀ ਪੁੱਛਣਾ ਜੀ
11: ਮੈਂ ਆਪਣੇ ਸਟੇਟਸ ਬਾਰੇ ਪੁੱਛਣਾ ਤੇ ਆਪਣੀ ਸਿਹਤ ਬਾਰੇ ਪੁੱਛਣਾ
1: ਸਟੇਟਸ ਔਰ ਸਿਹਤ ਬਾਰੇ
11: ਜੀ ਮੈਂ ਕੈਨੇਡਾ ਵਿੱਚ ਰਹਿੰਦੀ ਹਾਂ
1: ਠੀਕ ਹੈ ਜੀ
11: ਹਾਂਜੀ
0: ਜੀ ਸਟੇਟਸ ਕਿਸ ਚੀਜ਼ ਦਾ ਤੁਸੀਂ ਪਰਮਾਨੈਂਟ ਰੈਜ਼ੀਡੈਂਸੀ ਦਾ ਸਟੇਟਸ ਜਾਂ ਕੀ
11: ਹਾਂਜੀ ਹਾਂਜੀ
0: ਕਿਸ ਚੀਜ਼ ਦਾ ਸਟੇਟਸ
1: ਠੀਕ ਹੈ ਜੀ
0: ਠੀਕ ਹੈ ਜੀ ਜਿਸ ਤਰ੍ਹਾਂ ਕਿ ਸਿਹਤ ਨੂੰ ਲੈ ਕੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਤੁਹਾਨੂੰ ਸਾਹਮਣੇ ਆ ਸਕਦੀਆਂ ਨੇ ਈਵਨ ਤੱਕ ਕਿ ਕੋਈ ਸਰਜਰੀ ਦਾ ਵੀ ਯੋਗ ਜਿਹੜਾ ਹੈ ਉਹ ਬਣ ਸਕਦਾ ਹੈ ਛਟਾ ਭਾਵ ਜਿਹੜਾ ਹੈ ਰੋਗ ਤੇ ਸ਼ਤਰੂ ਜੁੜਨੇ ਹੀ ਜਿਹੜੇ ਉਹ ਐਕਟੀਵੇਟ ਰਹਿ ਸਕਦੇ ਨੇ ਪੀਅਰ ਨੂੰ ਲੈ ਕੇ ਕੇਤੂ ਜਦੋਂ ਬ੍ਰਹਿਸਪਤੀ ਦੇ ਨਾਲ ਬੈਠਦਾ ਸੰਘਰਸ਼ ਕਰਦੇ ਨਾਲ ਨਾਲ ਪਰਮਾਨੈਂਟ ਰੈਜ਼ੀਡੈਂਸੀ ਹੋ ਜਾਂਦੀ ਹੈ ਵੇਟ ਕਰਨੀ ਪੈ ਸਕਦੀ ਹੈ ਪਰ ਰਸਤਾ ਪੋਜ਼ਿਟਿਵ ਹੈ
1: ਜੀ ਅਮਰ ਸਿੱਧੂ ਜੀ ਆਨ ਏਅਰ ਹੋ
12: ਹੈਲੋ
1: ਜੀ ਪੁੱਛੋ ਜੀ ਕਿਹਦੇ ਬਾਰੇ ਪੁੱਛਣਾ
12: ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ
12: ਮੈਂ ਉਹਦੀ ਸਿਹਤ ਬਾਰੇ ਪੁੱਛਣਾ ਅਮਰ ਕੌਰ ਨਾਮ ਮੇਰਾ 15 ਦਸੰਬਰ 1948 ਡੇਟ ਆਫ ਬਰਥ
1: 15 ਦਸੰਬਰ 1948 ਟਾਈਮ ਕੀ ਹੈ ਜੀ ਜਨਮ ਦਾ ਪਤਾ
12: ਟਾਈਮ ਦਾ ਨਹੀਂ ਪਤਾ ਉਹ ਲੁਧਿਆਣਾ ਜ਼ਿਲ੍ਹਾ ਲੁਧਿਆਣਾ
1: ਠੀਕ ਹੈ ਜੀ ਉਹਨੇ ਸਵਾਲ ਦਾ ਜਵਾਬ ਦਿੰਦੇ ਆ ਜੀ
0: ਜੀ ਜਿਸ ਤਰ੍ਹਾਂ ਕਿ ਕੁੰਡਲੀ ਦੇ ਵਿੱਚ ਇਹਨਾਂ ਦੇ ਗੋਚਰ ਨੂੰ ਦੇਖਦੇ ਹਾਂ ਤੇ ਪੰਚਮ ਭਾਵ ਦੇ ਵਿੱਚ ਪੋਜੀਸ਼ਨ ਜਿਹੜੀ ਹੈ ਉਹ ਗ੍ਰਹਿ ਦੀ ਕੋਈ ਜ਼ਿਆਦਾ ਵਧੀਆ ਨਹੀਂ ਜਿੱਦਾਂ ਕਹਿ ਸਕਦੇ ਹਾਂ ਕਿ ਕੇਤੂ ਪੰਚਮ ਚ ਤੇ ਰਾਹੂ 11 ਸਟ੍ਰੈਸ ਲੈਵਲ ਬਹੁਤ ਹਾਈ ਤੇ ਪੇਟ ਦੀਆਂ ਪਰੇਸ਼ਾਨੀਆਂ ਤੇ ਸਿਰ ਦੀਆਂ ਪਰੇਸ਼ਾਨੀਆਂ ਇਹ ਸਿਹਤ ਵੱਲੋਂ ਕਾਫੀ ਡਿਸਟਰਬ ਦਿਖਾ ਰਹੀਆਂ ਨੇ ਮੰਗਲ ਲਗਨ ਦੇ ਵਿੱਚ ਬੈਠ ਕੇ ਵੀ ਬਲੱਡ ਦੇ ਵਿੱਚ ਵੀ ਇਨਫੈਕਸ਼ਨ ਦਿੰਦਾ ਹੈ ਕਰ ਕੀ ਸਕਦੇ ਹਾਂ ਕਿ ਕੁਛ ਚੀਜ਼ਾਂ ਖਾਸ ਕਰਕੇ ਤਿਲਾਂ ਦਾ ਦਾਨ ਜਿਹੜਾ ਹੈ ਕਾਲੇ ਤਿਲ ਜਿਹੜੇ ਅਲੱਗ ਤੇ ਚਿੱਟੇ ਤਿਲ ਅਲੱਗ ਇਹ ਦੋਨੇ ਅਲੱਗ ਅਲੱਗ ਤੌਰ ਦੇ ਉੱਤੇ ਜਿੰਨਾ ਜ਼ਿਆਦਾ ਦਾਨ ਕਰੋਗੇ ਜਾਂ ਗੁੜ ਦੇ ਤਿਲਾਂ ਦੇ ਲੱਡੂ ਹੁੰਦੇ ਨੇ ਉਸਦਾ ਦਾਨ ਕਰੋਗੇ ਤਾਂ ਸਿਹਤ ਠੀਕ ਰਹੇਗੀ
1: ਜੀ ਭੰਡਾਰੀ ਜੀ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਮੈਂ ਹੋਰ ਕਾਲਸ ਅਜੇ ਨਹੀਂ ਲੈ ਪਾਵਾਂਗੀ, ਅਤੇ ਜਿਨ੍ਹਾਂ ਕਾਲਰ ਨੇ ਸਾਨੂੰ ਕਾਲ ਕੀਤੀਆਂ ਜੀ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਿਆ। ਅਗਰ ਤੁਸੀਂ ਡਿਟੇਲ ਵਿੱਚ ਆਪਣੀ ਕੁੰਡਲੀ ਦਿਖਾਉਣਾ ਚਾਹੁੰਦੇ ਹੋ ਜੀ, 647-9-17-23-46 ਤੇ ਇਸ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ। ਅਗਰ ਤੁਹਾਡੀ ਕਾਲ ਰਹਿ ਗਈ ਹੈ ਜਾਂ ਤੁਸੀਂ ਅਗਰ ਦੁਬਾਰਾ ਕਾਲ ਕਰਨਾ ਚਾਹੁੰਦੇ ਹੋ, ਸਾਡਾ ਪ੍ਰੋਗਰਾਮ ਹਰ ਸੰਡੇ 7 ਵਜੇ ਤੋਂ ਲੈ ਕੇ 8 ਵਜੇ ਤੱਕ ਅਸੀਂ ਲਾਈਵ ਲੈ ਕੇ ਹਾਜ਼ਰ ਹੁੰਦੇ ਹਾਂ, ਅਤੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸਾਨੂੰ ਦੇਵੋ ਇਜਾਜ਼ਤ ਜੀ, ਅਗਲੇ ਸੰਡੇ ਮਿਲਾਂਗੇ ਫਿਰ ਦੁਬਾਰਾ ਤੁਹਾਨੂੰ 7 ਵਜੇ ਤੋਂ ਲੈ ਕੇ 8 ਵਜੇ ਤੱਕ। ਸਾਰਿਆਂ ਨੂੰ ਜੀ ਹੈਪੀ ਵੀਕਐਂਡ, ਸਾਰੇ ਇੰਜੋਏ ਕਰਦੇ ਰਹੋ, ਸੰਡੇ ਦਾ ਵੀ ਇੰਜੋਏ ਕਰੋ, ਕੱਲ੍ਹ ਦਾ ਵੀ ਇੰਜੋਏ ਕਰੋ, ਹੱਸਦੇ ਵੱਸਦੇ ਰਹੋ, ਖੁਸ਼ ਰਹੋ, ਤਰੱਕੀਆਂ ਕਰੋ।

0: ਸਾਥ ਪਾਉਂਦਾ ਗੱਲਾਂ ਬਾਤਾਂ ਤੇ ਜਾਣਕਾਰੀਆਂ ਨਾਲ ਤੁਹਾਡੇ ਮਨ ਪਾਉਂਦਾ ਰੇਡੀਓ ਪ੍ਰੋਗਰਾਮ ਜ਼ਿੰਦਗੀ ਦੇ ਰੰਗ ਸੁਣ ਰਹੇ ਹੋ ਗੁਰਜੀਤ ਕੌਰ ਸੂਰੀ ਦੇ ਨਾਲ 5:30 AM ਤੇ ਆਪਣੇ ਬਿਜ਼ਨਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕਾਲ ਕਰੋ 416-627-3111 416-627-3111
1: ਭਾਜੀ ਚੰਗੀ ਲੋਕੇਸ਼ਨ ਤੇ ਵਧੀਆ ਜਾ ਕਰ ਮੇਰੇ ਬਜਟ ਚ ਮਿਲ ਸਕਦਾ ਹੈ
2: ਉਹ ਛੋਟੇ ਵੀਰ ਰਿਐਲਟਰ ਜਸਪ੍ਰੀਤ ਜ਼ੂਰੀ ਤੇਰੀ ਹਰ ਖੁਆਇਸ਼ ਕਰੂਗਾ ਪੂਰੀ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਜਾਂ ਪ੍ਰਾਪਰਟੀ ਚ ਇਨਵੈਸਟ ਕਰਕੇ ਵਧੀਆ ਮੁਨਾਫਾ ਕਮਾਉਣ ਲਈ ਐਗਜ਼ੀਕਿਊਟਿਵ ਰਿਐਲਿਟੀ ਐਸਟੇਟ ਸਰਵਿਸਿਜ਼ ਲਿਮਿਟਿਡ ਦੇ ਕਾਬਿਲ ਤੇ ਇਮਾਨਦਾਰ ਰਿਐਲਟਰ ਜਸਪ੍ਰੀਤ ਜ਼ੂਰੀ ਅੱਜ ਹੀ ਕਾਲ ਕਰੋ 647-992-9973 647-992-9973

0: ਆਪਣਾ ਬਾਹਰਲੇ ਕਾਰੋਬਾਰਾਂ ਨਾਲ ਨਹੀਂ ਬਲਕਿ ਆਪਣਿਆਂ ਦੇ ਫਿਊਚਰ ਨੂੰ ਸਿਕਿਓਰ ਰੱਖ ਕੇ ਹੁੰਦਾ। ਜ਼ਿੰਦਗੀ ਵਿੱਚ ਡੈਥ, ਸਿਕਨੈਸ ਜਾਂ ਇੰਜਰੀ ਹੋ ਜਾਵੇ ਤਾਂ ਉਸ ਲਈ ਤੁਹਾਡੇ ਕੋਲ ਲਾਈਫ ਕ੍ਰਿਟੀਕਲ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਕਾਲ ਗੁਰਜੀਤ ਸੂਰੀ, ਜਿਨ੍ਹਾਂ ਕੋਲ ਪਲਾਨਸ ਹਨ ਵਿਚ ਸਟਾਰਟ ਫਰੋਮ ਓਨਲੀ $99।
1: ਸਟੂਡੈਂਟਸ ਲਈ ਖਾਸ $250,000 ਲਾਈਫ ਇੰਸ਼ੋਰੈਂਸ ਕਵਰੇਜ ਪਲਾਨ ਸਿਰਫ $19 ਤੋਂ।